0: ਕੋਈ ਵੀ ਪਾਲਿਸੀ ਨਹੀਂ ਹੈ ਜਿਹੜੀ ਤੁਹਾਨੂੰ 20 ਸਾਲ ਬਾਅਦ ਜਾਂ 30 ਸਾਲ ਬਾਅਦ ਆਪਣੇ ਆਪ ਪੈਸੇ ਦੇਗੀ। ਕੋਈ ਵੀ ਐਸੀ ਪਾਲਿਸੀ ਨਹੀਂ ਹੈ। ਸੋ ਇਹ ਪਾਲਿਸੀਜ਼ ਇੰਡੀਆ 'ਚ ਅਵੇਲੇਬਲ ਹੈਗੀਆਂ ਨੇ, ਕਿਉਂਕਿ ਅਸੀਂ ਬੈਕ ਹੋਮ ਤੋਂ ਆਉਂਦੇ ਹਾਂ, ਸਾਨੂੰ ਇਹ ਲੱਗਦਾ ਕਿ ਇੱਥੇ ਵੀ ਮੈਚਿਓਰਿਟੀ ਦੇ ਉੱਪਰ ਸਾਨੂੰ ਆਪਣੇ ਆਪ ਪੈਸੇ ਮਿਲ ਜਾਣੇ ਨੇ। ਬਿਲਕੁਲ ਨਹੀਂ, ਤੁਸੀਂ ਪੈਸੇ ਲੈ ਸਕਦੇ ਹੋ, ਇੱਕ ਆਪਸ਼ਨ ਹੈ। ਸੋ ਇੱਥੇ ਜਿਹੜੀਆਂ ਪਾਲਿਸੀਜ਼ ਅਵੇਲੇਬਲ ਨੇ ਉਹਦੇ 'ਚ ਇਨਵੈਸਟਮੈਂਟ ਹੁੰਦੀ ਹੈ। ਕੰਪਨੀ ਤੁਹਾਨੂੰ ਆਪਸ਼ਨ ਦਿੰਦੀ ਹੈ ਕਿ ਤੁਸੀਂ ਪਾਲਿਸੀ 'ਚੋਂ ਪੈਸੇ ਚੱਕ ਸਕਦੇ ਹੋ। ਤੁਸੀਂ ਪਾਲਿਸੀ ਬੰਦ ਕਰਕੇ ਪੈਸੇ ਚੱਕਣੇ ਨੇ, ਪਾਲਿਸੀ ਦੇ ਅਗੇਂਸਟ ਲੋਨ ਚੱਕਣਾ ਹੈ, ਜਾਂ ਪਾਲਿਸੀ ਦੇ ਵਿੱਚੋਂ ਪਾਰਸ਼ਲ ਵਿਦਡਰਾਅ ਕਰਨਾ, ਯਾਨੀ ਕਿ ਥੋੜੇ ਪੈਸੇ ਚੱਕਣੇ ਨੇ। ਬਟ ਅਗਰ ਤੁਸੀਂ ਇਹ ਸੋਚ ਰਹੇ ਹੋ ਕਿ ਕੰਪਨੀ ਦੇ ਮੈਚਿਓਰਿਟੀ ਤੇ ਆਪਣੇ ਆਪ ਤੁਹਾਨੂੰ ਪੈਸੇ ਦੇਣੇ ਨੇ, ਦੈਨ ਤੁਹਾਨੂੰ ਜਿਹੜੀ ਹੈਗੀ ਆ ਉਹ ਮਿਸਟੇਕ ਹੈ, ਜਾਂ ਤੁਹਾਨੂੰ ਜਿਹੜੀ ਆ ਉਹ ਗਲਤ ਇਨਫੋਰਮੇਸ਼ਨ ਹੈ। ਸੋ ਜਿੰਨੀਆਂ ਵੀ ਪਰਮਾਨੈਂਟ ਪਾਲਿਸੀਜ਼ ਨੇ ਉਹਨਾਂ ਦੇ ਵਿੱਚ ਬਿਲਟ ਇਨ ਫੀਚਰ ਹੈਗਾ ਕਿ ਕੈਸ਼ ਵੈਲਿਊ ਬਣ ਰਹੀ ਹੈ, ਜਿਹਨੂੰ ਕੰਪਨੀ ਤੁਹਾਨੂੰ ਇਨ ਫਿਊਚਰ ਜਿਸ ਤਰ੍ਹਾਂ ਤੁਹਾਡੀ ਘਰ ਦੀ ਇਕੁਇਟੀ ਹੈ ਉਹ ਐਜ਼ ਅ ਲੋਨ ਦੇ ਸਕਦੇ ਨੇ। ਉਸ ਪੈਸੇ ਨੂੰ ਤੁਸੀਂ ਚੱਕਣਾ ਜਾਂ ਨਹੀਂ ਚੱਕਣਾ ਉਹ ਆਪਸ਼ਨ ਹੈ। ਅਗਰ ਤੁਸੀਂ ਲਾਈਫ ਇੰਸ਼ੋਰੈਂਸ ਪਾਲਿਸੀ ਸਿਰਫ ਇਸੇ ਕਰਕੇ ਲੈ ਰਹੇ ਹੋ ਕਿ ਉਹਦੇ 'ਚ ਮਨੀ ਬੈਕ ਆਉਣਾ, ਦੈਨ ਇਹ ਤੁਹਾਡੇ ਲਈ ਰਾਈਟ ਪ੍ਰੋਡਕਟ ਨਹੀਂ ਹੈ। ਬਟ ਅਗਰ ਤੁਸੀਂ ਜਿਹੜੀ ਇੰਸ਼ੋਰੈਂਸ ਇਸ ਕਰਕੇ ਲੈ ਰਹੇ ਹੋ ਕਿ ਚਲੋ ਠੀਕ ਹੈ ਮੇਰੇ ਕੋਲ ਐਮਰਜੈਂਸੀ ਦੇ ਵਿੱਚ ਇਹਦੇ ਵਿੱਚ ਪੈਸੇ ਪਏ ਨੇ, ਜੇ ਕਦੀ ਮੈਨੂੰ ਜ਼ਰੂਰਤ ਆਉਂਦੀ ਹੈ ਤਾਂ ਮੈਂ ਇਹਨਾਂ ਮਨੀ ਬੈਕ ਪਾਲਿਸੀ 'ਚੋਂ ਵਿਦਡਰਾਅ ਕਰ ਸਕਦਾ, ਜਾਂ ਸੈਕਿੰਡ ਮੈਨੂੰ ਪਰਮਾਨੈਂਟ ਪਾਲਿਸੀ ਚਾਹੀਦੀ ਹੈ ਆਪਣੀ ਲਾਈਫ ਦੇ ਐਂਡ ਤੱਕ, ਯਾਨੀ ਕਿ ਮੈਨੂੰ ਚਾਹੇ 100 ਹੈ, 80 ਦੀ ਏਜ ਹੈ, 90 ਦੀ ਏਜ, ਕਦੇ ਵੀ ਕੁਝ ਹੁੰਦਾ ਤੇ ਪਿੱਛੇ ਫੈਮਿਲੀ ਨੂੰ ਪੈਸੇ ਮਿਲਣ ਹੀ ਮਿਲਣ, ਤਾਂ ਤੁਹਾਡੇ ਲਈ ਇੱਕ ਅੱਛੀ ਆਪਸ਼ਨ ਹੈ। ਅਦਰਵਾਈਜ਼ ਇਨਵੈਸਟਮੈਂਟ ਦੀ ਆਪਸ਼ਨ ਹੋਰ ਵੀ ਬਹੁਤ ਨੇ, ਚਾਹੇ ਤੁਸੀਂ TFSA ਕਰ ਲਓ, ਚਾਹੇ ਤੁਸੀਂ ਨੋਨ ਰਜਿਸਟਰ ਅਕਾਊਂਟ ਓਪਨ ਕਰ ਲਓ ਅਗਰ ਤੁਹਾਡੇ TFSA ਫੁੱਲ ਹੈਗੇ ਨੇ। ਸੋ ਉੱਥੇ ਇਨਵੈਸਟਮੈਂਟ ਰਿਟਰਨ ਜ਼ਿਆਦਾ ਆਉਂਦੀ ਹੈ, ਤੁਹਾਡੇ ਕੋਲ ਜ਼ਿਆਦਾ ਫਲੈਕਸੀਬਿਲਿਟੀ ਹੈ। ਪਰਮਾਨੈਂਟ ਪਾਲਿਸੀਜ਼ ਯੰਗ ਬੱਚਿਆਂ ਦੇ ਲਈ ਅੱਛੀਆਂ ਨੇ, ਬਿਕੋਜ਼ ਉਹਨਾਂ ਦਾ ਪ੍ਰੀਮੀਅਮ ਘੱਟ ਹੁੰਦਾ, ਉਹਨਾਂ ਕੋਲ ਜ਼ਿਆਦਾ ਲੰਬਾ ਟਾਈਮ ਹੈਗਾ ਇਨਵੈਸਟਮੈਂਟ ਦੇ ਲਈ। ਬਟ ਜਿਹੜਾ ਮਨੀ ਵਿਦਡਰਾਅ ਦਾ ਆਪਸ਼ਨ ਹੈ ਉਹ ਸੇਮ ਹੀ ਹੈ, ਉਹਦੇ 'ਚ ਕੋਈ ਚੇਂਜਿਸ ਨਹੀਂ ਹੈਗੀਆਂ। ਬਟ ਅਗਰ ਤੁਸੀਂ ਇਹ ਸੋਚ ਰਹੇ ਹੋ ਕਿ ਨਹੀਂ ਅਸੀਂ ਪੈਸੇ ਵਿਦਡਰਾਅ ਕਰਨੇ ਨੇ ਐਗਜੈਕਟਲੀ ਆਫਟਰ 20 or 30 ਈਅਰਸ, ਦੈਨ ਮੈਂ ਤੁਹਾਨੂੰ ਮਨੀ ਬੈਕ ਪਾਲਿਸੀਜ਼ ਰਿਕਮੈਂਡ ਨਹੀਂ ਕਰਦੀ ਹੈਗੀ। ਸੋ ਇਸ ਕਰਕੇ ਜਿੰਨੇ ਵੀ ਸਾਡੇ ਲਿਸਨਰ ਜਿਹਨਾਂ ਕੋਲ ਆਲਰੇਡੀ ਮਨੀ ਬੈਕ ਪਾਲਿਸੀਜ਼ ਨੇ, ਜਾਂ ਅਗਰ ਤੁਸੀਂ ਮਨੀ ਬੈਕ ਪਾਲਿਸੀ ਲੈਣ ਬਾਰੇ ਸੋਚ ਰਹੇ ਹੋ, ਸੋ ਇਹ ਕੋਈ ਮਾੜਾ ਪ੍ਰੋਡਕਟ ਨਹੀਂ ਹੈ, ਮੈਂ ਨਹੀਂ ਕਹਿ ਰਹੀ ਕਿ ਇਹ ਪ੍ਰੋਡਕਟ ਅੱਛਾ ਨਹੀਂ ਹੈ, ਬਟ ਇਹ ਹਰ ਇੱਕ ਲਈ ਨਹੀਂ ਹੈਗਾ। ਅਗਰ ਤੁਸੀਂ ਇਸ ਪਾਲਿਸੀ ਨੂੰ ਸਮਝ ਕੇ ਲੈ ਰਹੇ ਹੋ, ਐਜ਼ ਅ ਐਮਰਜੈਂਸੀ ਰਿਜ਼ਰਵ ਦੇ ਤੌਰ ਤੇ ਲੈ ਰਹੇ ਹੋ, ਜਾਂ ਇੱਕ ਪਰਮਾਨੈਂਟ ਪਾਲਿਸੀ ਆਪਣੀ ਫੈਮਿਲੀ ਨੂੰ ਗਿਫਟ ਦੇਣ ਦੇ ਲਈ ਲੈ ਰਹੇ ਹੈਗੇ ਹੋ, ਦੈਨ ਡੈਫੀਨੇਟਲੀ ਤੁਸੀਂ ਇਸ ਪਲਾਨ ਦੇ ਨਾਲ ਜਾ ਸਕਦੇ ਹੋ, ਬਿਕੋਜ਼ ਇਹਨਾਂ ਪਾਲਿਸੀਜ਼ ਦੇ ਪ੍ਰੀਮੀਅਮ ਵੀ ਹਾਈ ਹੋਣੇ ਨੇ, ਬਿਕੋਜ਼ ਤੁਸੀਂ ਇਹਦੇ 'ਚ ਐਕਸਟਰਾ ਪੈਸੇ ਪਾ ਰਹੇ ਹੈਗੇ ਹੋ ਇਹਨੂੰ ਪੇਡ ਅਪ ਕਰਨ ਦੇ ਲਈ, ਜਾਂ ਇਹਦੇ 'ਚ ਇਨਵੈਸਟਮੈਂਟ ਕਰਨ ਦੇ ਲਈ। ਸੋ ਅਗਰ ਤੁਸੀਂ ਇਹ ਚੀਜ਼ ਨੂੰ ਸਮਝ ਕੇ ਇੰਸ਼ੋਰੈਂਸ ਲੈ ਰਹੇ ਹੋ, ਪਰਫੈਕਟ, ਤੁਹਾਡੇ ਲਈ ਇੱਕ ਅੱਛੀ ਆਪਸ਼ਨ ਹੋ ਸਕਦੀ ਹੈ। ਅਦਰਵਾਈਜ਼ ਅਗਰ ਤੁਹਾਡੇ ਮਨ 'ਚ ਕੋਈ ਡਾਊਟ ਨੇ, ਕੰਸਰਨ ਨੇ, ਕੋਈ ਕੁਐਸਚਨ ਆ ਰਹੇ ਨੇ, ਕੋਈ ਪੁਰਾਣੀ ਪਾਲਿਸੀ ਹੈ ਜਿਹਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ, ਤਾਂ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਅਸੀਂ ਡਿਟੇਲ 'ਚ ਡਿਸਕਸ਼ਨ ਕਰ ਸਕਦੇ ਹਾਂ ਕਿ ਤੁਹਾਡੀ ਇਹ ਪਾਲਿਸੀ ਇਨਵੈਸਟਮੈਂਟ ਵਾਲੀ ਹੈ, ਡਿਵੀਡੈਂਟ ਵਾਲੀ ਹੈ, ਜਾਂ ਹੋਲ ਲਾਈਫ ਪਾਲਿਸੀ ਹੈ, ਕਿਹੜੀ ਪਾਲਿਸੀ ਤੁਹਾਡੇ ਕੋਲ ਹੈਗੀ ਹੈ। ਸੋ ਉਹਦੇ ਲਈ ਤੁਸੀਂ ਕਾਲ ਕਰਨੀ ਹੈ, ਨੰਬਰ ਹੈ 416-994-7272, 416-994-7272. ਕੋਈ ਵੀ ਕੁਐਸਚਨ ਹੁੰਦਾ ਤੁਹਾਡਾ ਇੰਸ਼ੋਰੈਂਸ, ਚਾਹੇ ਉਹ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਹੈ, ਸੁਪਰ ਵੀਜ਼ਾ ਵਿਜ਼ਟਰ ਟਰੈਵਲ ਹੈ, ਬੱਚਿਆਂ ਦੇ ਐਜੂਕੇਸ਼ਨ ਪਲਾਨ, ਜਾਂ ਕੋਈ ਇਨਵੈਸਟਮੈਂਟ RESP, RRSP, TFSA, ਜਾਂ ਤੁਹਾਡੀ ਕਾਰਪੋਰੇਸ਼ਨ ਹੈ, ਜਾਂ ਤੁਹਾਡੀ ਕੋਈ ਕੰਪਨੀ ਹੈ, ਤੁਸੀਂ ਆਪਣੀ ਇੰਪਲੋਈਜ਼ ਦੇ ਲਈ, ਜਾਂ ਕੋਈ ਟਰੱਕਿੰਗ ਕੰਪਨੀ ਹੈ, ਟਰੱਕਰਸ ਦੇ ਲਈ ਤੁਸੀਂ ਡਿਸੇਬਿਲਿਟੀ ਪਲਾਨ ਦੇਖ ਰਹੇ ਹੋ, ਗਰੁੱਪ ਪਲਾਨ ਦੇਖ ਰਹੇ ਹੋ, ਜਾਂ ਆਪਣੀ ਤੁਸੀਂ ਸਟੇਜ ਪਲੈਨਿੰਗ, ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹੁੰਦੇ ਹੋ, ਟੈਕਸ ਸੇਵ ਕਰਨਾ ਹੈ, ਆਪਣੀ ਫੈਮਿਲੀ ਨੂੰ ਆਪਣਾ ਬਿਜ਼ਨਸ ਟ੍ਰਾਂਸਫਰ ਕਰਨਾ ਹੈਗਾ, ਸੋ ਉਹਦੇ ਲਈ ਤੁਸੀਂ ਪਲਾਨ ਬਣਾਉਣਾ ਚਾਹੁੰਦੇ ਹੋ, ਤਾਂ ਡੈਫੀਨੇਟਲੀ ਤੁਸੀਂ ਮੈਨੂੰ ਆਫਿਸ ਆ ਕੇ ਮਿਲ ਸਕਦੇ ਹੋ, ਆਲ ਕੈਨ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੋ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ, ਔਰ ਮੇਰਾ ਨੰਬਰ ਸੇਮ ਹੈ ਜੀ 416-994-7272, 416-994-7272.
1: 416-994-7272, 416-994-7272. ਥੈਂਕ ਯੂ ਚਮਕੀਲਾ ਸਾਹਿਬ ਵੀ ਸੁਣਾ ਦੋ। ਸੋ ਸੁਣਾਵਾਂਗੇ, ਬੜੀ ਯਾਰ ਤੁਹਾਡੇ ਕਹਿਣ ਤੇ ਸੁਣਾਵਾਂਗੇ, ਹੁਣ ਅਸੀਂ ਐਵੇਂ ਕਾਹਨੂੰ ਸੁਣਾਉਣਾ ਜੋ ਤੁਸੀਂ ਕਹੋਗੇ। ਮੈਂ ਨਾ ਜਿਹੜੇ ਗਾਣੇ ਮੈਂ ਜਿਮ 'ਚ ਜ਼ਿਆਦਾਤਰ ਸੁਣਦਾ ਹੁੰਦਾ ਉਹ ਤੁਹਾਡੇ ਲਈ ਲਾ ਦੇਈਦੇ ਆ, ਬਟ ਹੁਣ ਥੋੜ੍ਹੇ ਜਿਹਾ ਮੈਂ ਕੋਸ਼ਿਸ਼ ਕਰਦਾ ਕਿ ਮਤਲਬ ਮੈਂ ਪਿਛਲੇ 2-4 ਦਿਨਾਂ ਦੇ ਵਿੱਚ ਨਾ ਜਿਹੜੇ ਗਾਣੇ ਲਾਏ ਆ ਉਹ ਮੈਂ 2-4 ਵਾਰ ਹੁਣ ਲਾ ਚੁੱਕਿਆ। ਸੋ ਹੁਣ ਥੋੜ੍ਹੇ ਜਿਹਾ ਬਦਲਦੇ ਹਾਂ ਅਤੇ ਥੋੜ੍ਹੇ ਜਿਹਾ ਤੁਹਾਡੀ ਪਸੰਦ ਵੀ ਲਾਵਾਂਗੇ, ਤੇ ਮੈਂ ਡਿਫਰੈਂਟ ਜਿਹੇ ਹੁਣ ਗਾਣੇ ਚੁਣਦਾ। ਮੈਨੂੰ ਲੱਗਦਾ ਜਿਹੜੇ ਲਾਏ ਨੇ ਉਹ ਥੋੜ੍ਹੇ ਜਿਹੇ ਰੀਪੀਟ ਹੁਣ ਜ਼ਿਆਦਾ ਹੋ ਗਏ। ਹੁਣ ਲੈਟਸ ਚੇਂਜ ਇਟ ਅ ਬਿਟ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਡੂਗਲ ਦਾ ਕੋਰਨਰ ਹੈ, ਕੈਨੇਡੀ ਮੇਫਿਡ ਦੇ ਹੈ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ 'ਤੇ ਤੁਹਾਨੂੰ ਪਹੁੰਚਣਾ ਜ਼ਰੂਰ ਪਵੇਗਾ। ਐਂਡ ਉਸ ਤੋਂ ਇਲਾਵਾ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ, ਸਿਰ ਕਰਜ਼ਾ ਚੜ੍ਹ ਗਿਆ ਟੈਨਸ਼ਨ ਨਹੀਂ ਲੈਣੀ, ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ, ਕਰਜ਼ਾ ਮਾਫ਼ ਕਰਵਾਉਣ ਦੇ ਲਈ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਜੀ ਟੀ ਏ ਕ੍ਰੈਡਿਟ ਪਿਛਲੇ ਤਕਰੀਬਨ 25 ਸਾਲਾਂ ਤੋਂ ਡੈਟ ਫਰੀ ਕਰਾ ਰਿਹਾ ਲੋਕਾਂ ਨੂੰ। 416-650-1100 416-650-1100 'ਤੇ ਜੀ ਟੀ ਏ ਕ੍ਰੈਡਿਟ। ਇੱਕ ਨਾ ਸਕਾਈ ਹਾਲ ਐਕਸਪ੍ਰੈਸ ਦਾ ਨੰਬਰ ਦੇਣਾ ਤੁਹਾਨੂੰ ਬਹੁਤ ਜ਼ਰੂਰੀ ਹੈ। ਇੱਕ ਵਾਰ ਫਿਰ ਤੋਂ, ਜਿੰਨੇ ਸਾਡੇ ਸੱਜਣ ਮਿੱਤਰ ਟਰੈਕਿੰਗ ਦੀ ਜੋਬ ਲੱਭ ਰਹੇ ਆ, ਸਕਾਈ ਹਾਲ ਐਕਸਪ੍ਰੈਸ ਨੂੰ ਬਹੁਤ ਜਲਦ ਚਾਹੀਦੇ ਨੇ ਈਸਟ ਕੋਸਟ USA ਲਈ ਏਜ ਏ ਡਰਾਈਵਰ। ਪੈਨਸਲਵੇਨੀਆ, ਨਿਊਯਾਰਕ, ਨਿਊਜਰਜੀ ਅਤੇ ਮੈਰੀਲੈਂਡ ਦੀਆਂ ਟ੍ਰਿਪਸ ਨੇ। ਹਰ ਮਹੀਨੇ ਦੀ 5 ਤਰੀਕ ਅਤੇ ਹਰ ਮਹੀਨੇ ਦੀ 20 ਤਰੀਕ ਨੂੰ ਡਾਇਰੈਕਟ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਡਿੱਗਦੇ ਨੇ। ਉਹ ਬੱਲੇ ਬੱਲੇ ਬੱਲੇ ਬੱਲੇ 12 ਟ੍ਰਿਪਸ ਮਿਲਣਗੀਆਂ ਮਹੀਨੇ ਦੀਆਂ। ਸਟੀਲ ਅਤੇ ਵਿੰਸਟਨ ਚਰਚਿਲ ਅਤੇ ਯਾਰਡ ਹੈ ਇਹਨਾਂ ਦੀ। 1 ਸਾਲ ਦਾ ਐਕਸਪੀਰੀਅੰਸ ਜੇ ਤੁਹਾਡੇ ਕੋਲ ਹੈ ਹੁਣੇ ਇਹਨਾਂ ਨੂੰ ਫੋਨ ਕਰ ਲਓ। ਨੰਬਰ ਹੈ ਸਕਾਈ ਹਾਲ ਐਕਸਪ੍ਰੈਸ ਦਾ 807-355-9992 807-355-9992 ਦੇ ਉੱਤੇ ਕਾਲ ਕਰ ਲਓ। 807-355-9992 ਅਤੇ ਸਕਾਈ ਹਾਲ ਐਕਸਪ੍ਰੈਸ ਵਾਲੇ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਨੇ ਅਤੇ ਜੋਬਾਂ ਲੱਭ ਰਹੇ ਹੋ। ਕਹਿੰਦੇ ਤਾਂ ਰਹੇ ਨੇ ਯਾਰ ਕਿ ਨਾ ਵੀ ਯਾਰ ਜੋਬ ਮਿਲ ਜਾਵੇ, ਇਹ ਹੋ ਜਾਵੇ, ਵੋ ਹੋ ਜਾਵੇ। ਇੱਕ ਯਾਰ ਮੈਂ ਅੱਜ ਚੀਜ਼ ਇੱਕ ਨੋਟਿਸ ਕੀਤੀ, ਪਹਿਲੀ ਯਾਰ ਹੋਈ, ਕੋਈ ਬੜੀ ਵੱਡੀ ਗੱਲ ਨਹੀਂ ਹੈਗੀ, ਬਟ ਮੈਂ ਜ਼ਿਆਦਾਤਰ ਦੇਖਦਾ ਹੁੰਦਾ ਕਿ ਗੂਗਲ ਮੈਪਸ ਹੈ ਜੋ ਉਹਨਾਂ ਕਦੇ ਗਲਤ ਨਹੀਂ ਹੁੰਦਾ। ਜੇ ਕੋਈ ਰੋਡ ਬੰਦ ਹੈ ਤਾਂ ਗੂਗਲ ਮੈਪਸ ਨੂੰ ਪਤਾ ਕਿ ਇਹ ਰੋਡ ਬੰਦ ਹੈ, ਇਸ ਸੜਕ 'ਤੇ ਨਹੀਂ ਜਾਣਾ। ਅੱਜ ਮੈਂ ਕਿਤੇ ਗਿਆ ਅਤੇ ਗੂਗਲ ਨੇ ਮੈਨੂੰ ਘੁੰਮ ਘੁੰਮਾ ਕੇ ਸਹੀ ਰਸਤੇ 'ਤੇ ਆਪਣੇ ਹਿਸਾਬ ਨਾਲ ਲੈ ਕੇ ਗਿਆ ਗੂਗਲ, ਬਟ ਉਹ ਰੋਡ ਨਾ ਕਾਫੀ ਦਿਨਾਂ ਤੋਂ ਬੰਦ ਹੈ ਅਤੇ ਅੱਜ ਗੂਗਲ ਨੇ ਕਿਹਾ ਕਿ ਖੁੱਲ੍ਹੀ ਹੈ, ਨਹੀਂ ਤਾਂ ਪਿਛਲੇ ਕੁਝ ਦਿਨਾਂ ਤੋਂ ਗੂਗਲ ਮੈਪਸ ਕਹਿ ਰਿਹਾ ਸੀ ਕਿ ਇਹ ਰੋਡ ਨਾਲ ਉਹ ਬੰਦ ਹੈ, ਅੱਜ ਕਹਿੰਦੇ ਖੁੱਲ੍ਹੀ ਹੈ। ਮੈਂ ਫਿਰ ਅੱਜ ਗਿਆ, ਅੱਜ ਫਿਰ ਬੰਦ ਸੀਗੀ। ਆਈ ਡੋਨਟ ਨੋ ਜੇ ਗੂਗਲ ਨੇ ਅਪਡੇਟ ਨਹੀਂ ਕੀਤਾ ਜਾਂ ਕੀ ਹੋਇਆ, ਬਟ ਫਸਟ ਟਾਈਮ ਦੇਖਿਆ ਕਿ ਗੂਗਲ ਮੈਪਸ ਵਾਜ਼ ਰੋਂਗ। ਨਹੀਂ ਤਾਂ ਆਪਾਂ ਹਮੇਸ਼ਾ ਗੂਗਲ ਦੀ ਤਾਰੀਫ ਕਰਦੇ ਕਿ ਇਹ ਨਹੀਂ ਕਦੇ ਗਲਤ ਹੁੰਦਾ ਯਾਰ, ਗੂਗਲ ਦੀ ਤਾਂ ਬੱਲੇ ਬੱਲੇ ਆ, ਬਟ ਅੱਜ ਐਕਸਪੀਰੀਅੰਸ ਕੀਤਾ ਕਿ ਗੂਗਲ ਵਾਜ਼ ਰੋਂਗ ਅਤੇ ਹੁਣ ਯਾਰ ਕੀ ਗੂਗਲ ਨੂੰ ਟਰੱਸਟ ਕਰ ਸਕਦੇ ਜਾਂ ਨਹੀਂ, ਆਈ ਡੋਨਟ ਨੋ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਅਤੇ ਨੰਬਰ ਹੈ ਆਪਣਾ 905-673-3337 905-673-3337 'ਤੇ ਗੱਲਬਾਤ ਹੋ ਰਹੀ ਹੈ। ਐਂਡ ਤੁਹਾਡੇ ਲਈ ਲਾਈਏ ਕੁਝ ਇੱਕ ਗਾਣੇ ਅਤੇ ਗੱਲਾਂ ਬਾਤਾਂ ਵੀ ਕਰਦੇ ਹਾਂ। 905-673-3337 'ਤੇ

0: हबीबा 0454 हेलो
1: हेलो
0: जी वेलकम
1: वधिया
0: जी किवें हो
1: परसों
0: चौथे गया ओदो गूगल मैप ने कहा भी रोड बंद है अज कहिंदी कि खुली है रोड पता नहीं क्यों ਮੇਫੀਰ ਤੇ ਜਾਮ ਲੱਗਿਆ ਰਹਿੰਦਾ
1: ਹਾਂਜੀ ਮੇਫੀਰ ਫਿਰ ਉੱਥੋਂ ਸਾਨੂੰ ਮਕਵੀਨ ਜਾ ਕੇ ਵਿੱਚ ਵਿੱਚ ਆਉਣਾ ਪੈਂਦਾ ਉਹ ਘਰਾਂ ਦੇ ਵਿੱਚ ਆਪਾਂ ਆ ਸਕਦੇ ਹਾਂ
0: ਹਾਂਜੀ ਹਾਂਜੀ
1: ਪਲੱਸ ਏਅਰਪੋਰਟ ਲੈ ਕੇ ਤਾਂ ਆਪਣੇ ਸੈਂਟਰਪੋਰਟ ਲੈ ਕੇ ਤਾਂ ਉਧਰ ਨੂੰ ਆ ਸਕਦੇ ਹਾਂ ਯਾਨੀ ਕਾਫੀ ਟਾਈਮ ਲੱਗਦਾ ਬੰਦੇ
0: ਬਹੁਤ ਜ਼ਿਆਦਾ ਸਹੀ ਗੱਲ ਹੈ ਉਹ ਜੇ 15-20 ਮਿੰਟ ਦਾ ਰਸਤਾ ਤਾਂ ਅੱਧਾ ਪੌਣਾ ਘੰਟਾ ਲੱਗ ਜਾਂਦਾ
1: ਜਿੱਤੂਗਾ
0: ਉਮੀਦਵਾਰ ਇੱਧਰ ਲਾ ਨੂੰ ਕਵਾਂਗੇ ਕੁਛ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ ਦੇਖਿਆ ਭਾਜੀ ਨੇ ਵੀ ਬੁੱਝ ਲਿਆ ਹੈ ਕਿ ਨਵੀਂ ਕਿਸ ਏਰੀਆ ਦੀ ਗੱਲ ਕਰ ਰਹੇ ਬੱਲੇ ਤੁਹਾਡੇ ਕਿਆ ਬਾਤ ਹੈ ਇਹਨੂੰ ਕਹਿੰਦੇ ਆ ਇਹਨੂੰ ਕਹਿੰਦੇ ਨੀ ਹੁੰਦੇ ਜਿਹਦੇ ਨਾਲ ਕੋਈ ਵਾਕਈ ਪ੍ਰੇਮ ਪਿਆਰਾ ਤੁਸੀਂ ਸਮਝ ਲੈਂਦੇ ਹੋ ਕਿ ਉਹ ਕਿਹੜੀ ਚੀਜ਼ ਦੀ ਗੱਲ ਕਰ ਰਿਹਾ ਸਾਡੇ ਨਾਲ ਜੀਵਨ ਜੁੜ ਚੁੱਕੇ ਨੇ ਫਰੋਮ ਦ ਵਨ ਐਂਡ ਓਨਲੀ ਬੋਲਟਨ ਕੀਆ ਅੱਜ ਕੱਲ੍ਹ ਕੀਆ ਦੀਆਂ ਗੱਡੀਆਂ ਛਾਈਆਂ ਪਈਆਂ ਨੇ ਕੱਲ੍ਹ ਨੂੰ ਤੁਸੀਂ ਡਰਾਈਵ ਕਰਦੇ ਕਰਦੇ ਦੇਖਿਓ ਤੁਹਾਨੂੰ ਕਿੰਨੀਆਂ ਕੀਆ ਦੀਆਂ ਗੱਡੀਆਂ ਦਿਖਣਗੀਆਂ ਸੋ ਉਹਦਾ ਇਹੀ ਕਾਰਨ ਆ ਕਿ ਕੀਆ ਨੇ ਯਾਰ ਰੀਮੋਡਲ ਬਹੁਤ ਕੀਤਾ ਆਪਣੀਆਂ ਗੱਡੀਆਂ ਨੂੰ ਦੇਖੋਗੇ ਕਹੋਗੇ ਵਾਹ ਕਿਆ ਬਾਤ ਹੈ ਸੋ ਜੀਵਨ ਕਿਵੇਂ
2: ਬਹੁਤ ਵਧੀਆ ਜੀ ਤੁਸੀਂ ਦੱਸੋ ਵੀਰੇ
0: ਬਹੁਤ ਵਧੀਆ ਵੀਰੇ ਸੋ ਵੀਕਐਂਡ ਤੇ ਕੀ ਸਪੈਸ਼ਲਸ ਆਪਣੇ ਚੱਲ ਰਹੇ ਆ
2: ਵੀਕਐਂਡ ਦੀ ਸਪੈਸ਼ਲ ਚੱਲ ਰਿਹਾ ਆਪਣੇ ਕੋਲੇ ਵਿੰਟਰ ਟਾਇਰ ਪੈਕੇਜ ਆਪਾਂ ਦੇ ਰਹੇ ਹਾਂ ਜਿਹੜੀ ਵੀ ਗੱਡੀ ਆਪਣੇ ਕੋਲੇ ਸਟਾਕ ਦੇ ਵਿੱਚ ਖੜੀ ਆ 5 ਸੀਟਰ ਆਪਣਾ ਸਪੋਰਟ ਅੱਜ ਬਹੁਤ ਜ਼ਿਆਦਾ ਵਿਕ ਰਿਹਾ ਵਾ ਉਹਦੇ ਤੇ ਇੰਟਰਸਟ ਲੱਗ ਗਿਆ 48 ਮੰਥ ਤੇ 0.99% ਜੇਕਰ ਸੇਮ ਐਡਰੈਸ ਤੇ ਇੱਕ ਹੋਰ ਕੀਆ ਦੀ ਗੱਡੀ ਹੈਗੀ ਆ ਤਾਂ ਇੰਟਰਸਟ 0% ਹੋ ਜਾਊਗਾ ਸੋ ਬਾਕੀ ਗੱਡੀਆਂ ਤੇ ਵੀ 1% ਦੀ ਲੋਇਲਟੀ ਚੱਲ ਰਹੀ ਆ ਕੀਆ ਦੇ ਵਿੱਚ ਤੁਹਾਨੂੰ ਗੈਸ ਵਾਲੀ ਗੱਡੀ ਵੀ ਮਿਲਦੀ ਆ ਤੁਹਾਨੂੰ ਹਾਈਬ੍ਰਿਡ ਵੀ ਮਿਲਦੀ ਆ ਤੁਹਾਨੂੰ ਪਲੱਗ ਇਨ ਹਾਈਬ੍ਰਿਡ ਵੀ ਮਿਲਦੀ ਆ ਤੇ ਤੁਹਾਨੂੰ ਈਵੀ ਵੀ ਮਿਲਦੀ ਆ ਸੋ ਸਡੈਨ ਵੀ ਮਿਲਦੀ ਆ ਕੰਪੈਕਟ ਐਸਯੂਵੀ ਹੈਗਾ ਮਿਡ ਸਾਈਜ਼ ਹੈਗਾ ਫੁੱਲ ਸਾਈਜ਼ ਹੈਗਾ ਤੇ ਵੈਨ ਵੀ ਹੈਗੀ ਆ ਸੋ ਸਾਰੇ ਆਪਸ਼ਨ ਤੁਹਾਨੂੰ ਕੀਆ ਦੇ ਵਿੱਚ ਮਿਲ ਜਾਣੇ ਆ 5 ਸਾਲਾਂ ਲਈ 1,00,000 ਕਿਲੋਮੀਟਰ ਲਈ ਤੁਹਾਨੂੰ ਬੰਪਰ ਟੂ ਬੰਪਰ ਅਸੀਂ ਵਾਰੰਟੀ ਵੀ ਨਾਲ ਦੇ ਰਹੇ ਹਾਂ ਜੀ ਕੋਈ ਐਕਸਟਰਾ ਕੋਸਟ ਨਹੀਂ ਹੈਗੀ ਸੋ ਰੋਡ ਸਾਈਡ ਅਸਿਸਟੈਂਸ ਵੀ ਨਾਲ ਇਹਦੇ ਮਿਲ ਰਹੀ ਆ ਤੁਹਾਨੂੰ ਪ੍ਰਾਈਸ ਆਪਣਾ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਤੋਂ ਘੱਟ ਮਿਲਣਾ ਤੇ ਸਰਵਿਸ ਤੁਹਾਨੂੰ 1 ਨੰਬਰ ਦੀ ਮਿਲਣੀ ਆ ਬਾਕੀ ਕਿਸੇ ਨੇ ਗੱਡੀ ਟ੍ਰੇਡ ਵੀ ਕਰਨੀ ਆਪਾਂ ਟ੍ਰੇਡ ਵੀ ਕਰਦੇ ਹਾਂ ਜਿਹੜੇ ਮਰਜ਼ੀ ਬ੍ਰਾਂਡ ਦੀ ਹੋਵੇ ਮਾਰਕੀਟ ਤੋਂ ਤੁਹਾਨੂੰ ਬੈਟਰ ਪ੍ਰਾਈਸ ਦਿੰਦੇ ਹਾਂ ਸੋ ਕੀਆ ਦੇ ਪ੍ਰਾਈਸ ਬਹੁਤ ਜ਼ਿਆਦਾ ਅਫੋਰਡੇਬਲ ਹੈਗੇ ਆ ਜੀ 24,295 ਤੋਂ ਆਪਣੀ ਸਡੈਨ ਸ਼ੁਰੂ ਹੁੰਦੀ ਆ ਤੇ ਕੋਈ ਵੇਟਿੰਗ ਨਹੀਂ ਤੁਹਾਨੂੰ ਸਟਾਕ ਦੇ ਵਿੱਚ ਮਿਲ ਜਾਣੀ ਆ ਕੀਆ ਦੀ ਮੇਰੇ ਕੋਲ ਇੱਕ ਹਾਈਬ੍ਰਿਡ ਵੈਨ ਆ ਰਹੀ ਆ ਜਿਹਦੀ ਹਾਈ ਡਿਮਾਂਡ ਹੈਗੀ ਆ ਸੋ ਉਹ ਬਹੁਤ ਘੱਟ ਚਾਂਸ ਹੁੰਦੇ ਆ ਕਿ ਕਿਸੇ ਡੀਲਰਸ਼ਿਪ ਤੇ ਖੜੀ ਆ ਸੋ ਅੱਜ ਹੀ ਬਾਈ ਕੀਤੀ ਆ ਉਹ ਮੰਡੇ ਟਿਊਜ਼ਡੇ ਤੱਕ ਪਹੁੰਚ ਜਾਣੀ ਆ ਵਾਈਟ ਉਹਦਾ ਐਕਸਟੀਰੀਅਰ ਹੈਗਾ ਜੀ ਤੇ ਬਲੂ ਐਂਡ ਵਾਈਟ ਉਹਦਾ ਇੰਟੀਰੀਅਰ ਹੈਗਾ ਟੌਪ ਟ੍ਰਿਮ ਹੈਗੀ ਆ 8-ਸੀਟਰ ਵੈਨ ਆ ਰਹੀ ਆ ਹਾਈਬ੍ਰਿਡ ਫੁੱਲ ਟੈਂਕ ਦੇ ਵਿੱਚ ਆਲਮੋਸਟ $1,100-1,200 ਕਿਲੋਮੀਟਰ ਗੱਡੀ ਚੱਲਦੀ ਆ ਸੋ ਕਿਸੇ ਨੇ ਵੀ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਅਪੁਆਇੰਟਮੈਂਟ ਬੁੱਕ ਕਰਨੀ ਆ ਕੱਲ ਨੂੰ ਵੀ ਅਸੀਂ ਖੁੱਲੇ ਹਾਂ 9 ਤੋਂ ਲੈ ਕੇ 6 ਵਜੇ ਤੱਕ ਜਦੋਂ ਮਰਜ਼ੀ ਕਾਲ ਕਰ ਲਓ ਨੰਬਰ ਮੇਰਾ ਸੈੱਲ ਡਾਇਰੈਕਟ ਹੈਗਾ ਜੀ 6478-6754-647-648-2754 ਬਾਕੀ ਯੂਜ਼ਡ ਗੱਡੀਆਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਨਵੀਂ ਇਨਵੈਂਟੋਰੀ ਆਈ ਆ 10-15,000 ਕਿਲੋਮੀਟਰ ਚੱਲੀਆਂ ਹੋਈਆਂ ਗੱਡੀਆਂ ਟੋਯੋਟਾ ਦੀਆਂ ਵੀ ਹੈਗੀਆਂ ਵਾ ਮਿਟਸੁਬਿਸ਼ੀ ਦੀਆਂ ਵੀ ਹੈਗੀਆਂ ਕੀਆ ਦੀਆਂ ਵੀ ਹੈਗੀਆਂ ਹੋਂਡਾ ਦੀਆਂ ਵੀ ਗੱਡੀਆਂ ਹੈਗੀਆਂ ਸੋ ਯੂਜ਼ਡ ਗੱਡੀਆਂ ਦੇ ਵੀ ਸਾਡੇ ਪ੍ਰਾਈਸ ਬਹੁਤ ਅਗਰੈਸਿਵ ਹੈਗੇ ਆ ਵੋਲਸਵੈਗਨ ਦਾ ਸਾਡੇ ਕੋਲ ਇੱਕ ਟੀਗੋਨ ਆਇਆ ਵਾ 2024 ਦਾ ਸਿਰਫ 38,000 ਚੱਲਿਆ ਪ੍ਰਾਈਸ ਅਸੀਂ ਲਾਏ ਸਿਰਫ 26,990 ਸੋ ਪੂਰੇ ਅੰਟਾਰੀਅਰ ਤੁਹਾਨੂੰ ਇਹ ਪ੍ਰਾਈਸ ਗੱਡੀ ਦਾ ਨਹੀਂ ਮਿਲਣਾ ਵਨ ਓਨਰ ਗੱਡੀ ਆ ਨੋ ਐਕਸੀਡੈਂਟ ਗੱਡੀ ਆ ਕੋਈ ਗੇਮ ਨਹੀਂ ਕੋਈ ਸਟੋਰੀ ਨਹੀਂ ਸੋ ਬਾਕੀ ਕੀਆ ਦੀ ਬ੍ਰਾਂਡ ਨਿਊ ਗੱਡੀ ਦਾ ਤੁਸੀਂ ਕੋਈ ਵੀ ਪ੍ਰਾਈਸ ਲੈਣਾ, ਜਿੱਥੋਂ ਮਰਜ਼ੀ ਪ੍ਰਾਈਸ ਕੰਪੈਰੀਜ਼ਨ ਕਰਕੇ ਆ ਜਾਓ, ਤੁਹਾਨੂੰ ਉਹਨਾਂ ਨਾਲੋਂ ਕਾਫੀ ਮੱਚ ਬੈਟਰ ਡੀਲ ਦੇਵਾਂਗੇ। ਐਂਡ ਜੇ ਕੋਈ ਪੰਜਾਬੀ ਲਹਿਰਾਂ ਸੁਣ ਕੇ ਆਊਗਾ, ਉਹਨੂੰ ਵਿੰਟਰ ਟਾਇਰ ਪੈਕੇਜ ਬਿਲਕੁਲ ਫ੍ਰੀ ਦੇਵਾਂਗੇ ਜੀ ਅਸੀਂ। ਸੋ ਨੰਬਰ ਵਨ ਮੋਰ ਟਾਈਮ, 6476782754। ਐਡਰੈਸ ਆਪਣਾ ਹੈਗਾ ਜੀ ਮੇਫੀਲਡ ਐਂਡ ਹਾਈਵੇ 50 ਦੇ ਕੋਰਨਰ ਤੇ, ਸੋ ਬੋਲਟਨ ਦੇ ਵਿੱਚ ਆਪਣਾ ਪੈਂਦਾ ਵਾ। ਕਦੇ ਵੀ ਕਾਲ ਕਰ ਲਓ, ਐਂਡ ਜੇ ਕਿਸੇ ਨੂੰ ਫਾਈਨੈਂਸ ਦੇ ਵਿੱਚ ਵੀ ਦਿੱਕਤ ਆਉਂਦੀ ਹੈ, ਉਹਦਾ ਵੀ ਅਸੀਂ ਹੱਲ ਕਰਾ ਕੇ ਦੇਵਾਂਗੇ। ਬਿਨਾਂ ਗੱਡੀ ਤੋਂ ਅਸੀਂ ਬੰਦਾ ਨਹੀਂ ਜਾਣ ਦੇਵਾਂਗੇ ਜੀ। ਸੋ ਨੰਬਰ ਵਨ ਮੋਰ ਟਾਈਮ, 6476782754 ਜੀ।
0: ਵੈਰੀ ਗੁੱਡ। ਸੋ ਤੁਸੀਂ ਇੱਕ ਵਾਰ ਜਾਓ ਤੇ ਬੋਲਟਨ ਸੁਣ ਕੇ ਤੁਸੀਂ ਇਹੀ ਸੋਚੋ ਕਿ ਬ੍ਰੈਂਪਟਨ 'ਚ ਹੀ ਨੇ, ਬਸ ਆਪਣੇ ਬ੍ਰੈਂਪਟਨ ਤੋਂ 8-10 ਮਿੰਟ ਦੀ ਡਰਾਈਵ ਹੈ। ਬੋਲਟਨ ਕੀ ਆ, 6476782754, 6476782754। ਜੀਵਨ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।
0: ਥੈਂਕ ਯੂ ਜੀ, ਬਹੁਤ ਸ਼ੁਕਰੀਆ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-33-37। ਆਸ ਦੀ ਕਿਰਨ, ਪੰਜਾਬ ਸਰਕਾਰ ਅਪਰੂਵਡ, ਸੁਣਿਓ ਕਿਰਾਂ।
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਇੱਕ ਨਾ ਤੁਹਾਨੂੰ ਨੰਬਰ ਅਸੀਂ ਦੇ ਰਹੇ ਹਾਂ ਕੁਝ ਦਿਨਾਂ ਤੋਂ ਤੇ ਤੁਹਾਡੇ ਲਈ ਬੜਾ ਬੈਨੀਫਿਟ ਵਾਲਾ ਨੰਬਰ ਹੈ। ਤੁਸੀਂ ਜੱਗ ਦੇ ਇਮੀਗ੍ਰੇਸ਼ਨ ਅਤੇ ਪੈਰਾਲੀਗਲ ਸਰਵਿਸਿਜ਼ ਨੂੰ ਯਾਦ ਰੱਖੋ। ਜੱਗ ਦੇ ਇਮੀਗ੍ਰੇਸ਼ਨ ਐਂਡ ਪੈਰਾਲੀਗਲ ਸਰਵਿਸਿਜ਼ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਤੁਸੀਂ ਅਗਰ ਕੋਈ ਵੀ ਨੋਟਰੀ ਸਰਵਿਸਿਜ਼ ਲੈਣੀਆਂ ਨੇ, ਸਰਟੀਫਾਈਡ ਟਰੂ ਕਾਪੀਆਂ ਡਾਕੂਮੈਂਟਸ ਦੀਆਂ, ਕੋਈ ਐਟੈਸਟੇਸ਼ਨ, ਪਾਵਰ ਆਫ ਅਟਰਨੀ ਦੀ ਜਾਂ ਐਫੀਡੇਵਿਟ, BLS ਰਿਲੇਟਡ ਕੋਈ ਡਾਕੂਮੈਂਟੇਸ਼ਨ ਹੈ, BLS ਰਿਲੇਟਡ ਕੋਈ ਨੋਟਰੀ ਸੇਵਾਵਾਂ ਨੇ, ਤਾਂ ਜੱਗ ਦੇ ਪੈਰਾਲੀਗਲ ਦੇ ਰਮਨਦੀਪ ਜਗਦੇ ਨੂੰ ਕਾਲ ਕਰੋ। ਨੰਬਰ ਹੈ 6478085859। ਕੋਈ ਟ੍ਰੈਫਿਕ ਟਿਕਟ ਮਿਲ ਗਈ ਸਪੀਡਿੰਗ ਦੀ, ਕੋਈ ਆਪਣੇ ਬੈਲਟ ਨਹੀਂ ਸਿਲਾਈ ਕਿਸੇ ਵੀ ਚੀਜ਼ ਦੀ, ਕੋਈ ਤੁਹਾਡਾ ਟੈਨੈਂਟ ਨਹੀਂ ਛੱਡ ਰਿਹਾ ਘਰ ਨੂੰ, ਤਾਂ ਜਗਦੇ ਪੈਰਾਲੀਗਲ ਐਂਡ ਇਮੀਗ੍ਰੇਸ਼ਨ ਦੇ ਰਮਨਦੀਪ ਜਗਦੇ, 6478085859, 6478085859, 6048589 ਦੇ ਉੱਤੇ ਤੁਸੀਂ ਰਮਨਦੀਪ ਉਹਨਾਂ ਨੂੰ ਕਾਲ ਕਰੋ। ਸੋ ਓਕੇ, ਅਗਲੀ ਰਿਕੁਐਸਟ ਲੱਗੇਗੀ ਤੁਹਾਡੇ ਪਸੰਦ ਦੀ, ਕੀ ਸੁਣਨਾ ਦੱਸਿਓ ਕਿਹੜਾ ਮੈਨੂੰ ਯਾਰ, ਕਰੋ ਫੋਨ ਜਲਦੀ। ਤੇ ਹੁਣ ਤੁਹਾਡੀਆਂ ਕੁਝ ਰਿਕੁਐਸਟਾਂ ਲਾਈ, ਅੱਜ ਤੁਹਾਡੀਆਂ ਰਿਕੁਐਸਟਾਂ ਵਾਲੀਆਂ ਲੱਗੀਆਂ ਨੀ। ਨੰਬਰ ਹੈ ਆਪਣਾ 9056733337, 9056733337। ਜੋ ਵੀ ਤੁਸੀਂ ਸੁਣਨ ਦੇ ਮੂਡ ਚੋਂ, ਮੇਰੇ ਕੋਲ ਦੋ ਚਾਰ ਚੀਜ਼ਾਂ, ਦੋ ਚਾਰ ਗਾਣੇ, ਹੁਣ ਥੋੜੇ ਜਿਹਾ ਸ਼ਾਮ ਦਾ ਵੇਲਾ ਲਾਉਣੇ ਯਾਰ, ਕੁਝ ਇੱਕ ਖੜਕਵੇਂ ਜਿਹੇ ਗੀਤ ਤੁਹਾਡੇ ਲਈ। ਸਾਬੀ ਭਿੰਦਰ ਹੁਣਾਂ ਨੂੰ ਲਾਈਏ। ਸਾਬੀ ਵੀ ਜਿਹੜਾ ਬੰਦਾ ਸੁਣਦਾ ਨਾ, ਉਹ ਪੂਰਾ ਐਨ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਕਿ ਜੋਸ਼ ਜਿਹੇ 'ਚ ਹੁੰਦਾ ਜਿਹੜਾ ਸੁਣਦਾ, ਸੋ ਉਸ ਲਈ ਸਾਬੀ ਵੀ ਲਾਉਂਦੇ ਹਾਂ। 2525 ਹਾਂਜੀ
4: ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
4: ਬਸ ਵਧੀਆ ਵਧੀਆ ਭਾਜੀ।
0: ਕਿਵੇਂ ਲੰਘ ਰਹੀ ਹੈ ਸ਼ਾਮ?
4: ਬਸ ਭਾਜੀ, ਡਿਲੀਵਰੀਆਂ ਲਾ ਰਹੇ
0: ਹਾਂ। ਉਹ ਬੱਲੇ, ਕੀ ਡਿਲੀਵਰ ਕਰ ਰਹੇ ਹੋ?
4: ਕੁਛ ਨਹੀਂ ਭਾਜੀ, ਬਸ ਫੂਡ ਡਿਲੀਵਰ ਕਰਨ ਦੇ ਆ।
0: ਫੂਡ ਕਿਹੜੇ ਆਰਡਰ ਆ ਰਹੇ ਆ ਜਾਦੇ?
4: ਜਾਦੇ ਭਾਜੀ ਰੈਸਟੋਰੈਂਟਾਂ ਦੇ ਆਰਡਰ ਚੱਲ ਰਿਹਾ ਇਸ ਟਾਈਮ, ਤੁਹਾਨੂੰ ਪਤਾ।
0: ਨਹੀਂ ਪਰ ਕਿਹੜੇ ਰੈਸਟੋਰੈਂਟਾਂ ਦੇ?
4: ਰੈਸਟੋਰੈਂਟ ਭਾਜੀ ਤੁਸੀਂ ਮੋਸਟਲੀ ਇੱਥੇ ਜਿਹਨੂੰ ਕਹਿੰਦੇ ਆ, ਇੱਕ ਆਪਣੇ ਇੰਡੀਅਨ ਰੈਸਟੋਰੈਂਟ ਆ ਕੁਝ, ਤੇ
0: ਜੱਸੀ ਸੋਲ ਮੁੰਡਾ।
4: ਹਾਂਜੀ,
0: ਕਿਆ ਬਾਤ ਹੈ, ਜੱਸੀ ਸੋਲ ਦਾ ਇੱਕੋ ਹੀ ਲੱਗਦਾ ਹੁੰਦਾ ਯਾਰ, ਮੈਂ ਕਿਹੜਾ ਲਾਉਣਾ ਹੁੰਦਾ ਹੁਣ, ਮੈਨੂੰ ਉਹ ਵੀ ਨੀ ਯਾਦ। ਜੱਸੀ ਸੋਲ ਦਾ ਇੱਕ ਮੈਂ ਲਾਉਣਾ ਹੁੰਦਾ, ਕੋਈ ਟਿਊਨ ਜੀ ਚਲਾਈ ਦੀ ਆ ਆਪਾਂ, ਆਈ ਥਿੰਕ ਜਿੰਦੇ
4: ਹੋ ਗਿਆ ਮਰੀਦ ਗੋਰੇ ਰੰਗ ਦਾ ਨੀ ਮੁੰਡਾ,
0: ਹੋ ਗਿਆ ਠੀਕ ਹੈ, ਲਾ ਦਿੰਦੇ ਵੀਰੇ ਤੁਹਾਡੇ ਲਈ, ਨੋ ਪ੍ਰੋਬਲਮ। ਚੱਕਦੇ ਆ ਫਟੇ ਕਰੋ ਡਿਲੀਵਰੀਆਂ ਦੱਬ ਕੇ 3733 ਹੈਲੋ
5: ਹਾਂਜੀ ਕੀ ਹਾਲ ਆ ਨਵੀ ਬਾਈ
0: ਵਧੀਆ ਜੀ ਕਿੱਦਾਂ
5: ਵਧੀਆ ਵਧੀਆ ਛੱਲਾ ਦੇ ਬਾਈ ਸਾਰਥੀ ਕੇ ਦਾ
0: ਅੱਛਾ ਸਾਰਥੀ ਦਾ ਛੱਲਾ
5: ਸਾਰਥੀ ਕੇ ਬਾਈ
0: ਠੀਕ ਹੈ ਸਾਰਥੀ ਕੇ ਦਾ ਵੀ ਲੋਡ ਕਰ ਲੈਣੇ ਆ ਤੁਸੀਂ ਸੁਣਾਓ ਕਿਵੇਂ ਲੰਘ ਰਹੀ ਹੈ ਸ਼ਾਮ ਤੁਹਾਡੀ
5: ਵਧੀਆ ਬਾਈ ਬਸ ਕੰਮ ਤੋਂ ਘਰੇ ਜਾ ਰਹੇ
0: ਹਾਂ ਵਾਹ ਵੀ ਵਾਹ ਕੀ ਬਾਤ ਹੈ ਬੜਾ ਬੜਾ ਲੇਟ ਕੰਮ ਛੱਡਿਆ ਹੈ
5: ਹੋ
0: ਸਿੱਪੀ ਗਿੱਲ ਦਾ ਥੋੜਾ ਗਾਣਾ ਯਾਰ ਉਹ ਹੈਗਾ ਜੈਲੀ ਦਾ ਗੱਭਰੂ ਦੇ ਬੁੱਲ ਸੁੱਕ ਗਏ ਬੜਾ ਵਧੀਆ ਗਾਣਾ ਯਾਰ
5: ਦੂਸਰਾ ਹੈਗਾ ਕੇ ਐਸ ਮੱਖਣ ਭਾਜੀ ਦਾ
0: ਓ ਵਾਹ ਕਿਆ ਬਾਤ ਹੈ
5: ਕੇ ਐਸ ਮੱਖਣ ਹੈ ਭਾਜੀ ਦਾ ਹੈਗਾ ਦਿਲ ਵਿਚ ਵਸ ਗਈ ਤੂੰ ਪਤਲੋ ਦੇਖਿਆ ਬਗੈਰ ਤੇਰਾ ਮੂੰਹ ਪਤਲੋ
0: ਦਿਲ ਵਿਚ ਵਸ ਗਈ ਤੂੰ ਪਤਲੋ ਅੱਗੇ
5: ਦੇਖਿਆ ਬਗੈਰ ਤੇਰਾ ਮੂੰਹ ਪਤਲੋ
0: ਮੱਖਣ ਭਾਜੀ ਦਾ ਕੈਸਾ ਦੌਰ ਚੱਲਿਆ ਕਿੱਡੇ ਵੱਡੇ ਵੱਡੇ ਗਾਣੇ ਕੇ ਐਸ ਮੱਖਣ ਨੇ ਦਿੱਤੇ ਆ ਹੈ
5: ਦੇਖ ਲੋ ਉਸ ਟਾਈਮ ਜਦੋਂ ਉਹ ਤਾਂ ਸਕੂਲ ਚ ਪੜ੍ਹਦੇ ਹੁੰਦੇ ਸੀਗੇ ਉਦੋਂ ਆਪਾਂ ਬੜੇ ਗਾਣੇ ਚੜੇ ਉਹਨਾਂ ਦੇ ਉਹ ਵੀ ਬਹੁਤ ਚੜਿਆ ਸੀਗਾ
0: ਆਪਣਾ ਕੱਚੀਆਂ ਕੰਧਾਂ ਜੱਟੀ ਨੱਚਦੀ ਪਟੋਲਾ ਬਣ ਕੇ ਸੇਮ ਸਾਈਜ਼ ਦੇ ਨੀ ਪਤਲੋ ਤੇਰੇ ਲੱਕ ਤੇ ਜੱਟਦੇ ਡੋਲੇ ਦਾ ਆਪਣਾ ਇੱਕ ਹੈ ਨੀ ਸੀ ਗੁੱਡ ਲੱਕ ਚਾਰਮੀਆਂ ਕੁਛ ਗਾਣਾ ਸੀਗਾ
5: ਗੁੱਡ ਲੱਕ ਚਾਰਮੀਆਂ
0: ਅੱਛਾ ਬੜੇ ਯਾਰ ਗਾਣੇ ਸੀ ਤੇ ਕੇ ਐਸ ਮੱਖਣ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ ਗਹਿਰਾਂ ਦੇ ਆ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ ਜੱਟ ਦੇ ਵੀ ਡੌਲਿਆਂ ਚ ਜਾਣ ਚਾਹੀਦੀ ਦੇਖਿਆ ਕੋਈ ਨਾ ਲਾਉਣੇ ਆ ਚੱਕ ਦੇ ਅੱਗੇ ਫੱਟੇ ਥੈਂਕ ਯੂ ਵੀਰੇ ਹੁਣ ਹੌਲੀ ਹੌਲੀ ਲਾ ਦੀਏ ਯਾਰ ਦੋ ਕੁ ਬੋਲ ਤੁਸੀਂ ਜਿੰਨੇ ਵੀ ਸਾਡੇ ਨਾਲ ਕਾਲ ਕਰ ਰਹੇ ਹੋ ਹੋਲਡ ਕਰੋ ਮੈਂ ਦੋ ਦੋ ਬੋਲ ਲਾਈ ਜਾਵਾਂ ਤੁਹਾਡੀਆਂ ਕਾਲਾਂ ਲਈ ਜਾਂਦੇ ਆ ਜਸਟ ਕਾਲ ਕਰ ਰਹੇ ਹੋ ਪਿਆਰ ਨਾਲ ਹੋਲਡ ਤੇ ਮਨਪ੍ਰੀਤ ਢੀਂਡ ਸਾਨੂੰ ਫੋਨ ਕਰ ਲਓ ਗੱਡੀਆਂ ਜਾਂ ਘਰਾਂ ਦੀ ਆਟੋ ਕਮਰਸ਼ੀਅਲ ਹੋਮ ਇੰਸ਼ੋਰੈਂਸ ਕਰਾਉਣੀ ਆ ਮਨਪ੍ਰੀਤ ਢੀਂਡ ਸਾ 416-500-1818 416-500-1818 ਮਨਪ੍ਰੀਤ ਢੀਂਡ ਸਾ ਮਨਪ੍ਰੀਤ ਢੀਂਡ ਸਾ ਵਧੀਆ ਮੂਵਿੰਗ ਕੰਪਨੀ ਲੱਭ ਰਹੇ ਹੋ ਮੂਵ ਹੋ ਰਹੇ ਹੋ ਬਹੁਤ ਮੁਬਾਰਕਾਂ ਐਚ ਕੇ ਮੂਵਰਸ ਤੋਂ ਵਧੀਆ ਕੋਈ ਨਹੀਂ ਐਚ ਕੇ ਮੂਵਰਸ ਬੜੀ ਪੁਰਾਣੀ ਟੀਮ ਹੈ 35 ਸਾਲ ਦਾ ਮੂਵਿੰਗ ਦਾ ਤਜਰਬਾ 416-524-6704 HK Movers ਦੋ ਬੋਲ ਇਸ ਗੀਤ ਦੇ ਫਿਰ ਤੁਹਾਡੀ ਕਾਲ ਇਹਨੇ

0: ਨਾਲ ਸੋਹਣੀ ਓ ਵਾਹ ਵੀ ਵਾਹ ਜੀ 5851 ਹਾਂਜੀ
1: ਹਾਂਜੀ ਸਰ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
1: ਆਪਣਾ ਭਾਜੀ ਆਪਾਂ ਹਿੰਦੀ ਗਾਣਾ ਵੀ ਲਾ ਸਕਦੇ ਹਾਂ
0: ਲਾ ਦੇਗੇ ਕਿਉਂ ਨੀ ਯਾਰ ਹਿੰਦੀ ਗਾਣੇ ਤਾਂ ਬੜੇ ਵਧੀਆ ਨੇ ਦੱਸੋ
1: ਠੀਕ ਹੈ ਸਰ ਫਿਰ ਜਾਂਬਾਜ਼ ਮੂਵੀ ਦਾ ਗਾਣਾ ਹੈ ਜੀ ਹਰ ਕਿਸੀ ਕੋ ਨਹੀਂ ਮਿਲਤਾ ਯਹਾਂ ਪਿਆਰ ਜ਼ਿੰਦਗੀ ਮੇਂ
0: ਓ ਬੱਲੇ ਬੱਲੇ ਹਰ ਕਿਸੀ ਕੋ ਨਹੀਂ ਮਿਲਤਾ ਯਹਾਂ ਪਿਆਰ
1: ਜ਼ਿੰਦਗੀ ਮੇਂ ਬੜੀ ਪਿਆਰੀ ਟਿਊਨ ਆ ਸਰ ਜੀ ਬਿਊਟੀਫੁਲ
0: ਅੱਜ ਨਾ
1: ਗੱਲ ਬਾਜ ਮੇਰਾ ਹਾਂਜੀ
0: ਸੋਰੀ ਸੋਰੀ ਗੋ ਅਹੈਡ ਗੱਲ ਹੋ ਰਹੀ ਸੀ ਵੈਸੇ ਅਸੀਂ ਕਿਸੇ ਬਾਲੀਵੁੱਡ ਮੂਵੀ ਦੀ ਗੱਲ ਕਰ ਰਹੇ ਸੀ ਤੇ ਅਸੀਂ ਚੇਤੇ ਕੀਤਾ ਫਨਾ ਮੂਵੀ ਦਾ ਸਾਊਂਡ ਟਰੈਕ ਮੈਂ ਕਿਹਾ ਯਾਰ ਕਿਆ ਵੱਡੇ ਵੱਡੇ ਗਾਣੇ ਉਸ ਫਿਲਮ ਦੇ ਵਿੱਚ ਆਏ ਕਿ ਚਾਂਦ ਸਿਫਾਰਿਸ਼ ਸ਼ਾਨ ਦਾ ਤੇ ਕੈਲਾਸ਼ ਖੇਰ ਹੋਣਾ ਦਾ ਲਿਖਿਆ ਮੇਰੇ ਹੱਥ ਮੇਂ ਤੇਰਾ ਹੱਥ ਹੋ ਸੋਨੂ ਨਿਗਮ ਸੁਨੀਧੀ ਚੌਹਾਨ ਹੋਣਾ ਦਾ ਤੇ ਕੁਝ ਕੁ ਫਿਲਮਾਂ ਨੇ ਜਿਹੜੀਆਂ ਚੱਲ ਜਾਂਦੀਆਂ ਚਲੋ ਫਿਲਮ ਵੀ ਵਧੀਆ ਬਟ ਗਾਣਿਆਂ ਦੇ ਸਿਰ ਤੇ ਵੀ ਬਹੁਤ ਚੱਲਦੀਆਂ ਨੇ
1: ਬਹੁਤ ਪਹਿਲਾਂ ਤਾਂ ਚਲੋ ਠੀਕ ਹੈ ਅੱਜ ਕੱਲ ਹੁਣ ਕਈ ਗਾਣੇ ਨਹੀਂ ਵੀ ਬੰਦਾ ਬਾਰ ਬਾਰ ਸੁਣਦਾ ਪਰ ਜਿਹੜੇ ਆਹ ਗਾਣੇ ਆ ਇਹ ਬੰਦਾ ਕਿੰਨੀ ਵਾਰੀ ਮਰਜ਼ੀ ਸੁਣੀ ਜਾ ਤੇ ਫਿਰ ਜਾਣੀ ਕਿ ਉਦੋਂ ਦੇ ਹੀ ਰਹਿੰਦੇ ਆ
0: ਸਹੀ ਗੱਲ ਹੈ ਸਹੀ ਗੱਲ ਹੈ ਬੜੇ ਸਦਾ ਬਹਾਰ ਨੇ
2: ਬੜੀ ਜ਼ਿਆਦਾ ਲਈ ਜਾਂਦੇ ਬਾਈ ਲੱਗਣੀਆਂ ਨੀ ਇਕੱਠੀਆਂ
0: ਗੱਲ ਤੁਹਾਡੀ ਸਹੀ ਹੈ ਤੁਸੀਂ ਜਾਣਦੇ ਹੋ ਫਿਰ ਚਲੋ ਦੇਖੋ ਪਤਾ ਕੀ ਹੈ ਬਹਾਨੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ ਮੈਨੂੰ ਤਾਂ ਇਹੀ ਹੁੰਦਾ ਯਾਰ ਰਿਕੁਐਸਟਾਂ ਤਾਂ ਚਲੋ ਆਉਂਦੀਆਂ ਜਾਂਦੀਆਂ ਰਹਿੰਦੀਆਂ
2: ਢੋਲ ਵੱਜਿਆ ਪੂਰਾ
0: ਉਹ ਕਿਆ ਬਾਤ ਹੈ ਠੀਕ ਹੈ ਹੁਲਗਨ ਵੀ ਲੱਭਦੇ ਆ ਠੀਕ ਹੈ
2: ਹਾਂਜੀ ਠੀਕ ਹੈ ਭਾਜੀ
0: ਥੈਂਕ ਯੂ ਵੈਰੀ ਬਹੁਤ ਧੰਨਵਾਦ ਜਗਜੀਤ ਬੋਗਨ ਜੀ ਸਾਡੇ ਨਾਲ ਨੇ ਜਗਜੀਤ ਜੀ ਸਾਡੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਨੇ ਤੇ ਜਗਜੀਤ ਜੀ ਨੂੰ ਬੜਾ ਐਕਸਪੀਰੀਅੰਸ ਹੋ ਗਿਆ ਯਾਰ ਇਸ ਇੰਡਸਟਰੀ 'ਚ ਤੇ ਹੁਣ ਕਮਰਸ਼ੀਅਲ ਇੰਸ਼ੋਰੈਂਸ ਦੇ ਜਿਹੜੇ ਰੇਟ ਤੁਹਾਨੂੰ ਜਗਜੀਤ ਜੀ ਦੇ ਰਿਹਾ ਹੋਰ ਨਹੀਂ ਕੋਈ ਦੇ ਰਿਹਾ ਜਗਜੀਤ ਜੀ ਵੈਲਕਮ
3: ਥੈਂਕ ਯੂ ਨਵੀ ਜੀ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਲਿਸਨਰ ਪ੍ਰੋਗਰਾਮ ਸੁਣਦੇ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਵੀ ਜੀ ਪਹਿਲਾਂ ਥੈਂਕ ਯੂ ਵੈਰੀ ਮੱਚ ਫੋਰ ਦਾ ਇੰਟਰੋਡਕਸ਼ਨ ਜੀ ਸੈਕੰਡਲੀ ਨਵੀ ਜੀ ਮੈਂ ਅੱਜ ਗੱਲਬਾਤ ਕਰਨੀ ਹੈ ਜੀ ਮੈਂ ਥੋੜੀ ਜਿਹੀ ਕਮਰਸ਼ੀਅਲ ਆਟੋ ਸਾਈਡ ਤੇ ਕੰਮ ਬਾਰੇ ਗੱਲ ਕਰਨੀ ਹੈ ਥੋੜੀ ਜਿਹੀ ਆਪਾਂ ਗੱਲਬਾਤ ਕਰਾਂਗੇ ਪ੍ਰੋਪਰਟੀ ਸਾਈਡ ਬਾਰੇ ਵੀ ਪਹਿਲਾਂ ਆਪਾਂ ਆਟੋ ਸਾਈਡ ਤੇ ਗੱਲ ਕਰਦੇ ਹਾਂ ਬੜਾ ਆਪਣੇ ਪੰਜਾਬੀ ਲਹਿਰਾਂ ਦੇ ਲਿਸਨਰ ਕਈ ਵਾਰੀ ਕਾਲ ਕਰਕੇ ਪੁੱਛਦੇ ਨੇ ਵੀ ਭਾਜੀ ਅਸੀਂ ਕਨਫਿਊਜ਼ ਹਾਂ ਸਾਨੂੰ ਪਹਿਲਾਂ ਤਾਂ ਇਹ ਦੱਸੋ ਵੀ ਸਾਨੂੰ ਪਰਸਨਲ ਲਾਈਨ ਪਾਲਿਸੀ ਚਾਹੀਦੀ ਹੈ ਇਹ ਕਮਰਸ਼ੀਅਲ ਪਾਲਿਸੀ ਚਾਹੀਦੀ ਆ ਮੈਂ ਅੱਗੇ ਵੀ ਇੱਕ ਦੋ ਵਾਰੀ ਡਿਸਕਸ ਕੀਤਾ ਅੱਜ ਮੈਂ ਥੋੜਾ ਜਿਹਾ ਹੋਰ ਡਿਟੇਲ ਜਿਹਾ ਲੈਬੋਰੇਟ ਕਰ ਦਿੰਦਾ ਸੋ ਗੱਡੀ ਦੀ ਓਨਰਸ਼ਿਪ ਤੁਹਾਡੇ ਚਾਹੇ ਪਰਸਨਲ ਨਾਮ ਤੇ ਆ ਚਾਹੇ ਕੰਪਨੀ ਦੇ ਨਾਮ ਤੇ ਆ ਉਹ ਚੀਜ਼ ਮੈਟਰ ਨਹੀਂ ਕਰਦੀ ਤੁਸੀਂ ਯੂਜ਼ ਕੀ ਕਰਦੇ ਆ ਯੂਜ਼ ਤੋਂ ਮਤਲਬ ਕੀ ਆ ਵੀ ਜਿਹੜਾ ਤੁਸੀਂ ਕੰਮ ਤੋਂ ਬੈਕ ਐਂਡ ਫੋਰਥ ਗੱਡੀ ਕੰਮ ਤੇ ਲੈ ਕੇ ਜਾਂਦੇ ਆ ਜੀ ਭਾਵੇਂ ਗੱਡੀ ਤੁਹਾਡੀ ਕੰਪਨੀ ਦੇ ਨਾਮ ਤੇ ਆ ਪਾਲਿਸੀ ਤੁਹਾਡੀ ਕੰਪਨੀ ਦੇ ਨਾਮ ਤੇ ਆ ਪਰ ਕਮਰਸ਼ੀਅਲ ਯੂਜ਼ ਨਹੀਂ ਹੈਗਾ ਪਰਸਨਲ ਯੂਜ਼ ਕਰ ਰਿਹਾ ਸੈਕੰਡਲੀ ਫੋਰ ਐਗਜ਼ਾਮਪਲ ਗੱਡੀ ਤੁਹਾਡੀ ਕੰਪਨੀ ਦੇ ਨਾਮ ਤੇ ਵੀ ਹੋ ਸਕਦੀ ਹੈ ਪਰਸਨਲ ਨਾਮ ਤੇ ਵੀ ਹੋ ਸਕਦੀ ਹੈ ਤੁਸੀਂ ਆਪਣੀ ਗੱਡੀ ਦੇ ਵਿੱਚ ਟੂਲਸ ਕੈਰੀ ਕਰਦੇ ਆ ਜਾਂ ਸਪਲਾਈਜ਼ ਕੈਰੀ ਕਰਕੇ ਜੇ ਤੁਸੀਂ ਕਸਟਮਰ ਦੇ ਘਰੇ ਜਾਂ ਉਹਦੇ ਬਿਜ਼ਨਸ ਤੇ ਜਾ ਕੇ ਕਿਸੇ ਵੀ ਤਰੀਕੇ ਦੀ ਸਰਵਿਸ ਪ੍ਰੋਵਾਈਡ ਕਰਦੇ ਆ ਫੋਰ ਐਗਜ਼ਾਮਪਲ ਤੁਹਾਡਾ ਪਲੰਬਿੰਗ ਦਾ ਹੋ ਗਿਆ ਜੀ ਤੁਹਾਡਾ ਐਚ ਵੈਕ ਹੋ ਗਿਆ ਏਸੀ ਹੋ ਗਿਆ ਸਾਨੂੰ ਨਵੀਂ ਜੀ ਕਾਲਸ ਬਹੁਤ ਆਉਂਦੀਆਂ ਨੇ ਆਪਣੇ ਪ੍ਰੋਗਰਾਮ ਤੋਂ ਜਿਹੜੇ ਮੋਬਾਈਲ ਟਰੱਕ ਰਿਪੇਅਰ ਵਾਲੇ ਆਪਣੇ ਵੀਰ ਨੇ ਹਨਾ ਸੋ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਤੁਸੀਂ ਸਰਵਿਸਿਜ਼ ਦੇ ਰਹੇ ਆ ਤੁਹਾਨੂੰ ਡੈਫੀਨੇਟਲੀ ਕਮਰਸ਼ੀਅਲ ਪਾਲਿਸੀ ਚਾਹੀਦੀ ਆ ਐਂਡ ਜਿਹੜਾ ਦੂਸਰਾ ਪੀਸ ਮਿਸਿੰਗ ਹੁੰਦਾ ਨਵੀਂ ਜੀ ਉਹ ਨੋਰਮਲੀ ਇਹ ਹੁੰਦਾ ਵਾ ਵੀ ਤੁਸੀਂ ਗੱਡੀ ਤਾਂ ਮੇਰੇ ਤੋਂ ਕਵਰ ਕਰਾ ਲਈ ਤੁਹਾਡੇ ਟੂਲਸ ਨੇ ਫੋਰ ਐਗਜ਼ਾਮਪਲ ਤੁਸੀਂ ਕਿਸੇ ਦੇ ਘਰੇ ਏਸੀ ਇੰਸਟਾਲ ਕਰਨ ਚੱਲੇ ਆ $4,000-5,000 ਦਾ ਤੁਹਾਡਾ ਇੱਕ ਉਹ ਹੈਗਾ ਜੀ ਤੁਹਾਡਾ ਸਟਾਕ ਆ ਗੱਡੀ ਦਾ ਰੱਬ ਨਾ ਕਰਿਆ ਐਕਸੀਡੈਂਟ ਹੋ ਗਿਆ ਗੱਡੀ ਦਾ ਕਾਰ ਇੰਸ਼ੋਰੈਂਸ ਕੰਪਨੀ ਨੇ ਫਿਕਸ ਕਰ ਦੇਣੀ ਆ ਤੁਹਾਡੇ ਸਪਲਾਈਜ਼ ਦੇ ਤੁਹਾਡੇ ਮਹਿੰਗੇ ਟੂਲਸ ਦੇ ਜਿਹੜੀਆਂ ਤੁਹਾਡੀਆਂ ਚੀਜ਼ਾਂ ਤੁਸੀਂ ਇੰਸਟਾਲੇਸ਼ਨ ਲਈ ਲੈ ਕੇ ਜਾ ਰਹੇ ਹੋ ਉਹ ਕਿਹਨੇ ਕਵਰ ਕਰਨੀਆਂ ਨੇ ਉਹਦੇ ਵਾਸਤੇ ਤੁਹਾਨੂੰ ਸੈਪਰੇਟ ਪਾਲਿਸੀ ਲੈਣੀ ਪੈਂਦੀ ਆ ਸੋ ਨੋਰਮਲੀ ਕਿ ਮੋਸਟ ਆਫ ਦਾ ਟਾਈਮ ਜਦੋਂ ਤੁਸੀਂ ਆਪਣੀ ਆਪਣੀ ਕਮਰਸ਼ੀਅਲ ਕਾਰ ਤੇ ਆਪਣੀ ਸੀਜੀਐਲ ਪਾਲਿਸੀ ਵਿਦ ਇਕਵਿਪਮੈਂਟ ਐਂਡ ਐਵਰੀਥਿੰਗ ਐਲਸ ਕੰਬਾਈਨ ਕਰਦੇ ਆ ਤੇ ਤੁਹਾਨੂੰ ਜਿਹੜੀ ਆ ਉਹ ਬੈਟਰ ਪ੍ਰਾਈਸ ਮਿਲਦੀ ਆ। ਐਂਡ ਨਵੀਂ ਜੀ ਇੱਕ ਥੋੜੀ ਜਿਹੀ ਇਨਫੋਰਮੇਸ਼ਨ ਹੋਰ ਇੱਥੇ ਮੈਂ ਐਡ ਕਰਨੀ ਆ ਵੀ ਕਈ ਵਾਰੀ ਆਪਣੇ ਕੰਟਰੈਕਟਰ ਨੂੰ ਲੱਗਦਾ ਵੀ ਆਪਾਂ ਨੂੰ ਸੀਜੀਐਲ ਪਾਲਿਸੀ ਦੀ ਲੋੜ ਵੀ ਨਹੀਂ ਹੈਗੀ। ਇੱਕ ਛੋਟੀ ਜਿਹੀ ਐਗਜ਼ਾਮਪਲ ਆ ਮੇਰੇ ਆਪਣੇ ਆਫਿਸ ਦੀ ਐਚਵੈਕ ਦੇ ਕੰਟਰੈਕਟਰ ਨੇ ਉਹਨਾਂ ਨੇ ਹੌਟ ਵਾਟਰ ਟੈਂਕ ਇੰਸਟਾਲ ਕੀਤਾ ਸੀਗਾ ਜੀ, ਇੱਕ ਮਹੀਨੇ ਬਾਅਦ ਵਾਟਰ ਡੈਮੇਜ ਦਾ ਕਲੇਮ ਆਇਆ, ਕਹਿੰਦੇ ਅਸੀਂ ਪਾਈਪ ਪ੍ਰੋਪਰਲੀ ਫਿਟਿੰਗ ਪ੍ਰੋਪਰਲੀ ਨਹੀਂ ਸੀਗੀ ਉਸ ਕਰਕੇ ਵਾਟਰ ਡੈਮੇਜ ਹੋਇਆ। ਕਲਾਇੰਟ ਦੀ ਇੰਸ਼ੋਰੈਂਸ ਕੰਪਨੀ ਨੇ ਘਰ ਫਿਕਸ ਕਰਵਾ ਦਿੱਤਾ ਤੇ $20,000 ਦਾ ਜਿਹੜਾ ਬਿੱਲ ਆ ਉਹ ਸਾਡੇ ਕਲਾਇੰਟ ਨੂੰ ਭੇਜਤਾ, ਪਰ ਕਿਉਂਕਿ ਉਹਨਾਂ ਕੋਲ ਸੀਜੀਐਲ ਪਾਲਿਸੀ ਇਨ ਪਲੇਸ ਆ ਸੋ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਕੰਪਨੀ ਉਹਨਾਂ ਵਾਸਤੇ ਜਾਂ ਉਹਨਾਂ ਨੂੰ ਪੇ ਕਰੂਗੀ ਜਾਂ ਉਹਨਾਂ ਨੂੰ ਫਾਈਟ ਕਰੂਗੀ। ਸੋ ਜੇ ਤੁਸੀਂ ਕੰਟਰੈਕਟਰ ਆ ਤੁਹਾਨੂੰ ਇਹ ਲੱਗਦਾ ਵੀ ਪਤਾ ਨੀ ਸੀਜੀਐਲ ਪਾਲਿਸੀ ਕਿੰਨੀ ਕੁ ਮਹਿੰਗੀ ਹੁੰਦੀ ਹੈ ਜੀ ਕਮਰਸ਼ੀਅਲ ਜਨਰਲ ਲਾਇਬਿਲਟੀ, ਸਾਨੂੰ ਕਾਲ ਕਰ ਵੀ ਬੇਅਰ ਮਿਨੀਮਮ ਪ੍ਰੀਮੀਅਮ ਆ, ਦੋਨੋਂ ਚੀਜ਼ਾਂ ਕੰਬਾਈਨ ਕਰੋ, ਨਾਲੇ ਤੁਹਾਡੇ ਗੱਡੀ ਦੇ ਪੈਸੇ ਬਚ ਜਾਣੇ ਆ ਨਾਲੇ ਤੁਹਾਡੇ ਸੀਜੀਐਲ ਦੇ ਪੈਸੇ ਬਚ ਜਾਣੇ ਆ। ਮੈਂ ਨੰਬਰ ਬੋਲ ਦਿੰਦਾ ਜੀ 6472992314 647-299-23 ਐਂਡ ਸੈਕੰਡਲੀ ਜੇ ਤੁਹਾਡੀਆਂ ਦੋਨੋਂ ਪਾਲਿਸੀਆਂ ਵੱਖੋ ਵੱਖਰੀ ਜਗ੍ਹਾ ਤੇ ਚੱਲਦੀਆਂ ਨੇ ਤਾਂ ਵੀ ਸਾਨੂੰ ਕਾਲ ਕਰਾ ਦੋ ਜੀ। ਕੰਬਾਈਨ 50-30% ਡਿਸਕਾਊਂਟ, ਆਟੋ ਤੇ 15-30% ਡਿਸਕਾਊਂਟ ਤੁਹਾਨੂੰ ਤੁਹਾਡੀ ਸੀਜੀਐਲ ਤੇ ਮਿਲ ਜਾਣਾ। ਐਂਡ ਨਵੀਂ ਜੀ ਦੂਸਰੀ ਗੱਲ ਹੈਗੀ ਹੈ ਬਿਲਡਿੰਗ ਓਨਰਸ, ਤੁਸੀਂ 10 ਸਾਲ ਪਹਿਲਾਂ ਬਿਲਡਿੰਗ ਖਰੀਦੀ ਉਦੋਂ ਤੁਸੀਂ ਖਰੀਦੀ ਜੀ $1 million ਦੀ, ਅੱਜ ਉਹਦੀ ਵੈਲਿਊ ਹੋਗੀ ਜੀ $5 million ਦੀ, ਪਰ ਤੁਹਾਡੀ ਪੁਰਾਣੀ ਪਾਲਿਸੀ ਚੱਲੀ ਆ ਰਹੀ ਹੈ, ਕੰਸਟਰਕਸ਼ਨ ਕੋਸਟ ਵੀ ਵੱਧ ਗਈ ਜੀ, ਰੀਅਲ ਸਟੇਟ ਦੀ ਵੀ ਵੈਲਿਊ ਵੱਧ ਗਈ, ਪਰ ਤੁਹਾਡੀ ਪਾਲਿਸੀ ਦੇ ਉੱਪਰ ਜਿਹੜੀ ਰੀਬਿਲਡ ਜਿਹੜੀ ਕੋਸਟ ਆਫ ਜਿਹੜੀ ਇੰਸ਼ੋਰੈਂਸ ਆ ਰੀਬਿਲਡਿੰਗ ਕੋਸਟ ਆ ਉਹ ਤੁਸੀਂ ਕਦੇ ਚੇਂਜ ਨਹੀਂ ਕਰਾਈ, ਕਦੇ ਰਿਵਿਊ ਨਹੀਂ ਕੀਤੀ। ਮੇਰੇ ਆਫਿਸ ਦੀ ਲਾਈਵ ਐਗਜ਼ਾਮਪਲ ਆ ਜੀ, $5 million ਦੀ ਕਲਾਇੰਟ ਨੂੰ ਕਵਰੇਜ ਚਾਹੀਦੀ ਸੀ, $2 million ਤੇ ਇਨਸ਼ੋਰਡ ਸੀਗੇ ਜੀ, ਇੱਕ ਤਾਂ ਉਹਨਾਂ ਦੀ ਕਵਰੇਜ ਫਿਕਸ ਕੀਤੀ ਹੈ ਨਵੀਂ ਜੀ ਵਿਲ ਨਾਟ ਬਲੀਵ ਇਟ, ਉਹਨਾਂ ਨੇ ਅਰਾਊਂਡ $1,000-1,200 ਉਹਨਾਂ ਨੂੰ ਪ੍ਰੀਮੀਅਮ ਤੇ ਵੀ ਸੇਵ ਹੋ ਗਿਆ ਤੇ ਉਹਨਾਂ ਦੀ ਕਵਰੇਜ ਵੀ ਆਲਮੋਸਟ ਡਬਲ ਹੋ ਗਈ ਜੀ। ਮੇ ਬੀ ਇਟ ਸਾਊਂਡ ਅਨਰਲਿਸਟਿਕ ਪਰ ਦਿਸ ਇਜ ਵਟ ਇਟ ਇਜ, ਸਾਨੂੰ ਕਾਲ ਕਰ ਲਓ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਜੀ। 647-299-23-14 647-299-2314 ਜੀ ਨਵੀ ਜੀ।
0: ਜੀ ਬਿਲਕੁਲ, ਤੁਸੀਂ ਇੱਕੋ ਇੱਕ ਨੰਬਰ ਆਲਵੇਜ਼ ਸਾਡੇ ਤੋਂ ਲੈਣੇ ਹੋ ਉਹ ਹੈ ਮਿਸਟਰ ਜਗਜੀਤ ਬੋਗਨ ਸਾਹਿਬ ਦਾ 6472992314 647-299-2314 ਜਗਜੀਤ ਜੀ ਥੈਂਕ ਯੂ ਸਰ।
3: ਥੈਂਕ ਯੂ ਜੀ।
0: ਸੋ ਓਕੇ, ਇੱਕ ਤਾਂ ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਕੋਈ ਵੀ ਅਪਲਾਇੰਸਿਸ ਰਿਪੇਅਰ ਹੋਣ ਵਾਲੇ ਆ, ਪੁਰਾਣੇ ਅਪਲਾਇੰਸਿਸ ਨਹੀਂ ਚੱਲ ਰਹੇ ਚੰਗੀ ਤਰ੍ਹਾਂ, ਟੈਨਸ਼ਨ ਨਾ ਲਓ, 6476223203 ਤੇ ਕਾਲ ਕਰੋ, 647-622-3203 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਫੋਨ ਘੁਮਾਓ, ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਉਸ ਤੋਂ ਇਲਾਵਾ ਏਰੀਅਨ ਮਿਲ ਜ਼ਾਕਿਰਾ, ਗੱਡੀ ਲੈਣੀ ਆ ਤਾਂ ਜਗਦੀਪ ਭੱਲਾ ਤੇ ਕਰਨ ਸ਼ਰਮਾ, ਇਹ ਵੀਰ ਸਾਡੇ ਏਰੀਅਨ ਮਿਲਸ ਐਕਿਰਾ ਦੇ ਮੈਨੇਜਰ ਨੇ। ਨੰਬਰ ਇਹਨਾਂ ਦਾ 9058285800 ਵੀਕਐਂਡ ਤੇ ਤੁਸੀਂ ਕਹਿੰਦੇ ਹੋ ਨਵੀਂ ਯਾਰ ਕੁਝ ਖਵਾ ਹੀ ਦਿਓ, ਸੋ ਵੀਕਐਂਡ ਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਜਾਣਾ ਤੁਸੀਂ, ਬਾਏ ਵਨ ਗਿਟ ਵਨ ਫਰੀ, ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋੜ, 85 ਮਾਊਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, 15 ਫੈਡਰਵੇ, ਬਵੇਡਨ ਸਿੰਘ ਕਿਉਂ ਜੀ, ਕਿੱਥੇ, ਸਿੰਪਲੀ ਇੰਡੀਅਨ, ਸਾਰਥੀ ਕੇ।

ਬੱਲੇ ਬੱਲੇ ਛੱਲਾ ਯਾਰ ਛੱਲਾ ਅੱਛਾ ਸਾਰਥੀ ਨੇ ਵੀ ਗਾਇਆ ਹੈ ਫੈਸ਼ਨ ਆਈ ਕਿਊ ਤੁਹਾਨੂੰ ਕੱਪੜੇ ਚਾਹੀਦੇ ਆ ਲੇਡੀਜ਼ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਇੱਕ ਤੁਸੀਂ ਜੁਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਤੁਸੀਂ ਇੰਡੀਆ ਲਈ ਟੈਚੀ ਲੈਣੇ ਆ ਤਾਂ ਇੰਡੀਆ ਦੇ ਟੈਚੀ ਤਿੰਨ ਪੀਸ ਲਗੇਜ ਦਾ ਸੈੱਟ ਸਿਰਫ ਤੇ ਸਿਰਫ $149 ਫੈਸ਼ਨ ਆਈ ਕਿਊ 905-453-2225 ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਓਲ ਫੈਸ਼ਨ ਆਈ ਕਿਊ 24 ਘੰਟੇ 7 ਦਿਨ ਖੁੱਲ੍ਹਾ ਤੁਹਾਡੇ ਲਈ ਸਬਜ਼ੀ ਮਾਰਕੀਟ 1650 ਵਿਲੀਅਮਸ ਪਾਰਕਵੇ ਟੋਰਬਰਮ ਦੇ ਕੋਰਨਰ ਤੇ ਸਬਜ਼ੀ ਮਾਰਕੀਟ ਰੈਸਟੋਰੈਂਟ ਦੀ ਤੀਜੀ ਲੋਕੇਸ਼ਨ ਖੁੱਲ੍ਹੀ ਹੈ 24 ਘੰਟੇ ਖੁੱਲ੍ਹੀ ਇੱਕ ਪਾਓ ਭਾਜੀ ਲਓ ਦੂਜੀ ਫਰੀ ਇੱਕ ਗੰਨੇ ਦਾ ਰਸ ਲਓ ਦੂਜਾ ਫਰੀ ਇੱਕ ਪਾਉਂਡ ਜਲੇਬੀ ਲਓ ਦੂਜਾ ਪਾਉਂਡ ਬਿਲਕੁਲ ਫਰੀ ਸਬਜ਼ੀ ਮਾਰਕੀਟ ਵਿਲੀਅਮਸ ਪਾਰਕਵੇ ਟੋਰਬਰਮ 24 ਘੰਟੇ 7 ਦਿਨ ਓਪਨ

0: ਪਹਿਲੇ ਤੁਸੀਂ ਵੀ ਕਹਿੰਦੇ ਹੋ ਨਵੀਂ ਯਾਰ ਲਾਉਣਾ ਸੀਗਾ ਦੂਜਾ, ਚਲੋ ਮੈਂ ਕਿਹਾ ਹੁਣ ਲੱਗ ਗਿਆ ਹੁਣ ਇਹੀ ਸੁਣ ਲਈਏ। ਮੈਂ ਲਾਉਣਾ ਕਿਹੜਾ ਸੀਗਾ ਯਾਰ, ਵੀ ਹੁਣ ਮੈਨੂੰ ਇਹੀ ਨਹੀਂ ਯਾਦ ਵੀ ਗਾਣਾ ਕਿਹੜਾ ਲਾਉਣਾ ਸੀ। ਚਲੋ ਕੋਈ ਗੱਲ ਨਹੀਂ, ਪ੍ਰੋਗਰਾਮ ਪੰਜਾਬੀ ਦਾ ਨਾ, ਅਤੇ ਕਈ ਵਾਰ ਚਲੋ ਠੀਕ ਹੈ, ਜਿਹੜਾ ਕਹਿੰਦੇ ਹੁੰਦੇ ਆ ਕਿ ਲੱਗਣਾ ਉਹੀ ਲੱਗਣਾ ਕਿ ਨਹੀਂ। ਇੱਕ ਤੁਸੀਂ ਜ਼ਰੂਰ ਨਾਲ ਦੀ ਨਾਲ ਯਾਦ ਰੱਖੋ ਮੈਸੇਜ ਫੀਨਿਕਸ ਮਿਲਵਰਕ ਦਾ, ਜਿਨ੍ਹਾਂ ਨੇ ਕਿਚਨ ਤਿਆਰ ਕਰਾਉਣੀ ਹੈ ਵਧੀਆ ਟੌਪ ਦੀ, ਤਾਂ ਫੀਨਿਕਸ ਮਿਲਵਰਕ ਦੇ ਨਾਲ ਤੁਸੀਂ ਇੱਕ ਵਾਰ ਸੰਪਰਕ ਕਰ ਲਓ, ਅਤੇ ਤੁਹਾਡੇ ਲਈ ਕਿਚਨ ਕੈਬਨਿਟਸ, ਕਸਟਮ ਕਲੋਜ਼ਟਾਂ ਬਹੁਤ ਵਧੀਆ। ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਜ਼ਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਠੀਕ ਹੈ, ਕੁਆਲਿਟੀ ਉਹ ਵੀ ਤੁਹਾਡੇ ਬਜਟ ਦੇ ਵਿੱਚ।
1: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। ਸੋ ਨਾਲ ਦੀ ਨਾਲ ਤੁਸੀਂ ਇੱਕ ਜ਼ਰੂਰ ਯਾਦ ਰੱਖਣਾ, ਸਕਾਈ ਹਾਲ ਐਕਸਪ੍ਰੈਸ ਨੂੰ ਫਿਰ ਤੋਂ, ਸਕਾਈ ਹਾਲ ਐਕਸਪ੍ਰੈਸ ਦੀ ਟੀਮ ਹਾਇਰਿੰਗ ਕਰ ਰਹੀ ਹੈ। ਇਹਨਾਂ ਨੂੰ ਬਹੁਤ ਜ਼ਿਆਦਾ ਏਜ਼ਡ ਡਰਾਈਵਰ ਚਾਹੀਦੇ ਨੇ, ਬਹੁਤ ਜ਼ਿਆਦਾ ਨਹੀਂ, ਸੋਰੀ, 3-4 ਏਜ਼ਡ ਡਰਾਈਵਰ ਚਾਹੀਦੇ ਨੇ। US ਦੇ ਈਸਟ ਕੋਸਟ ਦੇ ਰਨ ਨੇ, ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ ਅਤੇ ਮੇਰਲੈਂਡ ਦੇ। ਡਰਾਈਵੈਨ ਦਾ ਕੰਮ ਹੈ, ਬਿਜ਼ੀ ਕੰਮ ਹੈ, ਪੂਰਾ ਸਾਲ ਕੰਮ ਮਿਲੂਗਾ। ਹਰ ਮਹੀਨੇ ਦੀ 5 ਤਰੀਕ ਅਤੇ 20 ਤਰੀਕ ਨੂੰ ਡਾਇਰੈਕਟ ਤੁਹਾਡੇ ਅਕਾਊਂਟ 'ਚ ਪੈਸੇ ਆਉਣਗੇ। ਸਕਾਈ ਹਾਲ ਐਕਸਪ੍ਰੈਸ 807-355-9992, 807-355-9992, 807-355-9992, ਸਕਾਈ ਹਾਲ ਐਕਸਪ੍ਰੈਸ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ। ਅਤੇ ਹਾਰਡਵੁੱਡ ਜਾਇੰਟ, ਤੁਹਾਨੂੰ ਹਾਰਡਵੁੱਡ, ਲੈਮੀਨੇਟ, ਵਾਈਨਲ, ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਹਾਰਡਵੁੱਡ ਜਾਇੰਟ ਟੋਰਬਰਮੈਨ ਸਟੀਲਸ, ਹਾਰਡਵੁੱਡ ਜਾਇੰਟ ਟੋਰਬਰਮੈਨ ਸਟੀਲਸ ਨੂੰ ਵਿਜ਼ਿਟ ਕਰੋ। ਕੈਲੇਡਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀਆਂ ਗੱਡੀਆਂ 10 ਸਾਲ ਦੀ ਵਾਰੰਟੀ ਦੇ ਨਾਲ ਤੁਹਾਨੂੰ ਮਿਲ ਰਹੀਆਂ। ਨਹੀਂ ਤਾਂ ਕਿਹੜਾ ਡੀਲਰ ਹੈ ਯਾਰ ਜਿਹੜਾ ਕਿ 10 ਸਾਲ ਦੀ ਵਾਰੰਟੀ ਦੇਈ ਜਾਂਦਾ, ਬਹੁਤ ਘੱਟ ਹੋਣਗੇ। ਇਹਨਾਂ ਨੂੰ ਪੂਰਾ ਯਕੀਨ ਹੈ, ਪੂਰਾ ਭਰੋਸਾ ਆਪਣੀਆਂ ਗੱਡੀਆਂ 'ਤੇ। ਕੈਲੇਡਨ ਮਿਤਸੂਬਿਸ਼ੀ ਦਾ ਨੰਬਰ ਹੈ 6476782754 ਐਂਡ ਤੁਹਾਡੇ ਫਿਊਨਰਲ ਦੀ ਪ੍ਰੀ ਪਲੈਨਿੰਗ, ਫਿਊਨਰਲ ਦੀ ਪ੍ਰੀ ਪਲੈਨਿੰਗ ਹੋ ਰਹੀ ਹੈ। ਐਂਡ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਬ੍ਰੈਂਪਟਨ ਕ੍ਰੈਮੇਟੋਰੀਅਮ ਨੂੰ ਯਾਦ ਰੱਖੋ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਲਈ। ਅੱਜ ਦਾ ਰੇਟ ਲੋਕ ਹੋ ਰਿਹਾ, ਭਾਵੇਂ ਜਦੋਂ ਮਰਜ਼ੀ ਫਿਊਨਰਲ ਤੁਹਾਡਾ ਹੋਵੇ, ਅੱਜ ਦਾ ਰੇਟ ਲੋਕ ਕਰਨ ਦੇ ਲਈ ਨੰਬਰ ਤੁਸੀਂ ਨੋਟ ਕਰਨਾ 905-458-2222, 905-458-2222। ਸੋ ਚੱਲਦੇ ਹਾਂ ਜਲੰਧਰ, ਲਾਈਵ ਖਬਰਾਂ ਦਾ ਬੁਲੇਟਿਨ ਤੁਹਾਡੇ ਲਈ ਵਨ ਐਂਡ ਓਨਲੀ ਮਿਸਟਰ ਸੁਦੀਪ ਢਿੱਲੋਂ ਜੀ ਪੇਸ਼ ਕਰਨ ਜਾ ਰਹੇ ਨੇ। ਅਤੇ ਜਲੰਧਰ ਤੋਂ ਫਿਰ ਖਬਰਾਂ ਲੈਂਦੇ ਹਾਂ, ਖਬਰਾਂ ਤੋਂ ਬਾਅਦ ਤੁਹਾਨੂੰ ਅਸੀਂ ਰੇਡੀਓ ਉਡਾਨ ਦੇ ਮਿਸਟਰ ਪ੍ਰਭ ਸੰਧੂ ਜੀ ਨਾਲ ਜੋੜਦੇ ਹਾਂ। ਸੋ ਸਮਾਂ, ਸੋਰੀ ਯਾਰ ਮੈਂ ਲੇਟ ਹੋ ਗਿਆ ਖਬਰਾਂ ਲਾਉਣ ਨੂੰ, ਬਟ ਕੋਈ ਗੱਲ ਨਹੀਂ, ਦੇਰ ਆਏ ਦਰੁਸਤ ਆਏ। ਅਤੇ ਕਈ ਵਾਰ ਜੇ ਕੋਈ ਚੀਜ਼ ਲੇਟ ਲੱਗ ਰਹੀ ਹੈ ਤਾਂ ਉਹ ਚੰਗੇ ਲਈ ਹੁੰਦਾ ਕਿ ਨਹੀਂ। ਸੋ ਖਬਰਾਂ ਲਾਉਂਦੇ ਹਾਂ, ਅਤੇ ਖਬਰਾਂ ਤੋਂ ਬਾਅਦ ਫਿਰ ਤੁਹਾਡੇ ਨਾਲ ਅਸੀਂ ਬਾਕੀ ਦਾ ਪ੍ਰੋਗਰਾਮ ਤੋਰਾਂਗੇ। ਅਤੇ ਪ੍ਰਭ ਸੰਧੂ ਜੀ ਬੜੀ ਮਿਹਨਤ ਨਾਲ ਰੇਡੀਓ ਉਡਾਨ ਲੈ ਕੇ ਹਾਜ਼ਰ ਹੋ ਰਹੇ ਨੇ, ਗੇਟ ਰੈਡੀ ਫੋਰ ਦੈਟ। ਐਂਡ ਮੈਂ ਤੁਹਾਨੂੰ ਇੱਕ ਕੁਇਕ ਜਿਹਾ ਮੈਸੇਜ ਹੈ ਜਿਹੜਾ ਉਹ ਦੇ ਦੇਵਾਂ, ਅਤੇ ਫਿਰ ਖਬਰਾਂ ਲਾਉਂਦੇ ਹਾਂ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ

ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com।

SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।

0: ਰੱਖਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਸਟੀਲ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-5-799-1-
1: ਕੀ ਦੀ
2: ਸਤਿ ਸ੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾ ਰਾਹੀਂ ਪੰਜਾਬ ਕਾਂਗਰਸ ਵਿੱਚ ਪ੍ਰਧਾਨਗੀ ਦੇ ਅਹੁਦੇ ਤੇ ਆਖਿਰਕਾਰ ਪੱਕੀ ਨਿਯੁਕਤੀ ਹੋ ਗਈ ਹੈ ਤੇ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਪਾਰਟੀ ਵੱਲੋਂ ਇਹ ਫੈਸਲਾ ਪੰਜਾਬ ਕਾਂਗਰਸ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਮਤਭੇਦ ਦਰਮਿਆਨ ਲਿਆ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਰਾਜਾ ਵੜਿੰਗ ਦੀ ਥਾਂ ਨਵਾਂ ਪ੍ਰਧਾਨ ਲਾਉਣ ਦੀ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ ਪਰ ਪ੍ਰਗਟ ਸਿੰਘ ਤੋਂ ਇਲਾਵਾ ਵਿਜੇਂਦਰ ਸਿੰਗਲਾ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰਨਾਂ ਆਗੂਆਂ ਦੇ ਨਾਂ ਵਿੱਚ ਚਰਚਾ ਵਿੱਚ ਸਨ ਖਾਸ ਕਰ ਵਿਜੇਂਦਰ ਸਿੰਗਲਾ ਦਾ ਨਾਂ ਮੀਡੀਆ ਵਿੱਚ ਕਾਫੀ ਗੂੰਜ ਰਿਹਾ ਸੀ ਪਰ ਪ੍ਰਗਟ ਸਿੰਘ ਦੇ ਨਾਂ ਉੱਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਲਾਇਆ ਗਿਆ ਮੰਨਿਆ ਜਾ ਰਿਹਾ ਕਿ ਪ੍ਰਗਟ ਸਿੰਘ ਪੰਜਾਬ ਕਾਂਗਰਸ ਦੇ ਸਾਰੇ ਹੀ ਧੜਿਆਂ ਵਿੱਚ ਸਤਿਕਾਰਤ ਆਗੂ ਨੇ ਅਤੇ ਇਸੇ ਕਰਕੇ ਪ੍ਰਗਟ ਸਿੰਘ ਨੂੰ ਕਮਾਨ ਸੌਂਪੀ ਗਈ ਹੈ ਤਾਂ ਜੋ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਇੱਥੇ ਰੱਖਿਆ ਜਾ ਪ੍ਰਗਟ ਸਿੰਘ ਭਾਰਤੀ ਹਾਕੀ ਟੀਮ ਦੇ ਕਪਤਾਨ ਵੀ ਰਹੇ ਨੇ ਜਲੰਧਰ ਖੋਣੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਨੇ ਤੇ ਉਹ ਪੰਜਾਬ ਵਿੱਚ ਮੰਤਰੀ ਵਜੋਂ ਵੀ ਸੇਵਾ ਨਿਭਾ ਚੁੱਕੇ ਨੇ ਉਹਨਾਂ ਨੂੰ ਪੰਜਾਬ ਕਾਂਗਰਸ ਦੀ ਅਗਵਾਈ ਅਜਿਹੇ ਸਮੇਂ ਮਿਲੀ ਹੈ ਜਦੋਂ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਚੱਲ ਰਹੀ ਹੈ ਨਵੇਂ ਇੰਚਾਰਜ ਸਚਿਨ ਪਾਇਲਟ ਵੱਲੋਂ ਕਾਂਗਰਸੀ ਆਗੂਆਂ ਨਾਲ ਕੀਤੇ ਵਿਚਾਰ ਵਟਾਂਦਰੇ ਤੋਂ ਬਾਅਦ ਹਾਈ ਕਮਾਂਡ ਨੇ ਲੀਡਰਸ਼ਿਪ ਵਿੱਚ ਤਬਦੀਲੀ ਦਾ ਇਹ ਫੈਸਲਾ ਲਿਆ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਸੁਰਖਰੂ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਣ ਵਿਦੇਸ਼ ਯਾਤਰਾ ਦੀ ਤਿਆਰੀ ਖਿੱਚ ਲੈਣ ਦੇ ਚਰਚੇ ਨੇ ਉਹ 4.5 ਸਾਲ ਦੇ ਕਾਰਜਕਾਲ ਮਗਰੋਂ ਕੁਝ ਸਮਾਂ ਆਰਾਮ ਲੈਣ ਦੇ ਮੂਡ ਵਿੱਚ ਨੇ ਅਤੇ ਹੁਣ ਉਹਨਾਂ ਵੱਲੋਂ ਇੰਗਲੈਂਡ ਜਾਂ ਅਮਰੀਕਾ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ ਪਿਛਲੇ ਸਮੇਂ ਦੌਰਾਨ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੌਰਾਨ ਰਾਜਾ ਵੜਿੰਗ ਕਾਫੀ ਤਣਾਅ ਵਿੱਚੋਂ ਲੰਘੇ ਦੱਸੇ ਜਾਂਦੇ ਨੇ ਅਤੇ ਉਹ ਰੈਸਟ ਲੈਣ ਬਾਰੇ ਇਸ਼ਾਰਾ ਵੀ ਕਰ ਚੁੱਕੇ ਨੇ ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਰਸਮੀ ਤੌਰ ਤੇ ਆਪਣਾ ਅਸਤੀਫਾ ਸੌਂਪ ਦਿੱਤਾ ਸੀ ਅਸੀਂ ਉਹਨਾਂ ਨੇ ਖੁਦ ਲੰਘੇ ਕੱਲ ਆਪਣੇ ਆਪ ਨੂੰ ਸਾਬਕਾ ਪ੍ਰਧਾਨ ਵੀ ਐਲਾਨ ਦਿੱਤਾ ਸੀ ਅਤੇ ਵੜਿੰਗ ਨੇ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਤੋਂ ਅਸਤੀਫਾ ਲਿਆ ਨਹੀਂ ਗਿਆ ਬਲਕਿ ਉਹਨਾਂ ਨੇ ਖੁਦ ਅਸਤੀਫਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੁਝ ਦਿਨ ਪਹਿਲਾਂ ਪਾਰਟੀ ਵਿੱਚੋਂ ਬਰਖਾਸਤ ਕੀਤੀ ਗਈ ਮਹਿਲਾ ਆਗੂ ਰੂਪ ਕੌਰ ਸੰਧੂ ਨੇ 9 ਅਕਤੂਬਰ ਨੂੰ ਸਬੂਤਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਸੰਪਰਕ ਕਰਨਗੇ ਉਹਨਾਂ ਕਿਹਾ ਕਿ ਉਹਨਾਂ ਕੋਲ ਕਈ ਸਬੂਤ ਮੌਜੂਦ ਨੇ ਜੋ ਉਹ ਜਥੇਦਾਰ ਸਾਹਿਬ ਦੇ ਪੇਸ਼ ਕਰਨਗੇ ਰੂਪ ਕੌਰ ਸੰਧੂ ਨੇ ਆਪਣੇ ਵੀਡੀਓ ਬਿਆਨ ਵਿੱਚ ਕਿਹਾ ਕਿ ਬਹਿਰੀਨ ਵਾਲੀ ਬੀਬੀ ਤੋਂ ਲੈ ਕੇ ਕਈ ਹੋਰ ਮਾਮਲਿਆਂ ਸੰਬੰਧੀ ਉਹਨਾਂ ਕੋਲ ਜੋ ਕੁਝ ਵੀ ਮੌਜੂਦ ਹੈ ਉਹ ਸਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਲੈ ਕੇ ਜਾਣਗੇ ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਵੱਲੋਂ ਜੋ ਵੀ ਫੈਸਲਾ ਦਿੱਤਾ ਜਾਵੇਗਾ ਉਸਨੂੰ ਲੋਕਾਂ ਦੀ ਕਚਹਿਰੀ ਵਿੱਚ ਵੀ ਰੱਖਣਗੇ ਰੂਪ ਕੌਰ ਸੰਧੂ ਦਾ ਦਾਅਵਾ ਕਿ ਬਹਿਰੀਨ ਵਾਲੀ ਬੀਬੀ ਵਾਂਗ ਕਈ ਹੋਰ ਬੀਬੀਆਂ ਨੇ ਵੀ ਉਹਨਾਂ ਕੋਲ ਸੰਪਰਕ ਕੀਤਾ ਅਤੇ ਉਹਨਾਂ ਨਾਲ ਹੋਈ ਸਾਰੀ ਘਟਨਾਕ੍ਰਮ ਨੂੰ ਉਹ ਜਥੇਦਾਰ ਦੇ ਮੂਹਰੇ ਪੇਸ਼ ਕਰਨਗੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਬੀਬੀ ਉਹਨਾਂ ਦੇ ਨਾਲ ਇਸ ਮਾਮਲੇ ਵਿੱਚ ਜਾਣਾ ਚਾਹੁੰਦੀ ਹੈ ਤਾਂ ਉਸਨੂੰ ਵੀ ਨਾਲ ਲੈ ਕੇ ਜਾਣਗੇ ਤੁਹਾਨੂੰ ਵੀ ਚੇਤੇ ਕਰਾ ਦਈਏ ਕਿ ਰੂਪ ਕੌਰ ਸੰਧੂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੁਝ ਦਿਨ ਪਹਿਲਾਂ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਹੁਣ ਉਹਨਾਂ ਵੱਲੋਂ ਲਗਾਤਾਰ ਇਸ ਸੰਬੰਧੀ ਅਤੇ ਆਪਣੇ ਪੱਖ ਸੰਬੰਧੀ ਬਿਆਨ ਦਿੱਤੇ ਜਾ ਰਹੇ ਨੇ 9 ਅਕਤੂਬਰ ਨੂੰ ਸਬੂਤਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਜਾਣ ਦੇ ਐਲਾਨ ਨੇ ਇਸ ਮਾਮਲੇ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਗ੍ਰਿਫਤਾਰੀ ਦੇ ਲਗਭਗ 9 ਸਾਲਾਂ ਬਾਅਦ ਬ੍ਰਿਟਿਸ਼ ਨਾਗਰਿਕ ਸਿੱਖ ਨੌਜਵਾਨ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਦੀ ਆਖਿਰਕਾਰ ਰਿਹਾਈ ਹੋ ਗਈ ਹੈ ਅਤੇ ਉਹ ਤਿਹਾਰ ਜੇਲ੍ਹ ਤੋਂ ਬਾਹਰ ਆ ਗਏ ਜੌਹਲ ਉੱਤੇ ਹਮਲਿਆਂ ਪਿੱਛੇ ਦੇ ਨੈਟਵਰਕ ਨੂੰ ਆਰਥਿਕ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਦੋਸ਼ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਹਾਈ ਕੋਰਟ ਵੱਲੋਂ ਲੰਘੇਗਲ ਜੱਗੀ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਸੀ। ਚੋਹਲ ਨੂੰ 2017 ਵਿੱਚ ਪੰਜਾਬ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕਈ ਕੇਸਾਂ ਵਿੱਚ ਦੋਸ਼ੀ ਬਣਾਇਆ ਗਿਆ ਸੀ। ਜ਼ਮਾਨਤ ਲਈ ਜੱਗੀ ਚੋਹਲ ਦੀ ਲੜਾਈ ਮੁਕੱਦਮੇ ਦੇ ਕਈ ਦੌਰਾਂ ਵਿੱਚੋਂ ਲੰਘੀ ਹੈ। ਟ੍ਰਾਇਲ ਕੋਰਟ ਨੇ 7 ਕੇਸਾਂ ਵਿੱਚ ਜੱਗੀ ਚੋਹਲ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰ ਦਿੱਤਾ। 5 ਅਰਜ਼ੀਆਂ 7 ਦਸੰਬਰ 2022 ਨੂੰ ਖਾਰਜ ਕੀਤੀਆਂ ਗਈਆਂ ਸਨ, ਜਦਕਿ 2 ਹੋਰ 25 ਅਪ੍ਰੈਲ 2024 ਨੂੰ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਲਗਾਤਾਰ ਕਾਨੂੰਨੀ ਕਾਰਵਾਈ ਚੱਲਦੀ ਰਹੀ। ਜਿਸ ਵੇਲੇ ਜੱਗੀ ਚੋਹਲ ਦੀ ਗ੍ਰਿਫ਼ਤਾਰੀ ਹੋਈ ਸਾਲ 2017 ਵਿੱਚ, ਉਸ ਵੇਲੇ ਜੱਗੀ ਚੋਹਲ ਆਪਣੇ ਵਿਆਹ ਲਈ ਪੰਜਾਬ ਪਹੁੰਚੇ ਸਨ ਅਤੇ ਖਰੀਦਦਾਰੀ ਕਰ ਰਹੇ ਸਨ ਆਪਣੇ ਪਰਿਵਾਰ ਸਮੇਤ, ਜਦੋਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ 9 ਸਾਲ ਤੱਕ ਲੰਮੀ ਕਾਨੂੰਨੀ ਚਾਰਾਜੋਈ ਚੱਲੀ ਹੈ ਅਤੇ 9 ਸਾਲ ਜੇਲ੍ਹ ਵਿੱਚ ਰਹਿਣ ਉਪਰੰਤ ਹੁਣ ਜੱਗੀ ਚੋਹਲ ਨੂੰ ਰਿਹਾ ਕੀਤਾ ਗਿਆ। ਪੰਜਾਬੀਆਂ ਨੇ ਦੇਸ਼ ਵਿੱਚ ਕਈ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ ਤੇ ਇੱਕ ਹੋਰ ਖੇਤਰ ਬਹੁਤ ਜ਼ਰੂਰੀ ਜੋ ਮੰਨਿਆ ਜਾਂਦਾ ਹੈ, ਖੂਨਦਾਨ, ਉਸ ਵਿੱਚ ਵੀ ਪੰਜਾਬੀ ਮੋਹਰੀ ਸਾਬਤ ਹੋਏ। ਦਰਅਸਲ ਕੇਂਦਰ ਸਰਕਾਰ ਦੇ ਇੱਕ ਪੋਰਟਲ ਉੱਤੇ ਸਾਲ 2025 ਦੇ ਦਰਜ ਖੂਨਦਾਨ ਅੰਕੜਿਆਂ ਮੁਤਾਬਕ ਪ੍ਰਤੀ 10 ਲੱਖ ਦੀ ਆਬਾਦੀ ਇੱਕ ਖੂਨਦਾਨ ਯਾਨੀ ਕਿ ਵਾਲੰਟਰੀ ਬਲੱਡ ਦੇ ਮਾਮਲੇ ਵਿੱਚ ਪੰਜਾਬ ਨੇ ਦੇਸ਼ ਭਰ ਵਿੱਚੋਂ 3ਜਾ ਸਥਾਨ ਹਾਸਲ ਕੀਤਾ। ਪੰਜਾਬੀਆਂ ਦੀ ਸੇਵਾ ਤੇ ਹਮਦਰਦੀ ਦੀ ਭਾਵਨਾ ਇੱਕ ਵਾਰ ਫੇਰ ਇਸ ਤਰ੍ਹਾਂ ਉਭਰ ਕੇ ਸਾਹਮਣੇ ਆਈ ਹੈ। ਪੰਜਾਬ ਨੇ ਸਾਲ 2025-26 ਦੌਰਾਨ ਭਾਈਚਾਰਕ ਸ਼ਮੂਲੀਅਤ ਨਾਲ ਸੂਬੇ ਭਰ ਵਿੱਚ ਲਾਏ ਗਏ 6,583 ਖੂਨਦਾਨ ਕੈਂਪਾਂ ਰਾਹੀਂ 5,43,167 ਯੂਨਿਟ ਖੂਨ ਇਕੱਠਾ ਕੀਤਾ ਅਤੇ ਕੁੱਲ ਇਕੱਠੇ ਕੀਤੇ ਖੂਨ ਇਛੁੱਕ ਖੂਨਦਾਨ ਯਾਨੀ ਕਿ ਵਾਲੰਟਰੀ ਬਲੱਡ ਡੋਨੇਸ਼ਨ ਰਾਹੀਂ ਆਇਆ। ਹਾਰਡਿੰਗ ਮੈਡੀਕਲ ਕਾਲਜ ਦੇ ਗੋਲਡਨ ਜੁਬਲੀ ਆਡੀਟੋਰੀਅਮ ਵਿਖੇ ਹੋਏ ਇੱਕ ਕੌਮੀ ਪੱਧਰ ਦੇ ਸਮਾਗਮ ਦੌਰਾਨ ਪੰਜਾਬ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਪੰਜਾਬ ਦੇ ਇਸ ਰੁਝਾਨ ਦੀ ਸ਼ਲਾਘਾ ਵੀ ਕੀਤੀ ਗਈ ਹੈ। ਕਰੀ ਦਈਏ ਤਾਂ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਪੰਜਾਬ ਵਿੱਚ ਮੌਸਮ ਵਿੱਚ ਹੁਣ ਹਲਕੀ ਜਿਹੀ ਤਬਦੀਲੀ ਵਿਖਾਈ ਦੇਣ ਲੱਗੀ। ਹੁਣ ਮੌਸਮ ਥੋੜਾ ਠੰਡਾ ਹੋਣ ਲੱਗਿਆ, ਜਦਕਿ ਦੁਪਹਿਰ ਵੇਲੇ ਜ਼ਰੂਰ ਹਾਲੇ ਗਰਮੀ ਦਾ ਆਲਮ ਬਣਿਆ ਰਹਿੰਦਾ, ਪੱਖੇ ਅਤੇ ਏਸੀ ਹਾਲੇ ਵੀ ਚੱਲ ਰਹੇ ਨੇ। ਵੱਡਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਇਸ ਸਾਲ ਮੌਨਸੂਨ ਆਮ ਨਾਲੋਂ ਕਾਫੀ ਘੱਟ ਰਿਹਾ। ਮੌਨਸੂਨ ਦੀ ਵਾਪਸੀ ਹੋ ਚੁੱਕੀ ਹੈ ਪਰ ਅੰਕੜੇ ਦੱਸਦੇ ਨੇ ਕਿ 1 ਜੂਨ ਤੋਂ 30 ਸਤੰਬਰ ਤੱਕ ਪਹਿਲੇ ਮੌਨਸੂਨ ਸੀਜ਼ਨ ਦੌਰਾਨ ਸੂਬੇ ਵਿੱਚ ਜੋ ਮੀਂਹ ਪਿਆ ਉਹ ਆਮ ਨਾਲੋਂ ਹੋਇਆ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਮੌਨਸੂਨ ਇੱਕ ਤਾਂ ਦੇਰੀ ਨਾਲ ਆਇਆ, ਉਸ ਵਿੱਚ ਮੀਂਹ ਬਹੁਤ ਘੱਟ ਪਿਆ ਹੈ। ਇਹੀ ਕਾਰਨ ਹੈ ਕਿ ਗਰਮੀ ਦਾ ਸੀਜ਼ਨ ਆਮ ਨਾਲੋਂ ਥੋੜਾ ਲੰਮਾ ਚੱਲਿਆ ਹੈ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਮੁੱਖ ਮੰਤਰੀ ਚੱਲ ਰਹੇ ਇੱਕ ਮੀਡੀਆ ਪ੍ਰਕਾਸ਼ਨ ਦੇ ਫਿਲਮ ਫੈਸਟੀਵਲ ਮੌਕੇ ਐਲਾਨ ਕੀਤਾ ਕਿ ਨਿਊ ਚੰਡੀਗੜ੍ਹ ਦੇ ਨੇੜੇ ਐਸ ਆਈ ਆਰ ਦੇ ਮੁੱਦੇ ਉੱਤੇ ਯਾਨੀ ਕਿ ਵੋਟਰ ਸੂਚੀਆਂ ਦੀ ਸੁਧਾਈ ਦੇ ਮੁੱਦੇ ਉੱਤੇ ਵਿਵਾਦ ਦਰਮਿਆਨ ਚੋਣ ਕਮਿਸ਼ਨ ਇੱਕ ਵਾਰ ਫਿਰ ਤੋਂ ਉਹਨਾਂ ਵੋਟਰਾਂ ਦੀ ਉਹਨਾਂ ਦੇ ਘਰ ਜਾ ਕੇ ਜਾਂਚ ਕਰੇਗਾ ਜਿਨ੍ਹਾਂ ਦੇ ਨਾਂ ਅੰਤਿਮ ਸੂਚੀ ਤੋਂ ਹਟ ਗਏ ਨੇ। ਉੱਤਰ ਪ੍ਰਦੇਸ਼, ਬੰਗਾਲ ਸਮੇਤ ਦੇਸ਼ ਦੇ ਅਜਿਹੇ 20 ਸੂਬਿਆਂ ਵਿੱਚ ਇਹ ਮੁਹਿੰਮ ਚਲਾਈ ਜਾਵੇਗੀ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹੁੱਲੜਬਾਜ਼ੀ ਰਿਹਾ ਤੇ 9 ਜਾਣੇ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਨੇ। ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ ਤੇ 7 ਵਿਦਿਆਰਥੀ ਯੂਨੀਵਰਸਿਟੀ ਦੇ ਵੀ ਸ਼ਾਮਲ ਨੇ। ਇਸ ਦਰਮਿਆਨ ਪਟਿਆਲੇ ਦੀ ਚਿਤਕਾਰਾ ਯੂਨੀਵਰਸਿਟੀ ਵਿੱਚ ਹੁੱਲੜਬਾਜ਼ੀ ਦੇ ਮਾਮਲੇ ਵਿੱਚ ਵੀ 2 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਚੀਨ ਨਾਲ ਸਰਹੱਦ ਸੰਬੰਧੀ ਚੱਲ ਰਹੇ ਵਿਵਾਦ ਤੇ ਸੰਬੰਧ ਸੁਧਾਰਨ ਦੀ ਕੋਸ਼ਿਸ਼ ਦਰਮਿਆਨ ਭਾਰਤ ਨੇ ਅਹਿਮ ਕਾਰਵਾਈ ਕਰਦਿਆਂ ਲੱਦਾਖ ਦੀਆਂ 28 ਥਾਵਾਂ ਦੇ ਅਧਿਕਾਰਤ ਨਾਂ ਜਾਰੀ ਕੀਤੇ ਨੇ ਤੇ ਭਾਰਤ ਦੇ ਅਧਿਕਾਰਤ ਨਕਸ਼ੇ ਉੱਤੇ ਵੀ ਇਹ ਨਾਂ ਦਰਜ ਕਰ ਦਿੱਤੇ ਗਏ ਨੇ। ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਕੈਂਪਸ ਵਿੱਚ ਲੰਘੇ ਕੱਲ ਬਾਹਰੋਂ ਲੰਘ ਰਹੀ ਪਾਈਪਡ ਨੈਚੁਰਲ ਗੈਸ ਅੱਧੇ ਘੰਟੇ ਤੱਕ ਦਰਸ਼ਨ ਰੁਕੇ ਰਹੇ, ਹਾਲਾਂਕਿ ਬਾਅਦ ਵਿੱਚ ਇਸ ਉੱਤੇ ਕਾਬੂ ਪਾ ਲਿਆ ਗਿਆ। ਜਾਪਾਨ ਦੇ ਆਈਚੀ ਨਾਗੋਤਾ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਲੰਘੇ ਕੱਲ ਭਾਰਤ ਨੇ 6 ਸੋਨੇ ਦੇ ਮੈਡਲ ਜਿੱਤੇ ਨੇ, ਜਿਨ੍ਹਾਂ ਵਿੱਚ ਮੁੱਕੇਬਾਜ਼ੀ ਤੇ ਮਹਿਲਾ ਹਾਕੀ ਟੀਮ ਵੱਲੋਂ ਜਿੱਤਿਆ ਗੋਲਡ ਮੈਡਲ ਸ਼ਾਮਲ ਹੈ। ਇਸ ਤੋਂ ਇਲਾਵਾ ਕੁਸ਼ਤੀ, ਤੀਰਅੰਦਾਜ਼ੀ ਮੈਡਲ ਜਿੱਤੇ ਨੇ। ਭਾਰਤ ਇਸ ਵੇਲੇ ਏਸ਼ੀਅਨ ਖੇਡਾਂ ਦੀ ਜਿੱਤ ਕੇ 5ਵੇਂ ਸਥਾਨ ਉੱਤੇ ਪਹੁੰਚ ਅਤੇ ਅੱਜ ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਦਾ ਗੋਲਡ ਮੈਡਲ ਦੇ ਲਈ ਮੁਕਾਬਲਾ ਕ੍ਰਿਕਟ ਦਾ ਪੁਰਸ਼ਾਂ ਦਾ ਏਸ਼ੀਅਨ ਖੇਡਾਂ ਵਿੱਚ ਹੋਣਾ, ਜੋ ਕਿ ਹੁਣ ਤੋਂ ਠੀਕ 3.5 ਘੰਟੇ ਬਾਅਦ ਸ਼ੁਰੂ ਹੋਵੇਗਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
1: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
3: This is AM 530, CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਕੰਮ ਨਾਲ ਬੰਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਮਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 and 10।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਮਹਿਲ।
6: ਮੈਂ ਹਰਸਿਮਰਨ ਸਿੰਘ, ਸਾਡਾ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ। ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 and 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
7: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ, ਰੇਡੀਓ ਉਡਾਨ, ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ, ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਨ, ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਭ ਦੇ ਨਾਲ।
8: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ 8 ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਬ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
9: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ, ਅੱਜ ਹੀ ਆਓ Unit 9, 1 Regan Road, Brampton, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ, ਕਾਲ ਕਰੋ 4373150701।
10: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨ ਫੂਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 4164475581 ਜਾਂ 4373। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
11: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
12: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
11: ਏਸੀ ਫਰਨੇਸ ਗੈਸ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
1: 647-6640-647-6640।
13: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਸ।
14: ਸੱਚ ਕਿਹੋ ਜਿਹਾ ਹੁੰਦਾ?
15: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
16: ਮਿੱਟੀ ਚੁਗਦੀ ਫਸਲ ਸੱਚ ਹੈ,
15: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਦਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਦੂਰ, ਮੇਰੇ ਨਾਲ ਹਮੇਸ਼ਾ ਤਰ੍ਹਾਂ ਸਾਥ ਦੇ ਰਹੇ ਨੇ ਗੁਮਨਾਮ ਗੈਵੀ। ਸਟੂਡੀਓ ਦੇ ਘੜੀ ਦੇ ਮੁਤਾਬਿਕ 9:06 ਹੋ ਚੁੱਕਿਆ, ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹੇਗਾ।

0: ਸੁਣਨ ਵਾਲੇ ਸਾਰੇ ਦੋਸਤਾਂ ਦਾ, ਮਿੱਤਰਾਂ ਦਾ, ਭੈਣਾਂ ਦਾ, ਭਰਾਵਾਂ ਦਾ ਬਹੁਤ ਬਹੁਤ ਸ਼ੁਕਰਾਨਾ, ਥੈਂਕ ਯੂ ਸੋ ਮੱਚ। ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੇ ਖੂਬਸੂਰਤ ਦਿਨ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਜੁੜ ਚੁੱਕੇ ਜੀ ਇੱਕ ਵਾਰ ਫਿਰ ਰੇਡੀਓ ਪ੍ਰੋਗਰਾਮ ਉਡਾ 10 ਵਜੇ ਤੱਕ ਗੱਲਾਂ ਬਾਤਾਂ ਕਰਾਂਗੇ ਔਰ ਬਹੁਤ ਹੀ ਖੂਬਸੂਰਤ ਸੁਨੇਹੇ ਤੁਹਾਡੇ ਰੂਬਰੂ ਕਰਾਂਗੇ। ਸਟੂਡੀਓ ਦੇ ਨੰਬਰ ਸੇਮ ਰਹਿਣ ਵਾਲੇ ਨੇ 905-600-3337 'ਤੇ ਗੱਲਾਂ ਬਾਤਾਂ ਹੋਣਗੀਆਂ ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਗੁਮਨਾਮ ਆਰਜੇ ਗੈਵੀ ਜੁੜ ਚੁੱਕੇ, ਨਾਲ ਦੀ ਨਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਆਲ ਸਟੇਟ ਇੰਸ਼ੋਰੈਂਸ ਤੋਂ ਰਾਹੁਲ ਪ੍ਰਭਾਕਰ ਜੀ ਵੀ ਜੁੜੇ ਹੋਣਗੇ। ਅੱਜ ਬਹੁਤ ਸਾਰੀਆਂ ਸੇਵਿੰਗ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ, ਅਵੇਅਰਨੈਸ ਦੇ ਮੈਸੇਜ ਵੀ ਦਿਆਂਗੇ। 10 ਵਜੇ ਤੱਕ ਤੁਹਾਡਾ ਸਾਡਾ ਸਾਥ ਅੱਜ ਥੋੜ੍ਹਾ ਜਿਹਾ ਇੰਟਰਟੇਨਮੈਂਟ ਵਾਲਾ ਹੋਣ ਵਾਲਾ ਹੈ, ਥੋੜ੍ਹਾ ਜਿਹਾ ਮੈਂ ਤਾਂ ਕਿਹਾ ਕਿ ਹੋ ਸਕਦਾ ਕਿਸੇ ਨਾਲ ਗੱਲ ਰਿਲੇਟ ਕਰੇ ਜਾਂ ਕਿਸੇ ਨਾਲ ਨਾਲ
1: 973-333-337 ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਯਾਨੀ ਆਰ ਜੇ ਗੈਵੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਇੱਕ ਚੀਜ਼ ਨੋਟ ਕਰ ਰਿਹਾ ਸੀ, ਤੁਹਾਡੇ ਜ਼ੁਬਾਨ ਤੋਂ ਮੇਰਾ ਨਾਂ ਗੁਮਨਾਮ ਹਲੇ ਲਿਆ ਨੀ
0: ਲੈਂਦਾ ਨੀ ਜਾਂ ਆਦਤਾਂ ਕਹਿ ਲਓ ਜਾਂ ਜਿਹੜੀ ਚੀਜ਼ ਤੁਹਾਨੂੰ ਆਦਤ ਪੈ ਜੇ ਇੱਕ ਵਾਰ, ਬਹੁਤ ਮੁਸ਼ਕਿਲ ਆ। ਔਰ ਪ੍ਰਭਾਕਰ ਜੀ ਵੀ ਜੁੜੇ ਹੋਏ ਨੇ। ਰਾਹੁਲ ਜੀ ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ, ਠੀਕ ਹੋ?
2: ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਚੜ੍ਹਦੀ ਕਲਾ, ਤੁਸੀਂ ਦੱਸੋ।
0: ਇੱਥੇ ਰੱਖ ਚੜ੍ਹਦੀ ਕਲਾ, ਕਿਆ ਬਾਤ ਆ। ਅੱਛਾ ਚੜ੍ਹਦੀ ਕਲਾ ਦਾ ਮਤਲਬ ਤੁਹਾਨੂੰ ਪਤਾ?
2: ਹਾਂਜੀ,
0: ਮਤਲਬ
2: ਕਿ ਸਭ ਠੀਕ ਠਾਕ, ਸਭ ਅੱਛਾ,
0: ਪੋਜ਼ਿਟਿਵ
2: ਪੋਜ਼ਿਟਿਵ, ਹਾਂਜੀ, ਔਰ ਪੋਜ਼ਿਟਿਵ ਹੀ ਰਹੇ,
0: ਪੋਜ਼ਿਟਿਵ ਹੀ ਰਹੇ,
2: ਹਾਂਜੀ।
0: 973-333-905-673-3 ਔਰ ਨਾਲ ਦੀ ਨਾਲ ਤੁਹਾਨੂੰ ਇੱਕ ਦੋ ਮੈਸੇਜ ਵੀ ਦੇਣੇ ਆ ਜਿਹੜੇ ਬਹੁਤ ਇੰਪੋਰਟੈਂਟ ਆ, ਉਹ ਵੀ ਅੱਗੇ ਜਾ ਕੇ ਦਿਆਂਗੇ। ਫਿਲਹਾਲ ਮੈਂ ਦੱਸਾਂ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਆਲ ਸਟੇਟ ਇੰਸ਼ੋਰੈਂਸ ਦੀ ਡੈਨਫੋਰਥ ਏਜੰਸੀ ਤੋਂ ਰਾਹੁਲ ਪ੍ਰਭਾਕਰ ਸਾਡੇ ਜੁੜੇ ਹੋਏ ਨੇ। ਜਿਹੜਾ ਮਸਲਾ ਨਾ ਉਹ ਇੰਨਾ ਕੁ ਸੀਰੀਅਸ ਹੋਇਆ ਇਸ ਟਾਈਮ ਕਿ ਮੈਨੂੰ ਲੱਗਦਾ ਕਿ ਮੌਰਗੇਜ ਤੋਂ ਬਾਅਦ, ਗੱਡੀ ਦੀ ਇੰਸਟਾਲੇਸ਼ਨ ਤੋਂ ਬਾਅਦ ਸਭ ਦਾ, ਅਤੇ ਇਹ ਜਦੋਂ ਅਸੀਂ ਕੈਨੇਡਾ ਦੀ ਧਰਤੀ 'ਤੇ ਪੈਰ ਰੱਖਦੇ ਹਾਂ, ਜਿੱਦਣ ਅਸੀਂ ਪਹਿਲੀ ਗੱਡੀ ਬਾਏ ਕਰਦੇ ਹਾਂ, ਇਹ ਉਦੋਂ ਤੋਂ ਲੈ ਕੇ ਅਤੇ ਹੁਣ ਐਂਡ ਦੀ ਨਹੀਂ ਮੈਂ ਕਹਿਣਾ ਚਾਹੁੰਦਾ, ਪਰ ਐਂਡ ਤੱਕ ਸਾਡੇ ਨਾਲ ਰਹਿੰਦਾ ਜਦ ਤੱਕ ਅਸੀਂ ਡਰਾਈਵ ਕਰਦੇ ਹਾਂ। ਔਰ ਇਹ ਜਿਹੜੇ ਖਰਚੇ ਆ ਇਹ ਘਟਾਏ ਜਾ ਸਕਦੇ ਆ, ਵਧੀਆ ਏਜੰਸੀ ਨਾਲ, ਇੱਕ ਵਧੀਆ ਇੰਸ਼ੋਰੈਂਸ ਕੰਪਨੀ ਦੇ ਨਾਲ ਤੁਸੀਂ ਲੌਂਗ ਟਾਈਮ ਤੱਕ ਜੁੜੇ ਰਹਿੰਦੇ ਹੋ। ਔਰ ਇਹਦੇ ਵਿੱਚ ਹੋਰ ਬੜੇ ਸਾਰੇ ਪੁਆਇੰਟ ਆ, ਕੁਛ ਅਵੇਅਰਨੈਸ ਦੀਆਂ ਗੱਲਾਂ ਆ, ਕੁਛ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਇੰਸ਼ੋਰੈਂਸ ਘਟਣੀ ਕਿੱਦਾਂ ਆ, ਕੁਛ ਤੁਹਾਡੇ ਐਡਰੈਸ ਮੈਟਰ ਕਰਦਾ, ਕੁਛ ਤੁਹਾਡੀ ਡਰਾਈਵ ਦੇ, ਬੜੇ ਸਾਰੇ ਐਸੇ ਜਿਹੜੇ ਕਈ ਚੀਜ਼ਾਂ ਰਲਾ ਕੇ ਅਤੇ ਤੁਹਾਡੀ ਇੰਸ਼ੋਰੈਂਸ ਘਟਾਈ ਜਾ ਸਕਦੀ ਆ, ਔਰ ਸਹੀ ਵੇ ਦੇ ਨਾਲ। ਹੁਣ ਕਈਆਂ ਨੇ ਸੋਚਿਆ ਹੋਣਾ ਕਿ ਤਰੀਕੇ ਤਾਂ ਹੋਰ ਵੀ ਬਹੁਤ ਜਿਹੜੇ ਆਪਾਂ ਅਪਣਾ ਲੈਂਦੇ ਹਾਂ, ਪਰ ਕਈ ਵਾਰ ਤੁਹਾਨੂੰ ਨਾ ਜਮ੍ਹਾਂ ਤੁਹਾਨੂੰ ਇੰਸ਼ੋਰੈਂਸ ਦੀ ਲੋੜ ਪੈਂਦੀ ਆ। ਤੁਸੀਂ ਕਿਸੇ ਹੈਪਨ ਦੇ ਵਿੱਚ ਇਨਵੋਲਵ ਹੋ ਜਾਂਦੇ ਹੋ, ਫਿਰ ਉਦੋਂ ਤੁਹਾਨੂੰ ਜਦੋਂ ਨਾ ਹੋ ਜਾਂਦੀ ਹੈ ਨਾ, ਫਿਰ ਸੋਚਦੇ ਹਾਂ ਯਾਰ ਗਲਤੀ ਕਿੱਥੇ ਰਹਿ ਗਈ। ਸੋ ਐਸੀਆਂ ਗੱਲਾਂ ਦੇ ਨਾਲ ਜਾਣੂ ਕਰਵਾਵਾਂਗੇ ਅਤੇ ਬਿਲਕੁਲ ਸਹੀ ਅਤੇ ਲੀਗਲ ਵੇ ਦੇ ਨਾਲ ਤੁਹਾਡੀ ਇੰਸ਼ੋਰੈਂਸ ਘੱਟ ਸਕਦੀ ਆ ਡਿਸਕਾਊਂਟ ਲਗਾ ਕੇ, ਉਸ 'ਤੇ ਵੀ ਗੱਲਬਾਤ ਕਰਾਂਗੇ। ਸੋ ਬਹੁਤ ਸਾਰੀ ਇੰਸ਼ੋਰੈਂਸ ਘਟਾਉਣ ਦੇ ਲਈ ਬਸ ਨੰਬਰ ਇੱਕੋ ਇੱਕ ਯਾਦ ਰੱਖਣਾ, 437-604-5093। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂ ਕਰੀਏ ਖੂਬਸੂਰਤ ਸੌਂਗ ਤੋਂ, ਅਤੇ ਜੁੜੇ ਰਹੋ, ਫਿਰ ਗੱਲਾਂ ਬਾਤਾਂ ਕਰਦੇ ਹਾਂ।

0: 905-673-3337 905-673-3337 ਜਿਹੜੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਏ ਐਮ 530 ਤੋਂ ਪ੍ਰਾਪਤ ਸੰਦ ਦੇ ਨਾਲ ਔਰ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਬਲਜਿੰਦਰ ਬਹੁਤ ਹੀ ਰਿਸਪੈਕਟਡ ਲੇਲਾ ਸਾਹਿਬ ਜੁੜ ਚੁੱਕੇ ਨੇ ਬਲਜਿੰਦਰ ਲੇਲਾ ਜੀ ਬੜੀ ਜਾਣੀ ਪਹਿਚਾਣੀ ਸ਼ਖਸੀਅਤ ਪੰਜਾਬੀ ਰੰਗਮੰਚ ਦਾ ਨਾਂ ਲਈਏ ਜਾਂ ਪੰਜਾਬੀ ਮਾਂ ਬੋਲੀ ਦੀ ਇਹ ਕਹੀਏ ਕਿ ਇੱਕ ਐਸੇ ਤਰੀਕੇ ਦੇ ਨਾਲ ਇਸ ਕਿੱਥੇ ਦੇ ਨਾਲ ਰੁਲ ਕੇ ਜਿਹੜੀ ਸੇਵਾ ਕਰਦੇ ਆ ਉਹ ਮੈਨੂੰ ਲੱਗਦਾ ਕਿ ਸਾਰੇ ਜਿੰਨੇ ਵੀ ਸਾਡੇ ਪੰਜਾਬੀ ਭੈਣ ਭਰਾ ਸਾਨੂੰ ਸੁਣ ਰਹੇ ਨੇ ਸਾਰੇ ਇਸ ਨਾਮ ਤੋਂ ਭਲੀ ਭਾਂਤ ਵਾਕਫ ਨੇ। ਸੋ ਬਲਜਿੰਦਰ ਲੇਲਾ ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਹੈ ਜੀ?
1: ਥੈਂਕ ਯੂ ਪ੍ਰਭ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਮੈਂ ਅੱਜ ਕੁਦਰਤੀ ਬਸ ਪ੍ਰਮੋਸ਼ਨ ਕਰਦੇ ਫਿਰਦੇ ਆ ਪਲੇ ਦੀ
0: ਜੀ,
1: ਰੇਡੀਓ ਲਾਇਆ ਜੋ 9 ਵਜੇ ਸ਼ੁਰੂ ਹੋਇਆ, ਜੋ ਤੁਹਾਡੀ ਇੰਟਰੋ ਆ ਤੁਹਾਡੀ, ਜਿਵੇਂ ਕਹਿੰਦੇ ਵੀ ਚੌਲਾਂ ਦਾ ਇੱਕ ਦਾਣਾ ਦੇਖ ਕੇ ਪਤਾ ਲੱਗ ਜਾਂਦਾ ਵੀ ਬਣ ਗਏ ਕਿ ਨਹੀਂ ਬਣ ਗਏ। ਵੈਰੀ ਨਾਈਸ, ਵੈਰੀ ਗੁੱਡ, ਮੈਂ ਆਈ ਇੰਪ੍ਰੈਸਡ, ਸੋ ਨਾਈਸਲੀ ਤੁਸੀਂ ਸ਼ੇਰ ਬੋਲਿਆ, ਗੀਤ ਲਾਇਆ। ਆਹ ਗੀਤ ਵੀ ਜਿਹੜਾ ਲਾਇਆ ਮੈਂ ਪਹਿਲਾਂ ਕਦੇ ਨੀ ਸੁਣਿਆ, ਓਨੈਸਟਲੀ ਮੈਂ ਤੁਹਾਨੂੰ ਦੱਸ ਸਕਦਾ, ਬਹੁਤ ਵਧੀਆ ਦੀ ਪੇਸ਼ਕਾਰੀ ਲੱਗੀ। ਹਾਲਾਂਕਿ ਮੈਂ ਐਗਜੈਕਟਲੀ ਕੋਈ ਮੈਂ ਝੂਠ ਨੀ ਮਾਰਦਾ, ਫਸਟ ਟਾਈਮ ਰੇਡੀਓ ਸੁਣਿਆ ਤੁਹਾਡਾ, ਤੇ ਕੀ ਪਟਾਪ ਇਹੋ ਜਿਹੇ ਸਾਨੂੰ ਹੋਸਟ ਚਾਹੀਦੀ ਹੈ ਜਿਹਨਾਂ ਦਾ ਲੈਂਗੁਏਜ ਤੇ ਕਮਾਂਡ ਹੋਵੇ ਤੇ ਗੱਲਬਾਤ ਦਾ ਸਲੀਕਾ ਹੋਵੇ। ਫਾਰ ਫਿਊਚਰ ਆਲ ਦਾ ਬੈਸਟ। ਮੈਂ ਕੋਈ ਕਲੀ ਹੋਵੇ, ਤੁਹਾਡੇ ਪ੍ਰੋਗਰਾਮ ਬਿਜ਼ੀ ਹੁੰਦੇ ਆ, ਮੈਂ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਇਨਫੋਰਮੇਸ਼ਨ ਸਾਂਝੀ ਕਰਨੀ ਚਾਹੁੰਦਾ ਤੁਹਾਡੇ ਸਰੋਤਿਆਂ ਨਾਲ। ਅਸੀਂ ਜਿਸ ਤਰ੍ਹਾਂ ਪਿਛਲੇ ਸਾਨੂੰ ਹੋ ਗਏ 34-35 ਸਾਲ ਥੀਏਟਰ ਕਰਦਿਆਂ ਨੂੰ, ਅਸੀਂ ਹਮੇਸ਼ਾ ਕੈਨੇਡੀਅਨ ਮਸਲਿਆਂ ਤੇ ਗੱਲ ਕਰਦੇ ਹਾਂ ਕਿ ਬੜਾ ਹੀ ਸੁਖੋ ਜਿਹਾ ਇੱਕ ਵਿਸ਼ਾ ਚੁਣਿਆ, ਬੜਾ ਇੰਟਲੈਕਚੁਅਲ ਪਲੇ ਤਿਆਰ ਹੋਇਆ, ਜੱਸੂ ਪੁੱਤ। ਯਾਨੀ ਜਦੋਂ ਅਸੀਂ ਪਲੇ ਦਾ ਨਾਂ ਲੈਂਦੇ ਹਾਂ ਤੇ ਤੁਹਾਡੇ ਸਾਹਮਣੇ ਆ ਜਾਂਦਾ ਕਿਸੇ ਸ਼ਾਇਦ ਸਾਡੇ ਵਿਗੜੇ ਹੋਏ ਬੱਚੇ ਦੀ ਕਹਾਣੀ ਜੱਸੂ ਦੀ ਨਹੀਂ। ਇਹ ਡਾਕਟਰ ਪਾਲੀ ਭਵਿੰਦਰ ਹੋਰਾਂ ਨੇ ਸਪੈਸ਼ਲ ਸਾਨੂੰ ਕਹਾਣੀ ਸੁਣਾਈ ਸੀ, ਉੱਥੇ ਸਕ੍ਰਿਪਟ ਲਈ ਫਿਰ ਡਾਇਰੈਕਟ ਕੀਤਾ। ਇਹ ਇੱਕ ਸਾਡੀ ਪਿਆਰੀ ਜੀ ਧੀ ਜੱਸੀ ਦੀ ਕਹਾਣੀ ਹੈ, ਤੇ ਉਹ ਜੱਸੀ ਤੋਂ ਜੱਸੂ ਕਿਵੇਂ ਬਣ ਜਾਂਦੀ ਹੈ, ਹਾਲਾਤ ਪਾਸਟ ਪ੍ਰੈਜੈਂਟ ਨਾਲ ਲੜਦੀ, ਆਪਣੇ ਪੇਰੈਂਟਸ ਦੀ ਸਹੁਰਿਆਂ ਦੀ ਮਦਦ ਕਰਦੀ ਕਰਦੀ, ਜਿਵੇਂ ਆਪਾਂ ਕਹਿੰਦੇ ਕੁੜੀਆਂ ਕਿਸੇ ਗੱਲੋਂ ਘੱਟ ਨਹੀਂ, ਸੋ ਪੁੱਤਾਂ ਵਾਂਗੂ ਕੰਮ ਕਰਦੀ ਕਰਦੀ ਆਪਣੀ ਪਛਾਣ ਗਵਾ ਲੈਂਦੀ ਆ। ਸੋ ਇਸ ਤਰ੍ਹਾਂ ਦੀ ਸਟੋਰੀ ਆ, ਅਸੀਂ ਕਿਚਨ ਸ਼ੋਅ ਕਰਕੇ ਆਏ ਆ। ਪ੍ਰਭ ਜੀ ਬਹੁਤ ਕਾਮਯਾਬ ਰਿਹਾ, ਇਹ ਸਾਡਾ ਪਹਿਲਾ ਪਲੇ ਆ ਕਿ ਜਿਹ ਚ ਕੋਈ ਬ੍ਰੇਕ ਨੀ, ਮੂਵੀ ਆਉਂਦਾ ਲੋਕ ਤਾੜੀਆਂ ਮਾਰਨੀਆਂ ਭੁੱਲ ਗਏ ਉੱਥੇ,
0: ਤੇ
1: ਜਦੋਂ ਖਤਮ ਹੋਇਆ ਉਦੋਂ ਖੜੇ ਹੋ ਕੇ ਸਾਨੂੰ ਬੜਾ ਉਹਨਾਂ ਨੇ ਪਿਆਰ ਦਿੱਤਾ। ਈਵਨ ਦੂਸਰੀ ਕਮਿਊਨਿਟੀ ਦੇ ਲੋਕ ਆ ਜਿਨ੍ਹਾਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ, ਉਹਨਾਂ ਨੂੰ ਵੀ ਸਕ੍ਰਿਪਟ ਇੰਗਲਿਸ਼ ਚ ਭੇਜਤੀ ਸੀ। ਉਹ 3000 ਲੇਡੀਜ਼ ਆਈਆਂ ਸੀ ਕਿਚਨਰ ਚ, ਉਹ ਯਕੀਨ ਮੰਨਿਓ ਜਿੰਨਾ ਚਿਰ ਇੰਟਰੋਡਕਸ਼ਨ ਚੱਲਦੀ ਰਹੀ ਉਹਨਾਂ ਦੀਆਂ ਅੱਖਾਂ ਚ ਹੰਝੂ ਸੀ ਤੇ ਉਹ ਬੈਠੀਆਂ ਨੀ। ਸੋ ਇਹ ਪਿਆਰੀ ਜੀ ਸਟੋਰੀ ਨੂੰ ਜੱਸੀ ਨੂੰ ਸਾਡੇ ਜੱਸੂ ਪੁੱਤ ਨੂੰ ਪਿਆਰ ਦੇਣ ਲਈ 10 ਅਕਤੂਬਰ ਰੋਜ਼ ਥੀਏਟਰ ਬ੍ਰਹਮਤਨ ਦਾ ਬਹੁਤ ਹੀ ਖੂਬਸੂਰਤ ਥੀਏਟਰ ਹੈ, ਉਹਦੇ ਵਿੱਚ ਇਹ 4:30 ਐਗਜੈਕਟ ਸ਼ੁਰੂ ਹੋ ਜਾਣਾ। ਸੋ 4 ਵਜੇ ਪਹੁੰਚ ਜਾਣਾ ਤਾਂ ਕਿ ਤੁਸੀਂ ਕੋਈ ਸੀਨ ਮਿਸ ਨਾ ਕਰੋ। ਸੋ 4:30 ਪਲੇ ਸ਼ੁਰੂ ਹੋ ਜਾਣਾ, ਟਿਕਟਾਂ ਆਨਲਾਈਨ ਅਵੇਲੇਬਲ ਹੈ। ਟਿਕਟਾਂ ਪ੍ਰਭ ਜੀ ਅਸੀਂ ਬਹੁਤ ਨੋਮਲ ਰੱਖਦੇ ਕਿਉਂਕਿ ਸਾਨੂੰ ਸਪੋਂਸਰ ਤੋਂ ਹੀ ਪੈਸੇ, ਕੋਸ਼ਿਸ਼ ਕਰਦੇ ਹਾਂ ਖਰਚੇ ਕਵਰ ਕਰਨ ਦੀ। 15-20 ਡਾਲਰ ਟਿਕਟ ਹੈ। ਮੈਨੂੰ ਕਾਲ ਕਰਕੇ ਲਿੰਕ ਮੰਗਵਾ ਸਕਦੇ ਆ, ਜਾਂ ਤੁਸੀਂ ਰੋਜ਼ ਥੀਏਟਰ ਦੀ ਵੈਬਸਾਈਟ ਤੇ ਜਾ ਕੇ 10 ਅਕਤੂਬਰ ਜਦੋਂ ਪਾਓਗੇ ਸਾਡੀ ਉਹ ਇਵੈਂਟ ਆ ਜਾਏਗੀ, ਤੁਸੀਂ ਉੱਥੋਂ ਟਿਕਟਾਂ ਬਾਏ ਕਰ ਸਕਦੇ ਆ। ਮੈਨੂੰ ਕਾਲ ਕਰਨ ਲਈ 416-677-1555 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ, ਜਾਂ ਤੁਸੀਂ ਲਿੰਕ ਮੰਗਵਾ ਸਕਦੇ ਆ। ਤੁਹਾਡੇ ਲਈ ਬਹੁਤ ਬਹੁਤ ਪਿਆਰ, ਬਹੁਤ ਬਹੁਤ ਸ਼ੁਭ ਇਸ਼ਾਵਾਂ। ਇਸ ਤਰ੍ਹਾਂ ਸਾਨੂੰ ਹੋਸਟ ਚਾਹੀਦੇ, ਇਸ ਤਰ੍ਹਾਂ ਪ੍ਰੋਗਰਾਮ ਚਾਹੀਦੇ। ਕੀਪ ਇਟ ਅਪ, ਆਲ ਦਾ ਬੈਸਟ, ਪਰਮਾਤਮਾ।
0: ਥੈਂਕ ਯੂ ਸੋ ਮਚ ਬਲਜਿੰਦਰ ਭਾਅ ਜੀ। ਮੈਂ ਚਾਹੂੰਗਾ ਇੱਕ ਵਾਰ ਫਿਰ ਤੁਸੀਂ ਡਿਟੇਲ ਚ ਦੱਸ ਦਿਓ ਕਿ ਰੋਜ਼ ਥੀਏਟਰ ਦੇ ਵਿੱਚ ਸਾਡੇ ਜਿੰਨੇ ਵੀ ਪੰਜਾਬੀ ਭੈਣ ਭਰਾ ਸੁਣ ਰਹੇ ਕਿ ਜੱਸੂ ਪੁੱਤ ਕਿੱਦਾਂ ਅਸੀਂ ਧੀ ਨੂੰ ਪੁੱਤ ਚ ਕਨਵਰਟ ਕਰ ਦਿੰਦੇ ਹਾਂ। ਸੋ ਇਹ ਬਹੁਤ ਬਹੁਤ ਪਿਆਰੀ ਸਟੋਰੀ ਆ। ਦੇਖੋ ਮੈਂ ਨਾ ਬੜਾ ਐਕਸਾਈਟਡ ਹਾਂ, ਕਈ ਵਾਰ ਸੁਣਿਆ ਸੀ ਕਿ ਅਸੀਂ ਨਾ ਕਈ ਵਾਰ ਸਾਨੂੰ ਇਹ ਲੱਗਦਾ ਕਿ ਧੀ ਨੂੰ ਪੁੱਤ ਅਸੀਂ ਬੜੇ ਚਾਅ ਨਾਲ ਕਹਿੰਦੇ ਹਾਂ। ਸੋ ਇਸ ਕਹਾਣੀ ਦੇ ਪਿੱਛੇ ਕੀ ਹੋਣਾ, ਉਹ ਲੌਜਿਕ ਕੀ ਆ, ਪਰ ਮੈਨੂੰ ਜਿੱਥੇ ਤੱਕ ਸੋਚ ਤੇ ਬਹੁਤ ਵੱਡੀ ਸੱਟ ਹੋਣੀ ਆ। ਜਿੱਦਾਂ ਅਸੀਂ ਸਾਡੀ ਪੁਰਾਣੀ ਜਿਹੜੀ ਅਸੀਂ ਉਸ ਰੀਤਾਂ ਨੂੰ ਚੰਗਾ ਕਹਿੰਦੇ ਕਹਿੰਦੇ ਕਈ ਵਾਰ ਅਸੀਂ ਰਸਤੇ ਹੀ ਹੋਰ ਬਦਲ ਲੈਂਦੇ ਹਾਂ ਜੀ। ਥੋੜ੍ਹਾ ਜਿਹਾ ਡਿਸਕ੍ਰਾਈਬ ਕਰ ਦਿਓ ਤਾਂ ਕਿ ਐਕਸਾਈਟਮੈਂਟ ਜੀ ਬਣੀ ਰਹੇ।
1: ਤੁਸੀਂ ਪ੍ਰਭ ਜੀ ਐਗਜੈਕਟਲੀ ਮੇਰੇ ਮੂੰਹ ਦੀ ਗੱਲ ਅਸੀਂ ਮਰਦ ਪ੍ਰਧਾਨ ਹੈਗਾ ਜੋ ਸਾਡਾ ਸਮਾਜ ਆ, ਅਸੀਂ ਕੁੜੀ ਨੂੰ ਮੁੰਡਿਆਂ ਨਾਲੋਂ ਘੱਟ ਆ। ਤੁਸੀਂ ਕਦੇ ਕਿਸੇ ਪਰਿਵਾਰ ਚ ਦੇਖ ਆਮ ਤੁਸੀਂ ਦੇਖਿਆ ਹੋਊਗਾ ਕਿ ਜੱਸੀ ਕੁੜੀ ਦਾ ਨਾਂ ਤੇ ਉਹਨੂੰ ਜੱਸੂ ਪੁੱਤ ਜਾਂ ਜੱਸੀ ਪੁੱਤ ਕਹਿ ਕੇ ਤਾਂ ਸੱਦਦੇ ਆ, ਕਦੇ ਜੱਸੂ ਪੁੱਤ ਨੂੰ ਜੱਸੀ ਧੀ ਕਹਿ ਕੇ ਸੱਦਿਆ
0: ਨਹੀਂ।
1: ਸੋ ਇਹ ਹਾਲਾਂਕਿ ਔਰਤ ਦਾ ਏਡਾ ਵੱਡਾ ਯੋਗਦਾਨ ਹੈ, ਜਮਾਨੇ ਜਿਹੜੀ ਔਰਤ ਦੀ ਡਰੈਸ ਸੀ ਮੈਂ ਸੁਣ ਕੇ ਹੈਰਾਨ ਰਹਿ ਗਿਆ ਕਿ ਸੂਟ ਤੇ ਸਾੜੀ ਤੇ ਉਹਦੇ ਚ ਜੇਬ ਹੈ ਨੀ ਗੀ, ਇੱਕ ਉਹਦੇ ਕੋਲੇ ਗੁਸਲੀ ਹੁੰਦੀ ਸੀ ਜਿਹਦੇ ਚ ਘਰ ਵਾਲਾ ਕੰਮ ਕਰਕੇ ਪਾਉਂਦਾ ਸੀ ਤੇ ਉਹ ਪੈਸੇ ਸਾਂਭਦੀ ਸੀ, ਉਹ ਤੁਹਾਡੇ ਪੈਸੇ ਵੀ ਸਾਂਭਦੀ ਹੈ, ਤੁਹਾਡਾ ਘਰ ਵੀ ਸਾਂਭਦੀ, ਤੁਹਾਡਾ ਘਰ ਡੈਕੋਰੇਟ ਕਰਦੀ ਹੈ, ਤੁਹਾਡਾ ਖਿਆਲ ਰੱਖਦੀ, ਤੁਹਾਡੇ ਬੱਚਿਆਂ ਦਾ ਖਿਆਲ ਰੱਖਦੀ, ਫੇਰ ਅਸੀਂ ਉਹਨੂੰ ਮਾੜਾ ਕਿਵੇਂ ਕਹਿ ਸਕਦੇ ਹਾਂ। ਸੋ ਆਪਣਾ ਇਹ ਇਹ ਜਾਣੀ ਬਹੁਤ ਵੱਡਾ ਇਸ਼ੂ ਹੈ, ਇੱਕ ਕੁੜੀਆਂ ਕਿਸੇ ਤੋਂ ਘੱਟ ਨੀ, ਲੜਕੀ ਹੋਣਾ ਕੋਈ ਹੇਠੀ ਨਹੀਂ, ਲੜਕੀ ਹੋਣਾ ਮਾਣ ਵਾਲੀ ਚਾਹੁਣ, ਤੇ ਕਦੇ ਵੀ ਉਹ ਮਰਦਾਂ ਤੋਂ ਵੱਧ ਕੰਮ ਕਰ ਸਕਦੀਆਂ, ਮਰਦਾਂ ਤੋਂ ਵੱਧ ਬਣ ਸਕਦੀਆਂ, ਤਾਂ ਹੀ ਉਹ ਜੱਸੀ ਤੋਂ ਜੱਸੂ ਬਣੀ। ਪਰ ਜਿਹੜੀ ਇਸਦੀ ਨਾਜ਼ੁਕਤਾ ਇੱਕ ਬੜਾ ਇੰਟਲੈਕਚੁਅਲ ਪਲੇ ਆ, ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਜੇ ਤੁਸੀਂ ਆਓਗੇ ਨਾ ਦੇਖੋਗੇ ਤੁਸੀਂ ਸਾਡੇ ਇੱਥੇ ਸਮਾਜ ਚ ਕਹਿਣਾ ਚ ਗੱਲ ਵੀ ਜੱਸੂ ਆ ਆਹ ਕੁੜੀ ਜੱਸੂ ਆ, ਜਿਨ੍ਹਾਂ ਨੇ ਆਪਣੇ ਪੇਰੈਂਟਸ ਆਪਣੇ ਸਹੁਰੇ ਸਾਂਭੇ ਹੋਏ ਆ, ਸੋ ਕਿੰਨੀਆਂ ਮਿਹਨਤਾਂ ਕਰ ਆ ਕੇ 10 ਅਕਤੂਬਰ ਸ਼ਾਮ ਨੂੰ 4 ਵਜੇ ਜੱਸੂ ਪੁੱਤ ਨੂੰ ਤੁਸੀਂ ਆਸ਼ੀਰਵਾਦ ਦਿਓ, ਸਾਡੀ ਜੱਸੀ ਨੂੰ ਆਸ਼ੀਰਵਾਦ ਦਿਓ, ਪਿਆਰ ਦਿਓ, ਤੇ ਅਸੀਂ ਇਹ ਕਾਰਜ ਤਾਂ ਕਿ ਕੰਟੀਨਿਊਸ ਤੁਹਾਡੇ ਵਾਸਤੇ ਇਹੋ ਜਿਹੇ ਵਿਸ਼ੇ ਜਿਹੜੇ ਦਿਲਟੁੰਮੇ ਵਿਸ਼ੇ ਆ ਦਿਲਟੁੰਮੀਆਂ ਕਹਾਣੀਆਂ ਉਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹੀਏ। ਸਾਰ ਬਹੁਤ ਬਹੁਤ ਸ਼ੁਭ ਸ਼ਾਵਾਂ, ਤੁਸੀਂ ਪਲੇ ਦੇਖਣ ਆ ਰਹੇ ਹਾਂ, ਤੁਸੀਂ ਪਲੇ ਦੇਖੋਗੇ ਤੁਸੀਂ ਕਹੋਗੇ ਕਿ ਟੈਕਨੀਕਲੀ ਪ੍ਰਭ ਜੀ ਸਾਡਾ ਲੈਵਲ ਇੰਟਰਨੈਸ਼ਨਲ ਹੈ, ਮੈਂ ਮਾਣ ਨਾਲ ਕਹਿ ਸਕਦਾ
0: ਜੀ ਬਿਲਕੁਲ,
1: ਇੰਨੇ ਵਧੀਆ ਪਲੇ ਕਰਦੀ ਹੈ ਥੀਏਟਰ, ਅਸੀਂ ਰੋਜ਼ ਥੀਏਟਰ ਕਿਉਂ ਚੁਣਦੇ ਹਾਂ, ਅਸੀਂ ਛੋਟੇ ਬੈਂਕਟ ਹਾਲ ਚ ਵੀ ਕਰ ਸਕਦੇ, ਸਾਨੂੰ ਉੱਥੇ ਲਾਈਟ ਸਾਊਂਡ ਪ੍ਰੋਪਰ ਨਹੀਂ ਮਿਲ ਸਕਦੀ, ਉੱਥੇ ਪ੍ਰੋਪਰ ਲਾਈਟਿੰਗ ਪ੍ਰੋਪਰ ਸਾਊਂਡ ਜਦੋਂ ਪਲੇ ਦੇਖਦੇ ਸੀ ਨਾ ਉਹ ਇੰਨਾ ਖੁੱਭ ਗਏ ਉਹਨਾਂ ਨੇ, ਜਿਵੇਂ ਵਿੱਚ ਨੀ ਆਪਾਂ ਕੋਈ ਚੰਗਾ ਸੀਨ ਆ ਜੇ ਤਾੜੀਆਂ ਮਾਰ ਦਿੰਦੇ ਹਾਂ, ਉਹ ਇੰਨੇ ਗੁਆਚ ਗਏ ਕਿ ਉਹਨਾਂ ਨੇ ਤੇ ਐਂਡ ਤੇ ਫਿਰ ਉਹਨਾਂ ਨੇ ਬਹੁਤ ਸਾਨੂੰ ਪਿਆਰ ਦਿੱਤਾ ਜੀ। ਸੋ ਅਗੇਨ 10 ਅਕਤੂਬਰ ਸ਼ਾਮ ਨੂੰ 4 ਵਜੇ ਰੋਜ਼ ਥੀਏਟਰ, ਤੇ ਤੁਹਾਡਾ ਪੰਜਾਬੀ ਲਹਿਰਾਂ ਦਾ ਸਾਰਾ ਮੀਡੀਆ ਸਾਡੀ ਬਹੁਤ ਸਪੋਰਟ ਕਰਦਾ, ਸਾਡੇ ਸਪੋਂਸਰ ਬਹੁਤ ਸਪੋਰਟ ਕਰਦੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗੇਨ ਮੈਂ ਤੁਹਾਨੂੰ ਇਜਾਜ਼ਤ ਲਵਾਂਗਾ, ਤੁਹਾਡਾ ਟਾਈਮ ਬਹੁਤ ਜ਼ਰੂਰ, 6771555 ਤੇ ਮੈਨੂੰ ਕਾਲ ਕਰਕੇ ਕੋਈ ਵੀ ਜਾਣਕਾਰੀ ਲਈ ਜਾ ਸਕਦੀ ਹੈ। ਪ੍ਰਭ ਜੀ ਬਹੁਤ ਬਹੁਤ ਧੰਨਵਾਦ।
0: 816-670-1555 ਤੇ ਤੁਸੀਂ ਕਾਲ ਕਰ ਸਕਦੇ ਹੋ। ਬਲਜਿੰਦਰ ਲੇਲਾ, ਹੁਣ ਕਿਸੇ ਵੀ ਤਰ੍ਹਾਂ ਦੀ ਸ਼ੋਅ ਦੀ ਤੁਸੀਂ ਟਿਕਟਾਂ ਬਾਰੇ ਗੱਲਬਾਤ ਕਰਨੀ ਆ, ਟਾਈਮਿੰਗ ਬਾਰੇ, ਡੇਟ ਬਾਰੇ, ਤਾਂ ਤੁਸੀਂ 416-677-1555 ਜਾਂ 1555 ਤੇ ਤੁਸੀਂ ਬਲਜਿੰਦਰ ਲੇਲਾ ਹੁਣ ਗੱਲਬਾਤ ਕਰ ਸਕਦੇ ਹੋ। ਬਹੁਤ ਸ਼ੁਕਰੀਆ ਭਾਅ ਜੀ, ਥੈਂਕ ਯੂ, ਮੈਸੇਜ ਅਵੇਅਰਨੈਸ ਦਾ ਦਿੰਦੇ ਰਹਾਂਗੇ। ਇਹ ਸਾਡੀ ਇੱਕ ਐਸੀ ਕਹਾਣੀ ਹੋਣੀ ਹੈ ਨਾ, ਤੁਸੀਂ ਜਿਵੇਂ ਇੱਕ ਕਹਾਣੀ ਨਹੀਂ ਸੀ ਕਿ ਬਗਲੇ ਬਣੇ ਸੀਗੇ ਰੰਗ ਬਦਲ ਕੇ ਬਾਹਰ ਆਉਂਗੇ, ਇਹ ਮੇਰਾ ਤੁਹਾਡਾ ਵਾਅਦਾ ਆ। ਸੋ ਸੋਚ ਤੁਸੀਂ ਬਦਲ ਕੇ ਬਾਹਰ ਆਉਂਗੇ ਤੇ ਤੁਹਾਡੀ ਜਿਹੜੀ ਸੋਚ ਦੀ ਹੀਣਤਾ ਹੈ ਨਾ ਉਹਦਾ ਜਿਹੜਾ ਮਿਆਰ ਆ ਬਹੁਤ ਉੱਚਾ ਹੋ ਜਾਣਾ ਆ। ਸੋ ਇਸ ਤਰ੍ਹਾਂ ਦੀ ਇਹ ਕਹਾਣੀ ਆ, ਆਪਣੇ ਆਪ ਦੇ ਵਿੱਚ ਨਾਮ ਤੋਂ ਹੀ ਪਤਾ ਲੱਗਦਾ ਕਿ ਜੱਸੂ ਪੁੱਤ। ਸੋ ਬਹੁਤ ਸ਼ੁਕਰੀਆ ਭਾਅ ਜੀ, ਥੈਂਕ ਯੂ ਸੋ ਮਚ ਜੀ,
1: ਥੈਂਕ ਯੂ ਵੈਰੀ ਮਚ, ਰੀਲੀ ਅਪਰੀਸ਼ੀਏਟ, ਥੈਂਕ ਯੂ।
0: 905-673-1555 5:30 ਤੋਂ ਪ੍ਰਭ ਸੰਧੂ ਦੇ ਨਾਲ।
2: ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ, ਫੈਸ਼ਨ ਆਈਕਿਊ ਲੇਟੈਸਟ
3: ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: 905-673-3333 ਕਾਲਾਂ ਆਲਮੋਸਟ ਮੈਨੂੰ ਲੱਗਦਾ ਕਿ ਹੁਣ ਪੂਰੀਆਂ ਨਹੀਂ ਹੋ ਪਾਉਣੀਆਂ, 9:21 ਹੋ ਚੁੱਕੇ ਆ ਸਟੂਡੀਓ ਦੇ ਘੜੀ ਦੇ ਮੁਤਾਬਕ, ਅਤੇ 10 ਵਜੇ ਤੱਕ ਤੁਹਾਡਾ ਸਾਡਾ ਸਾਥ ਰਹਿਣਾ। ਸੋ ਜਿੰਨੇ ਵੀ ਮਿੰਟ ਆ ਉਹਨਾਂ ਦੇ ਵਿੱਚ ਇੱਕ ਛੋਟੀ ਜਿਹੀ ਗੱਲਬਾਤ ਕਰਾਂਗੇ। ਚਲੋ ਵੱਡਾ ਟੌਪਿਕ ਅੱਜ ਨਹੀਂ ਆਪਾਂ ਲੈ ਕੇ ਆਉਂਦੇ, ਬਹੁਤ ਸਾਰੇ ਸ਼ਬਦ ਹੁੰਦੇ ਆ ਐਸੇ ਗੁਮਨਾਮ,
4: ਹਾਂਜੀ,
0: ਜਿਨ੍ਹਾਂ ਦੇ ਨਾ ਪੰਜਾਬੀ ਆਪਾਂ ਹਮੇਸ਼ਾ ਪੰਜਾਬੀ ਠੇਠ ਸ਼ਬਦਾਂ ਦੀ ਗੱਲਬਾਤ ਕਰਦੇ ਹਾਂ, ਜਿਵੇਂ ਰਾਹ
4: ਹਾਂਜੀ
0: ਰਾਹ ਦੇ ਵੀ ਦੋ ਹੋਰ ਸ਼ਬਦ ਬਣਦੇ ਆ
4: ਰਾਹ ਦੇ
0: ਜੇ ਰਾਹ ਨੂੰ ਡਿਸਕ੍ਰਾਈਬ ਕਰਨਾ ਹੋਵੇ
4: ਰਸਤਾ
0: ਹੋਰ
4: ਰਸਤਾ ਕਹਿ ਸਕਦੇ ਆ ਜਾਂ ਬੀਹ
0: ਨੌ ਰਾਹ ਨੂੰ ਜੇ ਠੇਠ ਸ਼ਬਦਾਂ ਦੇ ਵਿੱਚ ਡਿਸਕ੍ਰਾਈਬ ਕਰਨਾ ਹੋਵੇ ਹੋਰ ਕੀ ਕਹਿੰਦੇ ਆ 905-673-3337 ਰਸਤੇ ਤੈਅ ਕਰਨਾ ਹੋਰ ਵੀ ਕੁਛ ਹੁੰਦਾ ਆ ਯਾਦ ਕਰੋ ਪੰਜਾਬੀ ਦੇ ਜਿਹੜੇ ਸਾਡੇ ਬਜ਼ੁਰਗ ਬੋਲਿਆ ਕਰਦੇ ਸੀ ਜਾਂ ਜਿਹੜੇ ਸਾਨੂੰ ਪੰਜਾਬੀ ਦੇ ਜਿਹੜੇ ਠੇਠ ਸ਼ਬਦ ਆ ਸੋ ਉਹਨਾਂ ਦੇ ਵਿੱਚ ਜੇ ਰਾਹ ਨੂੰ ਡਿਸਕ੍ਰਾਈਬ ਕਰਨਾ ਹੋਵੇ ਰਸਤੇ ਨੂੰ ਡਿਸਕ੍ਰਾਈਬ ਕਰਨਾ ਹੋਵੇ 905-673-3337 ਦੱਸ ਸਕਦੇ
4: ਹੋ ਇਹ ਤਾਂ
0: ਸੋਚੀ ਪੈ ਗਿਆ ਤੁਸੀਂ ਸੋਚੋ ਔਰ ਸਰੋਤਿਆਂ ਨੂੰ ਪੁੱਛਦੇ ਹਾਂ ਕਿ ਜੇ ਰਸਤੇ ਨੂੰ ਸਾਡੇ ਬਜ਼ੁਰਗ ਕੀ ਕਹਿੰਦੇ ਸੀ ਰਾਹਾਂ ਨੂੰ ਕੀ ਕਿਹਾ ਕਰਦੇ ਸੀ ਸੋ ਮੋਸਟਲੀ ਤਾਂ ਦੇਖੋ ਬੜੇ ਸਿੰਪਲ ਜਿਹੀ ਆ ਤਿੰਨ ਸ਼ਬਦ ਆ
4: ਅੱਛਾ ਰਸਤਾ ਹੀ ਹੋਣਾ
0: ਹੈ ਨਹੀਂ ਰਸਤਾ ਨਹੀਂ ਉਹ ਤਾਂ ਰਸਤਾ ਤੁਸੀਂ ਕਹਿ ਤਾ ਆਲਰੇਡੀ ਹੋਰ ਕਿੰਨੇ ਸ਼ਬਦ ਆ ਰਸਤੇ ਨੂੰ ਜੇ ਆਪਾਂ ਡਿਸਕ੍ਰਾਈਬ ਕਰਨਾ ਹੋਵੇ 905 ਸਰੋਤਿਆਂ ਤੋਂ ਵੀ ਪੁੱਛਾਂਗੇ ਉਹ ਨਾਲ ਦੀ ਨਾਲ ਅਸੀਂ ਚੱਲਦੇ ਹਾਂ ਰਾਹੁਲ ਪ੍ਰਭਾਕਰ ਜੀ ਹੋਣਾ ਵੱਲ ਦੇ ਨਾਲ ਕੰਮ ਕਰਦੇ ਨੇ ਸਿੱਧਾ ਡਾਇਰੈਕਟ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣੀਆਂ ਹੋਣ ਔਰ ਬਹੁਤ ਸਾਰਾ ਡਿਸਕਾਊਂਟ ਤੁਸੀਂ ਲੈਣਾ ਬੰਡਲ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਥਾਊਜ਼ੰਡਸ ਆਫ ਡਾਲਰ ਬਚਾ ਦੇਣਗੇ ਰਾਹੁਲ ਪ੍ਰਭਾਕਰ ਜੀ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਕਾਲਜ਼ ਆ ਗਈਆਂ ਸ਼ੋਰਟ 'ਚ ਦੋ ਕਾਲ ਲਾਊਂਗਾ ਉਸ ਤੋਂ ਬਾਅਦ ਜੀ 5053 ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਨੂੰ ਕੀ ਹਾਲ ਚਾਲ
5: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਰ ਜੀ ਕੀ ਹਾਲ ਚਾਲ ਚੜ੍ਹਦੀ
5: ਮਾਲਵੇ ਜੀ ਜ਼ਿਆਦਾ ਪੈਸੇ ਕਹਿੰਦੇ ਆ
0: ਚਲੋ
5: ਮਾਝੀ ਮਾਝੇ ਚ
0: ਪਰ ਮੈਂ ਉਹਦੇ ਉਹਨੂੰ ਜਿਹੜੇ ਪੁਰਾਣੇ ਬਜ਼ੁਰਗ ਆਪਣੇ ਕੀ ਕਿਹਾ ਕਹਿੰਦੇ ਸੀ ਵੀ ਰਸਤਾ ਤੈਅ ਕਰਨਾ
5: ਪੰਧ ਹੁੰਦਾ ਪੰਧ ਤੈਅ ਕਰ
0: ਠੀਕ ਹੋ ਗਿਆ ਹੋਰ
5: ਬਸ ਰਸਤਾ ਤੈਅ
0: ਠੀਕ ਹੈ ਜੀ ਚਲੋ ਅਗਲੇ ਸਰੋਤੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਪਰ ਇੱਕ ਤੁਸੀਂ ਠੀਕ ਹੋ 905-673-3337 ਜੀ ਸਤਿ ਸ਼੍ਰੀ ਅਕਾਲ ਜੀ 2884 ਤੁਸੀਂ ਆਉਣੇ ਹੋ ਜੀ
6: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
6: ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ
0: ਹਾਂ ਰਾਹ ਪਿਆ ਜਾਣੇ
6: ਜਾਂ ਵਾਹ ਪਿਆ ਜਾਣੇ
0: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਜੀ ਨਵਰੂਪ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੀਰੇ ਕੀ ਹਾਲ ਚਾਲ
7: ਹਾਂਜੀ ਬਸ ਠੀਕ ਠਾਕ ਭਾਜੀ ਬਹੁਤ ਵਧੀਆ ਤੁਸੀਂ ਦੱਸੋ
0: ਚੜ੍ਹਦੀ ਕਲਾ ਆਲ ਗੁੱਡ ਰੋਜ਼ਮਰਾ ਦੀ ਜ਼ਿੰਦਗੀ ਦੀ ਗੱਲਬਾਤ ਕਰੀ ਕਦੀ ਅੱਜ ਕਿਹਾ ਯਾਰ ਪੈਂਡਾ ਬੜਾ ਲੰਬਾ ਸੀ ਅਜੇ ਵੀ ਕਰਦੇ ਹੋ ਜੀ ਗੱਲਾਂ
7: ਬਾਪੂ ਹੋਣਾ ਤੱਕ ਹੀ ਰਹਿ ਗਿਆ ਮੈਂ ਲੱਗਦਾ ਕੰਮ
0: ਤੁਸੀਂ ਰੇਡੀਓ ਦੀ ਆਵਾਜ਼ ਘਟਾ ਦੋ ਸੁਣ ਲਓ ਆਈ ਥਿੰਕ ਤੁਹਾਡੀ ਆਵਾਜ਼ ਆ ਰਹੀ ਹੈ ਦੂਜਾ ਰੂਪ ਆ
8: ਹਾਂਜੀ ਹਾਂਜੀ ਕਿੰਨੇ
0: ਕੋ ਆ
8: ਮੈਨੂੰ ਸਬਜੈਕਟ ਹੁੰਦਾ ਫਿਰ ਮੈਂ ਕਰਦੀ ਹੁੰਦੀ ਹਾਂ ਜਾਂ ਕੋਈ ਮਤਲਬ ਦੀ ਗੱਲ ਹੋਵੇ ਹੈ ਨਾ ਏਦਾਂ ਹੀ ਨੀ
0: ਅੱਛਾ ਕਦੇ ਕਦੇ ਸੀ ਬਿਨਾਂ ਮਤਲਬ ਹੀ ਹੋ ਤੁਰਦੇ ਆ
8: ਨਹੀਂ ਨਹੀਂ ਤੁਸੀਂ ਤਾਂ ਬਹੁਤ ਮੁਲਦੇ ਕਰਦੇ ਹੋ ਤੁਹਾਡਾ ਮਤਲਬ ਜ਼ਿਆਦਾ ਹੀ ਹੁੰਦਾ ਡੂੰਘਾ ਥੋੜਾ ਜਿਹਾ
0: 905-673-3337 ਹੁਣ ਮੈਨੂੰ ਥੋੜ੍ਹਾ ਜਿਹਾ ਵਿਸ਼ਰਾਮ ਕਰਨ ਦਿਓ ਅਸੀਂ ਥੋੜ੍ਹੀ ਸੇਵਿੰਗ ਕਰਾ ਦਈਏ ਮੈਨੂੰ ਪਤਾ ਕਿ ਤੁਸੀਂ ਬਹੁਤ ਪਿਆਰ ਨਾਲ ਸੁਣਦੇ ਹੋ, ਬੜੇ ਸਾਰੇ ਸਰੋਤੇ ਇਸ ਟਾਈਮ ਕਾਲ ਕਰਨ ਦੀ ਟਰਾਈ ਕਰ ਰਹੇ ਆ, ਸੋ ਲਾਈਨ ਸਾਰੀਆਂ ਬਿਜ਼ੀ ਨੇ। 905-673-3337 ਅਸੀਂ ਆਟੋ ਇੰਸ਼ੋਰੈਂਸ ਦੀ ਗੱਲਬਾਤ ਕਰ ਰਹੇ ਹਾਂ, ਕਰ ਗਏ ਹਾਂ ਗਰੁੱਪ ਡਿਸਕਾਊਂਟ ਦੀ ਗੱਲਬਾਤ ਕਰ ਰਹੇ ਹਾਂ। ਰਾਹੁਲ ਪ੍ਰਭਾਕਰ ਜੀ ਸਤਿ,
9: ਬਿਲਕੁਲ
0: ਰਾਹੁਲ ਜੀ ਮੈਨੂੰ ਇਹ ਦੱਸੋ ਕਿ ਮੰਨ ਲਓ ਇੱਕ ਗੱਡੀ ਆ ਮੇਰੇ ਕੋਲ,
9: ਹਾਂਜੀ
0: ਮੇਰੇ ਕੋਲ ਇੱਕ ਗੱਡੀ ਆ, ਮੇਰੀ ਰੀਨੋਲ ਆ ਗਈ ਆ, ਮੈਂ $500 ਪੇ ਕਰ ਰਿਹਾ ਰਾਈਟ ਨਾਓ,
9: ਹਾਂਜੀ
0: ਦੂਜੇ ਸਾਲ ਮੇਰੀ ਰੀਨੋਲ ਆ ਗਈ ਆ, ਵੱਧ ਕੇ ਮੋਸਟਲੀ ਇੱਦਾਂ ਹੀ ਹੁੰਦਾ,
9: ਹਾਂਜੀ ਹਾਂਜੀ
0: ਪਹਿਲਾਂ ਹੁੰਦਾ ਸੀ ਕਿ ਸਾਡੀ ਜਿਹੜੀ ਰੀਨੋਲ ਆ ਨਾ ਉਹ ਘੱਟ ਜਾਂਦੀ ਸੀ
9: ਜੀ,
0: ਸਾਨੂੰ ਇਹ ਹੁੰਦਾ ਸੀ ਇਹਦੇ ਅਸੀਂ ਇੱਕ ਕੰਪਨੀ ਨਾਲ ਗਏ ਹਾਂ 2 ਸਾਲ 3 ਸਾਲ ਹੁਣ ਤਾਂ ਘਟੂਗੀ, ਪਰ ਉਹ ਈਵਨ ਵੱਧ ਕੇ ਆਉਂਦੀ ਸੀ $50, ਤੇ ਜਦੋਂ ਉਹ ਇੰਸ਼ੋਰੈਂਸ ਅਸੀਂ ਉਦੋਂ ਵੀ ਜ਼ਿਆਦਾ ਵੱਧ ਜਾਂਦੀ ਹੈ। ਸੋ ਇਹਦਾ ਕੀ ਰੀਜ਼ਨ ਆ, ਅਸੀਂ ਕੋਈ ਐਕਸੀਡੈਂਟ ਵੀ ਨਹੀਂ ਕੀਤਾ ਪਰ ਫਿਰ ਵੀ ਸਾਡੀ ਇੰਸ਼ੋਰੈਂਸ ਵੱਧ ਜਾਂਦੀ ਆ, ਉਹ ਜਿਹੜੀ ਇੰਸ਼ੋਰੈਂਸ ਮੰਨ ਲਓ ਕਿ ਕੋਟੇਸ਼ਨ ਅਪ ਆ ਗਈ, ਤੁਸੀਂ ਉਹਦੇ ਉੱਪਰ
9: ਕਾਰਨ ਹੈਗਾ ਜਿਹੜਾ ਇੰਸ਼ੋਰੈਂਸ ਦਾ ਕੋਟ ਵਧਣ ਦਾ, ਉਹ ਹੈ ਹੀ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਕਿਹੜੇ ਡਿਸਕਾਊਂਟ ਲਈ ਐਲੀਜੀਬਲ, ਉਹਨਾਂ ਨੇ ਇਹ ਡਿਸਕਾਊਂਟ ਲਈ ਉਹ ਐਲੀਜੀਬਲ ਹੈਗੇ ਨੇ
0: ਜੀ,
9: ਉਹਨਾਂ ਨੇ 500, 1000, 2000 ਤੱਕ ਸੇਵਿੰਗ ਹੋ ਸਕਦੀ ਹੈ ਉਹਨਾਂ ਦੀ।
0: ਮੰਨ ਲਓ ਕਿ ਇਸ ਟਾਈਮ ਸਾਨੂੰ ਸੁਣਨ ਵਾਲੇ ਸਰੋਤਿਆਂ ਦੇ ਰੀਨੂਅਲ ਆ ਗਈ ਆ ਜਾਂ ਆਉਣ ਵਾਲੀ ਆ ਜਾਂ ਉਹ ਸ਼ੋਪਿੰਗ ਕਰ ਰਹੇ ਆ ਇਧਰੋਂ ਉਧਰੋਂ, ਕੀ ਇਹ ਗਰੰਟੀ ਆ ਕਿ ਆਪਾਂ ਜੇ ਸਰੋਤੇ ਤੁਹਾਨੂੰ ਕਾਲ ਕਰਨ ਮੇਰੀ ਕੋਟੇਸ਼ਨ ਇੰਨੀ ਆਈ ਆ ਕਿ ਤੁਸੀਂ ਉਹਦੇ ਤੇ ਕੰਮ ਕਰ ਸਕਦੇ ਹੋ, ਉਹਨੂੰ ਕਟਵਾ ਸਕਦੇ ਹੋ?
9: ਬਿਲਕੁਲ ਜੀ, ਬਿਕਾਜ਼ ਅੱਧਾ ਕੰਮ ਤਾਂ ਹੋ ਗਿਆ, ਤੁਹਾਡਾ ਰਿਕਾਰਡ ਕਲੀਨ ਹੈਗਾ, ਹੈਨਾ ਤੁਹਾਡੀ ਗੱਡੀਆਂ ਪੇਡ ਆਫ ਹੈ ਚਾਹੇ ਫਾਈਨੈਂਸ ਚ ਹੈ ਜੋ ਵੀ ਜਿੱਦਾਂ ਵੀ ਕੇਸ ਹੈਗਾ
0: ਜੀ,
9: ਅੱਧਾ ਕੰਮ ਹੋਇਆ ਹੋਇਆ ਐਲੀਜੀਬਲ ਡਿਸਕਾਊਂਟ ਲਾਉਣ ਦਾ। ਤੁਹਾਡੇ ਜਵਾਕ ਆਪਣਾ ਯੂਨੀਵਰਸਿਟੀ ਚ ਹੈ, 75 ਐਂਡ ਅਬਵ ਡਿਸਕਾਊਂਟ ਲੈ ਲਓ, ਜਵਾਕ ਗਏ ਨੇ ਯੂਨੀਵਰਸਿਟੀ ਉਹਨਾਂ ਦੇ ਕੋਲ ਹੈਗਾ ਹੀ ਨਹੀਂ ਟਾਈਮ ਗੱਡੀ ਚਲਾਉਣ ਦਾ, 20% ਹੋਰ ਡਿਸਕਾਊਂਟ ਲੈ ਲਓ। ਤਾਂ ਇੱਦਾਂ ਦੇ ਡਿਸਕਾਊਂਟ ਲੋਕਾਂ ਨੂੰ ਪਤਾ ਹੀ ਨਹੀਂ ਹੈ,
0: ਪਤਾ ਹੀ ਨਹੀਂ। ਇਹ ਮੈਂ ਪਹਿਲੀ ਵਾਰ ਸੁਣਿਆ, ਮੈਨੂੰ ਵੀ ਆਈਡੀਆ ਤੁਸੀਂ ਦੇ ਤਾ ਕਿ ਹੁਣ ਵੀ ਜਿਹੜੇ ਬੱਚੇ ਉਹਨਾਂ ਦੇ ਰਾਹੀਂ 20 ਤੁਹਾਨੂੰ ਡਿਸਕਾਊਂਟ, ਪਹਿਲੀ ਵਾਰ ਸੁਣਿਆ ਪਿਛਲੇ 10 ਸਾਲ ਦੇ ਵਿੱਚ,
9: ਦੇਖੋ ਨਾ
0: ਕਦੇ ਮੈਂ ਨਾ ਕਿਤੇ ਸੁਣਿਆ ਨਾ ਪੜਿਆ।
9: ਉਹ ਬੰਦ ਤੁਸੀਂ ਰਹਿੰਦੇ ਬ੍ਰੈਂਪਟਨ ਹੈਨਾ, ਬੱਚਾ ਵੈਸਟਰਨ ਯੂਨੀਵਰਸਿਟੀ ਲੰਡਨ ਜਾ ਕੇ 100-200 ਕਿਲੋਮੀਟਰ ਦੂਰ ਹੈਗਾ, ਉਹਦੇ ਕੋਲ ਟਾਈਮ ਹੀ ਨਹੀਂ ਹੈ ਗੱਡੀ ਚਲਾਉਣ ਦਾ, ਤੇ ਫਿਰ ਉਹਦਾ ਫੁੱਲ ਪ੍ਰਾਈਸ ਤੁਸੀਂ ਕਿਉਂ ਪੇ ਕਰੋਗੇ? ਤੇ ਆ ਕੋਈ ਮੈਂ ਨਹੀਂ ਦੇ ਰਿਹਾ, ਆ ਬਸ ਡਿਸਕਾਊਂਟ ਹੈਗਾ, ਲੋਕਾਂ ਨੂੰ ਪਤਾ ਨਹੀਂ ਹੈ ਬਸ।
0: ਸੋ ਬਿਲਕੁਲ ਜੀ, ਤੁਸੀਂ ਬੰਡਲ ਡਿਸਕਾਊਂਟ ਲਗਾ ਕੇ, ਗਰੁੱਪ ਡਿਸਕਾਊਂਟ ਲਗਾ ਕੇ, ਕਿ ਡਿਸਕਾਊਂਟ ਕਿਹੜੇ ਕਿਹੜੇ ਨੇ ਇਹ ਵੀ ਤੁਹਾਨੂੰ ਰਾਹੁਲ ਪ੍ਰਭਾਕਰ ਦੱਸਣਗੇ, ਕਿਉਂਕਿ ਦੱਸਣੇ ਤੁਸੀਂ ਡਾਇਰੈਕਟ ਡੈਨਫੋਰਥ ਏਜੰਸੀ ਨੂੰ ਕਾਲ ਕਰਨੀ ਆ, ਰਾਹੁਲ ਪ੍ਰਭਾਕਰ ਜੀ ਨੂੰ ਕਾਲ ਕਰ ਲਿਓ, ਗਰੰਟਿਡ ਸੇਵਿੰਗ ਹੋਣੀ ਆ, ਇਹ 'ਚ ਕੋਈ $1-2 ਦੀ ਸੇਵਿੰਗ ਨਹੀਂ ਆ, ਹੰਡਰਡਸ ਆਫ ਡਾਲਰ, ਥਾਊਸੰਡਸ ਆਫ ਡਾਲਰ ਦੀ ਤੁਹਾਡੀ ਸੇਵਿੰਗ ਹੋਣੀ ਆ, ਡਿਪੈਂਡ ਔਨ ਯੋਰ ਰੈਕਡ, ਡਿਪੈਂਡ ਔਨ ਯੋਰ ਐਡਰੈਸ, ਕਾਲ ਕਰ ਲਓ ਰਾਈਟ ਨਾਓ, ਤੁਸੀਂ ਕਾਲ ਕਰਕੇ ਮੈਨੂੰ ਥੈਂਕ ਯੂ ਜ਼ਰੂਰ ਕਹੋਗੇ, ਮੈਨੂੰ ਕਾਲ ਆਈ ਸੀ ਹੋਈ ਆ, ਅਤੇ ਮੈਂ ਕਿਹਾ ਤੁਸੀਂ ਔਨ ਏ ਦੱਸਿਆ ਕਰੋ ਜਦੋਂ ਇੱਦਾਂ ਦੇ ਹੁੰਦੇ, ਤਾਂ ਕਿ ਸਾਡੇ ਦੂਜੇ ਭੈਣਾਂ ਭਰਾਵਾਂ ਨੂੰ ਸਰੋਤਿਆਂ ਨੂੰ ਪਤਾ ਲੱਗੇ। ਆਲ ਸਟੇਟ ਇੱਕ ਐਸੀ ਟਰਸਟਡ ਕੰਪਨੀ ਆ ਜਿਹੜੀ ਪਿਛਲੇ ਲੰਬੇ ਡੈਕਡਸ ਤੋਂ ਤੁਹਾਨੂੰ ਸਰਵ ਕਰ ਰਹੀ ਆ, ਔਰ ਉਹ ਕੰਪਨੀ ਜਿਹੜੀ ਤੁਸੀਂ ਅੱਖਾਂ ਮੀਚ ਕੇ ਭਰੋਸਾ ਕੀਤਾ ਜਾਂਦਾ, ਐਕਸ ਵਾਈ ਜ਼ੈਡ ਕੰਪਨੀਆਂ ਨਹੀਂ ਆ ਜਿਹੜੀ ਤੁਸੀਂ ਸੁਣੀਆਂ ਨਹੀਂ ਹੁੰਦੀਆਂ, ਤੁਸੀਂ $20-30 ਅਤੇ ਬਾਅਦ ਵਿੱਚ ਈਮੇਲਾਂ ਕਰਦੇ ਹੋ ਜੀ ਪਲੀਜ਼ ਸਾਡਾ ਕਲੇਮ ਕੱਢ ਦਿਓ, ਕਾਲ ਕਰਨੀ ਆ ਤੁਸੀਂ 604-5093, ਤੁਹਾਡੀ ਰੀਨਿਊਲ ਆਉਣ ਵਾਲੀ ਆ, ਨਵੀਂ ਗੱਡੀ ਬਾਏ ਕਰਨ ਜਾ ਰਹੇ ਹੋ ਜਾਂ ਬਾਏ ਕਰ ਲਈ ਆ, ਤੁਸੀਂ ਸ਼ੋਪਿੰਗ ਕਰ ਰਹੇ ਸੀ ਨਾ, ਵਿੰਡੋ ਸ਼ੋਪਿੰਗ ਕਰ ਰਹੇ ਸੀ ਨਾ ਵੀ ਕਿੱਥੋਂ ਇੰਸ਼ੋਰੈਂਸ ਸਸਤੀ ਮਿਲੂ, ਤਾਂ ਵੀ ਤੁਸੀਂ ਡਾਇਰੈਕਟ ਆਲ ਸਟੇਟ ਇੰਸ਼ੋਰੈਂਸ ਤੋਂ ਇੰਸ਼ੋਰੈਂਸ ਲੈਣ ਦੇ ਲਈ 437-4-5093 'ਤੇ ਗੱਲਬਾਤ ਕਰਿਓ। ਅੱਗੇ ਜਾ ਕੇ ਫਿਰ ਆਪਾਂ ਰਾਹੁਲ ਜੀ ਨਾਲ ਗੱਲਬਾਤ ਕਰਾਂਗੇ, ਤਾਂ ਫਿਰ ਲਈ ਆਪਾਂ ਪਿਆਰੇ ਜਿਹੇ ਗੀਤ ਦੇ। ਲੇਲਾ ਸਾਹਿਬ ਕਹਿੰਦੇ ਕਿ ਗੀਤ ਬਹੁਤ ਪਿਆਰਾ,

ਔਰ ਇਸ ਗੀਤ ਨੂੰ ਗਾਉਣ ਵਾਲੇ ਪਲੇਬੈਕ ਸਿੰਗਰ ਗੁਰਸ਼ਬਦ ਔਰ ਨਾਲ ਦੀ ਨਾਲ ਬੰਨੀ ਜੌਲ, ਉਹਦਾ ਵੀ ਅੱਗੇ ਜਾ ਕੇ ਮਿਊਜ਼ਿਕ ਅਸੀਂ ਪਲੇ ਕਰਾਂਗੇ। ਇਹ ਦੋਨੋਂ ਆਰਟਿਸਟ 30 ਅਕਤੂਬਰ ਨੂੰ, ਮਾਫ਼ ਕਰਨਾ, ਰੋਜ਼ ਥੀਏਟਰ ਦੇ ਵਿੱਚ ਪਰਫੋਰਮ ਕਰਨ ਆ ਰਹੇ ਨੇ ਅਸ਼ਕੇ ਟੂਰ ਲੈ ਕੇ। ਸੋ ਤੁਸੀਂ ਆਪਣੀਆਂ ਟਿਕਟਾਂ ਰੋਜ਼ ਥੀਏਟਰ ਦੀ ਵੈਬਸਾਈਟ ਤੋਂ ਲੈ ਸਕਦੇ ਹੋ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ, ਜਾਂ ਮੈਨੂੰ ਰੇਡੀਓ ਡਾਨ। ਵੈਰੀ ਲਿਮਿਟਡ ਸੀਟਸ ਆ। ਸੋ ਜੇ ਤੁਸੀਂ ਭਾਈ ਰਹਿ ਗਏ ਤਾਂ ਆਈ ਐਮ ਸੋ ਸੋਰੀ, ਲਾਸਟ ਟਾਈਮ ਜਦੋਂ ਇਹਨਾਂ ਦਾ ਸ਼ੋਅ ਇਨਕੁਆਇਰੀਆਂ ਸੀਗੀਆਂ ਕਿ ਅਸੀਂ ਯਾਰ ਵੱਡਾ ਸ਼ੋਅ ਕਰਵਾਓ ਪਲੀਜ਼, ਅਸੀਂ ਰਹਿ ਗਏ। ਸੋ ਅਨਫੋਰਚੁਨੇਟਲੀ ਇਸ ਵਾਰ ਫਿਰ ਰੋਜ਼ ਥੀਏਟਰ ਦੇ ਵਿੱਚ ਸ਼ੋਅ ਹੋਣ ਜਾ ਰਿਹਾ, ਕਿਉਂਕਿ ਹੋਰ ਵੈਨਿਊ ਸਾਰੇ ਬਿਜ਼ੀ ਸੀ। ਸੋ ਟਿਕਟ ਲਿਮਿਟਡ ਨੇ ਅਤੇ ਆਪਣੀ ਸੀਟ ਤੁਸੀਂ ਰਿਜ਼ਰਵ ਕਰ ਲਿਓ, ਬਾਅਦ ਵਿੱਚ ਫਿਰ ਸਾਡੇ ਕੋਲ ਵੀ ਸੌਰੀ ਹੋਣੀ, ਉੱਥੇ ਜਾ ਕੇ ਤੁਸੀਂ ਟਿਕਟ ਬਾਏ ਕਰ ਸਕਦੇ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ 4378700701 'ਤੇ ਅਤੇ ਕਰਨੀਆਂ, ਆਪਣਾ ਬਿਜ਼ਨਸ ਚਮਕਾਉਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਦੇ ਰੋਜ਼ ਥੀਏਟਰ ਦੇ ਵਿੱਚ ਚਾਹੁੰਦੇ ਹੋ ਕਿ ਤੁਸੀਂ ਉੱਥੇ ਬਿਜ਼ਨਸ ਤੁਹਾਡਾ ਐਡਵਰਟਾਈਜ਼ ਹੋਵੇ, ਵਧੀਆ ਲੋਗੋ ਲੱਗਣ ਔਰ ਸਾਰਿਆਂ ਪਰਿਵਾਰਾਂ ਤੱਕ, ਫੈਮਲੀਆਂ ਤੱਕ, ਸੁਣਨ ਵਾਲੇ ਸੋਤਿਆਂ ਤੱਕ ਤੁਹਾਡਾ ਬਿਜ਼ਨਸ ਪਹੁੰਚੇ, ਉਹਦੇ ਲਈ ਤੁਸੀਂ ਮੈਨੂੰ ਕਾਲ ਕਰ ਲਿਓ 4378700701।

0: 905-673-3337 ਨਾਲ ਪੇਂਟਿੰਗ ਦੀਆਂ ਸੇਵਾਵਾਂ ਤੁਸੀਂ ਜੇ ਅਜੇ ਤੱਕ ਨਹੀਂ ਲਈਆਂ ਤਾਂ ਤੁਸੀਂ ਇੱਕ ਵਧੀਆ ਕੰਟਰੈਕਟਰ ਦੀ ਭਾਲ ਦੇ ਵਿੱਚ ਸੀ, ਵਧੀਆ ਰਨਰ ਸੀ, ਤਾਂ ਹੁਣ ਤੁਸੀਂ ਜੁਗਰਾਜ ਸਿੰਘ ਉਹਨਾਂ ਨੂੰ ਕਾਲ ਕਰ ਲਿਓ। ਇੱਕ ਨੰਬਰ ਦਾ ਵਧੀਆ ਫਸਟ ਕਲਾਸ ਕੰਮ ਕਰਕੇ ਦੇਣਗੇ ਔਰ ਸਭ ਤੋਂ ਵੱਡੀ ਗੱਲ ਆ ਕਿ ਤੁਹਾਨੂੰ ਸੈਟਿਸਫਾਈ ਕਰਕੇ ਜਾਣਗੇ। ਬਹੁਤੀਆਂ ਜਦੋਂ ਰੈਨੋਵੇਸ਼ਨ ਕੰਪਨੀ ਨਾਲ ਤੁਸੀਂ ਡੀਲ ਕਰਦੇ ਹੋ ਨਾ ਤਾਂ ਹਮੇਸ਼ਾ ਤੁਹਾਡੇ ਗਿਲੇ ਸ਼ਿਕਵੇ ਰਹਿ ਜਾਂਦੇ ਆ। ਮੈਨੂੰ ਲੱਗਦਾ ਕਿ ਬਹੁਤ ਸਾਰੇ ਪਰਿਵਾਰਾਂ ਨੇ ਆਲਰੇਡੀ ਸਾਡੇ ਥਰੂ ਇਹਨਾਂ ਦੀਆਂ ਸਰਵਿਸ ਲਈਆਂ ਨੇ ਔਰ ਜਦੋਂ ਅਸੀਂ ਦੁਬਾਰਾ ਪੁੱਛਦੇ, ਮੈਂ ਚਾਹੁੰਦਾ ਹੁੰਦਾ ਕਿ ਰਿਵਿਊ ਜ਼ਰੂਰ ਦਿਆ ਕਰੋ। ਜਦੋਂ ਕਿਤੋਂ ਤੁਹਾਨੂੰ ਚੰਗੀ ਸਰਵਿਸ ਮਿਲਦੀ ਆ ਤਾਂ ਰਿਵਿਊ ਜ਼ਰੂਰ ਦਿਆ ਕਰੋ ਤਾਂ ਕਿ ਹੋਰ ਭੈਣ ਭਰਾ ਵੀ ਇਹਨਾਂ 'ਚ ਬੀਡੀਐਸ ਹੋਮ ਪੇਂਟਿੰਗ ਅਤੇ ਰੈਨੋਵੇਸ਼ਨ ਕਰ ਲਿਓ। 965-63-11 ਬੀਡੀਐਸ ਹੋਮ ਪੇਂਟਿੰਗ ਐਂਡ ਰੈਨੋਵੇਸ਼ਨ ਦੀਆਂ ਸੇਵਾਵਾਂ ਲੈਣ ਦੇ ਲਈ ਤੁਸੀਂ ਜੁਗਰਾਜ ਬਾਈ ਉਹਨਾਂ ਨੂੰ ਕਾਲ ਕਰ ਸਕਦੇ ਹੋ। ਸੋ 905-673-3337। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟ ਇਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਹਜ਼ਾਰ ਡ੍ਰੀਮ ਹੋਮ ਅਪਲਾਈਂਸਿਸ 905-805-3000 visit Dream Home Appliances for the best price, best deal and best gifts. 905-805-3000 Argentia Road, Mississauga. Dream Home Appliances.
1: Taziyan sabziyan, fresh fall fruit, vadiya grocery te ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42 ਏ, ਬ੍ਰਾਂਪਟਨ। ਕਾਲ 905-928-8557 ਅਨਾਜ ਮਾਰ।
2: ਕਦੇ ਨਹੀਂ ਭੱਜੀਦਾ ਜੌੜ ਸਿਆਂ, ਬਸ ਸਿੱਖਦਾ ਰਹੋਏ ਇਸ ਉਮਰੇ ਨੀ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਝੁੱਕ ਜਾਂਦਾ, ਕਿੱਥੇ ਨਿਕਲੇ ਦਿਲ ਚੋਂ ਕਾਲਜ, ਬੰਦਾ ਮੁੱਕਦਾ ਮੁੱਕ ਜਾਂਦਾ, ਬੰਦਾ ਮੁੱਕਦਾ ਮੁੱਕ

ਹੁੰਦੀ ਆ ਇਹ ਵੀ ਆਸ਼ਕੀ ਟੂਰ ਲੈ ਕੇ ਨਾਲ ਗੁਰਸ਼ਬਦ ਦੇ ਦੋਨਾਂ ਦਾ ਬੜਾ ਅਮੇਜ਼ਿੰਗ ਜਿਹਾ ਇਹਨਾਂ ਦਾ ਆਪਸ ਮੇਂ ਜਿਹੜੀ ਦੋਨਾਂ ਦੀ ਕੋਲੈਬੋਰੇਸ਼ਨ ਹੈ ਨਾ ਬਹੁਤ ਜ਼ਿਆਦਾ ਬੜੇ ਜ਼ਬਰਦਸਤ ਆਰਟਿਸਟ ਨੇ ਸੋ ਆਸ਼ਕੀ ਟੂਰ 30th October ਰੋਜ਼ ਥੀਏਟਰ ਦੇ ਵਿੱਚ ਤੁਸੀਂ ਇਸ ਨੂੰ ਸੁਣਨ ਦੇ ਲਈ ਰੇਡੀਓ ਡਾਨ ਦੀ ਜਿਹੜੀ ਅਫੀਸ਼ੀਅਲ ਇੰਸਟਾਗ੍ਰਾਮ ਦੀ ਪੇਜ 'ਤੇ ਜਾ ਕੇ ਤੁਸੀਂ DM ਕਰ ਸਕਦੇ ਹੋ ਜਾਂ ਤੁਸੀਂ 437-0-01 'ਤੇ ਗੱਲਬਾਤ ਕਰ ਸਕਦੇ ਹੋ ਔਰ ਨਾਲ ਦੀ ਨਾਲ ਤੁਹਾਨੂੰ 11th October ਨੂੰ ਲਖਵਿੰਦਰ ਵਡਾਲੀ ਕੰਸਰਟ ਹੋਣ ਜਾ ਰਿਹਾ ਰੋਜ਼ ਥੀਏਟਰ ਦੇ ਵਿੱਚ ਹੀ ਸੋ ਉਹਦੀਆਂ ਟਿਕਟਸ ਬਾਰੇ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਔਰ ਸਭ ਤੋਂ ਵੱਡਾ ਜਿਹੜਾ ਸ਼ੋਅ ਹੈ ਇਸ ਸਮਰ ਦਾ ਉਸ ਬਾਰੇ ਵੀ ਜਾ ਕੇ ਅੱਗੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ।

0: ਸੋ 905-673-3337 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ? ਜਸਵੰਤ ਖਾਨ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਬਾਈ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ? ਠੀਕ ਹੋ?
1: ਬਹੁਤ ਵਧੀਆ ਬਾਈ, ਵਧੀਆ ਪ੍ਰੋਗਰਾਮ ਤੁਹਾਡਾ ਸੁਣ ਰਿਹਾ ਮੈਂ।
0: ਆਵਾਜ਼ ਤੁਹਾਨੂੰ
1: ਨਹੀਂ, ਫ੍ਰੀਕੁਐਂਸੀ ਟੁੱਟ ਜਾਂਦੀ ਹੈ ਵਿੱਚੋਂ।
0: ਓਕੇ, ਤੁਸੀਂ
1: ਬ੍ਰੈਂਪਟਨ ਤੋਂ ਜੀ?
0: ਅੱਛਾ, ਬ੍ਰੈਂਪਟਨ ਦੇ ਵਿੱਚ ਆਵਾਜ਼ ਟੁੱਟ ਰਹੀ ਹੈ, ਤਾਂ ਫਿਰ ਬਹੁਤ ਹਾਂ ਕਰਦੀਆਂ ਜੀ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮੱਚ। ਸੋ 905-673-3337। ਅੱਛਾ, ਮੈਨੂੰ ਵੀਰ ਜੀ ਉਹਨਾਂ ਦੀ ਕਾਲ ਆ, ਤੁਸੀਂ ਸਾਰਿਆਂ ਨੂੰ ਸੁਣ ਰਹੇ ਹੋ ਨਾ ਕਿ ਵਾਕਈ ਆਵਾਜ਼ ਤੁਹਾਨੂੰ ਜੇ ਆਵਾਜ਼ ਆਊਗੀ ਫਿਰ ਤਾਂ ਕੰਮ ਖਰਾਬ ਹੋ ਯਾਰ। 905-673-3337 ਤੁਸੀਂ ਬ੍ਰੈਂਪਟਨ ਮਿਸੀਸਾਗਾ ਜੀ ਟੀ ਏ ਦੇ ਕਿਸੇ ਹੋਰ ਏਰੀਏ ਦੇ ਵਿੱਚ ਸੁਣ ਰਹੇ ਹੋ ਤਾਂ ਪਲੀਜ਼ ਕਾਲ ਕਰਕੇ ਦੱਸੋ ਕਿ ਫਰੀਕੁਐਂਸੀ ਦੀ ਜਿਹੜੀ ਰੇਂਜ ਆ ਉਹ ਆ ਰਹੀ ਹੈ ਤੁਹਾਡੇ ਤੱਕ ਪ੍ਰੋਪਰ, ਤੁਸੀਂ ਰੇਡੀਓ ਸੁਣ ਰਹੇ ਹੋ ਪ੍ਰੋਪਰਲੀ, ਕੋਈ ਡਿਸਟਰਬੈਂਸ ਆ ਰਹੀ ਹੈ ਤਾਂ ਮੈਨੂੰ ਪਲੀਜ਼ ਕਾਲ ਕਰਕੇ ਦੱਸਿਓ। 905-673-3337 905-673-3337

0: 905 603 ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਨੂੰ ਕੀ ਹਾਲ ਚਾਲ
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
0: ਸਤਿ ਸ਼੍ਰੀ ਅਕਾਲ ਵੀਰੇ ਠੀਕ ਠਾਕ ਚੜ੍ਹਦੀ ਕਲਾ ਤੁਸੀਂ ਸੁਣਾਓ ਠੀਕ ਹੋ
1: ਬਸ ਬਿਲਕੁਲ ਵਧੀਆ ਜੀ ਆਵਾਜ਼ ਕੱਟਦੀ ਪਈ ਆ ਵਿੱਚ ਵਿੱਚ ਗਾਣੇ ਵੀ ਚੱਲਦੇ ਨਾ ਤੇ ਆਵਾਜ਼ ਕੱਟ ਹੋ ਰਹੀ ਆ ਤੇ ਤੁਹਾਡੀ ਵੀ ਤੁਸੀਂ ਗੱਲ ਕਰਦੇ ਆ ਤੇ ਵਿੱਚ ਵਿੱਚ ਕੱਟ ਹੋ ਰਹੀ ਬ੍ਰਹਮਚੰਦ ਦੇ ਬੋਲ ਰਿਹਾ ਮੈਂ ਵੀ
0: ਓਕੇ ਅੱਜ ਫਿਰ ਕੁਝ ਤੁਸੀਂ ਚੈੱਕ ਸੋ ਆਪਾਂ ਕੰਪਲੇਨ ਪਾਈਏ ਹੈਡ ਆਫਿਸ ਦੇ
1: ਵਿੱਚ ਮੈਨੂੰ ਲੱਗਾ ਮੈਂ ਕਿ ਮੇ ਬੀ ਮੇਰੇ ਵੱਲ ਹੋਊਗੀ ਫ੍ਰੀਕਵੈਂਸੀ ਦੀ ਪ੍ਰੋਬਲਮ ਬਟ ਜਦੋਂ ਕਾਲ ਆਈ ਫਿਰ ਮੈਨੂੰ ਲੱਗਾ ਮੈਂ ਕਿ ਨਹੀਂ
0: ਬਹੁਤ ਸ਼ੁਕਰੀਆ ਅਪਡੇਟ ਦੇ ਲਈ ਦੇਖਦੇ ਹਾਂ ਜੀ ਬੁੱਧੂ ਗੋਰੀਆ ਜੀ ਆਈ ਡੋਨਟ ਨੋ ਮੈਂ ਨਾਮ ਸਹੀ ਲਿਆ ਹੋਵੇ ਸਤਿ ਸ਼੍ਰੀ ਅਕਾਲ ਸਰ
1: ਹਾਂਜੀ ਹਾਂਜੀ ਬਿਲਕੁਲ ਸਹੀ ਲਿਆ ਸਮਝਾਓ ਕੀ ਹਾਲ ਹੈ ਜੀ
0: ਚੜ੍ਹਦੀ ਕਲਾ ਬਾਈ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਅੱਛਾ ਆਵਾਜ਼ ਵਾਕਈ ਟੁੱਟ ਰਹੀ ਆ
1: ਜੀ ਜੀ ਮੈਂ ਔਰਜਨਲ ਤੋਂ ਆ ਰਿਹਾ ਜੀ ਇੱਧਰ ਬੈਂਸ ਵੱਲ ਨੂੰ ਤੇ ਪਹਿਲੀ ਵਾਰੀ ਇੱਦਾਂ ਫੀਲ ਹੋ ਰਿਹਾ ਜੀ 2-3 ਸੈਕਿੰਡ ਲਈ ਆਵਾਜ਼ ਗਾਇਬ ਹੋ ਜਾਂਦੀ ਫਿਰ ਚੱਲ ਪੈਂਦੀ
0: ਅੱਛਾ ਗਾਇਬ ਤਾਂ ਨਹੀਂ ਹੋਣੀ ਚਾਹੀਦੀ ਕਰਦੇ ਅਸਲੇ
1: ਮੈਂ ਕਿਹਾ ਵੀ ਇੱਦਾਂ ਪਹਿਲਾਂ ਨਹੀਂ ਕਦੇ ਹੋਇਆ ਹੋ ਰਿਹਾ ਹਾਂਜੀ
0: ਥੈਂਕ ਯੂ ਸੋ ਮਚ ਵੀਰੇ ਬਹੁਤ ਸ਼ੁਕਰੀਆ ਬਹੁਤ ਮੁਹੱਬਤ
1: ਬਹੁਤ ਵਧੀਆ ਹੁੰਦਾ ਜੀ ਪ੍ਰੋਗਰਾਮ ਸਾਡਾ ਆਲਵੇਜ਼ ਲਾਈਕ ਇਟ
0: ਥੈਂਕ ਯੂ ਸਰ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਅਮਰਜ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਹੁਣ ਮੈਨੂੰ ਕੁਝ ਜਵਾਬ ਨਹੀਂ ਆ ਰਿਹਾ ਕਿ ਮੈਂ ਕੀ ਕਹਾਂ ਹੁਣ ਮੈਂ ਇਹ ਕੋਈ ਤੇ ਮੈਂ ਸੋ ਟੈਕਨੀਕਲ ਇਸ਼ੂ ਆ ਸੋ ਦੇਖਦੇ ਹਾਂ ਕਿ ਟਰਾਈ ਕਰਦੇ ਹਾਂ ਕਿ ਹੋ ਸਕਦਾ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਇਹ ਇਸ਼ੂ ਨਾ ਆਵੇ ਸੋ ਜੀ ਸਤਿ ਸ਼੍ਰੀ ਅਕਾਲ ਜੀ 2825 ਤੁਸੀਂ ਆਨਰ ਹੋ
1: ਹਾਂਜੀ ਸਤਿ ਸ਼੍ਰੀ ਅਕਾਲ ਸਿੰਧੂ ਸਾਹਿਬ ਕਿੱਦਾਂ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
1: ਹਾਂ ਠੀਕ ਠਾਕ ਹੈ ਬਹੁਤ ਵਧੀਆ ਵੀਕਐਂਡ ਮਨਾ ਰਹੇ ਸੀਗੇ
0: ਕੋਈ ਨਹੀਂ ਜੀ ਤੁਹਾਡਾ ਫਰਾਈਡੇ ਤੋਂ ਸ਼ੁਰੂ ਹੋ ਜਾਂਦਾ ਹੈ
1: ਫਰਾਈਡੇ ਸ਼ੁਰੂ ਹੋ ਜਾਂਦਾ ਜਿੱਦਾਂ ਵੀ ਆ ਕਹਿੰਦੇ ਹੁੰਦੇ ਆ ਵੀ ਉਹਦੇ ਵਿੱਚ ਖੁਸ਼ੀ ਹੁੰਦੀ ਆ ਉਹ ਸ਼ੁੱਕਰਵਾਰ ਆ
0: ਕੀ ਬਾਤ ਹੈ ਅੱਛਾ ਇਦਾਂ ਹੀ ਹੋਣੀ ਚਾਹੀਦੀ ਹੈ ਮੈਨੂੰ ਅੱਛਾ ਆਪਾਂ ਮੈਨੂੰ ਲੱਗਦਾ ਕਿ ਹਰ ਦਿਨ ਵੀਕਐਂਡ ਦੀ ਤਰ੍ਹਾਂ ਜੇ ਆਪਾਂ ਮਨਾਈਏ ਉਹ ਵਧੀਆ ਨਹੀਂ ਹੋ ਜੂ ਜ਼ਿੰਦਗੀ ਫਰਾਈਡੇ ਨੂੰ ਚਾਹ ਚੜ ਜਾਂਦਾ ਸਾਨੂੰ ਹਨਾ
1: ਸੋਨੇ ਸੋਨੇ ਦੇ ਸਾਗ ਵਾਲੀ ਗੱਲ ਕਰਦੀ ਬਟ ਇਦਾਂ ਹੈ ਉਹ ਮੈਂ ਤੁਹਾਨੂੰ ਆਪਣੇ ਅੱਗੇ ਵੀ ਸ਼ਾਇਦ ਦੱਸਿਆ ਮੈਂ ਛੇਤੀ ਨੂੰ ਵੇੜ ਦਿੰਦਾ ਮੇਰਾ ਕੋਈ ਵੀਕਐਂਡ ਘੱਟੇ ਹੋਇਆ ਜ਼ਿੰਦਗੀ 'ਚ ਉਦਾਂ ਮੈਂ ਮਤਲਬ ਕੋਈ ਦੀਵਾਲੀ ਆ ਲੋਹੜੀ ਦੁਸਹਿਰਾ ਮੈਂ ਸੰਡੇ ਸੁੰਡੇ ਮੈਂ ਕੰਮ ਤੇ ਹੀ ਜਾਂਦਾ ਹੁੰਦਾ ਮੋਸਟਲੀ
0: ਮੈਨੂੰ
1: 10 ਵਜੇ
0: ਹੈ ਨਾ ਓਕੇ ਜੀ ਕਰੋ ਇੰਜੋਏ ਕਰੋ ਪਰ
1: ਹਾਂਜੀ ਮੈਂ ਵੀ ਚਲੋ ਕਮਰੇਟ ਚਲੋ ਪਤਾ ਲੱਗ ਗਿਆ ਭਾਜੀ ਬਾਕੀਆਂ ਤੋਂ ਕੀ ਹੈਗੀ ਅੱਜ ਦਾ ਪਤਾ ਨਹੀਂ ਜਿੱਦਾਂ ਹਵਾ ਹਵਾ ਕੰਗੂ ਘੱਟ ਹੋ ਰਹੀ ਆ ਹਨਾ

0: ਸੋ 9 ਅਕਤੂਬਰ ਨੂੰ ਸਕੋਸ਼ੀਆ ਅਰੀਨਾ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਜਿਹੜਾ ਹੋਲੋਗ੍ਰਾਮ ਸ਼ੋਅ ਔਰ ਨਾਲ ਦੀ ਨਾਲ ਬਹੁਤ ਸਾਰੇ ਲਾਈਵ ਆਰਟਿਸਟ ਉੱਥੇ ਪਰਫੋਰਮ ਕਰਨ ਆ ਰਹੇ ਨੇ, ਇੰਟਰਨੈਸ਼ਨਲ ਆਰਟਿਸਟ।
1: ਤੁਸੀਂ ਇਹ ਦੇਖੋ ਪ੍ਰਭ ਜੀ ਕਿ ਸ਼ੋਅ ਤਾਂ ਚਲੋ ਰੱਬ ਦੀ ਕਿਰਪਾ ਨਾਲ ਵੱਡੇ ਲੈਵਲ 'ਤੇ ਹੈਗੇ ਹੀ ਆ, ਆਪਣੀ ਪੰਜਾਬੀਅਤ ਜਾਂ ਪੰਜਾਬੀ ਕਮਿਊਨਿਟੀ ਵੀ ਇੱਕ ਵੱਡੇ ਲੈਵਲ 'ਤੇ ਪਹੁੰਚਣ ਜਾ ਰਹੀ ਹੈ, ਜਿੱਥੇ ਮੈਨੂੰ ਲੱਗਦਾ ਕਿ ਪਹੁੰਚਣਾ ਕਿਤੇ ਨਾ ਕਿਤੇ ਬਹੁਤ ਔਖਾ।
0: ਜਦੋਂ ਆਪਾਂ ਗੱਲ ਕੀਤੀ ਹੈ ਕਿ ਟੁਪਾਕ ਔਰ ਮਾਈਕਲ ਜੈਕਸਨ ਵਰਗੀ ਜਿਹੜੀ ਸਪੇਸ 'ਤੇ ਸੀ, ਸੋ ਅਸੀਂ ਉੱਥੇ ਪਹੁੰਚ ਚੁੱਕੇ ਹਾਂ। ਸੋ ਕਈ ਮੰਜ਼ਿਲਾਂ ਤੁਸੀਂ ਜਿਉਂਦੇ ਜੀ ਨਹੀਂ ਸਰ ਕਰ ਸਕਦੇ, ਸੋ ਉਹਨਾਂ ਨੂੰ ਆਫਟਰ ਲਾਈਫ ਸਰ ਕਰਨ ਸਿੱਧੂ ਮੂਸੇਵਾਲਾ। ਸੋ 905 673 33 37

0: एक पहला गाना सी, ऐसा गाना सी अज तक दी हिस्ट्री दे विच, इहदे विच सत म्यूजिक जे डायरेक्टर सीगे,
1: सत म्यूजिक डायरेक्टर,
0: इहदी हिस्ट्री पता करियो। सेलिब्रिटी किलर जिहड़ा सॉन्ग आ, इहदे विच सत म्यूजिक डायरेक्टर ने काम कीता सी। ਸਾਡਾ ਲਾਈਫ ਇੰਸ਼ੋਰੈਂਸ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਲਾਈਫ ਇੰਸ਼ੋਰੈਂਸ ਵੀ ਇੱਕ ਅਵੇਅਰਨੈਸ ਦਾ ਐਸਾ ਮੈਸੇਜ ਆ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਔਰ ਨਾਲ ਦੀ ਨਾਲ ਸੁਪਰ ਵੀਜ਼ਾ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ, ਇਸ ਦੇ ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ, ਗੱਲਬਾਤ ਕਰਨੀ ਹੋਵੇ ਤਾਂ ਗੁਰਜੀਤ ਸੂਰੀ 416-627-3111 ਤੇ ਜੀਓ।
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਦੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਸਾਰਿਆਂ ਨੂੰ ਇਗਨੋਰ ਕਰ ਦਿੰਦੇ ਹੈਗੇ ਆ। ਅੱਜ ਇੱਕ ਕਾਲ ਆਈ ਉਹਨਾਂ ਦੀ ਇਸੀ ਚੀਜ਼ ਨੂੰ ਲੈ ਕੇ, ਲਾਈਫ ਇੰਸ਼ੋਰੈਂਸ ਨੂੰ ਲੈ ਕੇ ਨਾ। ਹੁਣ ਜਦੋਂ ਵੀ ਕੋਈ ਲਾਈਫ ਇੰਸ਼ੋਰੈਂਸ ਨੀਡ ਕੀ ਹੈਗੀ ਹੈ, ਕਿ ਮੋਰਗੇਜ ਕਿੰਨੀ ਹੈ, ਲੋਨ ਲਾਇਬਿਲਟੀਜ਼ ਕੀ ਹੈਗੇ ਆ, ਕੋਈ ਹੋਰ ਤੁਹਾਡੇ ਉੱਪਰ ਲਾਇਬਿਲਟੀਜ਼ ਤਾਂ ਨਹੀਂ, ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਹੈਗੀਆਂ ਨਾ। ਜਦੋਂ ਮੈਂ ਉਹਨਾਂ ਨੂੰ ਪੁੱਛ ਰਹੀ ਸੀ ਤਾਂ ਉਹ ਕਹਿੰਦੇ ਕਿ ਮੋਰਗੇਜ ਤੇ ਹੈਗੀ ਹੈ ਮੇਰੇ ਉੱਪਰ 8 ਲੱਖ ਦੀ, ਬਟ ਮੇਰਾ ਬਜਟ ਵੀ ਘੱਟ ਹੈਗਾ, ਪਰ ਇਹ ਹੈਗਾ ਕਿ ਮੈਨੂੰ ਹੁਣ ਲੈਣੀ ਵੀ ਜ਼ਰੂਰੀ ਹੈ। ਮੈਂ ਕਿਹਾ ਵੀ ਹੁਣ ਕਾਹਦੇ ਲਈ ਲੈਣ ਦੀ ਤੁਹਾਨੂੰ ਜ਼ਰੂਰਤ ਹੈਗੀ ਹੈ? ਉਹ ਕਹਿੰਦੇ ਰੀਸੈਂਟ ਸਾਡੀ ਫੈਮਿਲੀ ਸਿਰਫ ਤੇ ਸਿਰਫ ਪ੍ਰਭ ਜੀ 32 ਈਅਰ ਓਲਡ ਕੀ ਉਹਦੀ ਡੈਥ ਹੋ ਗਈ, ਬੱਚੇ ਬਹੁਤ ਛੋਟੇ, ਕਹਿੰਦੇ ਉਹਨਾਂ ਦਾ ਹੋਇਆ। ਮੈਨੂੰ ਫਿਰ ਡਰ ਜਿਹਾ ਬੈਠ ਗਿਆ ਕਿ ਮੇਰੇ ਕੋਲ ਵੀ ਕੁਛ ਨਹੀਂ ਹੈਗਾ ਤੇ ਮੇਰੇ ਨੂੰ ਵੀ ਜਿਹੜੀ ਕਵਰੇਜ ਦੀ ਜ਼ਰੂਰਤ ਹੈਗੀ ਹੈ। ਇਹ ਹੈਗਾ ਕਿ ਕਈ ਵਾਰੀ ਅਸੀਂ ਇਗਨੋਰ ਕਰ ਦਿੰਦੇ ਹਾਂ, ਬਟ ਜਦੋਂ ਕੁਛ ਆਲੇ ਦੁਆਲੇ ਹੁੰਦਾ ਹੈਗਾ ਫਿਰ ਅਸੀਂ ਉਸ ਚੀਜ਼ ਵੱਲ ਧਿਆਨ ਦਿੰਦੇ ਹੈਗੇ ਹਾਂ। ਇਹ ਮਿਸਟੇਕ ਨਾ ਕਰੋ, ਡਜ਼ਨਟ ਮੈਟਰ ਜਿੰਨਾ ਵੀ ਤੁਹਾਡਾ ਬਜਟ ਹੈਗਾ, ਜਿੰਨਾ ਵੀ ਤੁਹਾਡਾ ਬਜਟ ਉਹਦੇ ਮੁਤਾਬਿਕ ਵੀ ਤੁਸੀਂ ਆਪਣੀ ਕਵਰੇਜ ਲੈ ਸਕਦੇ ਹੋ। ਛੋਟੀਆਂ ਛੋਟੀਆਂ ਐਗਜ਼ਾਮਪਲ ਦੇਣੀਆਂ, ਤੁਹਾਡੀ ਏਜ ਕਿੰਨੀ ਹੈ ਉਹਦੇ ਉੱਪਰ ਵੀ ਡਿਪੈਂਡ ਹੈਗਾ, ਤੁਹਾਡੀ ਨੀਡਸ ਦੇ ਉੱਪਰ ਵੀ ਹੈਗਾ। ਸਪੋਜ਼ ਤੁਸੀਂ 1 ਲੱਖ ਦੀ ਕਵਰੇਜ ਲੈਂਦੇ ਹੈਗੇ ਆ, ਹੁਣ ਏਜ ਤੁਹਾਡੀ 40 ਦੇ ਆਸ ਪਾਸ ਹੈਗੀ ਹੈ ਤੇ $12 ਤੋਂ ਪਲਾਨ ਸਟਾਰਟ ਹੋ ਜਾਂਦੇ ਹਨ। ਤੁਸੀਂ 2.5 ਲੱਖ ਦੀ ਕਵਰੇਜ ਲੈਂਦੇ ਹੋ, ਮੇਲ ਦੀ ਜਿਹੜੀ ਆ $15 ਦੇ ਵਿੱਚ। ਤੁਸੀਂ 5 ਲੱਖ ਦੀ ਕਵਰੇਜ ਲੈਂਦੇ ਹੋ, ਹੁਣ ਉੱਥੇ ਮੇਲ ਦੀ $30 ਦੇ ਵਿੱਚ। $1 million ਦਾ ਤੁਹਾਡੇ ਉੱਪਰ ਲੋਨ ਹੈਗਾ ਤੇ $1 million ਦੀ ਜਿਹੜੀ ਕਵਰੇਜ ਹੈਗੀ ਆ, ਅਗਲੇ ਤੁਸੀਂ 20 ਸਾਲ ਲਈ ਆਪਣੇ ਆਪ ਨੂੰ ਕਵਰ ਕਰਨਾ ਚਾਹੁੰਦੇ ਹੋ, ਮੇਲ ਦੀ ਸਿਰਫ ਤੇ ਸਿਰਫ $56 ਦੇ ਵਿੱਚ ਤੇ ਫੀਮੇਲ ਦੀ ਜਿਹੜੀ ਆ ਉਹ $40 ਦੇ ਆਸ ਪਾਸ ਹੋ ਜਾਂਦੀ ਹੈ। ਇਹ ਬਜਟ ਦੇ ਵਿੱਚ ਕਿਹੜੀ ਆਪਸ਼ਨ ਆਉਂਦੀ ਹੈ, ਤੁਹਾਡੀ ਨੀਡ ਕੀ ਹੈਗੀ ਹੈ, ਉਹਦੇ ਮੁਤਾਬਿਕ ਤੁਸੀਂ ਆਪ ਨੂੰ ਜ਼ਰੂਰ ਪ੍ਰੋਟੈਕਟ ਕਰਕੇ। ਪ੍ਰੋਟੈਕਸ਼ਨ ਤੁਹਾਡੀ ਨੀ ਹੈਗੀ, ਬੇਸਿਕਲੀ ਤੁਹਾਡੀ ਫੈਮਿਲੀ ਦੀ ਹੈਗੀ ਆ, ਕਿ ਇਨ ਕੇਸ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਨਹੀਂ ਹੈਗੇ, ਤੁਹਾਡੀ ਫੈਮਿਲੀ ਨੇ ਜਿਹੜਾ ਉਸ ਵੇਲੇ ਕਿਸ ਤਰ੍ਹਾਂ ਸਰਵਾਈਵ ਕਰਨਾ ਹੈਗਾ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ, ਜਿਹਨਾਂ ਨੂੰ ਲੱਗਦਾ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈਗੀ ਹੈ, ਅਫੋਰਡ ਕਰ ਸਕਦੇ ਹਾਂ, ਇੰਨੇ ਵਿੱਚ ਕਿੰਨੀ ਕੁ ਕਵਰੇਜ ਮਿਲ ਸਕਦੀ ਹੈ, ਜਾਂ ਬਿਲਟੀ ਦਾ ਕੋਂਬੋ ਪਲਾਨ ਵੀ ਲੈਣਾ, ਤੇ ਨੰਬਰ ਜੀ 416-627-3111, 416-627-3111। ਪੇਰੈਂਟਸ ਆ ਰਹੇ ਆ, ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਬੱਚਿਆਂ ਦਾ ਹਜੇ ਤੱਕ RESP ਦਾ ਅਕਾਊਂਟ ਓਪਨ ਨਹੀਂ ਕੀਤਾ, ਉਹਦੀ ਕੋਈ ਡਿਟੇਲ ਲੈਣੀ ਹੈ, ਜਾਂ ਆਨਲਾਈਨ ਚ ਘਰ ਬਾਰ ਲੈਣਾ ਉਹਦੀ ਪਲੈਨਿੰਗ ਕਰਨੀ ਹੈ, ਟੈਕਸ ਸੇਵਿੰਗ ਕਰਨਾ ਚਾਹੁੰਦੇ ਹੋ ਫਸਟ ਹੋਮ ਸੇਵਿੰਗ ਅਕਾਊਂਟ ਜਾਂ ਟੈਕਸ ਫ੍ਰੀ ਸੇਵਿੰਗ ਅਕਾਊਂਟ, ਤੁਹਾਡੇ ਲਈ ਕਿਹੜਾ ਬੈਸਟ ਹੈਗਾ ਉਹਦਾ ਵੀ ਤੁਸੀਂ ਕੰਪੈਰੀਜ਼ਨ ਕਰਨਾ ਚਾਹੁੰਦੇ ਹੋ, ਬੈਨੀਫਿਟਸ ਦੇਖਣਾ ਚਾਹੁੰਦੇ ਹੋ, ਤੇ ਨੰਬਰ ਜੀ 416-627-3111, 416-111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
0: ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ ਜੀ, ਔਰ ਨਾਲ ਦੀ ਨਾਲ ਫਿਰ ਇੱਕ ਵਾਰ 4-3-11 ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਨੰਬਰ 416-627-3111। ਥੈਂਕ ਯੂ ਸੋ ਮਚ ਜੀ, ਔਰ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਨਾਲ ਦੀ ਨਾਲ ਤੁਹਾਨੂੰ, ਤੁਸੀਂ ਬਹੁਤ ਮਹਿੰਗੇ ਮਹਿੰਗੇ ਪਰਫਿਊਮ ਲਗਾਉਣ ਦੇ ਸ਼ੌਕੀਨ ਹੋ, ਮੈਨੂੰ ਲੱਗਦਾ ਕਿ ਪਰਫਿਊਮ ਦੀ ਜਦੋਂ ਗੱਲ,
1: ਹਾਂਜੀ
0: ਪਰਫਿਊਮ, ਫਰੈਗਰੈਂਸ,
1: ਮਹਿਕ
0: ਮਹਿਕ ਨਹੀਂ, ਇੱਕ ਹੋਰ ਵੀ ਕਹਿੰਦੇ ਹੁੰਦੇ ਆ,
1: ਪਰਫਿਊਮ, ਫਰੈਗਰੈਂਸ,
0: ਫਰੈਗਰੈਂਸ,
1: ਕਲੋਨ
0: ਕਲੋਨਸ ਹਾਂ ਸੋ ਕਿੰਨੇ ਨਾਮ ਆ ਸੋ ਜਿੱਦਾਂ ਫੁੱਲਾਂ ਦੇ ਵਿੱਚੋਂ ਮਹਿਕ ਆਉਂਦੀ ਆ ਤੇ ਅਸੀਂ ਫੁੱਲਾਂ ਤੇ ਬੜਾ ਏਦਾਂ ਹੀ ਇਨਸਾਨਾਂ ਦੇ ਵਿੱਚੋਂ ਵੀ ਮਹਿਕ ਆਉਣੀ ਬਹੁਤ ਲਾਜ਼ਮੀ ਆ
1: ਹਾਂਜੀ ਬਿਲਕੁਲ
0: ਜਿਹੜੀਆਂ ਪਰਫਿਊਮ ਬਣਾਉਂਦੀਆਂ ਆ ਵੇਖੋ ਜੇ ਆਪਾਂ ਬੇਸਿਕ ਗੱਲ ਕਰੀਏ ਉਸ ਦਿਨ ਇੱਕ ਸੋਤੇ ਦੀ ਕੌਲ ਆਈ ਸੀ ਕਹਿੰਦੇ ਨਹੀਂ ਜਿਹੜੇ ਓਰੀਜਨਲ ਹੁੰਦੇ ਆ ਓਰੀਜਨਲ ਹੀ ਹੁੰਦੇ ਆ ਬਾਕੀ ਓਰੀਜਨਲ 'ਚ ਹੁੰਦਾ ਕੀ ਆ ਓਇਲਸ
1: ਮੈਂ ਤਾਂ ਇਹ ਕਹਿੰਦਾ ਓਰੀਜਨਲ 'ਚ ਹੁੰਦਾ ਸਿਰਫ ਇੱਕ ਬ੍ਰਾਂਡ ਲੋਗੋ ਤੇ ਨੇਮ
0: ਲੋਗੋ ਔਰ ਜਿਹੜੇ ਉਹਦੇ ਵਿੱਚ ਓਇਲਸ ਹੁੰਦੇ ਆ ਨਾ ਦੇਖੋ ਉਹ ਵੀ ਮੋਸਟਲੀ ਜਿਹੜੇ ਫ੍ਰੈਗਰੈਂਸ ਦੇ ਓਇਲ ਬਾਕੀ ਕੁਛ ਇਤਰ ਹੁੰਦੇ ਆ ਪਰ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਨਾ ਉਹ ਬੇਸਡ ਸਵਿਟਜ਼ਰਲੈਂਡ ਤੋਂ ਰੋਇਲ ਪਰਫਿਊਮ ਵੀ ਇਹਨਾਂ ਦਾ ਓਇਲ ਸਵਿਟਜ਼ਰਲੈਂਡ ਤੋਂ ਹੀ ਆ ਰਿਹਾ ਆ ਤੁਹਾਡੇ ਸਾਹਮਣੇ ਪਰਫਿਊਮ ਤੁਸੀਂ ਆਪਣੇ ਕੋਈ ਵੀ ਪਰਫਿਊਮ ਦੀ ਫੇਵਰੇਟ ਪਰਫਿਊਮ ਦੀ ਨਾ ਬੋਟਲ ਲੈ ਕੇ ਜਾਓ ਅਤੇ ਉਹਦੇ ਨਾਲ ਦਾ ਡਿੱਟੋ ਪਰਫਿਊਮ ਤੁਹਾਨੂੰ ਤਿਆਰ ਕਰਕੇ ਦੇਣਗੇ ਤੁਸੀਂ 400 ਵਾਲਾ ਪਰਫਿਊਮ ਲੈ ਜਾਓ 500 ਵਾਲਾ ਲੈ ਜਾਓ ਪਰਫਿਊਮ ਤੁਹਾਨੂੰ $50 ਦੇ ਵਿੱਚ ਰੈਡੀ ਕਰਕੇ ਦੇਣਗੇ $100 ਚ ਤੁਹਾਨੂੰ ਪਰਫਿਊਮ ਇੱਕ ਨਾਲ ਬਿਲਕੁਲ ਡਾਲਰ ਚ ਤਿੰਨ ਪਰਫਿਊਮ ਤੁਹਾਨੂੰ ਮਿਲਣਗੇ ਰੋਇਲ ਪਰਫਿਊਮ ਤੋਂ ਭਾਵੇਂ ਤਿੰਨੋਂ ਹੀ ਅਲੱਗ ਅਲੱਗ ਲੈ ਜਾਓ ਆਪਾਂ ਉਦਣ ਟੌਮ ਫੋਰਡ ਦਾ ਇੱਕ ਲੈ ਕੇ ਆਏ ਹਾਂ ਐਮਬਰੇ ਲੈਦਰ ਔਰ ਮੈਨੂੰ ਲੱਗਦਾ ਕਿ ਉਸ ਤੋਂ ਉੱਪਰ ਕੁਛ ਨਹੀਂ ਹੈਗਾ ਮੈਨੂੰ ਹੀ ਲੱਗਦਾ
1: ਨਹੀਂ ਮੈਂ ਤਾਂ ਉਹ ਪਰਫਿਊਮ ਹੁਣ ਡੇਲੀ ਬੇਸਿਸ ਤੇ ਵੀ ਯੂਜ਼ ਕਰਦਾ
0: ਸੋ ਕੋਈ ਬੰਦਾ ਗੈਸ ਨਹੀਂ ਕਰ ਪਾਊਗਾ ਕਿ ਕਿਹੜਾ ਜਿਹੜਾ ਦੇਖੋ ਪਰਫਿਊਮ ਦਾ ਸ਼ੌਕੀਨ ਆ ਜਿਹਨੂੰ ਪਤਾ ਹੈ ਕਿ ਕਿਹੜਾ ਪਰਫਿਊਮ ਮਹਿੰਗਾ ਆ ਜਾਂ ਵਧੀਆ ਆ ਬੇਸਿਕਲੀ ਜਿਹਨੂੰ ਜਿਸਦੀ ਫ੍ਰੈਗਰੈਂਸ ਕਿਸੇ ਵੀ ਤਰ੍ਹਾਂ ਦਾ ਪਰਫਿਊਮ ਤੁਹਾਡਾ ਫੇਵਰੇਟ ਆ ਤੁਸੀਂ ਜ਼ਿਆਦਾ ਪੈਸੇ ਲਾਉਣ ਦੀ ਲੋੜ ਨਹੀਂ ਤੁਸੀਂ ਰੋਇਲ ਪਰਫਿਊਮ 'ਤੇ ਜਾਣਾ ਆ ਤਿੰਨ ਪਰਫਿਊਮ ਤੁਹਾਨੂੰ $100 'ਚ ਮਿਲ ਜਾਣੇ ਆ ਇੱਕ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ ਆ ਰੋਇਲ ਪਰਫਿਊਮ 'ਤੇ ਜਾਣਾ ਆ ਜੋ ਸਾਡਾ ਰੈਫਰੈਂਸ ਦਿਓਗੇ ਅਤੇ ਤੁਹਾਨੂੰ $100 ਚ 4 ਆਈਟਮਾਂ ਮਿਲਣੀਆਂ ਸੋ ਤੁਸੀਂ ਅੱਜ ਹੀ ਪਹੁੰਚੋ ਰੋਇਲ ਪਰਫਿਊਮ ਔਨਲਾਈਨ ਬਾਏ ਕਰਨਾ www.royalperfume 315-0701-4375-0701 ਰੋਇਲ ਪਰਫਿਊਮ 1 ਰੀਗਨ ਰੋਡ ਬ੍ਰੈਂਡ ਅਤੇ ਲਓ ਫਿਰ ਆਪਣੇ ਆਪ ਨੂੰ ਮਹਿਕਾਓ ਫੁੱਲਾਂ ਦੀ ਤਰ੍ਹਾਂ 905-673-33-37
3: ਪਾਲਿਓ ਹੁਣ ਮਹਿੰਗੇ ਪਰਫਿਊਮਾਂ ਤੇ $400-$500 ਲਾਉਣ ਦੀ ਬਿਲਕੁਲ ਲੋੜ ਨਹੀਂ ਰੋਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਤੋਂ ਵੀ ਵੱਧ ਹਰ ਪਰਫਿਊਮ ਸਿਰਫ $50 ਵਿੱਚ ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਬਾਏ 2 ਗੈਟ 1 ਫ੍ਰੀ ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ ਬ੍ਰੈਂਪਟਨ ਸਿੱਖ ਸੰਗਤ ਗੁਰੂ ਘਰ ਦੇ ਨੇੜੇ ਜਾਂ ਆਰਡਰ ਕਰੋ www.royalperfumes.co ਤੇ ਕਾਲ 4373
0: ਸੋ ਆਪਾਂ ਨਾ ਮੈਨੂੰ ਇੱਕ ਮੈਸੇਜ ਆਇਆ ਹੁਣੇ ਇੱਦਾਂ ਇੰਪੋਸੀਬਲ ਆ ਕਿ ਮੇਰੀ ਰੀਨਿਊਅਲ ਆਈ ਹੋਵੇ ਅਤੇ ਮੇਰੀ $50 ਵੀ ਇੰਸ਼ੋਰੈਂਸ ਘੱਟ ਜੇ ਕਹਿੰਦੇ ਇਹ ਹੋ ਨਹੀਂ ਸਕਦਾ ਓਕੇ ਮੇਰੇ ਨਾਲ ਰਾਹੁਲ ਪ੍ਰਭਾਕਰ ਜੀ ਬੈਠੇ ਹੋਏ ਨੇ ਅੱਜ ਹੁਣ ਮੈਨੂੰ ਇਸ ਟਾਈਮ ਮੈਨੂੰ ਲੱਗਦਾ ਕਿ 50,000 ਸਾਡੇ ਸਰੋਤੇ ਸੁਣ ਰਹੇ ਹੋਣੇ ਵਿੱਚੋਂ ਹੰਡਰਡਸ ਆਫ ਸਰੋਤਿਆਂ ਦੀ ਜਾਂ ਰੀਨਿਊਅਲ ਆਈ ਹੋਣੀ ਹੈ ਜਾਂ ਕਿਸੇ ਨੇ ਗੱਡੀ ਨਵੀਂ ਲਈ ਹੋਣੀ ਆ ਜਾਂ ਅਗਲੇ ਮਹੀਨੇ ਪਲਾਨਿੰਗ ਹੋਣੀ ਆ ਤੁਸੀਂ ਪਹਿਲਾਂ ਸ਼ੋਪ ਰਾਊਂਡ ਤੁਸੀਂ ਕਰ ਲਓ ਤੁਹਾਡਾ ਰਾਈਟ ਬੰਦ ਆ ਔਰ ਉਸ ਤੋਂ ਬਾਅਦ ਤੁਸੀਂ ਰਾਹੁਲ ਪ੍ਰਭਾਕਰ ਜੀ ਉਹਨਾਂ ਨੂੰ ਕਾਲ ਲਾਉਣੀ ਆ ਅਤੇ ਤੁਸੀਂ ਮੈਨੂੰ ਕਾਲ ਕਰਕੇ ਦੱਸਣਾ ਆ ਓਨਰ ਕਿ ਅਸੀਂ ਰਾਹੁਲ ਪ੍ਰਭਾਕਰ ਜੀ ਹੁਣ ਤੋਂ ਇੰਸ਼ੋਰੈਂਸ ਦਾ ਕੋਟੇਸ਼ਨ ਲਈ ਸੀ ਅਤੇ ਕਿੰਨਾ ਫਰਕ ਆਇਆ ਆ ਤੁਸੀਂ ਓਨਰ ਮੈਨੂੰ ਦੱਸੋ ਕਿਉਂਕਿ ਕਈ ਵਾਰ ਕਈ ਸਰੋਤਿਆਂ ਨੂੰ ਲੱਗਦਾ ਕਿ ਅਸੀਂ ਇੱਥੇ ਵੈਸੇ ਹੀ ਐਡ ਦੇ ਰਹੇ ਹਾਂ ਅਸੀਂ ਇਹਦੇ ਵਿੱਚੋਂ ਕੋਈ ਬੱਚਤ ਨਹੀਂ ਇੱਕ ਲਾਈਵ ਐਕਸਪੈਰੀਮੈਂਟ ਕਰੀਏ ਜਿੰਨੇ ਵੀ ਮੈਨੂੰ ਇਸ ਟਾਈਮ ਦੋਸਤ ਸੁਣ ਰਹੇ ਦੇਖੋ ਤੁਹਾਡਾ ਫਾਇਦਾ ਹੀ ਆ ਨਾ ਤੁਹਾਡੇ ਤੋਂ ਕੁਛ ਲੈ ਨਹੀਂ ਰਹੇ ਤੁਸੀਂ ਜੇ ਤੁਹਾਡਾ ਹੰਡਰਡਸ ਆਫ ਡਾਲਰ ਬਚ ਰਹੇ ਆ ਥਾਊਜ਼ੰਡਸ ਆਫ ਡਾਲਰ ਬਚ ਰਹੇ ਆ ਸਾਲ ਬੱਧੀ ਮੈਨੂੰ ਲੱਗਦਾ ਕਿ ਮੇਰੀ 6,500 ਡਾਲਰ ਸਾਲ ਦੇ ਮੈਂ ਪੇ ਕਰਦਾ ਅਤੇ ਜੇ ਮੇਰੇ ਉੱਥੇ 5,000 ਹੋ ਜਾਂਦੇ ਆ ਤਾਂ ਵਾਈ ਨੋਟ 6 ਕਿਲੋਮੀਟਰ ਚੱਲ ਜਾਂਦੇ ਹਾਂ ਅਤੇ ਜੇ ਇੱਥੇ ਆਪਣੀ ਹੰਡਰਡਸ ਆਫ ਡਾਲਰ ਦੀ ਬੱਚਤ ਨੂੰ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਕਿ ਰੇਡੀਓ 'ਤੇ ਜਿੰਨੀ ਰੋਟ ਆ ਇਹ ਤੁਹਾਡੀ ਬੱਚਤ ਦੀ ਗੱਲ ਆ ਤੁਸੀਂ ਕਾਲ ਕਰਨੀ ਆ ਰਾਹੁਲ ਪ੍ਰਭਾਕਰ ਉਹਨਾਂ ਨੂੰ ਨੰਬਰ ਨੋਟ ਕਰ ਲਓ ਆਪਣੇ ਯਾਰਾਂ ਮਿੱਤਰਾਂ ਨੂੰ ਫੈਮਿਲੀ ਨੂੰ ਫਰੈਂਡ ਨੂੰ ਜ਼ਰੂਰ ਦਿਓ ਜੇ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਸੇਵਿੰਗ ਕਰਨੀ ਹੈ ਨੰਬਰ ਨੋਟ ਕਰ ਲਓ 437-604-5093 437 604-5093 राहुल प्रभाकर। नंबर मैं एक बार फिर दे रहा 437-604-5093 में राहुल प्रभाकर। सो मैं चाहना कि तुसी नंबर नोट कर लो, बाकी दी गल तुसी आप ही राहुल जी उन्होंने कर लो।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁੰਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਮੇ ਲਗਾਈਏ। ਮਾਂ ਬੋਲੀ ਹੀ ਬੋਲਦੇ ਰਹਿਣਾ, ਨਵੀਂ ਪੀੜ੍ਹੀ ਨੂੰ ਇਹ ਸਮਝਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਵੇਖਿਓ।

ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ

0: ਤੇ ਕਾਹਦਾ ਗਿਲਾ ਤੈਂ ਉੱਤੇ ਕੀ ਹੱਕ ਸਾਡਾ, ਕੀ ਸ਼ਿਕਾਇਤ ਤੇ ਕਾਹਦਾ ਗਿਲਾ ਤੈਂ ਉੱਤੇ ਕੀ ਹੱਕ ਸਾਡਾ, ਇਹ ਤਾਂ ਸਾਡੀ ਭੁੱਲ ਸੀ ਜਾਂ ਮਾਸੂਮੀਅਤ ਕਿ ਅਸੀਂ ਤੈਨੂੰ ਮੁੜ ਮੁੜ ਚਾਹਿਆ ਆਪਣੇ ਦਿਲ ਦੀ ਚਾਹਤ ਖਾਤਰ, ਕੀ ਸ਼ਿਕਾਇਤ ਤੇ ਕਾਹਦਾ ਗਿਲਾ ਤੈਂ ਉੱਤੇ ਕੀ ਹੱਕ ਸਾਡਾ, ਇਹ ਤਾਂ ਸਾਡੀ ਭੁੱਲ ਸੀ ਜਾਂ ਮਾਸੂਮੀਅਤ ਕਿ ਅਸੀਂ ਤੈਨੂੰ ਮੁੜ ਮੁੜ ਚਾਹਿਆ ਆਪਣੇ ਦਿਲ ਦੀ ਚਾਹਤ ਖਾਤਰ, ਕਿਉਂਕਿ ਦਿਲ ਵੀ ਤਾਂ ਆਖਰ ਸ਼ਹਿ ਹੈ ਕੋਈ, ਇਹਦਾ ਆਖਾ ਵੀ ਤੇ ਮੰਨਣਾ ਪੈਂਦਾ ਹੈ। ਸੂਝ ਤੋਂ ਸੱਖਣੀ ਗੱਲ ਹੈ ਬੇਸ਼ੱਕ, ਕੀ ਉਸ ਰੂਪ ਦਾ ਮੁੜ ਮੁੜ ਚਾਹੁਣਾ, ਰੂਪ ਕੇ ਜਿਸ ਤੇ ਹੱਕ ਪਰਾਇਆ, ਪਰਾਏ ਹੱਕ ਤੇ ਨਜ਼ਰ ਟਿਕਾਉਣੀ ਪਾਪ ਕਮਾਵਣ ਦੇ ਤੁਲ ਹੈ। ਪਰ ਕੀ ਕਰੀਏ, ਇਸ ਦਿਲ ਹੱਥੋਂ ਅਸੀਂ ਤਾਂ ਮਜਬੂਰ ਬੜੇ ਹਾਂ, ਤੇਰੇ ਦਿਲ ਦੀਆਂ ਤੂੰ ਹੀ ਜਾਣੇ, ਤੇਰੇ ਦਿਲ ਦੀਆਂ ਮੈਂ ਕੀ ਜਾਣਾ, ਜਾਂ ਫਿਰ ਤੇਰੇ ਦਿਲ ਦੀਆਂ ਰੱਬ ਹੀ ਜਾਣੇ। ਸੋ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨਾਲ ਤੁਸੀਂ ਜੁੜਦੇ ਹੋ, 10 ਵਜੇ ਤੋਂ ਲੈ ਕੇ 11 ਵਜੇ ਤੱਕ ਪਿਆਰ ਕਰਦੇ ਹੋ, ਹੌਸਲਾ ਅਫਜ਼ਾਈ ਕਰਦੇ ਹੋ, ਤੇ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 6473-6753-53। ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, vps24.ca, 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾਓ, vps24.hd ਭਰੋਗੇ ਤਾਂ ਸਾਡੇ IPTV ਚੈਨਲ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਵਿਸ਼ਵ ਪੰਜਾਬੀ ਸਭਾ ਦੀਆਂ ਵੱਖਰੇ ਵੱਖਰੇ ਦੇਸ਼ਾਂ ਵਿੱਚ ਜਿੱਥੇ ਵੀ ਇਕਾਈਆਂ ਨੇ ਉੱਥੋਂ ਦੀ ਰਿਕਾਰਡਿੰਗ ਸਾਡੇ ਕੋਲ ਪਹੁੰਚਦੀ ਰਹਿੰਦੀ, ਜੋ ਜੋ ਪ੍ਰੋਗਰਾਮ ਉੱਥੇ ਆਰਗੇਨਾਈਜ਼ ਹੁੰਦੇ ਨੇ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ IPTV ਚੈਨਲ ਤੇ। ਵਿਸ਼ਵ ਪੰਜਾਬੀ ਭਵਨ, ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਹਮਟਨ ਦਾ ਇੱਕੋ ਇੱਕ ਆਡੀਟੋਰੀਅਮ ਜੋ ਪੰਜਾਬੀਆਂ ਨੂੰ ਸਮਰਪਿਤ ਕੀਤਾ ਹੋਇਆ ਕਥੋਰੀਆ ਸਾਹਿਬ ਨੇ। ਤੁਸੀਂ ਵੀ ਕੋਈ ਪ੍ਰੋਗਰਾਮ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਕਰਨਾ ਹੋਵੇ ਤਾਂ ਤੁਹਾਨੂੰ ਸਾਰਿਆਂ ਨੂੰ, ਜੀ ਆਇਆਂ ਨੂੰ ਵੈਲਕਮ। ਤੁਸੀਂ 647-367-5353 ਦੇ ਉੱਪਰ ਫੋਨ ਕਰੋ, ਕਥੂਰੀਆ ਸਾਹਿਬ ਨੂੰ ਫੋਨ ਕਰੋ 416-791-91 ਨੰਬਰ ਤੇ, ਤੁਹਾਨੂੰ ਉਸ ਦੀਆਂ ਸਰਵਿਸਿਜ਼ ਜਿਹੜੀਆਂ ਫ੍ਰੀ ਆਫ ਕਾਸਟ ਜਿਹੜੀਆਂ ਮਿਲ ਜਾਣਗੀਆਂ। 2-3-4 ਅਕਤੂਬਰ, ਜਿਸ ਤਰ੍ਹਾਂ ਕਾਫੀ ਦਿਨਾਂ ਤੋਂ ਮੈਂ ਤੁਹਾਡੇ ਨਾਲ ਡਿਸਕਸ ਆਪਾਂ ਕਰ ਰਹੇ ਹਾਂ, ਤੁਹਾਨੂੰ ਜਾਣਕਾਰੀ ਵੀ ਦੇ ਰਿਹਾ ਕਿ ਸਾਡਾ ਇੱਕ ਸਾਹਿਤ ਉਤਸਵ ਹੋਣ ਜਾ ਰਿਹਾ 2-3-4 ਅਕਤੂਬਰ ਨੂੰ। ਵਿਸ਼ਵ ਪੰਜਾਬੀ ਸਭਾ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ, ਜਿਹੜੀ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਹੈ, ਉਹ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ। ਸਾਡੇ ਦੋਸਤ, ਮਿੱਤਰ, ਮਹਿਮਾਨ ਵੱਖਰੇ ਵੱਖਰੇ ਦੇਸ਼ਾਂ ਤੋਂ ਸਾਡੇ ਕੋਲ ਪਹੁੰਚ ਗਏ ਨੇ ਬਹੁਤ ਸਾਰੇ। ਕੁਛ ਇੱਕ ਕਥੂਰੀਆ ਸਾਹਿਬ ਇਸ ਵੇਲੇ ਏਅਰਪੋਰਟ ਤੇ ਨੇ ਉਹਨਾਂ ਨੂੰ ਰਿਸੀਵ ਕਰਨ ਵਾਸਤੇ। ਤੋ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ 5-7 ਸਾਡੇ ਦੋਸਤ ਮਿੱਤਰ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਤੋਂ ਆਏ ਨੇ ਮੇਰੇ ਨਾਲ ਜੁੜੇ ਹੋਏ ਨੇ, ਤੇ ਅਸੀਂ ਅੱਜ ਖੁਸ਼ੀ ਲਵਾਂਗੇ ਤੁਹਾਡੇ ਨਾਲ ਉਹਨਾਂ ਦੀ ਜਾਣ ਪਹਿਚਾਣ ਕਰਵਾਉਣ ਦੀ ਵੀ। ਤੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਉਹ ਪਾਰਟੀਸਪੇਟ ਕਰਨ ਵਾਸਤੇ ਆਏ ਨੇ, ਆਪਣਾ ਹਿੱਸਾ ਵੀ ਪਾਉਣ ਵਾਸਤੇ ਆਏ ਨੇ, ਤੇ ਆਪਣੇ ਆਪਣੇ ਐਕਸਪੀਰੀਅੰਸ ਵੀ ਆਪਾਂ ਉਹਨਾਂ ਨਾਲ ਸ਼ੇਅਰ ਕਰਾਂਗੇ। ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਸਾਡੀ ਪਿਛਲੇ ਕਾਫੀ ਸਾਲਾਂ ਤੋਂ ਬਹੁਤ ਵਧੀਆ ਪੰਜਾਬੀ ਭਾਸ਼ਾ ਦੇ ਪ੍ਰਸਾਰ ਦੇ ਵਿੱਚ ਯੋਗਦਾਨ ਪਾ ਰਹੀ ਹੈ, ਤੇ ਉਹਨਾਂ ਦੇ ਐਕਸਪੀਰੀਅੰਸ ਆਪਾਂ ਸੁਣਾਂਗੇ, ਕਿਉਂਕਿ ਜਿਹੜੇ ਇੰਨੇ ਇੰਨੀ ਦੂਰ ਤੋਂ ਚੱਲ ਕੇ ਆਏ ਨੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਭਾਗ ਲੈਣ ਦੇ ਲਈ, ਤੇ ਜ਼ਰੂਰ ਉਹਨਾਂ ਨੇ ਸਾਡੀ ਵਿਸ਼ਵ ਪੰਜਾਬੀ ਸਭਾ ਦੇ ਬਾਰੇ, ਕਥੂਰੀਆ ਸਾਹਿਬ ਦੇ ਬਾਰੇ ਔਰ ਵਿਸ਼ਵ ਪੰਜਾਬੀ ਕਾਨਫਰੰਸ ਦੇ ਬਾਰੇ ਸੁਣ ਰੱਖਿਆ ਹੋਏਗਾ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡੀ ਜਾਣ ਪਹਿਚਾਣ ਕਰਾਊਂਗਾ ਸਾਡੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਿੰਸੀਪਲ ਡਾਕਟਰ ਆਤਮ ਰੰਧਾਵਾ, ਜੋ ਬਹੁਤ ਹੀ ਵਧੀਆ ਸਾਹਿਤਕਾਰ ਨੇ ਪੰਜਾਬੀ ਕਵਿਤਾ ਦੇ ਖੇਤਰ ਦੇ ਵਿੱਚ, ਉਹਨਾਂ ਦਾ ਬਹੁਤ ਵਡਮੁੱਲਾ ਯੋਗਦਾਨ ਹੈ, ਤੇ ਮੇਰੇ ਉਹ ਦੋਸਤ ਵੀ ਨੇ, ਅਸੀਂ DAV ਕਾਲਜ ਅੰਮ੍ਰਿਤਸਰ ਦੇ ਵਿੱਚ ਇਕੱਠਿਆਂ ਨੇ ਕੰਮ ਵੀ ਕੀਤਾ ਹੈ, ਤੇ ਅੱਜ ਅਸੀਂ ਖੁਸ਼ੀ ਲੈ ਰਹੇ ਹਾਂ ਕਿ ਰੇਡੀਓ ਪ੍ਰੋਗਰਾਮ ਦੇ ਉੱਪਰ ਸਾਡੇ ਸਰੋਤਿਆਂ ਦੇ ਨਾਲ ਤੁਹਾਡੀ ਜਾਣ ਪਛਾਣ ਉਹਨਾਂ ਦੀ ਕਰਵਾਉਣੇ, ਨਾਲ ਵਿਸ਼ਵ ਪੰਜਾਬੀ ਸਭਾ ਦੇ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਹੋਰ ਵੀ ਦੋਸਤ ਮਿੱਤਰ ਸਾਡੇ ਨਾਲ ਜੁੜੇ ਨੇ, ਦਲਜੀਤ ਸਿੰਘ ਰਿਆੜ ਜੀ, ਸਾਰਿਆਂ ਦੇ ਨਾਲ ਆਪਾਂ ਹੌਲੀ ਹੌਲੀ ਗੱਲਬਾਤ ਵੀ ਕਰਾਂਗੇ, ਤੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਬਾਰੇ ਵੀ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਸਾਂਝ ਵੀ ਪਾਵਾਂਗੇ। ਤੁਸੀਂ ਕੋਈ ਫੋਨ ਕਰਨਾ ਹੋਵੇ 647-367-5353, ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਹੈ, ਤੁਸੀਂ ਆਓ। ਕੱਲ 9 ਵਜੇ ਤੋਂ ਸਟਾਰਟ ਹੋ ਜਾਣੀ ਰਜਿਸਟ੍ਰੇਸ਼ਨ, ਉਸ ਤੋਂ ਬਾਅਦ ਬ੍ਰੇਕਫਾਸਟ ਹੈ, ਫਿਰ 11 ਵਜੇ ਅਸੀਂ ਇਨੋਗੁਰੇਸ਼ਨ ਸੈਸ਼ਨ ਹੈ, 3 ਦਿਨ ਸਵੇਰੇ ਨਾਸ਼ਤਾ, ਦੁਪਹਿਰ ਦਾ ਖਾਣਾ, ਰਾਤ ਦਾ ਖਾਣਾ ਉੱਥੇ ਹੋਏਗਾ। ਤੁਸੀਂ ਆਓ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹੋ, ਸਾਨੂੰ ਬਹੁਤ ਖੁਸ਼ੀ ਹੋਏਗੀ ਜਦੋਂ ਆਪਾਂ ਸਾਰੇ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਵਾਂਗੇ। ਸੋ ਡਾਕਟਰ ਆਤਮ ਰੰਧਾਵਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਵੀ ਤੇ ਸਾਡੀ ਸਮੁੱਚੀ ਟੀਮ ਵੱਲੋਂ ਵੀ।
1: ਬਹੁਤ ਬਹੁਤ ਸ਼ੁਕਰੀਆ ਡਾਕਟਰ ਦਰਸ਼ਨਦੀਪ ਜੀ, ਸਭ ਰੰਗ ਪ੍ਰੋਗਰਾਮ ਤੇ ਡਾਕਟਰ ਕਥੂਰੀਆ ਜੀ ਦਾ ਮੈਂ ਸ਼ੁਕਰਗੁਜ਼ਾਰ ਹਾਂ। ਤੇ ਮੈਂ ਵਿਸ਼ਵ ਪੰਜਾਬੀ ਕਾਨਫਰੰਸ ਲਈ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਭਰਪੂਰ ਸ਼ੁਭ ਕਾਮਨਾਵਾਂ ਪੇਸ਼ ਕਰਦਾ
0: ਜੀ।
1: ਸਾਰੇ ਪੰਜਾਬੀਆਂ ਨੂੰ ਇਸ ਵੇਲੇ ਸੁਣ ਰਹੇ ਸਾਰੇ ਦੁਨੀਆਂ ਦੇ ਉੱਤੇ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਉਹਨਾਂ ਨੂੰ ਬਹੁਤ ਪਿਆਰ ਅਦਬ ਮੁਹੱਬਤ। ਤੇ ਜਿਹੜੀ ਇਹ ਜੋਤ ਕਹਿ ਲਓ ਪ੍ਰਵਾਸੀ ਧਰਤੀ ਦੇ ਉੱਤੇ ਡਾਕਟਰ ਕਥੂਰੀਆ ਹੋਣਾਂ ਨੇ ਤੇ ਤੁਹਾਡੀ ਟੀਮ ਨੇ ਸਾਰਿਆਂ ਨੇ ਰਲ ਕੇ ਜਗਾਈ ਹੋਈ ਆ।
0: ਆਪਣਾ ਡਾਕਟਰ ਸਾਹਿਬ ਗੱਲਬਾਤ ਨੂੰ ਅੱਗੇ ਤੋਰ ਤੇ ਸਾਡੇ ਕਾਲਰ ਆਏ ਨੇ, ਪਹਿਲਾਂ ਇਹਨਾਂ ਦੀ ਗੱਲ ਸੁਣੀਏ, ਸ਼ਾਇਦ ਕੋਈ ਗੱਲਬਾਤ ਕਾਨਫਰੰਸ ਦੇ ਬਾਰੇ। ਸਤਿ ਸ੍ਰੀ ਅਕਾਲ ਜੀ, ਕੁਲਦੀਪ ਸਿੰਘ ਜੀ 4791। ਕੁਲਦੀਪ ਸਿੰਘ ਜੀ ਤੁਸੀਂ ਆਉਂਦੇ ਰਹੋ 4791। ਹੈਲੋ, ਨਹੀਂ ਤੁਹਾਡਾ ਫੋਨ ਨਹੀਂ ਮਿਲ ਰਿਹਾ ਜੀ, ਤੇ ਤੁਸੀਂ ਦੁਬਾਰਾ ਕਾਲ ਕਰ ਲਿਓ। ਹਾਂਜੀ ਡਾਕਟਰ ਸਾਹਿਬ ਕੰਟੀਨਿਊ ਕਰੋ ਜਰਾ।
1: ਸੋ ਮੈਂ ਸੋਚਦਾ ਕਿ ਦੇਸ਼ਾਂ ਦੀ ਧਰਤੀ ਦੇ ਵਿੱਚ ਜਿਹੜੇ ਸਾਡੇ ਪੰਜਾਬੀਆਂ ਨੇ ਝੰਡੇ ਗੱਡੇ ਆ, ਭਾਵੇਂ ਉਹ ਰੁਜ਼ਗਾਰ ਦੇ ਵਿੱਚ ਹੋਣ, ਭਾਵੇਂ ਵਪਾਰ ਦੇ ਵਿੱਚ, ਹੋਰਨਾਂ ਕੰਮਾਂ ਦੇ ਵਿੱਚ, ਸਭ ਤੋਂ ਵੱਧ ਖੁਸ਼ੀ ਮੈਨੂੰ ਇਸ ਕਰਕੇ ਹੁੰਦੀ ਆ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਨੇ, ਆਪਣੇ ਸੱਭਿਆਚਾਰ ਨਾਲ ਜੁੜੇ ਹੋਏ ਨੇ, ਆਪਣੀ ਸਿਹਤ ਨਾਲ ਜੁੜੇ ਹੋਏ ਨੇ, ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਨੇ। ਸੋ ਡਾਕਟਰ ਕਥੂਰੀਆ ਵਰਗੇ ਜਿਹੜੇ ਵੀ ਪੰਜਾਬੀ ਦੇ ਇਸ ਵੱਡੇ ਪੱਧਰ ਦੇ ਇਸ ਲੈਵਲ ਦੇ ਪ੍ਰੋਗਰਾਮ ਕਰਾ ਰਹੇ ਨੇ, ਵਿਸ਼ਵ ਪੰਜਾਬੀ ਕਾਨਫਰੰਸ ਸੱਤਵੀਂ ਆ, ਕੋਈ ਪਹਿਲੀ ਨਹੀਂ ਆ
0: ਜੀ,
1: ਸੱਤਵੀਂ ਕਾਨਫਰੰਸ ਹੈ। ਇੱਕ ਕਾਨਫਰੰਸ ਕਰਾਉਣੀ ਔਰ ਵਿਦੇਸ਼ਾਂ ਤੋਂ ਇੰਨੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਨਾ, ਇਹ ਬਹੁਤ ਸਾਰਾ ਸਾਡਾ ਵਿਸ਼ਵ ਦਾ ਜਿਹੜਾ ਪਲੇਟਫਾਰਮ ਹੈ ਉਹਦੇ ਚ ਆਪਣੀ ਲੈਂਗੁਏਜ ਦੀ, ਆਪਣੀ ਭਾਈਚਾਰੇ ਦੀ ਗੱਲ ਰੱਖਦੇ ਆ। ਸੋ ਇੱਕ ਇਹ ਬਹੁਤ ਹੀ ਮਹਿਣਾ ਰੱਖਦੀ ਆ
0: ਜੀ। ਜੀ ਜੀ ਕੁਲਦੀਪ ਸਿੰਘ ਜੀ, ਸਤਿ ਸ੍ਰੀ ਅਕਾਲ, ਆਉਂਦੇ ਰਹੋ ਤੁਸੀਂ, ਤੁਹਾਡੀ ਆਵਾਜ਼ ਨਹੀਂ ਸਾਡੇ ਤੱਕ ਪਹੁੰਚ ਰਹੀ। 4791 ਤੁਹਾਡਾ ਨੰਬਰ ਹੈ, ਕੁਲਦੀਪ ਸਿੰਘ ਜੀ ਨਾਮ ਆ ਰਿਹਾ, ਤੇ ਤੁਸੀਂ ਅਗਰ ਆਵਾਜ਼ ਸੁਣ ਰਹੇ ਹੋ ਤਾਂ ਤੁਸੀਂ ਬੋਲੋ, ਨਹੀਂ ਤੁਹਾਡਾ ਫੋਨ ਫਿਰ ਸਾਡੇ ਨਾਲ ਕਨੈਕਟ ਨਹੀਂ ਹੋ ਰਿਹਾ। ਤੇ ਸਾਡੇ ਨਾਲ ਦੂਸਰੇ, ਸਾਡੇ ਇਹਨਾਂ ਨੂੰ ਗੈਸਟ ਨਹੀਂ ਕਿਹਾ ਜਾ ਸਕਦਾ, ਰਿਆਤ ਸਾਹਿਬ ਸਾਡੇ ਟੀਮ ਦੇ ਮੈਂਬਰ ਨੇ, ਵਿਸ਼ਵ ਪੰਜਾਬੀ ਸਭਾ ਦੇ ਨਾਲ ਬਹੁਤ ਲੰਬੇ ਸਮੇਂ ਤੋਂ, ਜਦੋਂ ਵਿਸ਼ਵ ਪੰਜਾਬੀ ਸਭਾ ਜਦੋਂ ਦੀ ਹੋਂਦ ਵਿੱਚ ਆਈ ਹੈ, ਕਥੂਰੀਆ ਸਾਹਿਬ ਦੇ ਨਾਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਹਰ ਐਕਟੀਵਿਟੀ ਦੇ ਵਿੱਚ ਪਾਰਟਿਸਪੇਟ ਵੀ ਕਰਦੇ ਨੇ, ਤੇ ਆਪਣੇ ਲੈਵਲ ਤੇ ਵੀ ਬਹੁਤ ਸਾਰੀਆਂ ਗਤੀਵਿਧੀਆਂ ਜਿਹੜੀਆਂ ਪੰਜਾਬੀ ਦੀਆਂ ਆਰਗੇਨਾਈਜ਼ ਕਰਦੇ ਨੇ। ਮੈਂ ਕਈ ਵਾਰ ਦੇਖਿਆ ਇਹਨਾਂ ਦੀ ਜਿਹੜੀ ਇੱਕ ਕੋਸ਼ਿਸ਼ ਹੈ ਨਾ, ਮੈਂ ਬਹੁਤ ਉਹਨੂੰ ਐਪਰੀਸ਼ੀਏਟ ਕਰਦਾ ਹੁੰਦਾ ਕਿ ਛੋਟੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨ ਦਾ ਬਹੁਤ ਵਧੀਆ ਹੀਲਾ ਕਰਦੇ ਨੇ, ਉਪਰਾਲਾ ਕਰਦੇ ਨੇ। ਤੇ ਅੱਜ ਸਾਡੇ ਕੋਲ ਇਹ ਐਡਮਿੰਟਨ ਤੋਂ ਪਹੁੰਚੇ ਨੇ 13 ਦੋਸਤਾਂ ਦਾ ਇੱਕ ਬਹੁਤ ਵੱਡਾ ਜਥਾ ਲੈ ਕੇ। ਰਿਆਤ ਸਾਹਿਬ ਤੁਹਾਡਾ ਤੇ ਤੁਹਾਡੇ ਸਾਰੇ ਦੋਸਤਾਂ ਦਾ ਜਿਹੜੇ ਜਿਹੜੇ ਵੀ ਐਡਮਿੰਟਨ ਤੋਂ ਆਏ, ਬਹੁਤ ਬਹੁਤ ਸਵਾਗਤ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਸਾਹਿਬ ਵੱਲੋਂ, ਤੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਤੁਸੀਂ ਆਪਣੇ ਵਿਚਾਰ ਸਾਡੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ।
2: ਸ਼ੁਕਰੀਆ ਜੀ, ਸਭ ਰੰਗ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਅੱਜ ਅਸੀਂ ਇੱਥੇ ਜਿਹੜੇ ਇਕੱਠੇ ਹੋ ਰਹੇ ਹਾਂ, ਕਿਉਂਕਿ ਕੱਲ੍ਹ ਤੋਂ 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਸਭਾ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਉਹ ਕਰਵਾਈ ਜਾ ਰਹੀ ਹੈ, ਔਰ ਇਹ ਐਡਮਿੰਟਨ ਇੱਥੇ ਕੈਨੇਡਾ ਦੇ ਵਿੱਚ ਤੀਸਰੀ ਕਾਨਫਰੰਸ ਹੈ, ਔਰ ਵਿਸ਼ਵ ਦੇ ਵਿੱਚ 7ਵੀਂ ਕਾਨਫਰੰਸ ਜਿਹੜੀ ਹੈ ਇਹ ਹੋਣ ਜਾ ਰਹੀ ਹੈ। ਸੋ ਮੈਨੂੰ ਜਿਹੜਾ ਇਹਨਾਂ ਨੇ ਵਿਸ਼ਵ ਪੰਜਾਬੀ ਸਭਾ ਦਾ ਪੰਜਾਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸੇਵਾ ਦਾ ਮੌਕਾ ਦਿੱਤਾ ਹੋਇਆ, ਉਹਦੇ ਨਾਲ ਨਾਲ ਮੈਂ ਐਡਮਿੰਟਨ ਦੇ ਵਿੱਚ ਵੀ ਇੱਕ ਸਭਾ ਜਿਹੜੀ ਹੈ ਵਿਸ਼ਵ ਪੰਜਾਬੀ ਸਭਾ ਦੀ ਐਡਮਿੰਟਨ ਇਕਾਈ 2 ਮਹੀਨੇ ਪਹਿਲਾਂ ਅਸੀਂ ਉਹ ਸਥਾਪਿਤ ਕੀਤੀ ਹੈ, ਔਰ ਮੇਰੀ ਐਡਮਿੰਟਨ ਤੋਂ ਜਿਹੜੀ ਇਹ ਵਿਸ਼ਵ ਪੰਜਾਬੀ ਸਭਾ ਦੀ ਇਕਾਈ ਹੈ ਉਹਦੀ ਬੜੀ ਵੱਡੀ ਟੀਮ 13 ਮੈਂਬਰ ਜਿਹੜੇ ਆ ਉਹ ਅੱਜ ਮੇਰੇ ਨਾਲ ਇੱਥੇ ਸ਼ਾਮਲ ਹੋਣ ਵਾਸਤੇ ਕਾਨਫਰੰਸ ਦੇ ਵਿੱਚ ਪਹੁੰਚੇ ਨੇ। ਔਰ ਮੈਂ ਤੇ ਕਹਿੰਦਾ ਕਿ ਇਹ ਬਾਬਾ ਬੋਰਡ ਇਸ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਦਾ ਯਤਨ ਕਰਨ ਵਾਲੇ ਡਾਕਟਰ ਦਲਵੀਰ ਸਿੰਘ ਕਥੂਰੀਆ ਜੀ ਦਾ ਬਹੁਤ ਵੱਡਾ ਉਪਰਾਲਾ ਆ। ਸੰਸਾਰ ਦੇ ਵਿੱਚ ਬੜੇ ਲੋਕ ਨੇ ਜਿਹੜੇ ਸੋਚ ਐਸੀ ਰੱਖਦੇ ਹੋਣਗੇ, ਪਰ ਤਨ ਮਨ ਤੋਂ ਸਿਹਤ ਹੋ ਕੇ ਬਹੁਤ ਸੁਚੇਤ ਹੋ ਕੇ ਕੰਮ ਕਰ ਰਹੇ ਨੇ, ਕਿਉਂਕਿ ਮੈਂ ਤੇ ਸ਼ੁਰੂ ਤੋਂ ਇਸ ਸਭਾ ਦੇ ਨਾਲ ਜੁੜਿਆ ਹੋਇਆ, ਮੈਂ ਇਹਨਾਂ ਦੇ ਨਾਲ ਜਿਵੇਂ ਕੰਮ ਕਰ ਰਿਹਾ, ਮੈਂ ਦੇਖ ਰਿਹਾ ਕਿ ਸੱਚਮੁੱਚ ਪੰਜਾਬੀ ਮਾਂ ਬੋਲੀ ਦੇ ਮਹਾਨ ਸਪੂਤ ਹੋ ਕੇ ਉਭਰੇ ਨੇ ਜਿਹੜੇ ਵਿਸ਼ਵ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੁੰਦੇ ਨੇ।
0: ਜੀ ਜੀ ਰਿਆਤ ਸਾਹਿਬ ਤੇ ਆਤਮ ਰੰਧਾਵਾ ਜੀ, ਜਦੋਂ ਅਸੀਂ ਵਿਸ਼ਵ ਪੰਜਾਬੀ ਸਭਾ ਦੀ ਗੱਲ ਕਰਦੇ ਹਾਂ ਨਾ, ਤੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਦੀ, ਨਾ ਉੱਥੇ ਕੋਈ ਜਾਤ ਪਾਤ ਮਜ਼ਹਬ ਕੋਈ ਹਿੰਦੂ ਕੋਈ ਈਸਾਈ ਕੋਈ ਮੁਸਲਿਮ ਜਾਂ ਸਿੱਖ ਦੀ ਗੱਲ ਨਹੀਂ ਅਸੀਂ ਕਰਦੇ ਅਸੀਂ ਕਰਦੇ ਹਾਂ ਕਿ ਹਰ ਉਹ ਪੰਜਾਬੀ ਜਿਹੜਾ ਪੰਜਾਬੀ ਬੋਲਦਾ ਚਾਹੇ ਉਹ ਕਿਸੇ ਪਾਕਿਸਤਾਨ ਦੇ ਵਿੱਚ ਵਸਿਆ ਹੋਇਆ ਹੈ ਜਾਂ ਦੇਸ਼ ਦੇ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੈ ਵਿਸ਼ਵ ਪੰਜਾਬੀ ਸਭਾ ਹਰ ਉਸ ਪੰਜਾਬੀ ਦੀ ਅਗਵਾਹੀ ਕਰਦੀ ਹੈ ਜਿਹੜਾ ਪੰਜਾਬੀ ਬੋਲਦਾ ਸੋ ਤੁਸੀਂ ਜਿਸ ਤਰ੍ਹਾਂ ਦੇਖਿਆ ਕਿ ਸਾਡੇ ਕੋਲ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਵੱਖਰੀਆਂ ਵੱਖਰੀਆਂ ਸਟੇਟਾਂ ਤੋਂ ਪਾਕਿਸਤਾਨ ਤੋਂ ਵੀ ਬਹੁਤ ਸਾਰੇ ਦੋਸਤ ਮਿੱਤਰ ਸਾਡੇ ਕੋਲ ਇਸ ਕਾਨਫਰੰਸ ਦੇ ਵਿੱਚ ਪਾਰਟੀਸਪੇਟ ਕਰਨ ਵਾਸਤੇ ਆਏ ਨੇ ਤੇ ਸਾਡੇ ਕੋਲ ਦੇਖੋ ਪਾਕਿਸਤਾਨ ਤੋਂ ਤਾਹਿਰਾ ਸਰਾਂਜੀ ਜਿਹੜੀ ਬਹੁਤ ਅੱਛੀ ਕਵਿਤਰੀ ਹੈ ਤੇ ਪੂਰੇ ਜੇ ਪਾਕਿਸਤਾਨ ਦੇ ਵਿੱਚ ਦੇਖਿਆ ਜਾਵੇ ਤੇ ਉੱਪਰ ਦੇ ਜਿਹੜੇ 5-7 ਮੇਨ ਵਧੀਆ ਵਧੀਆ ਕਵੀ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਤਾਹਿਰਾ ਸਰਾਂਜੀ ਵੀ ਇਸ ਕਾਨਫਰੰਸ ਦੇ ਵਿੱਚ ਪਾਰਟੀਸਪੇਟ ਕਰਨ ਵਾਸਤੇ ਹਿੱਸਾ ਲੈਣ ਵਾਸਤੇ ਪਹੁੰਚੇ ਨੇ ਤਾਹਿਰਾ ਸਰਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਥੂਰੀਆ ਸਾਹਿਬ ਵੱਲੋਂ ਵਿਸ਼ਵ ਪੰਜਾਬੀ ਸਭਾ ਵੱਲੋਂ ਪੂਰੀ ਸਮੁੱਚੀ ਟੀਮ ਵੱਲੋਂ ਔਰ ਰੇਡੀਓ ਪ੍ਰੋਗਰਾਮ ਸਭ ਰੰਗ ਦੀ ਪੂਰੀ ਟੀਮ ਵੱਲੋਂ
3: ਬਹੁਤ ਸ਼ੁਕਰੀਆ ਆਪਣਾ ਵਿਸ਼ਵ ਪੰਜਾਬੀ ਸਭਾ ਦਾ ਕਿ ਉਹਨਾਂ ਨੇ ਸਾਨੂੰ ਜਿਹੜਾ ਹੈ ਪਾਕਿਸਤਾਨ ਤੋਂ ਜਿਹੜਾ ਹੈ ਸੱਦਾ ਦਿੱਤਾ ਔਰ ਅਸੀਂ ਮੈਂ ਬਾਬਾ ਨਜ਼ਮੀ ਜੀ ਹੁਸੈਨ ਅਕਬਰ ਸਾਹਿਬ ਔਰ ਉਸ ਤੋਂ ਇਲਾਵਾ ਸਾਡੇ ਪਾਕਿਸਤਾਨੀ ਜਿਹੜੇ ਅਮੈਰੀਕਾ 'ਚ ਵੱਸਦੇ ਨੇ ਉਹ ਵੀ ਜਿਸ ਤਰ੍ਹਾਂ ਅਵੈਸ ਰਾਜਾ ਨੇ ਨਿਊਯਾਰਕ ਤੋਂ ਔਰ ਉਹਨਾਂ ਦੇ ਨਾਲ ਇਜਾਜ਼ ਭੱਟੀ ਸਾਹਿਬ ਨੇ ਉਹ ਵੀ ਨਿਊਯਾਰਕ ਤੋਂ ਉਹ ਵੀ ਦੋਨੋਂ ਬਹੁਤ ਵਧੀਆ ਕਵੀ ਨੇ ਉਹ ਵੀ ਆ ਰਹੇ ਨੇ ਉਸ ਤੋਂ ਇਲਾਵਾ ਡਾਕਟਰ ਆਪਣਾ ਹੈ ਨੇ ਇੱਕ ਰਿਆਜ਼ ਬਾਬਰ ਸਾਹਿਬ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਨੇ ਪੰਜਾਬੀ ਵਾਸਤੇ ਪਾਕਿਸਤਾਨ 'ਚ ਮੇਲੇ ਵੀ ਲਗਾ ਰਹੇ ਨੇ ਉਹ ਲੋਕ ਵੀ ਯਾਨੀ ਸ਼ਾਮਿਲ ਹੋ ਰਹੇ ਨੇ ਯਾਨੀ ਇਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ ਕਥੂਰੀਆ ਸਾਹਿਬ ਜਿਹੜੇ ਨੇ ਉਹ ਸਿਰਫ ਪੰਜਾਬੀ ਨੂੰ ਲੈ ਕੇ ਜਿਹੜਾ ਉਹ ਤੁਰ ਰਹੇ ਨੇ ਉਹਦੇ ਵਿੱਚ ਯਾਨੀ ਪੰਜਾਬ ਨਾਲ ਤਾਲੁਕ ਰੱਖਣ ਵਾਲੇ ਜਿਹਨਾਂ ਦੀ ਮਾਂ ਬੋਲੀ ਪੰਜਾਬੀ ਉਹ ਹਿੰਦੂ ਵੀ ਨੇ ਇਹਦੇ ਵਿੱਚ ਸ਼ਾਮਿਲ ਮੁਸਲਿਮ ਵੀ ਨੇ ਔਰ ਸਿੱਖ ਕਮਿਊਨਿਟੀ ਵੀ ਹੈ ਉਸ ਤੋਂ ਇਲਾਵਾ ਕ੍ਰਿਸਚਨ ਜਾਂ ਕੋਈ ਵੀ ਉਹਨਾਂ ਹਾਂਜੀ ਸ਼ਰਤ ਐਵੇਂ ਕਿ ਉਹ ਪੰਜਾਬੀ ਹੋਵੇ ਔਰ ਆਪਣੀ ਮਾਂ ਬੋਲੀ ਦਾ ਦਰਦ ਆਪਣੇ ਰੱਖਦਾ ਹੋਵੇ ਸੋ ਅਸੀਂ ਸਾਰੇ ਜਿਹੜੇ ਪਹੁੰਚੇ ਹਾਂ ਤੇ ਮੈਂ ਸੁਣਨ ਵਾਲੇ ਜਿਹੜੇ ਨੇ ਉਹਨਾਂ ਨੂੰ ਰਿਕੁਐਸਟ ਕਰਨੀ ਆ ਕਿ ਤੁਸੀਂ ਸਾਰੇ ਜਿਹੜੇ ਨੇ ਉਹ ਸ਼ਾਮਿਲ ਹੋਵੋ ਸਾਡੇ ਨਾਲ 2, 3, 4 ਨੂੰ ਇਹਦੇ ਔਰ ਖਾਸ ਤੌਰ ਤੇ ਖਵਾਤੀਨ ਲੇਡੀਜ਼ ਜਿਹੜੀਆਂ ਨੇ ਉਹ ਲਾਜ਼ਮੀ ਆਣ ਕਿਉਂਕਿ ਇਹ ਜਿਹੜੀ ਕਾਨਫਰੰਸ ਹੈ ਸਭ ਤੋਂ ਜਿਹੜੀ ਸੋਹਣੀ ਗੱਲ ਹੈ ਕਿ ਇਹਦੇ 'ਚ ਜਿੰਨੇ ਸੈਸ਼ਨਸ ਹੋਣਗੇ ਜਿੰਨੇ ਪੇਪਰਸ ਪੜ੍ਹੇ ਜਾਣਗੇ ਉਹ ਸਾਰੇ ਜਿਹੜੇ ਔਰਤਾਂ ਦੀ ਜਿਹੜੀ ਇੱਕ ਉਹਨਾਂ ਦੇ ਮਸਾਇਲ ਉਹਨਾਂ ਦੀਆਂ ਦੂਸਰੇ ਜਿਹੜੇ ਉਹਦੇ ਉਹਨਾਂ ਦੇ ਆਲੇ ਦੁਆਲੇ ਹੀ ਇਹ ਘੁੰਮ ਰਹੀ ਹੈ ਇਹ ਔਰਤਾਂ ਨੂੰ ਇਹਨਾਂ ਨੇ ਡੈਲੀਗੇਟ ਕੀਤੀ ਹੈ ਔਰ ਉਹਦੇ ਨਾਲ ਜਿਹੜਾ ਔਰਤਾਂ ਦੇ ਨਾਲ ਜਿਹੜਾ ਜਿਹੜੀਆਂ ਮੇਰੀਆਂ ਭੈਣਾਂ ਇਹਦੇ 'ਚ ਆਣ ਉਹਨਾਂ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਕਮ ਅਜ਼ ਕਮ ਆਪਣੀ ਫੈਮਿਲੀ ਦਾ ਇੱਕ ਬੱਚਾ ਜਿਹੜਾ ਹੈ ਇੱਕ ਜਿਹੜਾ ਨਵੀਂ ਜਨਰੇਸ਼ਨ ਤੋਂ ਘੱਟ ਉਹਨੂੰ ਨਾਲ ਲੈ ਕੇ ਆਵੋ ਤਾਂ ਕਿ ਸਾਡੀ ਕੰਡ ਖਾਲੀ ਨਾ ਹੋਵੇ ਕੱਲ੍ਹ ਨੂੰ ਸਾਡੇ ਬਾਅਦ ਅਸੀਂ ਸਾਰੇ 50+ ਜਿਹੜੇ ਹਾਂ ਅਸੀਂ ਅੱਜ ਹੈ ਵਾਂ ਕੱਲ੍ਹ ਨਹੀਂ ਹੋਣਾ ਲੇਕਿਨ ਉਹਦੇ ਤੋਂ ਬਾਅਦ ਸਾਡਾ ਪੰਜਾਬੀ ਦਾ ਨਾਂ ਲੈਣ ਵਾਲਾ ਕੋਈ ਨਾ ਕੋਈ ਰਹਿ ਸਕੇ ਸਾਡੇ ਪਿੱਛੋਂ
0: ਚਲੋ ਸਾਡੇ ਨਾਲ ਹੁਸੈਨ ਅਕਬਰ ਜੀ ਵੀ ਪਾਕਿਸਤਾਨ ਤੋਂ ਜੁੜੇ ਨੇ ਉਹ ਤੋਂ ਅਕਸਰ ਮੇਰੇ ਨਾਲ ਅੱਗੇ ਵੀ ਰੇਡੀਓ ਤੇ ਬੈਠਦੇ ਨੇ ਤੇ ਅੱਜ ਹੀਰ ਵਰਸ਼ਾ ਵੀ ਆਪਾਂ ਉਹਨਾਂ ਤੋਂ ਸੁਣਾਂਗੇ ਰਿਆੜ ਸਾਹਿਬ ਇੱਕ ਹੋਰ ਮੈਂ ਤੁਹਾਡੇ ਨਾਲ ਤੁਸੀਂ ਬਹੁਤ ਵਧੀਆ ਜਿਹੜਾ ਉਪਰਾਲਾ ਕਰਦੇ ਹੋ ਨਾ ਛੋਟੇ ਬੱਚਿਆਂ ਦੇ ਕੰਪੀਟੀਸ਼ਨ ਕਰਵਾ ਕੇ ਉਹਨਾਂ ਦੇ ਮਨ ਦੇ ਵਿੱਚ ਪੰਜਾਬੀ ਦੇ ਪ੍ਰਤੀ ਇੰਟਰਸਟ ਜਿਹੜਾ ਕ੍ਰੀਏਟ ਕਰਦੇ ਹੋ ਨਾ ਇਹ ਮੈਨੂੰ ਬਹੁਤ ਵਧੀਆ ਲੱਗਦਾ ਪਿੱਛੇ ਜੇ ਡਾਕਟਰ ਸਾਹਿਬ ਤੁਸੀਂ ਵੀ ਸੁਣਿਆ ਹੋਈ ਯੂਨੈਸਕੋ ਦੀ ਇੱਕ ਵਾਰ ਰਿਪੋਰਟ ਆਈ ਸੀ ਕਿ ਉਹ ਲਾਲੇ 50 ਸਾਲਾਂ ਤੱਕ ਜਿਹੜੀਆਂ ਕੁਛ ਇੱਕ ਜ਼ਬਾਨਾਂ ਜਿਹਦੇ ਵਿੱਚ ਪੰਜਾਬੀ ਦਾ ਵੀ ਨਾਮ ਸੀ ਵੀ ਸ਼ਾਇਦ ਇਹ ਖਤਮ ਹੋ ਜਾਵੇ ਪਰ ਇਹ ਤਾਂ ਮੇਰਾ ਖਿਆਲ ਹੈ ਰਿਪੋਰਟਾਂ ਇਹਦੇ ਵਿੱਚ ਕੋਈ ਵੈਲਿਊ ਜਾਂ ਕੋਈ ਇਹਨਾਂ ਦਾ ਕੋਈ ਮਹਿਣਾ ਬਣਦਾ ਨਹੀਂ ਹੈ ਤੇ ਪਰ ਫਿਰ ਵੀ ਜਿਹੜੀ ਤੁਹਾਡੀ ਇੱਕ ਕੋਸ਼ਿਸ਼ ਹੈ ਨਾ ਇਸ ਦਿਸ਼ਾ ਦੇ ਵਿੱਚ ਇੱਕ ਬੜਾ ਵਧੀਆ ਉਦਮ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਪੰਜਾਬੀ ਦੇ ਨਾਲ ਜੇਕਰ ਨਹੀਂ ਨਾ ਜੋੜਾਂਗੇ ਤਾਂ ਫਿਰ ਇਹਦੇ ਵਿੱਚ ਕੋਈ ਦੋ ਰਾਵਾਂ ਵੀ ਨਹੀਂ ਹੈ ਕਿ ਸਾਡੀ ਜ਼ੁਬਾਨ ਜਿਸ ਲੈਵਲ ਤੇ ਪਹੁੰਚੀ ਹੋਈ ਹੈ ਨਾ ਤੇ ਹੌਲੀ ਹੌਲੀ ਉਸ ਦਾ ਗ੍ਰਾਫ ਜਿਹੜਾ ਥੱਲੇ ਆਉਣ ਦਾ ਖਤਰਾ ਜਿਹੜਾ ਵੱਧ ਸਕਦਾ ਹੈ ਤੁਸੀਂ ਜਿਹੜੀ ਉਹ ਕੋਸ਼ਿਸ਼ ਹੈ ਉਹ ਤੁਸੀਂ ਉਸ ਕੋਸ਼ਿਸ਼ ਨੂੰ ਬਹੁਤ ਵਧੀਆ ਤਰੀਕੇ ਨਾਲ ਪਰਫਾਰਮ ਕਰ ਰਹੇ ਹੋ ਤੇ ਹੋਰ ਕੋਈ ਵਧੀਆ ਪਲੈਨਿੰਗ ਹੈ ਕਿ ਉਸ ਨੂੰ ਅੱਗੇ ਵਧਾਉਣ ਦੇ ਲਈ ਜਾਂ ਉਸ ਦੇ ਹੋਰ ਵਧੀਆ ਤਰੀਕੇ ਦੇ ਨਾਲ ਉਸ ਨੂੰ ਚਾਲੂ ਰੱਖਣ ਦੇ ਲਈ
2: ਬਿਲਕੁਲ ਜੀ ਬਿਲਕੁਲ ਤੁਸੀਂ ਠੀਕ ਕਿਹਾ ਕਿ ਅਸੀਂ ਆਪਣੇ ਵਿਰਸੇ ਨੂੰ ਆਪਣੀ ਵਿਰਾਸਤ ਨੂੰ ਜੇ ਅੱਗੇ ਤੋਰਨਾ ਪੰਜਾਬੀ ਮਾਂ ਬੋਲੀ ਦਾ ਜੇ ਪ੍ਰਚਾਰ ਪ੍ਰਸਾਰ ਕਰਨਾ
0: ਜੀ
2: ਉਹਦੇ ਵਿੱਚ ਬੱਚਿਆਂ ਨੂੰ ਸ਼ਾਮਿਲ ਕਰਨਾ ਜਾਂ ਆਪਣੀ ਨੌਜਵਾਨ ਪੀੜ੍ਹੀ ਨੂੰ ਸ਼ਾਮਿਲ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ
0: ਜੀ
2: ਔਰ ਇਹਦੇ ਵਾਸਤੇ ਕੋਸ਼ਿਸ਼ ਹੁੰਦੀ ਹੈ ਆਪਣੀ ਕਿ ਹਰ ਮਹੀਨੇ ਪਹਿਲੇ ਐਤਵਾਰ ਬੱਚਿਆਂ ਦਾ ਹੀ ਪ੍ਰੋਗਰਾਮ ਕਰਵਾਇਆ ਜਾਂਦਾ
0: ਜੀ ਜੀ
2: ਮੈਂ ਉਹਦਾ ਬਕਾਇਦਾ 15 ਦਿਨ ਪਹਿਲਾਂ ਮੈਸੇਜ ਪਾ ਕੇ ਭੇਜ ਦਿੰਦਾ
0: ਜੀ ਜੀ ਜੀ
2: ਤੇ ਬੱਚੇ ਮੈਨੂੰ ਆਪਣਾ ਨਾਮ ਭੇਜਦੇ ਨੇ ਅਸੀਂ ਹਰ ਮਹੀਨੇ ਦੇ ਪਹਿਲੇ ਐਤਵਾਰ ਇੱਕ ਮਹੀਨੇ ਅਸੀਂ ਜੂਨੀਅਰ ਬੱਚੇ 10 ਸਾਲ ਤੋਂ ਛੋਟੇ
0: ਜੀ
2: ਦੂਸਰੇ ਮਹੀਨੇ ਸੀਨੀਅਰ ਬੱਚੇ 10 ਤੋਂ 16 ਸਾਲ ਔਰ ਤੀਸਰੇ ਮਹੀਨੇ ਯੁਵਾ ਬੱਚੇ ਜਿਹੜੇ 16 ਤੋਂ 25, 26, 27 ਸਾਲ ਸਾਰਿਆਂ ਨੂੰ ਅਸੀਂ ਮੌਕਾ ਦਿੰਦੇ ਹਾਂ ਪਿੱਛੇ ਅਸੀਂ ਜਿਹੜੇ 2 ਸਾਲਾਂ ਦੇ ਵਿੱਚ ਬੱਚੇ ਸਾਡੇ ਕੋਲ ਫਸਟ ਸੈਕੰਡ ਥਰਡ ਪੋਜੀਸ਼ਨ ਤੇ ਆਏ ਸੀ ਨਾ ਉਹਨਾਂ ਨੂੰ ਅਸੀਂ ਇਨਾਮ ਵੀ ਹਰ ਮਹੀਨੇ ਛੋਟੇ ਛੋਟੇ ਇਹਨਾਂ ਦੇ ਅਕਾਊਂਟ ਦੇ ਵਿੱਚ ਭੇਜਦੇ ਆ
0: ਜੀ
2: ਤੇ ਉਹਨਾਂ ਬੱਚਿਆਂ ਦਾ ਅਸੀਂ ਆਫਲਾਈਨ ਪ੍ਰੋਗਰਾਮ ਵੀ ਅੰਮ੍ਰਿਤਸਰ ਕਰਾਇਆ ਸੀ ਔਰ 2 ਦਿਨ ਅਸੀਂ ਉਹਨਾਂ ਨੂੰ ਸਾਰੇ ਬੱਚਿਆਂ ਨੂੰ ਪੇਰੈਂਟਸ ਨੂੰ ਅੰਮ੍ਰਿਤਸਰ ਉਹਨਾਂ ਨੂੰ ਰੱਖਿਆ ਹੋਇਆ ਸੀ ਉਹਦੇ ਵਿੱਚ ਬਹੁਤ ਵੱਡਾ ਉਪਰਾਲਾ ਜਿਹੜਾ ਨਾਲ ਸੀ ਭਾਰਤ ਦੇ ਪ੍ਰਧਾਨ ਸਰਦਾਰ ਸਤਬੀਰ ਸਿੰਘ ਹੋਣਾ ਦਾ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਉਹ ਪ੍ਰੋਗਰਾਮ ਬਹੁਤ ਸਫਲ ਰਿਹਾ ਸੀ
0: ਜੀ ਜੀ ਜੀ ਜੀ ਜੀ
2: ਧੰਨਵਾਦ
0: ਚਲੋ ਬਹੁਤ ਵਧੀਆ ਜੀ ਜਿਹੜੀ ਤੁਸੀਂ ਗੱਲ ਕੀਤੀ ਨਾ ਇੱਕ ਸ਼ਾਇਰ ਵੀ ਉਹ ਲਿਖਦਾ ਨਾ ਉਹ ਕਹਿੰਦਾ ਆਪਣੇ ਵਿਰਸੇ ਦਾ ਜਿਨ੍ਹਾਂ ਨੂੰ ਅਹਿਸਾਸ ਨਹੀਂ ਹੁੰਦਾ ਐਸੇ ਲੋਕਾਂ ਦਾ ਕਦੇ ਕੋਈ ਇਤਿਹਾਸ ਨਹੀਂ ਹੁੰਦਾ ਸੋ ਆਪਣੇ ਵਿਰਸੇ ਨੂੰ ਆਪਣੀ ਮਾਂ ਬੋਲੀ ਨੂੰ ਆਪਣੇ ਸੱਭਿਆਚਾਰ ਨੂੰ ਅਸੀਂ ਜ਼ਿੰਦਾ ਰੱਖਣਾ ਸਾਡਾ ਫਰਜ਼ ਬਣਦਾ ਅਸੀਂ ਅੱਗੇ ਨਵੀਂ ਪੀੜ੍ਹੀ ਤੱਕ ਉਸ ਨੂੰ ਉਹਨਾਂ ਨੂੰ ਪਹੁੰਚਾ ਕੇ ਜਾਈਏ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਅਸੀਂ ਕਈ ਵਾਰ ਲੋਕ ਕਹਿੰਦੇ ਵੀ ਅਸੀਂ ਮਾਂ ਬੋਲੀ ਦੀ ਬੜੀ ਸੇਵਾ ਕਰਦੇ ਮਾਂ ਬੋਲੀ ਦੀ ਸੇਵਾ ਅਸੀਂ ਨਹੀਂ ਕਰਦੇ ਮਾਂ ਬੋਲੀ ਸਾਡੀ ਸੇਵਾ ਕਰਦੀ ਹੈ ਕਿਉਂਕਿ ਸਾਰੀ ਉਮਰ ਮੈਂ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਰਿਹਾ ਰੰਧਾਵਾ ਸਾਹਿਬ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਅਸੀਂ ਪੰਜਾਬੀ ਪੜ੍ਹਾਈ ਸਾਰੀ ਉਮਰ ਪੰਜਾਬੀ ਨੇ ਸਾਨੂੰ ਰੁਜ਼ਗਾਰ ਦਿੱਤਾ ਅਸੀਂ ਆਪਣਾ ਪਰਿਵਾਰ ਪਾਲਿਆ ਘਰ ਬਾਰ ਬਣਾਇਆ ਆਪਣਾ ਸਟੇਟਸ ਜਿਹੜਾ ਬਣਾਇਆ ਨਾ ਉਹ ਪੰਜਾਬੀ ਮਾਂ ਬੋਲੀ ਦੇ ਕਰਕੇ ਬਣਾਇਆ ਸੋ ਅਸੀਂ ਤਾਂ ਉਹਦੀ ਸੇਵਾ ਕਰ ਹੀ ਨਹੀਂ ਸਕਦੇ ਅਸੀਂ ਤਾਂ ਉਹਦਾ ਇੱਕ ਕਰਜ਼ ਹੈ ਜਿਹੜਾ ਉਹਨੇ ਸਾਡੇ ਸਿਰ ਤੇ ਚੜਾਇਆ ਉਸ ਨੂੰ ਉਤਾਰ ਰਹੇ ਹਾਂ ਤੋ ਸਾਡੇ ਸਾਰੇ ਦੋਸਤਾਂ ਮਿੱਤਰਾਂ ਦਾ ਇਹ ਫਰਜ਼ ਬਣਦਾ ਕਿ ਅਸੀਂ ਰਲ ਮਿਲ ਕੇ ਰੰਧਾਵਾ ਸਾਹਿਬ ਸਾਡਾ ਜਿਹੜਾ ਮੇਨ ਵਿਸ਼ਾ ਰੱਖਿਆ ਨਾ ਇਸ ਵਾਰ ਦੇਖੋ ਅਸੀਂ ਸਾਰੇ ਸਮਝਦੇ ਹਾਂ ਕਿ ਸਾਡੇ ਪਿਛੋਕੜ ਦੇ ਵਿੱਚ ਜਾਈਏ ਨਾ ਤੇ ਔਰਤ ਨੂੰ ਜੇ ਮੈਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਜਾਵਾਂ ਨਾ ਤੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਇਹ ਆਪਾਂ ਪੜ੍ਹਦੇ ਵੀ ਰਹੇ ਹਾਂ ਬਾਬੇ ਨਾਨਕ ਨੇ ਜਦੋਂ 4 ਉਦਾਸੀਆਂ ਕੀਤੀਆਂ 4 ਚਫੇਰੇ ਘੁੰਮ ਕੇ 4 ਦਿਸ਼ਾਵਾਂ ਦੇ ਵਿੱਚ 28,000 ਕਿਲੋਮੀਟਰ ਸਫ਼ਰ ਉਹਨਾਂ ਨੇ ਤੈਅ ਕੀਤਾ ਵੱਖਰੇ ਵੱਖਰੇ ਜਗ੍ਹਾ ਤੇ ਜਾ ਕੇ ਫਿਰ ਉਹਨਾਂ ਦਾ ਇੱਕ ਤਰੀਕਾ ਬਹੁਤ ਵਧੀਆ ਸੀ ਉਹਨਾਂ ਨੇ ਕਿਸੇ ਦੇ ਉੱਪਰ ਆਪਣੀਆਂ ਟੀਚਿੰਗਸ ਨੂੰ ਆਪਣੀਆਂ ਸਿੱਖਿਆਵਾਂ ਨੂੰ ਆਪਣੇ ਵਿਚਾਰਾਂ ਨੂੰ ਫੋਰਸਫੁਲੀ ਨਹੀਂ ਉਹਨਾਂ ਨੇ ਕਿਹਨਾਂ ਦੇ ਉੱਪਰ ਥੋਪਿਆ ਸੰਵਾਦ ਦਾ ਜਿਹੜਾ ਉਹਨਾਂ ਨੇ ਸਿਲਸਿਲਾ ਜਿਹੜਾ ਸ਼ੁਰੂ ਕੀਤਾ ਨਾ ਜਿੱਥੇ ਵੀ ਉਹ ਗਏ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਮੇਰੇ ਨਾਲ ਸੰਵਾਦ ਰਚਾਓ ਜੇ ਤੁਸੀਂ ਮੈਨੂੰ ਕਨਵਿੰਸ ਕਰਾ ਦਿਓਗੇ ਮੈਂ ਤੁਹਾਡੇ ਸ਼ਾਮਿਲ ਹੋ ਜਾਊਂਗਾ ਜੇ ਤੁਸੀਂ ਮੇਰੀ ਗੱਲ ਤੋਂ ਕਨਵਿੰਸ ਹੋ ਜਾਓਗੇ ਤਾਂ ਤੁਸੀਂ ਮੇਰੀ ਗੱਲ ਮੰਨ ਲਓ ਕਿੱਡਾ ਵਧੀਆ ਤਰੀਕਾ ਉਹਨਾਂ ਨੇ ਅਪਣਾਇਆ ਜਿਹੜਾ ਅਸੀਂ ਅੱਜ ਤੱਕ ਸਾਹਿਤਕ ਹਲਕਿਆਂ ਦੇ ਵਿੱਚ ਵੀ ਤੁਸੀਂ ਤਾਂ ਇੱਕ ਮੈਗਜ਼ੀਨ ਵੀ ਨਿਕਾਲਦੇ ਹੋ ਸੰਵਾਦ ਆਪਣੇ ਕਾਲਜ ਦੇ ਵੱਲੋਂ ਬਹੁਤ ਵਧੀਆ ਤੇ ਇਹ ਵਿਸ਼ਾ ਵਰਤਮਾਨ ਯੁੱਗ ਦੇ ਵਿੱਚ ਕਿੰਨਾ ਕੁ ਸਾਰਥਕ ਹੈ ਕਿ ਔਰਤ ਨੂੰ ਅਸੀਂ ਅੱਜ ਕੋਸ਼ਿਸ਼ ਇਸ ਵਾਰ ਇਹ ਕੀਤੀ ਹੈ ਕਿ ਕੋਈ ਵੀ ਐਸਾ ਖੇਤਰ ਨਾ ਰਹਿ ਜਾਵੇ ਕਿ ਜਿਸ ਖੇਤਰ ਦੇ ਵਿੱਚ ਔਰਤ ਨੇ ਜੋ ਜੋ ਮੱਲਾਂ ਮਾਰੀਆਂ ਜੋ ਜੋ ਪ੍ਰਾਪਤੀਆਂ ਕੀਤੀਆਂ ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ ਕਿ ਤੁਸੀਂ ਇਸ ਕਾਨਫਰੰਸ ਦੇ ਵਿੱਚ ਇਸ ਵਿਸ਼ੇ ਨੂੰ ਲੈਣ ਦੇ ਬਾਰੇ ਕਿੰਨਾ ਕੁ ਸੰਤੁਸ਼ਟ ਹੋ ਕਿ ਇਹ ਬਹੁਤ ਵਧੀਆ ਉਪਰਾਲਾ ਵਿਸ਼ਵ ਪੰਜਾਬੀ ਸਭਾ ਦਾ
1: ਮੈਂ ਸੋਚਦਾ ਕਿ ਔਰਤ ਦੀ ਜਿਹੜੀ ਪਾਰਟਿਸਿਪੇਸ਼ਨ ਹੈ ਉਹ ਇਸ ਵੇਲੇ ਇਸ ਦੁਨੀਆ 'ਚ ਜਾਂ ਇਸ ਜਿਸ ਥਾਂ ਤੇ ਅਸੀਂ ਬੈਠੇ ਹਾਂ ਕੈਨੇਡਾ ਅਮਰੀਕਾ ਦੇ ਵਿੱਚ ਉਹ 50% ਪਾਰਟਿਸਿਪੇਸ਼ਨ ਹੈਗੀ ਹੈ ਸਾਰੀ ਸੋਸਾਇਟੀ ਦੇ ਵਿੱਚ ਘਰ ਚਲਾਉਣ ਸਾਰਿਆਂ 'ਚ ਜਿਹੜਾ ਪੁਰਾਣਾ ਸਮਾਂ ਸੀ ਜਿਹਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਜਗੀਰਵਾਦ ਦੇ ਵੇਲੇ ਦੇ ਵਿੱਚ ਔਰਤਾਂ ਦੀ ਸਥਿਤੀ ਠੀਕ ਨਹੀਂ ਸੀ ਕਿਉਂਕਿ ਜੋ ਜਾਇਦਾਦ ਸੀ ਜੋ ਪੈਸਾ ਸੀ ਉਹ ਸਾਰਾ ਮਰਦ ਦੇ ਹੱਥ ਸੀ ਸੋ ਇਸ ਕਰਕੇ ਮਰਦ ਪ੍ਰਧਾਨ ਸਮਾਜ ਜਿਹੜਾ ਉਹ ਉਭਰਿਆ ਤੇ ਸਾਰੀ ਪਾਵਰ ਹੈ ਜਿਹੜੀ ਉਹ ਮਰਦ ਦੇ ਹੱਥ ਦੇ ਵਿੱਚ ਰਹੀ ਡਿਸੀਜ਼ਨ ਜਿਹੜੇ ਲੈਣੇ ਸੀ ਉਹ ਮਰਦ ਨੇ ਲੈਂਦੇ ਰਹੇ ਜਗੀਰਦਾਰ ਸਿਸਟਮ ਦੇ ਵਿੱਚ ਤਾਂ ਬਹੁਤ ਹੀ ਬੁਰੀ ਹਾਲ ਸੀ ਕਿਉਂਕਿ ਇੱਕ ਵਸਤ ਦੇ ਵਾਂਗ ਔਰਤ ਨੂੰ ਜਾਂ ਔਰਤ ਦੇ ਬਾਰੇ ਜੋ ਫੈਸਲੇ ਸੀ ਉਹ ਮਰਦ ਆਪਣੀ ਦ੍ਰਿਸ਼ਟੀ ਤੋਂ ਕਰਦਾ ਸੀ
0: ਜੀ ਜੀ
1: ਤੇ ਗੁਰੂ ਨਾਨਕ ਸਾਹਿਬ ਨੇ ਇਸ ਚੀਜ਼ ਨੂੰ ਵੇਖ ਕੇ ਤਾਂ ਹੀ ਕਿਹਾ ਸੀ ਕਿ ਸੋ ਕੋ ਮੰਦਾ ਆਖੇ
0: ਜਿਤ ਜੰਮੇ ਰਾਜਾਨ ਜੀ ਜੀ
1: ਜਿਹਦੇ ਪੇਟ ਚੋਂ ਰਾਜੇ ਪੈਦਾ ਹੁੰਦੇ ਆ ਤੇ ਉਹਨੂੰ ਪਿਓ ਮੰਦਾ ਕਹਿਣਾ ਇਹ ਸਭ ਜਿਹੜੀ ਉਹ ਇੱਕ ਤਰੀਕੇ ਦੀ ਬਹੁਤ ਵੱਡੀ ਲੋਕਾਂ ਦੇ ਸਾਹਮਣੇ ਇੱਕ ਲੌਜਿਕ ਰੱਖ ਦਿੱਤਾ ਸੀ
0: ਜੀ ਜੀ
1: ਜਿਹਦੇ ਤੋਂ ਸਾਡੇ ਸਿੱਖ ਸਮਾਜ ਜਾਂ ਸਾਡੀ ਗੁਰਬਾਣੀ ਆ ਜਿਹੜੀ ਉਹਦੇ ਔਰਤ ਨੇ ਬਰਾਬਰ ਦਾ ਦਰਜਾ ਇਸ ਤਰੀਕੇ ਨਾਲ ਦਿੱਤਾ ਤੇ ਔਰ ਸਮਾਜ ਦੇ ਵਿੱਚ ਵੀ ਅੱਗੇ ਉਹ ਨਿਭਾਇਆ ਸੋ ਇਸ ਤਰੀਕੇ ਨਾਲ ਜੇ ਮਾਡਰਨ ਸੋਚ ਆਈ ਜਦੋਂ ਆਧੁਨਿਕ ਸੋਚ ਆਈ ਲੋਕਾਂ ਨੂੰ ਲੋਕਾਂ ਨੇ ਬਹੁਤ ਚੇਤਨ ਹੋਏ ਤੇ ਐਜੂਕੇਸ਼ਨ ਸਿਸਟਮ ਸਾਡਾ ਕਾਫੀ ਸਟਰੋਂਗ ਹੋਇਆ ਜਦੋਂ ਲੋਕ ਪੜ੍ਹ ਲਿਖ ਕੇ ਗੁਰਬਾਣੀ ਦੀਆਂ ਸਿੱਖਿਆਵਾਂ ਜਾਂ ਹੋਰ ਸਾਰੇ ਜਿਹੜੇ ਵੀ ਪ੍ਰਚਾਰ ਦੇ ਸਾਡੇ ਕੋਲ ਉਸ ਵੇਲੇ ਸਾਧਨ ਸੀ ਉਹਨਾਂ ਨਾਲ ਪਹੁੰਚੀਆਂ ਗੱਲਾਂ ਤੇ ਲੋਕ ਚੇਤਨ ਹੋਏ ਇਸ ਪ੍ਰਤੀ ਸੋ ਇਸ ਕਰਕੇ ਕੁੜੀਆਂ ਔਰਤਾਂ ਨਾਰੀ ਨੂੰ ਬਹੁਤ ਜ਼ਿਆਦਾ ਮਤਲਬ ਸਪੇਸ ਮਿਲਣੀ ਸ਼ੁਰੂ ਹੋ ਗਈ ਹੈ ਔਰ ਇਸ ਵੇਲੇ ਸਾਡੇ ਮਤਲਬ ਬਹੁਤ ਤਸੱਲੀ ਦੀ ਗੱਲ ਆ ਕਿ ਜਿੱਥੇ ਜਿੱਥੇ ਥੋੜੀ ਜਿਹੀ ਗੈਪਸ ਹੈਗੇ ਆ, ਕਿਉਂਕਿ ਸਾਡੀ ਸੋਚ ਹੈ, ਸੋਚ ਨੂੰ ਬਦਲਦਿਆਂ ਕਈ ਵਾਰ ਸਦੀ ਲੱਗ ਜਾਂਦੀ ਆ।
0: ਬਿਲਕੁਲ ਬਿਲਕੁਲ।
1: ਜੋ ਅਨਕੋਨਸ਼ੀਅਸ ਮਾਇੰਡ ਚ ਜੋ ਜੇ ਕਿਤੇ ਕੋਈ ਵਿਚਾਰ ਇਹੋ ਜਿਹੇ ਪਏ ਆ ਸਾਡੇ, ਜਗੀਰਵਾਦੀ ਉਹਨੂੰ ਰਹਿੰਦ ਖੂੰਦ ਕਵਾਂਗੇ, ਉਹ ਨਿਕਲਦਿਆਂ ਕੋਈ ਟਾਈਮ ਲੱਗੇਗਾ।
0: ਬਿਲਕੁਲ।
1: ਸੋ ਇਹੋ ਜਿਹੇ ਯਤਨ ਹੋਣੇ ਇਸ ਕਰਕੇ ਜ਼ਰੂਰੀ ਆ ਕਿ ਜੇ ਉਹੋ ਜਿਹੇ ਵਿਚਾਰ ਵੀ ਕਿਤੇ ਕਿਤੇ ਹੈਗੇ ਆ ਤੋ ਬਾਹਰ ਨਿਕਲ ਜਾਣ, ਸਾਡੇ ਮਾਇੰਡ ਨੂੰ ਡੀਕਲੋਨਾਈਜ਼ ਕਰਨ ਦਾ ਜਿਹੜਾ ਸਭ ਤੋਂ ਬਿਹਤਰ ਤਰੀਕਾ ਇਹ ਕਾਨਫਰੰਸਾਂ, ਵਿਚਾਰ ਚਰਚਾ, ਉਹਦੇ ਚ ਨਵੀਂ ਪੀੜੀ ਨੂੰ ਇੱਕ ਸੰਦੇਸ਼ ਹੋ ਜਾਂਦਾ ਔਰ ਨਵੀਂ ਪੀੜੀ ਕਾਫੀ ਇਸ ਗੱਲੋਂ ਚੇਤਨ ਹੋ ਰਹੀ ਹੈ। ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ
0: ਜੀ ਜੀ
1: ਕਿ ਔਰਤਾਂ ਬਹੁਤ ਆਪਣੀ ਜਿਹੜੀ ਹਾਸ਼ੀਏਗਤ ਸਥਿਤੀ ਤੋਂ ਆਪਣੇ ਸੈਂਟਰ ਚ ਕੇਂਦਰ ਵੱਲ ਆ ਰਹੀ ਹੈ
0: ਜੀ ਜੀ।
1: ਤੇ ਪਹਿਲਾਂ ਤਾਂ ਸੋਚਿਆ ਜਾਂਦਾ ਸੀ ਕਿ ਔਰਤ ਨੂੰ ਕੌਣ ਸੁਣਦਾ, ਔਰਤ ਨੂੰ ਤਾਂ ਸਪੇਸ ਨੀ ਮਿਲਦੀ। ਜਦੋਂ ਸਬਾਲਟਰਾਂ ਦੇ ਤੌਰ ਤੇ ਅਸੀਂ ਸੋਚਦੇ ਹਾਂ ਉਦੋਂ ਕਹਿੰਦੇ ਜਾਂਦੇ ਸੀ ਵੀ ਕੀ ਔਰਤ ਬੋਲ ਸਕਦੀ ਹੈ। ਦੂਜਾ ਇੱਕ ਸਵਾਲ ਆਉਂਦਾ ਸੀ ਕਿ ਔਰਤ ਨੂੰ ਕੀ ਜੇ ਬੋਲਦੀ ਵੀ ਸੁਣਿਆ ਜਾਂਦਾ, ਪ੍ਰਧਾਨ ਸਮਾਜ ਸੁਣਿਆ ਜਾਂਦਾ, ਇਸ ਵੇਲੇ ਸੁਣਿਆ ਜਾਂਦਾ। ਸੋ ਇਹ ਜਿਹੜੇ ਮੰਚ ਹੈ, ਪਲੇਟਫਾਰਮ ਹੈ, ਵਿਸ਼ਵ ਪੰਜਾਬੀ ਸਭਾ ਵੱਲੋਂ ਜਿਹੜੀ ਇਸ ਵਿਸ਼ਵ ਪੰਜਾਬੀ ਕਾਨਫਰੰਸ ਦਾ ਵਿਸ਼ਾ ਚੁਣਿਆ, ਬਹੁਤ ਰੈਲੇਵੈਂਟ ਹੈ। ਔਰ ਇਸ ਵੇਲੇ ਅਸੀਂ ਇਹ ਵੀ ਸਾਬਤ ਕਰਨਾ ਚਾਹੁੰਦੇ ਹਾਂ ਕਿ ਵੇਖੋ ਔਰਤ ਬੋਲ ਵੀ ਰਹੀ ਹੈ ਤੇ ਔਰਤ ਨੂੰ ਸੁਣਿਆ ਵੀ ਜਾਂਦਾ।
0: ਸਾਡੇ ਨਾਲ ਜੁੜੇ ਨੇ ਬਲਵਿੰਦਰ ਬਾਲਮ ਜੀ, ਤੇ ਜੋ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਅਖਬਾਰਾਂ ਦੇ ਨਾਲ ਇਹਨਾਂ ਦਾ ਸੰਬੰਧ ਹੈ, ਜੁੜੇ ਹੋਏ ਨੇ, ਤੇ 40 ਤੋਂ ਵੱਧ ਅਖਬਾਰਾਂ ਦੇ ਵਿੱਚ ਇਹ ਛਪਦੇ ਵੀ ਨੇ, ਉਹਨਾਂ ਦੇ ਨਾਲ ਜੁੜੇ ਵੀ ਹੋਏ ਨੇ। ਸੋ ਅਖਬਾਰਾਂ ਦੇ ਵਿੱਚ ਜਿਹੜਾ ਇਨਸਾਨ ਲਿਖਦਾ ਹੈ ਨਾ, ਤੇ ਉਹ ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਦਾ ਉਹਦਾ ਜਿਹੜਾ ਟੀਚਾ ਹੁੰਦਾ ਨਾ, ਉਹ ਹੁੰਦਾ ਹੁੰਦਾ ਕਿ ਅਖਬਾਰਾਂ ਦੇ ਵਿੱਚ ਤੁਸੀਂ ਲਿਖਦੇ ਹੀ ਹੋ ਸਮਾਜ ਨੂੰ ਕੋਈ ਨਾ ਕੋਈ ਸੇਧ ਦੇਣ ਵਾਸਤੇ, ਕਿਸੇ ਨਾ ਕਿਸੇ ਬੁਰਾਈ ਤੋਂ ਪਰਦਾ ਚੁੱਕਣ ਦੇ ਲਈ। ਸੋ ਬਲਵਿੰਦਰ ਬਾਲਮ ਜੀ, ਪਹਿਲਾਂ ਤਾਂ ਤੁਸੀਂ ਆਪਣੀ ਥੋੜੀ ਜੀ ਇੰਟਰੋਡਕਸ਼ਨ ਸਾਡੇ ਨਾਲ ਸ਼ੇਅਰ ਕਰੋ, ਤੇ ਫਿਰ ਤੁਸੀਂ ਦੱਸੋ ਕਿ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਭਾਗ ਲੈਣ ਦੇ ਲਈ ਤੁਸੀਂ ਆਏ ਹੋ, ਤਾਂ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਜੋ ਵਿਸ਼ਾ ਰੱਖਿਆ ਤੇ ਜੋ ਇੰਤਜ਼ਾਮ ਤੁਸੀਂ ਦੇਖੇ ਹੋਣਗੇ ਇੱਥੇ, ਤੇ ਉਸ ਉਪਰਾਲੇ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਸਾਡੇ ਕਾਲਰ ਨੇ ਕੁਲਦੀਪ ਸਿੰਘ ਜੀ ਦਾ ਬਾਰ ਬਾਰ ਫੋਨ ਆ ਰਿਹਾ, ਲੇਕਿਨ ਉਹਨਾਂ ਦੀ ਆਵਾਜ਼ ਨਹੀਂ ਆ ਰਹੀ। ਕੁਲਦੀਪ ਸਿੰਘ ਜੀ, ਆਵਾਜ਼ ਆ ਰਹੀ ਹੈ ਮੇਰੀ ਤੁਹਾਡੇ ਤੱਕ? ਕੁਲਦੀਪ ਸਿੰਘ ਜੀ, 4791 ਤੁਹਾਡਾ ਨੰਬਰ ਹੈ, ਤੀਸਰੀ ਵਾਰ ਤੁਹਾਡਾ ਫੋਨ ਆਇਆ, ਮੈਂ ਕਨੈਕਟ ਤੁਹਾਨੂੰ ਕਰ ਰਿਹਾ ਲੇਕਿਨ ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਰਹੀ, ਉਹਦਾ ਰੀਜ਼ਨ ਕੀ ਹੈ? ਹੈਲੋ ਕੁਲਦੀਪ ਸਿੰਘ ਜੀ, ਆਵਾਜ਼ ਆਈ ਕਿ ਨਹੀਂ ਆਈ ਤੁਹਾਡੀ? ਬਹੁਤ ਅਫਸੋਸ ਹੈ ਕਿ ਦੋ ਤਿੰਨ ਵਾਰ ਤੁਸੀਂ ਕਾਲ ਕੀਤੀ, ਕਨੈਕਟ ਨਹੀਂ ਹੋ ਪਾਇਆ। ਹਾਂਜੀ ਹਾਂਜੀ ਜੀ, ਆਇਆਂ ਨੂੰ ਕੱਲ ਰਿਕਾਰਡਡ ਪ੍ਰੋਗਰਾਮ ਲਾਇਆ ਸੀ, ਕੱਲ ਮੈਂ ਨਾ ਅਸੀਂ ਏਅਰਪੋਰਟ ਤੇ ਸਾਡੇ ਦੋਸਤਾਂ ਨੂੰ ਲੈਣ ਵਾਸਤੇ ਗਏ ਸੀ, ਤਾਂ ਪਰਸੋਂ ਦਾ ਪ੍ਰੋਗਰਾਮ ਲਗਾਤਾ ਸੀ। ਹਾਂਜੀ ਹਾਂਜੀ, ਅੱਛਾ ਜੀ ਜੀ ਜੀ, ਅੱਛਾ ਕੁਲਦੀਪ ਸਿੰਘ, ਸੱਚ ਠੀਕ ਹੈ ਠੀਕ ਹੈ, ਤੂੰ ਭਾਈ ਸਾਡੇ ਅੰਮ੍ਰਿਤਸਰ ਦਾ ਹੀ ਹੈ, ਤੂੰ ਅੱਗੇ ਵੀ ਫੋਨ ਤੇ ਆਉਂਦਾ ਰਹਿੰਦਾ ਹੈ। ਜੀ ਜੀ ਜੀ, ਬਹੁਤ ਗੱਲਬਾਤ ਹੁੰਦੀ ਰਹਿੰਦੀ, ਤੇ ਖਾਲਸਾ ਕਾਲਜ ਤੁਹਾਡੇ ਸਾਹਮਣੇ ਹੈ ਜੀ, ਯੂਨੀਵਰਸਿਟੀ ਦੇ ਨਾਲ ਖਾਲਸਾ ਕਾਲਜ ਦੇ ਸਾਹਮਣੇ ਹੈ।
4: ਘਰੋ ਘਰ ਮੈਂ ਇਹਨਾਂ ਨੂੰ ਫੀਲ ਕੀਤਾ ਸੀ।
0: ਅੱਛਾ ਅੱਛਾ, ਰਾਤਮਾ ਸਿੰਘ ਤੇਰੇ ਤੇ ਬੜੇ
4: ਨਿਕਲੇ, ਬੜੀ ਖੁਸ਼ੀ ਹੋਈ ਮੈਨੂੰ ਮਿਲ ਕੇ, ਸੁਣ ਕੇ ਕੱਲ ਮੈਨੂੰ ਪਤਾ ਲੱਗਿਆ ਤੇ ਮੈਂ ਕਾਲ ਕਰਕੇ ਕਲੀਅਰ ਕਰਨਾ ਚਾਹੁੰਦਾ ਸੀ ਕਿ ਲਾਹੌਰ ਸਾਹਿਬ ਉਹ ਨਹੀਂ।
0: ਤੁਹਾਡੇ ਘਰ ਨੂੰ ਇਹਨਾਂ ਨੇ ਪੂਰਾ ਸਾਂਭ ਸੰਭਾਲ ਕੇ ਰੱਖਿਆ ਹੋਇਆ ਜੀ, ਅਜੇ ਹੈ ਨਾ
4: ਜੀ? ਅੱਜ ਨੀ, 45 ਨੰਬਰ ਮੈਂ ਜੀ
0: ਡਾਕਟਰ
4: ਆਪਣਾ ਤੇ ਚਲੋ ਬਹੁਤ ਵਧੀਆ ਲਾਹੌਰ ਸਾਹਿਬ, ਮੈਂ ਇਹਨੂੰ ਨੰਬਰ ਜੇ ਹੋ ਸਕੇ ਤੇ ਚਲੋ ਬੜਾ ਜਿਹਾ ਮੇਰੇ।
0: ਕੋਈ ਨੀ ਕੋਈ ਨੀ ਕੋਈ ਨੀ, ਤੁਸੀਂ ਕੱਲ ਆਓ ਨਾਲੇ ਰੰਧਾਵਾ ਸਾਹਿਬ ਨੂੰ ਤੁਹਾਨੂੰ ਮਿਲਾਵਾਂਗੇ, ਨਾਲੇ ਤੁਸੀਂ ਕਾਨਫਰੰਸ ਸਾਡੀ ਅਟੈਂਡ ਕਰੋ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ,
4: ਥੈਂਕ ਯੂ।
0: ਸੋ ਦੋਸਤੋ, 6474763535 ਸਾਡਾ ਨੰਬਰ ਹੈ, 6473675353। ਹਾਂਜੀ ਬਲਵਿੰਦਰ ਬਾਲਮ ਜੀ,
5: ਮੇਰਾ ਨਾਮ ਬਲਵਿੰਦਰ ਬਾਲਮ ਹੈ
0: ਜੀ,
5: ਮੈਂ ਲਗਭਗ 40 ਸਾਲ ਤੋਂ ਲਿਖਦਾ ਆ ਰਿਹਾ ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ ਵਿੱਚ
0: ਜੀ।
5: ਤੇ ਜਿੰਨੀਆਂ ਵੀ ਹਿੰਦੁਸਤਾਨ ਦੀ ਸਟੇਟਸ ਨੇ ਜਾਂ ਜਿੱਥੇ ਜਿੱਥੇ ਵੀ ਪੰਜਾਬੀ ਅਖਬਾਰਾਂ, ਮੈਗਜ਼ੀਨ ਉਰਦੂ, ਹਿੰਦੀ, ਪੰਜਾਬੀ ਦੇ ਨਿਕਲਦੇ ਆ, ਮੇਰਾ ਸਾਰਿਆਂ ਨਾਲ ਸੰਪਰਕ ਹੈ
0: ਜੀ।
5: ਵਿਸ਼ੇਸ਼ ਤੌਰ ਤੇ ਮੈਂ ਜੀਤ ਦਾ ਫਿਊਚਰ ਰਿਪੋਰਟਰ ਹਾਂ
0: ਜੀ ਜੀ ਜੀ, ਵਾਹ ਵਾਹ,
5: ਰਿਕਾਰਡ ਹੈ, ਮੈਂ ਰੇਡੀਓ, ਟੀਵੀ ਤੇ ਐਂਕਰਿੰਗ ਕਰਦਾ, ਮੈਂ ਐਫਐਮ ਕਲੀਅਰ ਕੀਤਾ ਹੋਇਆ,
0: ਵਾਹ ਵਾਹ ਵਾਹ,
5: ਬਹੁਤ ਸਾਰੀਆਂ ਇੰਟਰਵਿਊ ਕੀਤੀਆਂ ਉੱਥੇ।
0: ਕੀ ਬਾਤ ਹੈ।
5: ਤੇ ਮੈਂ ਵਿਸ਼ਵ ਪੰਜਾਬੀ ਸਭਾ ਨੂੰ ਇਹੋ ਕਹਿਣਾ ਚਾਹਾਂਗਾ ਇੱਕ ਤਾਂ ਇਹਨਾਂ ਨੂੰ ਮੁਬਾਰਕ ਦੇਣਾ ਚਾਹਾਂਗਾ, ਇਹਨਾਂ ਦਾ ਬੜਾ ਸੋਹਣਾ ਉਪਰਾਲਾ ਵਾ, ਬੜਾ ਸੋਹਣਾ ਉਦਮ ਆ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਆ
6: ਜੀ।
5: ਪਰ ਮੈਂ ਦੇਖਿਆ ਕਿ ਸਭਾਵਾਂ ਚ ਜਿਹੜਾ ਇਹ ਕੰਮ ਹੋ ਰਿਹਾ ਨਾ, ਉਹਨਾਂ ਲੇਖਕਾਂ ਤੱਕ ਸੰਦੇਸ਼ ਨਹੀਂ ਪਹੁੰਚਦਾ ਜਿਹੜੇ ਬਹੁਤ ਵਧੀਆ ਵਧੀਆ ਲੇਖਕ ਨੇ। ਸੰਪਰਕ ਸੂਤਰ ਤੱਕ ਸੀਮਤ ਆ ਕੁਝ, ਸੰਪਰਕ ਸੂਤਰ ਤੋਂ ਇਹਨਾਂ ਨੂੰ ਬਾਹਰ ਵੀ ਨਿਕਲਣਾ ਚਾਹੀਦਾ, ਉਹਨਾਂ ਲੇਖਕਾਂ ਨੂੰ ਵੀ ਬੁਲਾਉਣਾ ਚਾਹੀਦਾ ਵਾ
6: ਜੀ,
5: ਜਿਹੜੇ ਬਹੁਤ ਵਧੀਆ ਲੇਖਕ ਨੇ, ਵਧੀਆ ਲਿਖਦੇ ਨੇ
6: ਜੀ ਜੀ,
5: ਜਿਵੇਂ ਅਖਬਾਰਾਂ ਦੇ ਸੰਪਾਦਕ ਨੇ ਉਹਨਾਂ ਨਾਲ ਸੰਪਰਕ ਕੀਤਾ ਜਾਏ, ਜਾਂ ਹੋਰ ਵਧੀਆ ਵਧੀਆ ਲੇਖਕ ਨੂੰ ਉਹਨਾਂ ਨਾਲ ਸੰਪਰਕ ਕੀਤਾ ਜਾਵੇ, ਉਹ ਇੱਥੇ ਆ ਨਹੀਂ ਸਕਦੇ, ਵਧੀਆ ਵਧੀਆ ਲੇਖਕ ਨਹੀਂ ਇੱਥੇ ਆ ਸਕਦੇ, ਇਹਨਾਂ ਉੱਦਮ ਤੇ ਬਹੁਤ ਵਧੀਆ। ਪਰ ਮੈਂ ਕਹਿਣਾ ਚਾਹੁੰਦਾ ਇਹ ਨਾਲ ਪੰਜਾਬੀ ਦਾ ਉਹ ਵੀ ਕੰਮ ਕਰਨ ਜਿਹੜਾ ਵਿਕਸਿਤ ਦੇਸ਼ਾਂ ਨੇ ਕੀਤਾ ਆ
6: ਜੀ,
5: ਬਹੁਤ ਸਾਰੀਆਂ ਭਾਸ਼ਾਵਾਂ 200 ਤੇ ਲਗਭਗ ਉਹ ਭਾਸ਼ਾਵਾਂ ਖਤਮ ਕਰ ਦਿੱਤੀਆਂ ਵਿਕਸਿਤ ਦੇਸ਼ਾਂ ਨੇ, ਇਸ ਕਰਕੇ ਕਰ ਦਿੱਤੀਆਂ ਕਿ ਉਹਨਾਂ ਨੇ ਆਪਣੀਆਂ ਆਈਲੈਟ ਵਗੈਰਾ ਵਗੈਰਾ ਸ਼ੁਰੂ ਕਰਕੇ ਉਹਨਾਂ ਬੱਚਿਆਂ ਦੇ ਦਬਾਅ ਪਾ ਕੇ ਉਹ ਭਾਸ਼ਾ ਹੌਲੀ ਹੌਲੀ ਹੌਲੀ ਖਤਮ ਕਰ ਦਿੱਤੀ। ਮੈਂ ਕਹਿੰਦਾ ਪੰਜਾਬੀ ਵਿਸ਼ਵ ਸਭਾ ਏਦਾਂ ਦੇ ਉੱਦਮ, ਏਦਾਂ ਦੇ ਸੰਘਰਸ਼, ਏਦਾਂ ਦੇ ਉਪਰਾਲੇ ਕਰੇ ਕਿ ਇਸ ਭਾਸ਼ਾ ਨੂੰ ਜਿਹੜਾ ਨਾ ਜੀਵਿਤ ਕੀਤਾ ਜਾਏ, ਪੁਨਰ ਜੀਵਿਤ ਕੀਤਾ ਜਾਏ, ਲੋਕਾਂ ਤੱਕ ਪਹੁੰਚਾਇਆ ਜਾਵੇ। ਜਿਵੇਂ ਅਸੀਂ ਐਡਮਿੰਟਨ ਵਿੱਚ ਸਭਾ ਬਣਾਈ ਤੇ ਅਸੀਂ ਸੋਚਿਆ ਕਿ ਅਸੀਂ ਪੰਜਾਬੀ ਦੇ ਕੁਝ ਛੁੱਟੀਆਂ ਦੇ ਵਿੱਚ 15-20 ਦਿਨ ਕਲਾਸਾਂ ਲਾਇਆ ਕਰਾਂਗੇ ਤੇ ਬੱਚਿਆਂ ਨੂੰ ਫ੍ਰੀ ਪੈਨ ਦੇਵਾਂਗੇ, ਫ੍ਰੀ ਕਾਪੀਆਂ ਦੇਵਾਂਗੇ, ਉਹਨਾਂ ਨੂੰ ਲਗਭਗ 20-25 ਦਿਨਾਂ ਚ ਪੰਜਾਬੀ ਸਿਖਾਵਾਂਗੇ
6: ਜੀ ਜੀ ਜੀ। ਚਲੋ ਜਿੰਨੀ ਕੁ ਮਤਲਬ ਪਕੜ ਬਣਦੀ
5: ਹੋਵੇ ਉਦਮ ਹੋਏ ਤੇ ਮੈਂ ਸਮਝਦਾ ਵਿਸ਼ਵ ਪੰਜਾਬੀ ਸਭਾ ਨੂੰ ਵੀ ਇਸ ਤਰ੍ਹਾਂ ਦੇ ਉਦਮ ਹੋਰ ਕਰਨੇ ਚਾਹੀਦੇ ਆ ਕਿ ਇੱਕ ਸੀਮਿਤ ਦਾਇਰੇ ਚ ਪ੍ਰੋਗਰਾਮ ਨਾ ਹੋਏ। ਜਿਵੇਂ ਇੱਥੇ ਲੇਖਕ ਆ ਗਏ
6: ਜੀ ਜੀ,
5: ਲੇਖਕ ਕਹਿਣ ਵਾਲੇ ਤੇ ਲੇਖਕ ਸੁਣਨ ਵਾਲੇ ਹੋ ਸਕੇ ਤੇ ਕਿਉਂ ਨਾ ਕਿ ਯੂਨੀਵਰਸਿਟੀ ਦੇ ਬੱਚੇ ਜਾਂ ਹੋਰ ਉਹ ਜਿਹੇ ਬੱਚੇ ਜਿਹੜੇ ਸਕੂਲਾਂ ਕਾਲਜਾਂ ਚ ਪੜ੍ਹਦੇ ਆ ਉਹਨਾਂ ਨੂੰ ਇਸ ਮਤਲਬ ਕਿ ਸੰਦਰਭ ਵਿੱਚ, ਇਸ ਉਦਮ ਵਿੱਚ ਸ਼ਾਮਿਲ ਕੀਤਾ ਜਾਵੇ, ਉਹ ਪ੍ਰੋਗਰਾਮ ਸੁਣਨ ਆ ਕੇ
6: ਜੀ ਜੀ
5: ਉਹਨਾਂ ਦੇ ਮਾਪਿਆਂ ਨੂੰ ਬੁਲਾਇਆ ਜਾਏ, ਉਹਨਾਂ ਚ ਇੱਕ ਨਵੀਂ ਜਾਗਰਤੀ ਆਏ ਪੰਜਾਬੀ ਵਿੱਚ, ਪੰਜਾਬੀ ਦੀ ਇੱਕ ਲੋੜ ਜਗਣੀ ਚਾਹੀਦੀ ਉਹਨਾਂ ਬੱਚਿਆਂ ਵਿੱਚ
6: ਜੀ ਜੀ। ਦੇਖੋ ਵਿਸ਼ਵ ਪੰਜਾਬੀ ਸਭਾ ਦਾ ਜਿਹੜਾ ਮੇਨ ਫੋਕਸ ਹੈ ਨਾ, ਕਈ ਮੈਂ ਹੋਰ ਸਭਾਵਾਂ ਵੱਲੋਂ ਵੀ ਦੇਖਿਆ ਗਿਆ ਕਿ ਜਦੋਂ ਕਾਨਫਰੰਸਾਂ ਕਰਵਾਈਆਂ ਜਾਂਦੀਆਂ, ਦੇਖੋ ਜੀ ਅੱਜ ਕਾਨਫਰੰਸ ਖਤਮ ਹੋਈ ਤੇ ਉਸ ਤੋਂ ਬਾਅਦ ਸਾਰਾ ਕੰਮ ਠੱਪ, ਤੇ ਉਸ ਤੋਂ ਬਾਅਦ ਜਦੋਂ ਅਗਲੇ ਸਾਲ ਫੇਰ ਕਰਵਾਵਾਂਗੇ ਤੇ ਉਸ ਤੋਂ ਬਾਅਦ ਫੇਰ ਇਹਨਾਂ ਨੇ ਸਿਰਫ ਕੰਮ ਸ਼ੁਰੂ ਕਰ। ਲੇਕਿਨ ਸਾਡੇ ਤੁਸੀਂ ਦੇਖਿਆ ਹੋਏਗਾ ਕਿ 2024 ਦੇ ਵਿੱਚ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਸੀ ਨਾ, ਸਾਡੇ ਕਥੂਰੀਆ ਸਾਹਿਬ ਕਹਿੰਦੇ ਹੁੰਦੇ ਕਿ ਵਿਸ਼ਵ ਪੰਜਾਬੀ ਕਾਨਫਰੰਸ ਦਾ ਮਤਲਬ ਇਹ ਨਹੀਂ ਕਿ ਵਿਸ਼ਵ ਪੰਜਾਬੀ ਕਾਨਫਰੰਸ ਖਤਮ ਹੋ ਗਈ, ਉਹ ਕਹਿੰਦੇ ਅਸਲੀ ਕੰਮ ਉਸ ਤੋਂ ਬਾਅਦ ਸ਼ੁਰੂ ਹੁੰਦਾ ਕਿ ਜੋ ਕੁਝ ਤੁਸੀਂ ਉਹਦੇ ਵਿੱਚ ਨਿਰਣੇ ਕੀਤੇ, ਜੋ ਤੁਸੀਂ ਉਹਦੇ ਵਿੱਚ ਰੈਜੂਲੇਸ਼ਨ ਪਾਸ ਕੀਤੇ, ਭਾਈ ਇਹ ਕੰਮ ਕਰਨਾ ਚਾਹੀਦਾ, ਪੰਜਾਬੀ ਭਾਸ਼ਾ ਦੀ ਵਿਉਂਤਬੰਦੀ ਕੋ ਕਰਨੀ ਚਾਹੀਦੀ ਉਹਦੀ ਡਿਵੈਲਪਮੈਂਟ ਵਾਸਤੇ, ਵਿਕਾਸ ਵਾਸਤੇ, ਉਸ ਤੋਂ ਬਾਅਦ ਕੰਮ ਜਿਹੜਾ ਅਸਲੀ ਸ਼ੁਰੂ ਹੁੰਦਾ। ਸੋ ਇਸੇ ਵਾਸਤੇ ਅਸੀਂ 2024-25 ਜਿਹੜੀ ਕਾਨਫਰੰਸ ਕਰਵਾਈ ਸੀ ਨਾ, ਉੱਥੇ ਅਸੀਂ ਇੱਕ ਜਿੰਨੇ ਵੀ ਪੇਪਰ ਪੜ੍ਹੇ ਗਏ ਉਹਨਾਂ ਨੂੰ ਇੱਕ ਕਿਤਾਬ ਦੀ ਸ਼ੇਪ ਦੇ ਵਿੱਚ ਪੰਜਾਬੀ ਮਾਂ ਬੋਲੀ ਰਮਜ਼ਾਂ ਰੁਕਾਵਟਾਂ ਤੇ ਰਾਹ, ਘੱਟੋ ਘੱਟ 350 ਪੇਜ ਦੀ ਕਿਤਾਬ, ਉਹਦੇ ਵਿੱਚ 30 ਤੋਂ ਲੈ ਕੇ 31 ਵਧੀਆ ਵਧੀਆ ਲੇਖਕਾਂ ਦੇ ਪੇਪਰ ਜਿਹੜੇ ਉਹਨਾਂ ਨੂੰ ਪਬਲਿਸ਼ ਕੀਤਾ ਗਿਆ। ਤੇ ਇਸ ਵਾਰ ਵੀ ਸਾਡੀ ਕੋਸ਼ਿਸ਼ ਇਹੀ ਹੈ ਕਿ ਜਿੰਨੇ ਵੀ ਇਸ ਵਾਰ ਪੇਪਰ ਪੜ੍ਹੇ ਜਾਣਗੇ ਨਾ, ਉਹਨਾਂ ਨੂੰ ਮੋਡੀਫਾਈ ਕਰਕੇ ਉਹਨਾਂ ਨੂੰ ਪੂਰੀ ਸਾਡੀ ਇੱਕ ਸਮੁੱਚੀ ਟੀਮ ਜਿਹੜੀ ਹੋਗੀ ਉਹਨਾਂ ਨੂੰ ਗੋ ਥਰੂ ਹੋਏਗੀ ਕਿ ਜਿਸ ਜਿਸ ਲੈਵਲ ਦੇ ਸਾਰੇ ਉਹ ਪੇਪਰ ਹੋਣਗੇ ਅਸੀਂ ਇੱਕ ਵਧੀਆ ਦਸਤਾਵੇਜ਼ ਦੇ ਰੂਪ ਵਿੱਚ ਉਹਨਾਂ ਨੂੰ ਅੱਗੇ ਦੋਸਤਾਂ ਮਿੱਤਰਾਂ ਦੇ ਸਾਹਮਣੇ ਉਸਨੂੰ ਜ਼ਰੂਰ ਪ੍ਰਸਤੁਤ ਕਰਾਂਗੇ ਜਿੱਦਾਂ ਅਸੀਂ ਪਹਿਲਾਂ ਕਰਦੇ ਆ ਰਹੇ।
5: ਇਹ ਤੇ ਮੈਂ ਮੰਨਣਾ ਗੱਲ ਠੀਕ ਆ ਕਿ ਜਿਹੜਾ ਪੇਪਰ ਬੁੱਕਸ ਦਾ ਰੂਪ ਬਣ ਗਿਆ, ਕਿਤਾਬਾਂ ਸੀਮਿਤ ਲੋਕਾਂ ਤੱਕ ਚਲੀਆਂ ਗਈਆਂ
6: ਜੀ ਜੀ,
5: ਜਿਸ ਤਰ੍ਹਾਂ ਵਿਕਸਿਤ ਦੇਸ਼ ਜਿਹੜੇ ਆ ਉਹਨਾਂ ਨੇ ਆਪਣੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਾਸਤੇ ਉਹਨਾਂ ਨੇ ਯੂਨੀਵਰਸਿਟੀ ਚ, ਸਕੂਲਾਂ ਚ, ਕਾਲਜਾਂ ਚ ਸੰਬੰਧਿਤ ਬੋਰਡ ਜਿਹੜੇ ਆ ਉਹਨਾਂ ਨੂੰ ਪ੍ਰੈਸ਼ਰ ਪਾਇਆ ਔਰ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਇਸ ਚੀਜ਼ ਨੂੰ ਲਾਗੂ ਕਰੋ, ਖਾਸ ਕਰਕੇ ਜਦੋਂ ਕੋਈ ਵੀ ਭਾਸ਼ਾ ਦੇ ਕਿਸੇ ਵੀ ਭਾਸ਼ਾ ਨੇ ਜਦੋਂ ਲਾਗੂ ਕਰਨਾ ਹੁੰਦਾ ਨਾ, ਉਹਦੇ ਤੇ ਰਾਜਨੀਤੀ ਦਾ ਦਖਲ ਬਹੁਤ ਜ਼ਰੂਰੀ ਆ
6: ਜੀ ਜੀ।
5: ਮੈਨੂੰ ਯਾਦ ਆ ਕਿ ਸੁਰਿੰਦਰ ਮਾਨ ਕੈਨੇਡਾ ਤੋਂ ਨੇ, ਉਹਨਾਂ ਨੇ ਨਾ ਇੱਕ ਆਪਣੇ ਕੀਬੋਰਡ, ਭਾਜੀ ਕੀਬੋਰਡ ਤਿਆਰ ਕੀਤਾ ਪੰਜਾਬੀ ਦਾ, ਉਹ ਸਾਡੇ ਗੁਰਦਾਸਪੁਰ ਹੋਏ, ਪੰਜਾਬ ਦੀ ਹੋਰ ਜਗ੍ਹਾ ਤੇ ਵੀ ਗਏ। ਉਸ ਕੀਬੋਰਡ ਇੰਨਾ ਸੌਖਾ ਸੀ, ਘਰ ਘਰ ਪਹੁੰਚਾਉਣ ਲਈ ਉਹਨੂੰ ਵਰਤਣਾ ਸੀ, ਮਗਰ ਕਿਸੇ ਵੀ ਸਰਕਾਰ ਨੇ ਉਹਨਾਂ ਨੂੰ ਹੱਥ ਨਹੀਂ ਪਾਇਆ। ਕਿਸੇ ਭਾਸ਼ਾ ਨੂੰ ਚਲਾਉਣ ਲਈ ਰਾਜਨੀਤਿਕ ਲੋਕਾਂ ਨੂੰ ਨਾਲ ਲਿਆਉਣਾ ਬਹੁਤ ਜ਼ਰੂਰੀ ਆ, ਵਰਨਾ ਉਹ ਚੀਜ਼ ਨੂੰ ਲਾਗੂ ਕਰਨਾ ਬੜਾ ਮੁਸ਼ਕਲ ਆ।
6: ਚਲੋ ਬਹੁਤ ਬਹੁਤ ਵਧੀਆ ਜੀ, ਤੁਸੀਂ ਬੜੀ ਵਧੀਆ ਫੀਡਬੈਕ ਜਿਹੜੀ ਦਿੱਤੀ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਹੋ ਰਹੀਆਂ ਨੇ ਉਹਨਾਂ ਦਾ ਅਸਲੀ ਮਕਸਦ ਜਿਹੜਾ ਕੀ ਹੋਣਾ ਚਾਹੀਦਾ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਬਹੁਤ ਵਧੀਆ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕੀਤਾ। ਸਾਡੇ ਇੱਕ ਹੋਰ ਦੋਸਤ ਸਾਡੇ ਨਾਲ ਜੁੜੇ ਨੇ, ਐਡਮਿੰਟਨ ਤੋਂ ਹੀ ਆਏ ਨੇ, ਤੇ ਇਹ ਵੀ ਆਪਣੀ ਤੁਹਾਡੇ ਨਾਲ ਜਾਣ ਪਹਿਚਾਣ ਵੀ ਕਰਾਉਣਗੇ ਤੇ ਸਾਡੀ ਇਸ ਵਿਸ਼ਵ ਪੰਜਾਬੀ ਕਾਨਫਰੰਸ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਵੀ ਸ਼ੇਅਰ ਕਰਨਗੇ ਤੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਇਹਨਾਂ ਦਾ। ਪਹਿਲਾਂ ਵੀ ਇਹ ਉੱਥੋਂ ਐਡਮਿੰਟਨ ਤੋਂ ਆਏ ਨੇ, ਇਹਨਾਂ ਨੇ ਉੱਥੇ ਸਾਹਿਤ ਸਭਾ ਜੋ ਬਣਾਈ ਹੈ ਮੈਨੂੰ ਪਤਾ ਲੱਗਾ ਕਿ ਬਹੁਤ ਵਧੀਆ ਉਪਰਾਲੇ ਕਰ ਰਹੇ ਨੇ। ਪਿੱਛੇ ਜੇ ਇੱਕ ਇਹਨਾਂ ਨੇ ਪ੍ਰੋਗਰਾਮ ਵੀ ਕਰਵਾਇਆ ਜਦੋਂ ਰਵਿੰਦਰ ਭੱਟੀ ਜੀ ਉੱਥੇ ਆਏ ਸੀ, ਉਹਨਾਂ ਦੇ ਰੂਬਰੂ ਕੀਤਾ ਸੀ, ਸਾਡੇ ਕੋਲ ਵੀ ਇੱਥੇ ਆਏ ਸੀ, ਤੇ ਬਹੁਤ ਵਧੀਆ ਐਫਰਟਸ, ਬਹੁਤ ਵਧੀਆ ਉਪਰਾਲੇ ਤੁਸੀਂ ਕਰਦੇ ਰਹਿੰਦੇ ਹੋ ਤੇ ਹੁਣ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਤੁਸੀਂ ਭਾਗ ਲੈਣ ਵਾਸਤੇ ਆਏ ਹੋ ਤੇ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ ਵੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਰੂਪ ਰੇਖਾ ਤੇ ਉਸ ਤਰ੍ਹਾਂ ਦੀ ਰੂਪ ਰੇਖਾ ਤੁਹਾਨੂੰ ਨਜ਼ਰ ਆਈ ਇੱਥੇ ਆ ਕੇ?
7: ਮੈਂ ਅੱਜ ਇੱਥੇ ਪਹੁੰਚ ਕੇ ਬੜਾ ਮਾਣ ਮਹਿਸੂਸ ਕਰ ਰਿਹਾ
6: ਜੀ
7: ਕਿ ਅਸੀਂ ਉਸ ਕੰਮ ਦੇ ਵਿੱਚ ਅੱਜ ਇੱਥੇ ਪਹੁੰਚੇ ਹਾਂ ਜਿਹਦੀ ਇਸ ਸਮੇਂ ਪੰਜਾਬੀਅਤ ਲਈ ਬਹੁਤ ਜ਼ਰੂਰੀ ਹੈ
6: ਜੀ,
7: ਬਹੁਤ ਜ਼ਰੂਰਤ ਹੈ ਸਾਨੂੰ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਲਹਿੰਦੇ ਚੜ੍ਹਦੇ ਪੰਜਾਬ ਦੇ ਵਿੱਚ ਤਾਂ ਚੱਲ ਹੀ ਰਿਹਾ ਹੈ, ਪਰ ਜਿਸ ਤਰ੍ਹਾਂ ਬਾਹਰਲੇ ਦੇਸ਼ਾਂ ਵਿੱਚ ਬੱਚੇ ਸਾਡੇ ਪਹੁੰਚੇ ਨੇ ਪੰਜਾਬੀ ਥੋੜ੍ਹੀ ਜਿਹੀ ਇੱਥੇ ਡਾਵਾਂਡੋਲ ਸਥਿਤੀ 'ਚ ਹੋ ਗਈ ਹੈ, ਤੋ ਅਸੀਂ ਮੈਂ ਤੇ ਫਖਰ ਮਹਿਸੂਸ ਕਰਦਾ ਕਿ ਮੈਂ ਭਾਰਤ ਤੋਂ ਇੱਥੇ ਆਇਆ, ਆ ਕੇ ਐਡਮਿੰਟਨ ਦੇ ਵਿੱਚ ਅਸੀਂ ਇਸ ਮੁਹਿੰਮ ਦਾ ਹਿੱਸਾ ਬਣੇ ਹਾਂ
6: ਕਿ
7: ਜਿੱਥੇ ਪੰਜਾਬੀ ਨੂੰ ਸੰਭਾਲਣ ਦੀ ਗੱਲ ਹੋ ਰਹੀ ਹੈ
6: ਜੀ ਜੀ,
7: ਤੋ ਇਸ ਵਿੱਚ ਕਥੂਰੀਆ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ
6: ਜੀ,
7: ਔਰ ਮੈਨੂੰ ਇਹ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਚੱਲ ਰਿਹਾ ਕੰਮ ਏਦਾਂ ਹੀ ਨੇਪਰੇ ਚੜ੍ਹਦਾ ਰਹੇਗਾ ਔਰ ਵਧੇਗਾ ਫੁੱਲੇਗਾ, ਲੋਕ ਇਹਦੇ ਨਾਲ ਜੁੜਨਗੇ
6: ਜੀ ਜੀ,
7: ਕਾਫਲਾ ਬਣੇਗਾ ਜਦੋਂ ਤੁਰ ਪਓ ਦੁਨੀਆਂ ਫਿਰ ਨਾਲ ਜੁੜਦੀ ਹੈ
6: ਜੀ ਜੀ,
7: ਤੋ ਅੱਜ ਮੈਨੂੰ ਇਹ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਇੱਕ ਉਸ ਕੰਮ ਲਈ ਜਿਸ ਨੂੰ ਮੈਂ ਬਚਪਨ ਤੋਂ ਸੋਚਦਾ ਆ ਰਿਹਾ, ਤੇ ਮੈਂ ਆਪਣਾ ਜਦੋਂ ਪੜ੍ਹਾਉਂਦਾ ਸੀ ਇੰਡੀਆ ਦੇ ਵਿੱਚ
6: ਜੀ ਜੀ,
7: ਮੈਂ ਇੱਕ ਪ੍ਰੋਜੈਕਟ ਦੇ ਵਿੱਚ ਗਿਆ, ਮੈਂ ਇੱਥੇ ਵਾਅਦਾ ਕਰਨਾ ਚਾਹਾਂਗਾ
6: ਜੀ ਜੀ
7: ਕਿ ਉੱਥੇ ਪ੍ਰੋਜੈਕਟ ਸੀ NCERT ਨਵੀਂ ਦਿੱਲੀ ਵੱਲੋਂ
6: ਜੀ ਜੀ,
7: ਸਾਰੀਆਂ ਹਿੰਦੁਸਤਾਨ ਦੀਆਂ ਜਿੰਨੀਆਂ ਰੈਕਗਨਾਈਜ਼ਡ ਲੈਂਗੁਏਜ ਨੇ ਉਹਨਾਂ ਵਿੱਚ ਟੀਚਰਸ ਨੂੰ ਗੀਤ ਕਰਾਏ ਜਾਂਦੇ ਸੀ, ਫਿਰ ਉਹ ਗਾਂ ਸਕੂਲਾਂ ਦੇ ਵਿੱਚ
6: ਜੀ ਜੀ,
7: ਉਹਦਾ ਮੈਂ ਅਸਿਸਟੈਂਟ ਰਿਸੋਰਸ ਪਰਸਨ ਰਿਹਾ
6: ਜੀ ਜੀ ਜੀ,
7: ਔਰ ਮੈਂ ਸਾਰਾ ਹਿੰਦੁਸਤਾਨ ਘੁੰਮਿਆ ਔਰ ਮੈਂ 18 ਗੀਤ
6: ਵੈਰੀ ਗੁੱਡ
7: 18 ਲੈਂਗੁਏਜ ਦੇ ਵਿੱਚ
6: ਕਿਆ ਬਾਤ ਹੈ,
7: ਗਾ ਵੀ ਲੈਂਦਾ ਸੀ ਤੇ ਸਿਖਾਉਂਦਾ ਵੀ ਰਿਹਾ,
6: ਵਾਹ ਵਾਹ ਵਾਹ,
7: ਔਰ ਮੈਂ ਮਨ ਨਾਲ ਇੱਥੇ ਫਿਰ ਅੱਜ ਦੱਸਣਾ ਚਾਹਾਂਗਾ, ਅਜੇ ਮੇਰੀ ਇੱਕ ਇੰਟਰਵਿਊ ਚੱਲ ਰਹੀ ਹੈ
6: ਜੀ
7: VTV ਪੰਜਾਬੀ ਤੇ, ਉਹਦੇ ਵਿੱਚ ਵੀ ਇਹੀ ਸਾਰਾ ਜ਼ਿਕਰ ਚੱਲਿਆ
6: ਜੀ ਜੀ,
7: ਤਾਂ ਉਹਦੇ ਵਿੱਚ ਮੈਂ ਦੱਸਣਾ ਚਾਹਨਾ ਕਿ ਅਸੀਂ 90 ਟੀਚਰ, ਔਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਹਿੰਦੁਸਤਾਨ ਦੇ ਉਹਨਾਂ ਸੂਬਿਆਂ ਦੇ ਟੀਚਰ ਜਿਹੜੇ ਨਾ ਹਿੰਦੀ ਨਾ ਪੰਜਾਬੀ ਕੋਈ ਹੋਰ ਲੈਂਗੁਏਜ ਬੋਲਦੇ ਹੀ ਨਹੀਂ ਸੀ, ਆਪਣੀ ਹੀ ਲੈਂਗੁਏਜ ਬੋਲਦੇ ਸੀ, ਉਹ 18-18 ਭਾਸ਼ਾਵਾਂ ਦੇ ਵਿੱਚ ਗਾਉਣ ਲੱਗ ਪਏ ਔਰ ਸਮਝਣ ਲੱਗ ਪਏ,
6: ਵੈਰੀ ਗੁੱਡ, ਬਹੁਤ ਵਧੀਆ,
7: ਇਹ ਉਪਰਾਲਾ ਜਿਹੜਾ ਹੈ ਕਰਨਾ ਪੈਂਦਾ
6: ਜੀ ਜੀ ਜੀ ਜੀ,
7: ਜੇ ਤੁਰਾਂਗੇ ਕਾਫਲਾ ਤਾਂ ਹੀ
6: ਬਿਲਕੁਲ
7: ਘਰ ਬੈਠੇ ਕੁਛ ਨਹੀਂ ਹੋਣਾ, ਤੋ ਮੈਂ ਇੱਕ ਵਾਰ ਫੇਰ ਕਥੂਰੀਆ ਸਾਹਿਬ ਨੂੰ
6: ਜੀ
7: ਵਿਸ਼ਵ ਪੰਜਾਬੀ ਸਭਾ ਬ੍ਰਮਟਨ ਦੇ ਵਿੱਚ ਇਹ ਜੋ ਚੱਲ ਰਿਹਾ ਜੋ ਉਹਨਾਂ ਨੇ ਉਪਰਾਲਾ ਕੀਤਾ ਹੋਇਆ ਸ਼ੁਰੂ ਉਹ ਕਰ ਰਹੇ ਨੇ, ਮੈਂ ਮੁਬਾਰਕਬਾਦ ਦਿੰਦਾ ਸਾਰੀ ਟੀਮ ਨੂੰ
6: ਜੀ,
7: ਤੇ ਅਸੀਂ ਵੀ ਹੁਣ ਟੀਮ ਦਾ ਹਿੱਸਾ ਵਾ
6: ਜੀ ਜੀ ਜੀ ਜੀ,
7: ਬੈਡਮਿੰਟਨ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ
6: ਜੀ ਜੀ ਜੀ ਜੀ,
7: ਤੋਂ ਉੱਥੇ ਚੈਪਟਰ ਸ਼ੁਰੂ ਹੋਇਆ ਇਹ, ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਚੜ ਕੇ ਇਹਦੇ ਵਿੱਚ ਅਸੀਂ ਵੀ ਹਿੱਸਾ ਪਾਈਏ
6: ਜੀ,
7: ਤੇ ਬੱਚਿਆਂ ਨੂੰ ਇੱਧਰ ਨੂੰ ਤੋਰ ਲਈਏ
6: ਜੀ,
7: ਮੈਂ ਕਹਿੰਦੇ ਹੁੰਦੇ ਕਿ ਚੈਰਿਟੀ ਬਿਗਿਨਸ ਫਰੋਮ ਹੋਮ,
6: ਬਿਲਕੁਲ,
7: ਮੈਂ ਪਹਿਲੇ ਆਪਣੇ ਘਰ ਤੋਂ ਸ਼ੁਰੂ ਕੀਤਾ
6: ਜੀ ਜੀ,
7: ਮੇਰਾ ਪੋਤਾ ਪੋਤੀ ਮੇਰੇ ਨਾਲ ਪੂਰੀ ਠੇਠ ਪੰਜਾਬੀ ਚ ਗੱਲ ਕਰਦੇ, ਔਰ ਜਿਹੜੇ ਯਾਰ ਦੋਸਤ ਨੇ ਬੇਟੇ ਦੇ ਉਹ ਸਾਰੇ ਪੁੱਛਦੇ ਵੀ ਇੰਨੀ ਪੰਜਾਬੀ ਕਿੱਦਾਂ ਬੋਲਦੇ
6: ਜੀ ਜੀ ਜੀ ਜੀ,
7: ਉਹ ਕਹਿੰਦਾ ਬਾਪੂ ਦਾ ਕੰਮ ਹੈ
6: ਜੀ, ਬਿਲਕੁਲ ਬਿਲਕੁਲ ਸਹੀ,
7: ਸਾਨੂੰ ਘਰੋਂ ਹੀ ਸ਼ੁਰੂ ਕਰਨਾ ਚਾਹੀਦਾ, ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਜ਼ਰੂਰ ਦੱਸਣੀ ਚਾਹੀਦੀ ਹੈ, ਬਾਕੀ ਚੱਲੇ ਆ ਕੁਛ ਨਾ ਕੁਛ ਕਰਕੇ ਮੁੜਾਂਗੇ, ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਸੱਦਾ ਵੀ ਦਿਆਂਗਾ
6: ਜੀ,
7: ਜਿਹੜੇ ਵੀ ਮੇਰੀ ਆਵਾਜ਼ ਸੁਣ ਰਹੇ ਭਾਈ, 3 ਦਿਨ ਇਹ ਮਹਾਨ ਯੱਗ ਹੈ,
6: ਬਿਲਕੁਲ ਬਿਲਕੁਲ,
7: ਇਹ ਯੱਗ ਦੇ ਵਿੱਚ ਹਿੱਸਾ ਬਣੋ
6: ਜੀ,
7: ਆਪਣਾ ਆ ਕੇ ਇਹਦੇ ਵਿੱਚ ਹਿੱਸਾ ਪਾਓ ਤਾਂ ਕਿ ਮਾਂ ਪੰਜਾਬੀ ਇਹਦਾ ਅਸੀਂ ਹੋਰ ਸਿਰ ਉੱਚਾ ਕਰ ਸਕੀਏ।
6: ਜੀ ਜੀ,
7: ਉਹ ਕਹਿੰਦੇ ਕਿ ਮਾਂ ਬੋਲੀ ਨੂੰ ਭੁੱਲ ਜਾਓਗੇ,
6: ਕੱਖਾਂ ਵਾਂਗ
7: ਰੁੱਲ ਜਾਓਗੇ।
6: ਵਾਹ ਵਾਹ,
7: ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ, ਇਸ ਨੂੰ ਸੰਭਾਲਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਬਹੁਤ ਬਹੁਤ ਧੰਨਵਾਦ,
6: ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਸਾਡੇ ਨਾਲ।
5: ਭਾਜੀ ਇੱਕ ਗੱਲ ਹੋਰ ਕਹਿਣਾ ਚਾਹੁੰਦਾ।
6: ਜੀ ਜੀ ਜੀ ਜੀ,
5: ਕਿ ਜਿਸ ਤਰ੍ਹਾਂ ਵਿਦੇਸ਼ਾਂ ਵਿੱਚ ਸਾਡੀਆਂ ਧੀਆਂ ਭੈਣਾਂ, ਸਾਡੇ ਨੌਜਵਾਨ ਆਪਣੇ ਸੱਭਿਆਚਾਰ ਪਹਿਰਾਵੇ ਤੋਂ ਪਿੱਛੇ ਹਟਦੇ ਜਾ ਰਹੇ ਨੇ, ਸਾਡੀਆਂ ਧੀਆਂ ਭੈਣੀਆਂ ਉਹਨਾਂ ਨਾਲ ਕਲਚਰ 'ਚ ਰਲ ਕੇ ਘੱਟ ਕੱਪੜੇ ਪਾ ਕੇ ਪ੍ਰਦਰਸ਼ਨ ਕਰਦੀਆਂ ਨੇ।
6: ਜੀ ਜੀ,
5: ਉਹਨਾਂ ਨੂੰ ਰੋਕਣਾ ਚਾਹੀਦਾ। ਬਹੁਤ ਸਾਰੇ ਲੜਕੇ ਪਗੜੀ ਬੰਨਣੀ ਭੁੱਲ ਗਏ, ਪਟਕਾ ਬੰਨਣਾ ਸ਼ੁਰੂ ਕਰਤਾ ਉਹਨਾਂ।
6: ਜੀ ਜੀ ਜੀ ਜੀ, ਬਿਲਕੁਲ।
5: ਸਾਡੇ ਕਈ ਧੀਆਂ ਭੈਣਾਂ ਗੁਰਦੁਆਰੇ ਵਿੱਚ ਵੀ ਪਿੰਡਾਂ ਤੋਂ ਘੱਟ ਕੱਪੜੇ ਪਾ ਕੇ ਜਾਂਦੀਆਂ। ਮੈਂ ਨਾ ਵਿਸ਼ਵ ਪੰਜਾਬੀ ਸਭਾ ਦਾ ਬਹੁਤ ਵੱਡਾ ਇੱਕ ਉੱਦਮ ਉਪਰਾਲਾ ਹੋਏਗਾ ਜੇਕਰ ਇਹ ਸੰਦੇਸ਼ ਧੀਆਂ ਨੂੰ ਦੇਣ ਕਿ ਤੁਸੀਂ ਇਹਨਾਂ ਦੇ ਕਲਚਰ ਨੂੰ ਛੱਡ ਕੇ ਆਪਣੇ ਪਹਿਰਾਵੇ ਵੱਲ ਮੋੜ ਆਓ।
6: ਬਿਲਕੁਲ,
5: ਇਹਨਾਂ ਦੇ ਪਹਿਰਾਵੇ ਨੂੰ ਨਾ ਜਾਓ, ਇਹ ਸਾਡਾ ਪਹਿਰਾਵੇ ਬਣਾਉਣ। ਜੇ ਤੁਸੀਂ ਇਹਨਾਂ ਦੇ ਪਹਿਰਾਵੇ ਚ ਚਲੇ ਗਏ
6: ਜੀ,
5: ਤੇ ਫਿਰ ਸਾਡਾ ਸੱਭਿਆਚਾਰ ਜਿਹੜਾ ਖਤਮ ਹੋ ਜਾਏਗਾ
6: ਜੀ।
5: ਇਹ ਬਹੁਤ ਜ਼ਰੂਰੀ ਹੈ। ਮੈਂ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਤੇ ਬਾਹਰ ਵੀ ਦੇਖਣਾ, ਸਾਡੀਆਂ ਧੀਆਂ ਭੈਣਾਂ ਛੋਟੇ ਕੱਪੜੇ ਪਾ ਕੇ ਓਦਾਂ ਦੀ ਐਕਸ਼ਨ ਕਰਕੇ ਓਦਾਂ ਦੀ ਚੱਲ ਕੇ ਜੋ ਆਉਂਦੇ ਜਾਂਦੇ ਨੇ, ਤੇ ਉਹ ਮੈਨੂੰ ਏਦਾਂ ਲੱਗਦਾ ਕਿ ਸਾਡਾ ਜਿਹੜਾ ਕਲਚਰ ਵਿਗੜਦਾ ਜਾ ਰਿਹਾ, ਇਹਨੂੰ ਵਿਗਾੜਨ ਵਾਲਾ ਕੌਣ? ਵਿਗਾੜਨ ਵਾਲੇ ਅਸੀਂ ਲੋਕ ਹਾਂ
6: ਜੀ ਜੀ,
5: ਜਿਨ੍ਹਾਂ ਨੇ ਇਹਦੀ ਅਸੀਂ ਅਗਵਾਈ ਕਰ ਰਹੇ ਹਾਂ। ਲੋਕਾਂ ਤੱਕ ਸੰਦੇਸ਼ ਨੀ ਪਹੁੰਚਾ ਰਹੇ, ਘਰਾਂ ਤੱਕ ਸੰਦੇਸ਼ ਨੀ ਪਹੁੰਚਾ। ਇਸ ਤਰ੍ਹਾਂ ਦੇ ਲੇਖ ਲਿਖਣੇ ਚਾਹੀਦੇ ਆ
6: ਜੀ,
5: ਕਿ ਸਾਡੇ ਬੱਚੇ ਮੋੜਨ, ਉਹ ਕਲਚਰ ਨੂੰ ਨਾ ਅਪਣਾਉਣ
6: ਜੀ ਜੀ ਜੀ ਜੀ,
5: ਘੱਟ ਕੱਪੜਿਆਂ ਚ ਨਾ ਜਾਣ, ਆਪਣੇ ਪਹਿਰਾਵੇ ਚ ਰਹਿਣ, ਫਿਰ ਇਹਨਾਂ ਸੁਭਾਵਾਂ ਦਾ ਕੋਈ ਉੱਦਮ ਬਣਦਾ ਹੈ।
6: ਉਹ ਕਹਿੰਦੇ ਜੀ, ਇੱਕ ਸ਼ਾਇਰ ਲਿਖਦਾ ਹੈ, ਉਹ ਕਹਿੰਦੇ ਕਿ ਚਾਦਰ ਤੋਂ ਕਿਉਂ ਬਾਹਰ ਪੈਰ ਪਸਾਰੀ ਜਾਂਦੇ ਹੋ, ਚਾਦਰ ਤੋਂ ਕਿਉਂ ਬਾਹਰ ਪੈਰ ਪਸਾਰੀ ਜਾਂਦੇ ਹੋ, ਮਾਂ ਬੋਲੀ ਪੰਜਾਬੀ ਕਿਉਂ ਦਿਲੋਂ ਵਸਾਰੀ ਜਾਂਦੇ ਹੋ, ਲੱਗੀ ਨਜ਼ਰ ਪੰਜਾਬ ਨੂੰ ਕੁਰਬਾਨੀਆਂ ਮੰਗਦੀ ਹੈ, ਕਿਉਂ ਮਿਰਚਾਂ ਵਾਰ ਕੇ ਇਹਦੀ ਨਜ਼ਰ ਉਤਾਰੀ ਜਾਂਦੇ ਹੋ, ਮਾਂ ਬੋਲੀ ਪੰਜਾਬੀ ਸਾਡੀ ਮਾਵਾਂ ਵਰਗੀ ਹੈ, ਆਪਣੀ ਮਾਂ ਤੋਂ ਕਾਹਤੋਂ ਹੋਈ ਇਨਕਾਰੀ ਜਾਂਦੇ ਹੋ, ਵਾਰਸ ਹੋ ਤਾਂ ਵਾਰਸ ਬਣ ਕੇ ਰਹੋ ਪੰਜਾਬੀ ਦੇ, ਕਿਉਂ ਮਾਲੀ ਬਣ ਕੇ ਖੁਦ ਹੀ ਬਾਗ ਉਜਾੜੀ ਜਾਂਦੇ, ਕਿਉਂ ਮਾਲੀ ਬਣ ਕੇ ਖੁਦ ਹੀ ਬਾਗ ਉਜਾੜੀ ਜਾਂਦੇ।
5: ਸੁਣਾਉਣਾ ਚਾਹੁੰਦਾ ਕਿ ਆਪਣੇ ਫਰਜ਼ ਅਦਾ ਕਰ
6: ਜੀ,
5: ਚੁੱਪ ਕਰ ਤੁਰਿਆ ਚੱਲ, ਆਪਣੇ ਫਰਜ਼ ਅਦਾ ਕਰ ਚੁੱਪ ਕਰ ਤੁਰਿਆ ਚੱਲ, ਸਭਨਾ ਨਾਲ ਵਫਾ ਕਰ ਚੁੱਪ ਕਰ
6: ਤੁਰਿਆ ਚੱਲ,
5: ਜਿਹੜੇ ਤੈਨੂੰ ਏਡੀ ਅੱਖ ਨਾਲ ਵਹਿੰਦੇ ਨੇ
6: ਜੀ,
5: ਜਿਹੜੇ ਤੈਨੂੰ ਏਡੀ ਅੱਖ ਨਾਲ ਵਹਿੰਦੇ ਨੇ, ਗੋਲੀ ਮਾਰ ਦਫਾ ਕਰ ਚੁੱਪ ਕਰ ਤੁਰਿਆ
6: ਚੱਲ, ਤੁਰਿਆ ਚੱਲ,
5: ਬਾਬਾ ਮਰਨ ਤੋਂ ਪਹਿਲਾਂ ਦਹਜਾ ਜੀਵਨ ਕੀ। ਅਕਬਰ
7: ਸਾਹਿਬ,
5: ਬਾਬਾ ਮਰਨ ਤੋਂ ਪਹਿਲਾਂ ਦਹਜਾ ਜੀਵਨ ਕੀ, ਕਹਿੰਦਾ ਪੁੱਤ ਭਲਾ ਕਰ ਚੁੱਪ ਕਰ
6: ਭਲਾ ਕਰ।

0: 1984 ਨੰਬਰ ਹੈ, ਤੁਹਾਨੂੰ ਵੀ ਕੋਈ ਸਮੱਸਿਆ ਹੋਵੇ ਛੋਟੀ ਮੋਟੀ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਕੱਲ ਮਿਲਦੇ ਹਾਂ ਜੀ ਸਵੇਰੇ। ਥੈਂਕ ਯੂ ਵੈਰੀ ਮਚ। ਹਾਂਜੀ ਬੀਬੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਆਉਣੇ ਰਹੋ ਤੁਸੀਂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੱਲ ਫਿਰ ਅਸੀਂ ਜੀ ਏਅਰਪੋਰਟ ਤੇ ਗਏ ਸੀ ਕਥੂਰੀਆ ਸਾਹਿਬ ਤੇ ਹਾਂ, ਤੁਹਾਡਾ ਫੋਨ ਪਹਿਲਾਂ ਮੇਰੇ ਫੋਨ ਤੇ ਆਇਆ ਸੀ, ਮੈਂ ਗੱਡੀ ਡਰਾਈਵ ਕਰ ਰਿਹਾ ਸੀ ਐਕਚੁਅਲੀ, ਤੇ ਫਿਰ ਕਥੂਰੀਆ ਸਾਹਿਬ ਦੇ ਫੋਨ ਤੇ ਆਇਆ, ਉਹਨਾਂ ਨੇ ਮੈਨੂੰ ਦੱਸਿਆ ਕਿ ਬੀਬੀ ਗੋਸਲ ਦਾ ਫੋਨ ਹੈ, ਤੇ ਮੈਂ ਕਿਹਾ ਵੀ ਅੱਜ ਅਸੀਂ, ਮੈਂ ਕਿਹਾ ਆਇਆ ਸੀ ਰਿਕਾਰਡਡ ਪ੍ਰੋਗਰਾਮ ਲੱਗਣਾ, ਅਸੀਂ ਦੋਸਤਾਂ ਨੂੰ ਰਿਸੀਵ ਕਰਨਾ ਸੀ, ਤੇ ਹੁਣ ਹੋ ਸਕਦਾ ਹੈ ਕੱਲ ਵੀ ਸਾਡਾ ਪ੍ਰੋਗਰਾਮ ਅਸੀਂ ਰਿਕਾਰਡਡ ਹੀ ਲਾਉਣਾ ਪਵੇ, ਕੱਲ ਫਰਾਈਡੇ ਹੈ।
1: ਚਲੋ
0: ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ।
2: ਹਾਂਜੀ
0: ਹਾਂਜੀ,
2: ਦੇਸ਼ ਨੂੰ ਅੱਜ ਰੋਸ਼ਨੀ ਦੀ ਲੋੜ ਹੈ।
0: ਕੀ ਬਾਤ ਹੈ,
2: ਦੇਸ਼ ਨੂੰ ਅੱਜ ਰੋਸ਼ਨੀ ਦੀ ਲੋੜ ਹੈ।
0: ਲੋੜ ਹੈ,
2: ਆਦਮੀ ਸੂਰਜ ਬਣਾਏ ਜਾਣਗੇ।
0: ਕਿਆ ਬਾਤ, ਕਿਆ ਬਾਤ, ਆਦਮੀ ਸੂਰਜ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਹਾਂਜੀ ਸੁਨੈਣ ਜੀ, ਤੇਰੇ ਮੂਹਰੇ ਥਾਣ ਸੁੱਟਿਆ, ਹੁਣ ਭਾਵੇਂ ਸੁੱਥਣ ਸਵਾਲਾ ਭਾਵੇਂ ਲਹਿੰਗਾ, ਤੇ ਹੁਣ ਤੁਸੀਂ ਇੱਕ ਵਧੀਆ ਜਿਹਾ ਮੰਤਰ ਮੁਗਧ ਕਰ ਦਿਓ ਕਿ ਤਰਨਮ ਦੇ ਵਿੱਚ ਇੱਕ ਵਧੀਆ ਜਿਹੀ ਚੀਜ਼ ਕੋਈ ਸੁਣਾ ਕੇ ਸੁਣਾਓ ਆਪਣੀ ਮਨ ਮਰਜ਼ੀ ਦੀ।
3: ਕਿਉਂਕਿ ਅੱਜ ਵੇਖੋ ਨਾ, ਸਾਰੇ ਵੀਰ ਇਕੱਠੇ ਹੋਏ ਨੇ ਬਹੁਤ ਜ਼ਿਆਦਾ
0: ਜੀ,
3: ਤੇ ਅੱਜ ਫਿਰ ਪ੍ਰਾਂਤ ਤੇ ਸਾਨੂੰ ਕੁਝ ਨਾ ਕੁਝ ਸੁਣਾਉਣਾ ਚਾਹੀਦਾ।

0: ਵਾਹ ਵਾਹ ਵਾਹ, ਅੱਜ ਥੋੜੀ ਜਿਹੀ ਸੁਰ ਤੁਸੀਂ ਨੀਵੀਂ ਰੱਖੀ ਹੈ ਕਿ ਕੱਲ ਵਾਸਤੇ એનર્ਜੀ ਬਚਾ ਕੇ ਰੱਖੀ, ਮੇਰਾ ਖਿਆਲ ਹੈ ਤੁਸੀਂ।
1: ਨਹੀਂ, ਅਸਲ ਮੈਂ ਨੀਵੀਂ ਜਾਣਬੁੱਝ ਕੇ ਰੱਖੀ ਹੈ। ਦੂਸਰਾ ਇਹ ਸੀ ਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ, ਸ਼ੇਅਰ ਲੰਬਾ ਸੀ, ਟਾਈਮ ਜ਼ਿਆਦਾ ਲੱਗ ਗਿਆ।
0: ਚਲੋ, ਸਾਡੇ ਚਰਨ ਪ੍ਰਹਾਰ ਬਾਈ ਜੀ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਜੀ।
2: ਜੰਡਿਆਲਾ
0: ਸ਼ੇਰ ਖਾਂ, ਜੰਡਿਆਲਾ ਸ਼ੇਰ ਖਾਂ, ਬਿਲਕੁਲ ਜੀ, ਬਿਲਕੁਲ ਬਿਲਕੁਲ।
2: ਇਹਨਾਂ ਦੀ ਕਿਤਾਬ ਹੈ ਨੀ ਮੇਰੇ ਕੋਲ ਕੋਈ ਵੀ, ਮੈਂ ਬੁੱਲੇ ਸ਼ਾਹ, ਬਾਬੇ ਬੁੱਲੇ ਸ਼ਾਹ ਦੀ ਜੀਵਨੀ ਕਾਫੀ ਪੜਿਆ ਜੀ।
0: ਹਾਂ ਨਹੀਂ, ਵਾਰਿਸ਼ਾਹ ਦੀ ਤੁਸੀਂ ਲਓ, ਹੀਰ ਮਿਲ ਜਾਂਦੀ ਹੈ, ਉਹਦੇ ਪਹਿਲਾਂ ਲਿਖਿਆ ਵੀ ਹੋਇਆ ਪੂਰਾ, ਵਾਰਿਸ਼ਾਹ ਦੇ ਬਾਰੇ ਲਿਖਿਆ ਵੀ ਹੋਇਆ, ਬਾਕੀ ਸਾਰੀ ਉਹਦੀ ਹੀਰ ਵੀ ਉਹਦੇ ਵਿੱਚ ਮਿਲਦੀ ਹੈ ਨਾਲ ਤੁਹਾਨੂੰ।
2: ਕਈ
0: ਛਿਆਲੀ ਹੁੰਦੇ ਜੀ, ਬਿਲਕੁਲ
2: ਛਿਆਲੀ ਸਾਲ ਪੁਰਾਣਾ ਸੁਣਿਆ ਲੱਗਿਆ। ਆਪਣੇ ਇੰਗਲੈਂਡ ਤੋਂ ਕੁੜੀ, ਉਹ ਪਿੰਡ ਦਾ ਪਿਛਲਾ ਆਪਣੇ ਦੁਆਬੇ ਚ ਹੀ ਆ
0: ਜੀ ਜੀ ਜੀ,
2: ਤੇ ਉਹ ਸੁਣ ਰਿਹਾ ਸੀ। ਮੈਨੂੰ ਲੱਗਦਾ ਤੁਹਾਡੇ ਕੋਲੋਂ ਲੱਭਿਆ ਨੀ ਹੋ ਜਾਂ ਕੁਛ ਵੀ, ਏਦਾਂ ਚੱਲਦੇ ਰਹਿੰਦੇ। ਇੱਕ ਗੀਤ ਹੋਰ ਆ, ਉਹ ਵੀ ਮੈਂ ਵੀ ਕੋਸ਼ਿਸ਼ ਕੀਤੀ ਲੱਭਣ ਦੀ, ਪਰ ਮੈਨੂੰ ਵੀ ਨੀ ਲੱਭਿਆ ਸੀ ਮੁੜ ਕੇ।
0: ਅੱਛਾ ਅੱਛਾ ਅੱਛਾ ਅੱਛਾ,
2: ਉਹ ਗੁਰਸੀਰ ਜਗਸੀਰ ਜੀਦਾ,
0: ਜਗਸੀਰ ਜੀਦਾ,
2: ਹਾਂਜੀ ਜੀਦਾ, ਉਹਦਾ ਪਿੰਡ ਦਾ ਮੁੰਡੇ ਦਾ ਤੇ ਜਗਸੀਰ ਦਾ ਨਾਂ ਆ।
0: ਅੱਛਾ ਅੱਛਾ ਅੱਛਾ,
2: ਉਹਨੇ ਗਾਣਾ ਗਾਇਆ ਕਾਫੀ ਦੇਰ ਪਹਿਲਾਂ, ਮੁੰਡੇ ਸਿੱਖ ਗਏ, ਮੁੰਡੇ ਸਿੱਖ ਗਏ ਲੀਡਰੀ ਕਰਨੀ ਗੰਜਿਆਂ ਨੂੰ, ਗੰਜੇ ਪੇ ਕੇ
0: ਗੰਜਿਆਂ ਨੂੰ ਗੰਢੇ ਦੇ ਕੇ। ਕਿਆ ਬਾਤ ਹੈ,
2: ਗੰਜਿਆਂ ਨੂੰ ਕੰਘੇ ਵੇਚਦੇ,
0: ਕੰਘੇ ਕੰਘੇ ਵੇਚਦੇ, ਲੀਡਰੀ ਕਰਦੇ, ਗੰਜਿਆਂ ਨੂੰ ਕੰਘੇ ਵੇਚਦੇ। ਚਲੋ ਕੋਈ ਨੀ, ਸੁਣਾਵਾਂ ਕਿਸੇ ਦਿਨ, ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਾਕੀ ਕੱਲ ਆਓ, 3 ਦਿਨ ਸਾਡੀ ਕਾਨਫਰੰਸ ਹੈ, ਤੇ ਆਓ ਦੋਸਤਾਂ ਮਿੱਤਰਾਂ ਨੂੰ ਨਾਲੇ ਮਿਲੋ, ਤੇ ਨਾਲੇ ਕੁਝ ਨਾ ਕੁਝ ਸੁਣੋਗੇ ਇੱਥੋਂ, ਕੋਈ ਨਾ ਕੋਈ ਗੱਲਬਾਤ ਵਧੀਆ। ਸਤਿ ਸ੍ਰੀ ਅਕਾਲ। ਸੋ ਦੋਸਤੋ, 647-367-5353 ਸਾਡਾ ਨੰਬਰ ਹੈ, 647-367-5353। ਤੇ ਹੁਸੈਨ ਜੀ, ਕਿੰਨੇ ਕੁ ਦੋਸਤ ਮਿੱਤਰ ਆਪਣੇ ਅੱਜ ਪਹੁੰਚ ਗਏ, ਅੱਜ ਰੌਣਕਾਂ ਲੱਗੀਆਂ ਮੇਰੇ ਖਿਆਲ ਆਪਣੇ, ਜਿੱਦਾਂ ਵਿਆਹ ਰੱਖਿਆ ਹੁੰਦਾ ਨਾ ਘਰ ਦੇ ਵਿੱਚ, ਤੇ ਏਦਾਂ ਇਸ ਤਰ੍ਹਾਂ ਮੈਨੂੰ ਗਹਿਮਾ ਗਹਿਮੀ ਲੱਗੀ ਸ਼ਾਮ ਨੂੰ ਆਪਣੇ ਹਾਲ ਦੇ ਵਿੱਚ
1: ਜੀ। ਮੇਰਾ ਹੰਦਾ ਕੋਈ 20-22 ਦੋਸਤ ਨਜ਼ਰ ਆਏ ਨੇ।
0: ਹਾਂ, ਇੱਕ ਹੋਰ ਸੋਨੇ ਤੇ ਸੁਹਾਗਾ, ਦੇਖੋ ਸਾਹਿਤ ਦੀ ਗੱਲਬਾਤ ਹੋਣੀ ਹੈ, ਪੰਜਾਬੀ ਮਾਂ ਬੋਲੀ ਦੀ ਗੱਲਬਾਤ ਹੋਣੀ ਹੈ, ਤੇ ਬਾਹਰ ਦੇਖੋ ਗੁਲਾਟੀ ਸਾਹਿਬ ਨੇ ਐਡੀ ਖੂਬਸੂਰਤ ਜਿਹੜੀ ਪੁਸਤਕਾਂ ਦੀ ਪ੍ਰਦਰਸ਼ਨੀ ਜਿਹੜੀ ਲਾਈ ਹੋਈ ਹੈ। ਗੁਲਾਟੀ ਸਾਹਿਬ ਹੋ ਕੇ ਮਾਰ ਮਾਰ ਕੇ ਕਹਿੰਦੇ, ਭਾਈ ਲੁੱਟ ਲਓ ਮੈਨੂੰ, ਲੁੱਟ ਲਓ ਮੈਨੂੰ, ਲੁੱਟ ਲਓ ਮੈਨੂੰ, ਤੁਸੀਂ ਕੰਗਾਲ ਕਰ ਦਿਓ ਇੱਥੋਂ, ਲੈ ਜਾਓ ਕਿਤਾਬਾਂ ਖਰੀਦ ਖਰੀਦ ਕੇ। ਤੇ ਦੇਖੋ ਕਿਤਾਬਾਂ ਸਾਡੀਆਂ ਸਭ ਤੋਂ ਵੱਡੀਆਂ ਜਿਹੜੀਆਂ ਨੇ ਜੀਵਨ ਦੀਆਂ ਸਾਥੀ ਹੈ। ਕਦੇ ਤੁਸੀਂ ਇਕੱਲੇ ਬੈਠੇ ਹੋ, ਕਦੇ ਤੁਸੀਂ ਬੋਰ ਹੋ ਰਹੇ ਹੋ, ਤੁਹਾਡਾ ਦਿਲ ਨਾ ਲੱਗਦਾ ਹੋਏ, ਤੇ ਤੁਸੀਂ ਇੱਕ ਕਿਤਾਬ ਲੈ ਕੇ ਬੈਠ ਜਾਓ ਕੋਈ ਨਾ ਕੋਈ ਅੱਛੀ ਜੀ, ਤੇ ਮੇਰਾ ਖਿਆਲ ਇੰਨੇ ਮੰਤਰ ਮੁਗਧ ਹੋ ਜਾਓਗੇ ਤੁਸੀਂ ਕਿ ਤੁਹਾਡਾ ਉੱਠਣ ਨੂੰ ਦਿਲ ਨਹੀਂ ਕਰਨਾ। ਤੇ ਇਹ ਹੈਬਿਟ ਜਿਹੜੀ ਹੈ ਨਾ ਕਿਤਾਬਾਂ ਪੜ੍ਹਨ ਦੀ, ਉਹ ਇਸ ਤਰ੍ਹਾਂ ਬਣਦੀ ਹੈ
1: ਜੀ, ਇਸੇ ਤਰ੍ਹਾਂ।
0: ਜੇ ਤੁਸੀਂ ਇੱਕੋ ਦਮ ਕਹੋ ਨਾ ਕਿ ਅੱਜ ਮੈਂ ਬੈਠ ਜਾ ਤੇ ਮੈਨੂੰ ਕਿਤਾਬ ਪੜ੍ਹਨ ਦੀ ਆਦਤ ਬਣ ਜਾਏ, ਏਦਾਂ ਨਹੀਂ ਹੁੰਦੀ। ਕੋਈ ਵੀ ਚੀਜ਼ ਦੀ ਜੇਕਰ ਤੁਸੀਂ ਆਦਤ ਬਣਾਉਣੀ ਹੈ, ਤੇ ਆਦਤ ਤਾਂ ਬਣਾਉਂਦਿਆਂ ਬਣਾਉਂਦਿਆਂ ਬਣਾਉਂਦਿਆਂ ਲੱਗਦੀ ਹੈ, ਇੱਕਦਮ ਨਹੀਂ ਪੈਦਾ ਹੁੰਦੀ। ਸੋ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਦੇ ਵਿੱਚ ਤੁਸੀਂ ਆਓਗੇ, ਸੁਣੋਗੇ ਗੱਲਾਂ ਬਾਤਾਂ ਅੱਛੀਆਂ ਅੱਛੀਆਂ, ਕੋਈ ਛੋਟੀਆਂ ਮੋਟੀਆਂ ਕਿਤਾਬਾਂ ਕਤੂਬਾਂ ਲੈ ਕੇ ਪੜ੍ਹਿਆ ਕਰੋਗੇ, ਤੇ ਬਹੁਤ ਵਧੀਆ ਇਹ ਕੋਸ਼ਿਸ਼ ਹੋਏਗੀ। ਤੇ ਆਤਮ ਰੰਧਾਵਾ ਜੀ ਸਾਡੇ ਨਾਲ ਨੇ, ਹੁਣ ਸਾਡੇ ਪ੍ਰੋਗਰਾਮ ਦੇ ਆਖਰੀ 5-4 ਮਿੰਟ ਰਹਿ ਗਏ ਆ। ਤੇ ਰੰਧਾਵਾ ਸਾਹਿਬ, ਤੁਸੀਂ ਜਾ ਰਹੇ ਹੋ, ਤੁਸੀਂ ਆਪਣੇ ਕਾਲਜ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਗਰਾਮ ਕਰਾਉਂਦੇ ਹੋ, ਖਾਲਸਾ ਕਾਲਜ ਅੰਮ੍ਰਿਤਸਰ ਦਾ ਨਾਂ ਹੈ ਪੂਰੇ ਆਪਣੇ, ਮੇਰੇ ਖਿਆਲ ਨਾਲ ਏਸ਼ੀਆ ਦੇ ਵਿੱਚ ਜੇ ਦੇਖਿਆ ਜਾਵੇ ਤਾਂ, ਕਮ ਸੇ ਕਮ ਆਪਣੇ ਹਿੰਦੁਸਤਾਨ ਦੇ ਵਿੱਚ ਨਾ, ਕਿ ਵੱਡਿਆਂ ਤੋਂ ਵੱਡਿਆਂ ਕਾਲਜਾਂ ਦੇ ਵਿੱਚ ਉਸਦਾ ਨਾਮ ਆਉਂਦਾ। ਉਸਦੀ ਬਾਹਰੋਂ ਜਿਹੜੀ ਲੁੱਕ ਹੈ ਨਾ, ਉਹ ਲੁੱਕ ਵੇਖ ਕੇ ਹੀ ਮਜ਼ਾ ਆ ਜਾਂਦਾ ਹੈ ਕਿ ਭਾਈ ਕਾਲਜ ਦੇ ਵਿੱਚ ਚੱਲੇ ਆ, ਤੇ ਬਹੁਤ ਖੂਬਸੂਰਤ ਲੱਗਦਾ। ਤੁਸੀਂ ਜਿਹੜੇ ਪ੍ਰੋਗਰਾਮ ਕਰਾਉਂਦੇ ਹੋ ਨਾ, ਸਾਹਿਤ ਉਤਸਵ ਕਰਾਉਂਦੇ ਹੋ, ਜਿਹੜਾ ਤੁਸੀਂ 5 ਦਿਨ ਦਾ ਲਗਾਤਾਰ, ਮੇਰੇ ਖਿਆਲ ਹੁਣ ਵੀ ਤੁਹਾਡੇ ਨਵੰਬਰ ਦੇ ਵਿੱਚ ਸ਼ਾਇਦ ਹੋਏ,
1: ਨਵੰਬਰ ਦੇ ਲਾਸਟ ਵੀਕ,
0: ਤੇ ਪਿਛਲੇ ਕਿੰਨੇ ਕੁ ਸਾਲਾਂ ਤੋਂ ਤੁਸੀਂ ਇਹ ਸਾਹਿਤ ਉਤਸਵ, ਇਹਦੇ ਵਿੱਚ ਕੀ ਤੁਹਾਡੀ ਰੂਪ ਰੇਖਾ ਹੁੰਦੀ, ਥੋੜਾ ਜਿਹਾ ਬਰੀਫ ਦੇ ਵਿੱਚ ਚਲੋ ਦੋਸਤਾਂ ਨੂੰ ਦੱਸ ਦਿਓ, ਆਪਣੇ ਕੋਲ 2-3 ਮਿੰਟ ਹੈਗੇ।
1: ਅਸੀਂ 5 ਦਿਨ ਦਾ ਇਹ ਜਿਹੜਾ ਲਿਟਰੇਚਰ ਫੈਸਟੀਵਲ ਨਾਲ ਪੁਸਤਕ ਮੇਲਾ ਦੋਵੇਂ ਜੋੜ ਕੇ ਕਰਾਉਂਦੇ ਹਾਂ
0: ਜੀ,
1: ਤੇ ਇਹ ਤਕਰੀਬਨ 11-12 ਸਾਲ ਹੋ ਗਏ, ਸਾਡਾ ਰਕਮ 12ਵਾਂ ਹੋਏਗਾ,
0: ਤੇ
1: ਬਹੁਤ ਹੀ ਪੰਜਾਬ ਦੇ ਜਿਹੜੇ ਨਾਮਵਰ ਪਬਲਿਸ਼ਰ ਆਏ ਇਵਨ ਦਿੱਲੀ ਤੋਂ, ਹਿਮਾਚਲ ਤੋਂ, ਪਿਛਲੀ ਵਾਰੀ ਕੋਲਕਾਤਾ ਤੋਂ ਵੀ ਆਏ, ਇੰਡੀਆ ਦੀਆਂ ਜਿਹੜੀਆਂ ਬੈਸਟ ਪਬਲਿਸ਼ਰਸ ਨੇ ਉਹ ਆਉਂਦੇ ਨੇ
0: ਜੀ।
1: ਬੈਸਟ
0: ਮਤਲਬ ਲਿਟਰੇਚਰ ਚਾਹੇ ਉਹ ਕਿਸੇ ਵੀ ਲੈਂਗੁਏਜ ਦਾ ਹੋ ਸਕਦਾ।
1: ਹਾਂਜੀ, ਪੰਜਾਬੀ ਤੇ ਬਹੁਤ ਜ਼ਿਆਦਾ ਆ ਜਾਂਦੇ।
0: ਮੈਂ ਸਮਝ ਗਿਆ ਪੰਜਾਬੀ ਦਾ ਜਿੰਨੇ ਕ ਹੈ ਜਿੱਥੇ ਉਹ ਆ ਹੀ ਜਾਂਦੇ, ਇਹਦੇ ਇਲਾਵਾ ਵੀ ਕਿ ਲਿਟਰੇਚਰ, ਕਿਉਂਕਿ ਜੇਕਰ ਤੁਸੀਂ ਪੰਜਾਬੀ ਭਾਸ਼ਾ ਨੂੰ ਵਧੀਆ ਤਰੀਕੇ ਨਾਲ ਪੜ੍ਹਨਾ ਨਾ, ਤਾਂ ਤੁਹਾਨੂੰ ਦੂਸਰੇ ਲਿਟਰੇਚਰ ਨੂੰ ਵੀ ਨਾਲ ਪੜ੍ਹ ਕੇ ਜਦੋਂ ਕੰਪੈਰੀਜ਼ਨ ਕਰੋਗੇ ਨਾ, ਫਿਰ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਕਿੱਥੇ ਖੜੇ ਹੋ,
1: ਕਿੱਥੇ ਖੜੇ ਆ। ਇਸੇ ਕਰਕੇ ਪੰਜਾਬੀ ਦੇ, ਹਿੰਦੀ ਦੇ, ਅੰਗਰੇਜ਼ੀ ਦੇ, ਕਈ ਹੋਰ ਵੀ ਜਿਹੜੀਆਂ ਜ਼ੁਬਾਨਾਂ ਹੈਗੀਆਂ, ਜਿਵੇਂ ਪਿਛਲੀ ਵਾਰੀ ਕਾਫੀ ਕੁਝ ਜਿਹੜਾ NBT ਵਾਲਿਆਂ ਨੇ ਲੈ ਕੇ ਆਂਦਾ, ਜਿਹੜੀਆਂ ਟ੍ਰਾਂਸਲੇਸ਼ਨ ਕਰਾਉਂਦੇ ਆ, ਘੱਟੋ ਘੱਟ 10-12 ਭਾਸ਼ਾਵਾਂ ਦੇ ਵਿੱਚ ਕਰਾਉਂਦੇ ਆ ਵੱਖਰੇ ਵੱਖਰੇ, ਤੋਂ ਸਾਰੀਆਂ ਫਿਰ ਕਿਤਾਬਾਂ ਲੈ ਕੇ ਆਉਂਦੇ ਆ।
0: ਪੁਸਤਕ ਮੇਲੇ ਤੋਂ ਇਲਾਵਾ ਤੁਸੀਂ ਨਾਲ ਹੋਰ ਸੱਭਿਆਚਾਰਕ ਜਿਹੜੀਆਂ ਗਤੀਵਿਧੀਆਂ ਉਹ ਵੀ ਤੁਹਾਡੀਆਂ ਬਾਕਮਾਲ ਹੁੰਦੀਆਂ, ਮੈਂ ਕਈ ਵਾਰ ਦੇਖਿਆ।
1: ਪੁਸਤਕ ਮੇਲੇ ਦੇ ਨਾਲ ਪਹਿਲਾਂ ਤਾਂ ਅਸੀਂ ਟਾਕਸ ਕਰਾਉਂਦੇ ਆ ਵੱਖਰੇ ਵੱਖਰੇ ਵਿਸ਼ਿਆਂ ਤੇ ਲੈ ਕੇ, ਅਸੀਂ ਤਕਰੀਬਨ ਉਹਦੇ ਚ ਸੈਮੀਨਾਰ ਵੀ ਵਿੱਚ ਇਨਕਲੂਡ ਕਰਦੇ ਆ, ਰੂਬਰੂ ਪ੍ਰੋਗਰਾਮ ਪੇਸ਼ ਕਰਦੇ ਆ
0: ਜੀ,
1: ਬਹੁਤ ਜਿਹੜੀਆਂ ਹਸਤੀਆਂ ਵੱਡੀਆਂ ਸਾਹਿਤ ਦੀਆਂ ਉਹਨਾਂ ਨਾਲ ਅਸੀਂ ਮੁਲਾਕਾਤਾਂ ਕਰਾਉਂਦੇ ਆ
0: ਜੀ।
1: ਫਿਰ ਇਸ ਤੋਂ ਈਵਨਿੰਗ ਦਾ ਜਿਹੜਾ ਪਾਰਟ, ਖਾਸ ਤੌਰ ਤੇ ਜਦੋਂ 3-4 ਵਜੇ ਤੋਂ ਬਾਅਦ ਸ਼ਾਮ ਨੂੰ ਅਸੀਂ
0: ਕਲਚਰਲ ਪ੍ਰੋਗਰਾਮ,
1: ਪੰਜਾਬੀ ਕਲਚਰ ਨਾਲ ਜੋੜਨਾ ਜ਼ਰੂਰੀ ਆ, ਭਾਸ਼ਾ ਦੇ ਉੱਤੇ ਡਿਬੇਟਸ ਹੁੰਦੀਆਂ। ਸੋ ਕਿਉਂਕਿ ਸਾਡਾ ਮਿਊਜ਼ਿਕ ਵੀ ਆ, ਲੋਕ ਸੰਗੀਤ ਵੀ ਆ,
0: ਸਾਡਾ
1: ਰਿਚ ਆ, ਅਮੀਰ ਆ, ਕਿਸੇ ਪਾਸੇ ਨੂੰ ਲਈ ਜਾ ਰਹੀ ਆ, ਬੱਚਿਆਂ ਨੂੰ ਉੱਧਰ ਵੀ ਜੋੜਨਾ, ਡਾਂਸਰ ਵੀ ਮਾਡਰਨ ਬਹੁਤ ਹੋਰ ਪਾਸੇ ਨੂੰ ਬੱਚਿਆਂ ਨੂੰ ਲੈ ਜਾ ਰਹੇ ਸੀ, ਫੋਕ ਡਾਂਸਰ ਨਾਲ ਜੋੜਨਾ, ਇਸ ਤਰੀਕੇ ਨਾਲ ਇਸ ਤਰ੍ਹਾਂ ਦੀ ਉਹਦੀ ਵਿਉਂਤਬੰਦੀ ਹੁੰਦੀ ਆ ਕਿ ਇੱਕ ਪੰਜਾਬੀ ਸੱਭਿਆਚਾਰ ਦਾ ਸਮੁੱਚਾ ਜਿਹੜਾ ਜੀਵਨ ਜਾ ਪੇਸ਼ ਹੋ ਸਕੇ, ਤੇ ਜਿਹੜੀ ਮਾਂ ਬੋਲੀ ਹੁੰਦੀ ਆ ਉਹਨੇ ਆਪਣਾ ਕਲਚਰ ਜਿਹੜਾ ਉਹ ਅਲਟੀਮੇਟਲੀ ਕਲਚਰ ਨੂੰ ਪ੍ਰਜ਼ਰਵ ਵੀ ਕਰਨਾ
0: ਹੁੰਦਾ,
1: ਅਗਲੀ ਪੀੜ੍ਹੀ ਤੱਕ ਸੰਚਾਰ ਕਰਨਾ ਕਦਰਾਂ ਕੀਮਤਾਂ।
0: ਜਦੋਂ ਆਪਾਂ ਆਮ ਤੌਰ ਤੇ ਬੋਲਦੇ ਨਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ, ਇਹਨਾਂ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ, ਪੰਜਾਬੀ ਬੋਲੀ ਵੀ ਆ ਜਾਂਦੀ ਹੈ, ਪੂਰਾ ਸਾਹਿਤ ਵੀ ਆ ਜਾਂਦਾ ਹੈ, ਸਾਡਾ ਕਲਚਰ ਵੀ ਆ ਜਾਂਦਾ ਹੈ, ਸਾਡਾ ਵਿਰਸਾ ਵੀ ਆ ਜਾਂਦਾ ਹੈ, ਸਾਡੇ ਸੰਸਕਾਰ ਵੀ ਆ ਜਾਂਦੇ ਹੈ, ਕੋਈ ਚੀਜ਼ ਰਹਿ ਨਹੀਂ ਜਾਂਦੀ ਮੇਰੇ ਖਿਆਲ ਬਾਕੀ ਇਹਦੇ ਵਿੱਚ।
1: ਬਿਲਕੁਲ ਜੀ, ਸਾਰਾ ਕੁਝ ਜਾਣੀ ਕਿ ਸਮੁੱਚੀ ਜੀਵਨ ਜਾਂਚ ਹੈ ਸਾਡਾ। ਤੇ ਜਦੋਂ ਅਸੀਂ ਇਹ ਲਿਟਰੇਚਰ ਫੈਸਟੀਵਲ ਸ਼ੁਰੂ ਕੀਤਾ ਸੀ, ਉਦੋਂ ਇੱਕ ਜਾਂ ਸਾਡੇ ਹੁੰਦਾ ਸੀ ਜਾਂ ਪਟਿਆਲੇ ਪਹਿਲਾਂ, ਤਾਂ ਨੈਸ਼ਨਲ ਬੁੱਕ ਟ੍ਰਸਟ ਨਾਲ ਵੀ ਅਸੀਂ ਬੜਾ ਕਈ ਰਲ ਕੇ ਕਰਦੇ ਰਹੇ ਹਾਂ। ਉਸ ਤੋਂ ਬਾਅਦ ਸਰਕਾਰਾਂ ਦੇ ਜਿੱਦਾਂ ਦੇ ਕੰਮ ਹੁੰਦੇ ਆ, ਅਸੀਂ ਕਈ ਵਾਰ ਸਾਡੀਆਂ ਉਹ ਆਸ਼ਾਵਾਂ ਤੇ ਪੂਰੀ ਨਹੀਂ ਉਤਰਦੇ, ਅਸੀਂ ਫਿਰ ਇੰਡੀਵਿਜੁਅਲ ਆਪਣੇ ਲੈਵਲ ਤੇ ਕਰਾਉਣਾ ਸ਼ੁਰੂ ਕਰਤਾ। ਜਿਹੜੇ ਭਾਸ਼ਾ ਦੇ ਪ੍ਰੇਮੀ ਲੋਕ ਆ ਉਹ ਰਲ ਗਏ ਸਾਡੇ ਨਾਲ, ਤਾਂ ਬਹੁਤ ਹੁਣ ਇੰਡੀਪੈਂਡੈਂਟ ਅਸੀਂ ਕਰਾਉਂਦੇ ਹਾਂ,
0: ਸਾਨੂੰ
1: ਕਿਸੇ ਤੇ ਲੋੜ ਨਹੀਂ ਸਾਨੂੰ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਵੱਡਾ ਤੁਹਾਡਾ ਮੈਗਾ ਈਵੈਂਟ ਬਣ ਗਿਆ ਇਹ ਸਾਹਿਤ ਉਤਸਵ, ਤਾਂ ਬੜੀ ਦੂਰ ਦੁਰਾਡੇ ਤੋਂ ਲੋਕ ਸਪੈਸ਼ਲੀ ਇਹਦੇ ਵਿੱਚ ਨਾ ਇਹਨੂੰ ਦੇਖਣ ਵਾਸਤੇ, ਪਾਰਟਿਸਿਪੇਟ ਕਰਨ ਵਾਸਤੇ ਆਉਂਦੇ ਆ, ਕੁਝ ਨਾ ਕੁਝ ਸਿੱਖਣ ਵਾਸਤੇ।
1: ਮੈਂ ਪ੍ਰਵਾਸੀਆਂ ਦਾ ਵੀ ਇੱਥੇ ਸ਼ੁਕਰਗੁਜ਼ਾਰ ਹਾਂ ਕਿ ਉਹ ਉਹਨਾਂ ਦਿਨਾਂ ਦੇ ਵਿੱਚ ਪੁੱਛਦੇ ਆ ਫਿਰ ਟਿਕਟਾਂ ਬੁੱਕ ਕਰਾ ਕੇ।
0: ਹਾਂ, ਮੈਂ ਇਸੇ ਕਰਕੇ ਇਹ ਬਹੁਤ ਵੱਡਾ ਈਵੈਂਟ ਬਣ ਗਿਆ ਹੈ।
1: ਪਬਲਿਸ਼ਰ ਹੋਰ ਜਗ੍ਹਾ ਜਗ੍ਹਾ ਤੇ ਮੇਲੇ ਛੱਡ ਕੇ ਸਾਨੂੰ ਦੱਸਦੇ ਆ ਵੀ ਇਸ ਤਰੀਕਾਂ ਤੇ ਰੱਖਿਓ ਤੇ ਅਸੀਂ ਵੀ ਆਵਾਂਗੇ, ਤੇ 140 ਪਬਲਿਸ਼ਰ ਆਉਂਦੇ ਆ,
0: ਜਿਹੜਾ
1: ਕਿ 1 ਕਰੋੜ ਤੋਂ ਉੱਪਰ ਕਿਤਾਬਾਂ ਵਿਕਦੀਆਂ, ਔਰ 1 ਕਰੋੜ ਤੋਂ ਉੱਪਰ ਦੀਆਂ ਕਿਤਾਬਾਂ,
0: ਅੱਛਾ,
1: 1 ਕਰੋੜ ਰੁਪਏ ਦੀਆਂ ਕਿਤਾਬਾਂ ਲੋਕਾਂ ਦੇ ਘਰਾਂ ਚ ਜਾਂਦੀਆਂ।
0: ਅੱਛਾ ਅੱਛਾ,
1: ਹਾਂ, ਇੰਨਾ ਵੱਡਾ ਉਹ ਇਵੈਂਟ ਤੇ ਲੋਕੀ ਕਈ ਵਾਰ ਐਂ ਲੱਗਦਾ ਹੁੰਦਾ ਕਿ ਇੱਥੇ ਰੋਜ਼ ਦੀ 10-15 ਹਜ਼ਾਰ ਦੀ ਫੁੱਟਫਾਲ ਹੈ, ਪੰਜਾਬੀ ਖਾਣੇ ਵੀ ਲੱਗੇ ਹੋਏ ਆ, ਲੋਕ ਬੱਚਿਆਂ ਨੂੰ ਲੈ ਕੇ ਆਉਂਦੇ ਆ, ਨਵੀਂ ਪੀੜ੍ਹੀ ਕਹਿ ਲੋ ਕਿ ਪੰਡਾਂ ਭਰ ਕੇ ਕਿਤਾਬਾਂ ਖਾਣ ਵਾਲੀ ਗੱਲ ਹੋ ਜਾਂਦੀ ਹੈ, ਅਖਬਾਰ ਨੇ ਬਹੁਤ ਮੋਢੇ ਬੋਰੀ ਭਰ ਕੇ ਬੱਚਿਆਂ ਨੇ

0: ब्यूटी इंडस्ट्री से दुनिया में अपना करियर बनाने बारे सोच रहे हो जाओ टेंशन फ्री अमायरा एकेडमी हेयर एंड एस्थेटिक्स तो हाडे ऐसे करियर के ड्रीम्स नु दिखाने के सही रहा जो प्रोवाइड करते हैं सब तो
1: दिस इज AM 530 CHLO AM सर्विंग ब्रैम्पटन मिसिसागा टोरंटो द GTA एंड द वर्ल्ड एट am530.ca
2: पंजाबी लहरां प्रोग्राम समर्पित है रंगले पंजाब नूं
3: पंजाबी बोली ते पंजाबी सभ्याचार नूं
2: गुरु साहिबान पीरां फकीरां दी धरती नूं
3: ठंडियां छावां जीआं मावां नूं
2: चौड़ियां छातियां वाले गभरुआं नूं
3: चरखा कतदियां ते पींगां झूटदियां मुटियारां नूं
2: लोक गीतां भंगड़े अते गिद्धियां दीआं छणकारां नूं
3: प्रोग्राम पंजाबी लहरां
2: हफ्ते दे सत्ते दिन प्राइम टाइम ते पंजाबी लहरां पंजाबीयत दी सेवा विच
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com paradisedevelopments.com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਗੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
6: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474151557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 ਤੋਂ 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655-1984।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

कार वैन एसयूवी लेना टॉप टॉप टॉप का नाम एक है वह है एरन मिल्स एक्यूरा एरन मिल्स एक्यूरा दे जगदीप भला और करण शर्मा नू कॉल करो नंबर वन सर्विस नंबर वन रेट्स प्रोफेशनल अते ऑनेस्ट टीम ते रिलायबल सो कार वैन एसयूवी कोई भी लेना होवे एरन मिल्स एक्यूरा 905-828-5800 905-828-5800 ते कॉल करो ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337

ਕਿਆ ਚੱਲ ਰਿਹਾ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਮੁਲਾਕਾਤ, ਤੇ ਬਹੁਤ ਪਿਆਰੀ ਜੀ ਸ਼ਾਮ ਨੂੰ ਇੰਜੋਏ ਕਰ

ਬੜੀ ਗੱਲ ਹੈ, ਪਹਿਲਾਂ ਗਾਣਾ ਵਧੀਆ ਸੀ ਬਟ ਟਿਊਨ ਥੋੜੀ ਜੀ ਹਲਕੀ ਜੀ ਠੰਡੀ ਜੀ ਸੀ। ਮੈਂ ਕਿਹਾ ਹੁਣ ਜੇ ਨਵੀਂ ਯਾਰ ਫਰਾਈਡੇ ਦੀ ਸ਼ਾਮ ਹੈ ਤੇ ਪ੍ਰੋਗਰਾਮ ਸ਼ੁਰੂ ਕਰਨਾ, ਜਿਹੜਾ ਬੰਦਾ ਸੁਣ ਰਿਹਾ ਨੂੰ ਐ ਲੱਗੇ ਕਿ ਬੱਲੇ ਯਾਰ ਨਵੀਂ ਕੀ ਖਾ ਕੇ ਆਇਆ। ਸੋ ਭਾਵੇਂ ਨਵੀਂ ਪ੍ਰੋਟੀਨ ਸ਼ੇਕ ਪੀ ਕੇ ਆਇਆ ਬਟ ਬੰਦੇ ਨੂੰ ਲੱਗੇ ਕਿ ਪਤਾ ਨੀ ਯਾਰ ਇੰਨੀ ਤਾਕਤ ਬੰਦੇ ਚ ਕਿਵੇਂ ਆ। ਸੋ ਕੀ ਹਾਲ ਚਾਲ ਨੇ, ਕਿਵੇਂ ਹੋ? ਠੀਕ ਠਾਕ, ਬੱਲੇ ਬੱਲੇ ਚੜ੍ਹਦੀ ਕਲਾ। ਅੱਜ ਤਾਂ ਯਾਰ ਫਰਾਈਡੇ, ਅੱਜ ਤਾਂ ਉਈ ਸਾਰਿਆਂ ਦਾ ਮੂਡ ਵਧੀਆ ਹੁੰਦਾ। ਅੱਜ ਨਾ ਕੋਈ ਮਰੂ ਮਰੂ ਕਰਦਾ, ਅੱਜ ਨਾ ਕੋਈ ਕਹਿੰਦਾ ਹਾਏ ਓਏ ਜੀ ਨੀ ਲੱਗ ਰਿਹਾ। ਅੱਜ ਤਾਂ ਜਿੱਥੇ ਦੇਖੋ ਜਿਹਨੂੰ ਪੁੱਛੋ ਹਰੇਕ ਕਹਿੰਦਾ ਭਾਜੀ ਅੱਜ ਤਾਂ ਬਸ ਉੱਡੂ ਉੱਡੂ ਕਰਦਾ ਚਿੱਤ, ਉੱਡੂ ਉੱਡੂ ਕਰਦਾ ਏ ਜੀ ਸੋਹਣਿਆ, ਵੀ ਪਤਾ ਨੀ ਉਹ ਹੋਈ ਜਾਂਦਾ ਕੀ ਸੋਹਣਿਆ। ਗਾਣਾ ਨੀ ਸੀ ਇੱਕ, ਸੋ ਉਹ ਵੀ ਲਾਵਾਂਗੇ ਲੱਭ ਕੇ। ਸੋ ਚਲੋ ਕਰਦੇ ਹਾਂ ਗੱਲਾਂ ਬਾਤਾਂ, ਲਾਉਂਦੇ ਹਾਂ ਰੌਣਕਾਂ ਤੇ ਸਜਾਉਂਦੇ ਹਾਂ ਅੱਜ ਦੀ ਇਸ ਸ਼ਾਮ ਨੂੰ। ਤੇ ਮੁਲਾਕਾਤ ਤੁਹਾਡੇ ਨਾਲ ਹੋ ਗਈ ਤੇ ਅਸੀਂ ਆ ਗਏ, ਤੁਸੀਂ ਵੀ ਆ ਗਏ। ਆ ਜਾਓ ਫਿਰ, ਸੁਣਾਓ ਕਿਵੇਂ ਹੋ? ਗੀਤ ਸੰਗੀਤ ਲਵਾਓ ਜਿਹੜਾ ਲਵਾਉਣਾ, ਤੇ ਚੱਕ ਦਈਏ ਫੱਟੇ 905-673-3337 905-673-3337 905-673-3337 is the one and only number to call ਤੇ 79 ਗਿੱਲ ਸਾਹਿਬ।

0: ਵੈਰੀ ਗੁੱਡ। ਸੋ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ, ਐਂਡ ਅੱਜ ਇੱਕ ਤਾਂ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ, ਤੁਸੀਂ ਮੈਸੇਜ ਯਾਦ ਰੱਖੋ ਸਾਡੇ ਵੀਰ ਗੁਰਿੰਦਰ ਸਿੰਘ ਹੋਣਾ ਦਾ। ਸੋ ਗੁਰਿੰਦਰ ਸਿੰਘ ਵੀਰ ਇਹ ਨਾ ਬਿਜ਼ਨਸ ਕੰਸਲਟੈਂਟ ਨੇ, ਵਨ ਔਨ ਵਨ ਗਾਈਡੈਂਸ ਇਹ ਤੁਹਾਨੂੰ ਦਿੰਦੇ ਆ ਕਿ ਤੁਸੀਂ ਬਿਜ਼ਨਸ ਕਿਵੇਂ ਸਟਾਰਟ ਕਰ ਸਕਦੇ ਹੋ, ਕਿਵੇਂ ਬਿਜ਼ਨਸ ਸ਼ੁਰੂ ਕਰਨੀ ਆ, ਕਿਵੇਂ ਰੀਜ਼ਨੇਬਲ ਅਫੋਰਡੇਬਲ ਬਿਜ਼ਨਸ ਲੱਭਣੀ ਆ, ਸਟੈਪ ਬਾਏ ਸਟੈਪ ਲੀਗਲ ਕੀ ਵਿੱਚ ਆਉਂਦਾ, ਕਿਹੜੀ ਬਿਜ਼ਨਸ ਤੁਹਾਨੂੰ ਸਟਾਰਟ ਕਰਨੀ ਚਾਹੀਦੀ ਹੈ, ਇੱਕ ਇੱਕ ਚੀਜ਼ ਦੇ ਵਿੱਚ ਤੁਹਾਨੂੰ ਗਾਈਡ ਕਰਦੇ ਆ। ਹੁਣ ਹਰੇਕ ਬੰਦਾ ਚਾਹੁੰਦਾ ਯਾਰ ਕਿ ਬਿਜ਼ਨਸ ਕੋਈ ਸ਼ੁਰੂ ਕਰੀਏ, ਪਤਾ ਹੁੰਦਾ ਨਹੀਂ ਕਿਵੇਂ ਸ਼ੁਰੂ ਕਰਨੀ ਹੈ। ਉਹਦੇ ਲਈ ਤੁਸੀਂ ਗੁਰਿੰਦਰ ਸਿੰਘ ਬਾਈ ਜੀ ਨੂੰ ਕਾਲ ਕਰੋ, ਜੀ ਐਸ ਬਿਜ਼ਨਸ ਕੰਸਲਟੈਂਟਸ ਦੀ ਟੀਮ ਦੇ ਵੱਲੋਂ, ਤੇ ਤੁਹਾਨੂੰ ਵੀਕਐਂਡ ਤੇ ਮਿਲਣਗੇ, ਗਾਈਡ ਕਰਨਗੇ, ਤੁਸੀਂ ਦੱਸੋ ਕਿ ਭਾਜੀ ਆਹ ਅਸੀਂ ਕੰਮ ਕਰਨਾ, ਤੁਹਾਨੂੰ ਸਟੈਪ ਬਾਏ ਸਟੈਪ ਇਨਫੋਰਮੇਸ਼ਨ ਦੇਣਗੇ ਕਿ ਕਿਵੇਂ ਸ਼ੁਰੂ ਕਰਨਾ ਕੰਮ। ਨੰਬਰ ਹੈ 6476497365 6476497365 6476497365, ਇਹਨਾਂ ਦਾ ਨੰਬਰ ਹੈ 1981। ਹਾਂਜੀ ਵੀਰੇ,
1: ਕੀ ਹਾਲ ਚਾਲ ਜੀ?
0: ਹਾਲ ਚਾਲ ਵਧੀਆ ਯਾਰ, ਤੁਸੀਂ ਸੁਣਾਓ ਕਿੱਦਾਂ?
1: ਤੁਹਾਡੀ ਗੱਲਾਂ ਸੁਣ ਕੇ ਨੱਚਣ ਨੂੰ ਜੀ ਕਰਿਆ।
0: ਕਿਹੜੀਆਂ ਗੱਲਾਂ ਸੁਣ ਕੇ?
1: ਏਦਾਂ ਹੀ ਪਾਵਰ ਵਾਲੀਆਂ ਬਈ, ਨੱਚਾਂਗੇ ਕਰਾਂਗੇ, ਅੱਜ ਫਰਾਈਡੇ ਆ, ਤੇ ਮੈਂ ਕਿਹਾ ਗਾਣਾ ਲਾ ਲਈ ਇੱਕ।
0: ਕਿਹੜਾ
1: ਉਹ ਗਾਣਾ ਹੈਗਾ ਨਾ, ਨੱਚਣੇ ਨੂੰ ਕਰੇ ਮੇਰਾ ਜੀ ਹਾਈ ਨੀ ਤੈਨੂੰ ਨੱਚਦੀ ਦੇਖ ਕੇ,
0: ਨੱਚਣੇ ਨੂੰ ਕਰੇ ਮੇਰਾ ਜੀ ਹਾਈ ਨੀ ਤੈਨੂੰ ਨੱਚਦੀ ਵੇਖ ਕੇ, ਖੋਰੇ ਹੋਈ ਜਾਂਦਾ ਮੈਨੂੰ ਕੀ ਹਾਏ ਨੀ ਤੈਨੂੰ ਨੱਚਦੀ ਵੇਖ ਕੇ। ਵਾਹ ਯਾਰ, ਕਮਲ ਹੀਰ ਸਾਹਿਬ ਦੀ ਇਹ ਜਿਹੜੀ ਐਲਬਮ ਸੀ ਨਾ, ਕਿੰਨੀ ਚੱਲੀ, ਮਸਤੀ 2।
1: ਹਾਂ, ਪੁਰਾਣੇ ਗਾਣੇ ਸਾਰੇ ਸੋਹਣੇ ਆ।
0: ਵਾਕਈ ਯਾਰ ਗੱਲ ਤੁਹਾਡੀ ਠੀਕ ਹੈ, ਗਾਣੇ ਦੀ ਵਾਈਬ ਬੜੀ ਵਧੀਆ ਹੈ। ਕਿੱਥੇ ਨੱਚ ਰਹੇ ਹੋ, ਕੀ ਪਲਾਨ ਹੈ, ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ? ਬਣਾਉਣੀ ਹੈ ਫਿਸ਼, ਬਣਾਉਣੀ ਹੈ, ਤੁਸੀਂ ਕਿਥੋਂ ਲੈ ਕੇ ਆਓਗੇ?
1: ਗ੍ਰੇਵੀ
0: ਵਾਲੀ ਫਿਸ਼ ਹੈ,
1: ਬਹੁਤ ਸਵਾਦ ਬਣਦੀ, ਖਾਧੀ ਹੈ ਪਹਿਲਾਂ ਮੈਂ, ਪਰ ਇੱਥੇ ਨੀ ਕਦੇ
0: ਟਰਾਈ ਕੀਤੀ। ਯਾਰ ਗ੍ਰੇਵੀ ਵਾਲੀ ਫਿਸ਼ ਨੀ ਕਦੇ ਖਾਧੀ, ਚਲੋ ਫਿਸ਼ ਸੁੱਕੀ ਹੈ ਉਹ ਤਾਂ ਬਥੇਰੀ ਵਾਰ ਖਾਧੀ ਹੈ, ਬਟ ਆਪਣੀ ਗ੍ਰੇਵੀ ਵਾਲੀ ਨੀ ਮਿਲਦਾ ਕਦੇ ਖਾਧੀ।
1: ਨਹੀਂ ਉਹ ਘਰੇ ਬਣਾ ਕੇ ਦੇਖਿਓ, ਉਹ ਤਾਂ ਬੜੀ ਟੇਸਟੀ ਬਣਦੀ ਹੈ।
0: ਆਵੇ ਚਾਹੇ ਨਾ ਆਵੇ ਅਗਲਾ। ਚਲੋ ਸਰ ਠੀਕ ਹੈ, ਥੈਂਕ ਯੂ, ਓਕੇ, ਲਾ ਦਿੰਦੇ ਹਾਂ ਗਾਣਾ ਤੁਹਾਡੇ ਲਈ ਪ੍ਰੋਗਰਾਮ ਪੰਜਾਬੀ ਦਾ। ਦੇਖਿਆ ਇਹਨਾਂ ਨੇ ਵੀ ਫਿਰ ਮੇਰੀ ਗੱਲ ਜਿਹੜੀ ਉਹਨੂੰ ਕਾਊਂਟਰ ਕੀਤਾ ਬੜਾ ਵਧੀਆ। ਗਿੱਲ ਫਾਰਮ ਤੇ ਪਹੁੰਚੋ, ਗਿੱਲ ਫਾਰਮ ਤੇ ਦੇਖੋ, ਹੁਣ ਸੀਜ਼ਨ ਖਤਮ ਹੋ ਰਿਹਾ, ਮੌਸਮ ਬਦਲ ਰਿਹਾ, ਤੇ ਫਾਰਮ ਦੇ ਫਰੈਸ਼ ਵੈਜੀਟੇਬਲ, ਫਰੈਸ਼ ਫਾਰਮ ਦੀਆਂ ਸਬਜ਼ੀਆਂ ਵਿੰਟਰ ਦੇ ਵਿੱਚ ਤਾਂ ਤੁਹਾਨੂੰ ਮਿਲਣੀਆਂ ਨਹੀਂ, ਹੁਣ ਜਦੋਂ ਮਿਲ ਰਹੀਆਂ ਤੁਸੀਂ ਲੈ ਆਓ ਜਾ ਕੇ। ਸਾਗ, ਪਾਲਕ, ਮੂਲੀ, ਸ਼ਲਗਮ ਤੇ ਲਾਲ ਗਾਜਰ, ਹਰੀਆਂ ਮਿਰਚਾਂ, ਹੋਰ ਬਹੁਤ ਸਬਜ਼ੀਆਂ ਨੇ, ਫਰੈਸ਼ ਡੇਲੀ ਪਿੱਕ ਕਰਦੇ ਆ ਗਿੱਲ ਫਾਰਮ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ। ਫਾਰਮ ਦੇ ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਫਰੈਸ਼ ਸ਼ਹਿਦ, ਫਰੈਸ਼ ਜਿਹੜਾ ਆਟਾ ਰੋਜ਼ ਇਹ ਚੱਕੀ ਦੇ ਵਿੱਚ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਜਾਂਦਾ। ਸੋ ਗਿੱਲ ਫਾਰਮ 14085 ਡਿਕਸੀ ਰੋਡ, ਵੀਕਐਂਡ 'ਤੇ ਜਾਓ, 10 ਤੋਂ ਲੈ ਕੇ 8 ਵਜੇ ਤੱਕ ਖੁੱਲ੍ਹਿਆ ਗਿੱਲ ਗਿੱਲ ਗਿੱਲ ਗਿੱਲ ਫਾਰਮ। ਐਂਡ ਟਰੱਕ ਦੀ ਜੋਬ ਕਿਹਨੂੰ ਕਿਹਨੂੰ ਚਾਹੀਦੀ ਹੈ? ਜੇ ਚਾਹੀਦੀ ਹੈ ਜੋਬ ਤਾਂ ਫਿਰ ਮੈਂ ਦਿੰਦਾ ਨੰਬਰ, ਮੈਂ ਕਹਿੰਦਾ ਡਾਲਰ ਤੇ ਡਾਲਰ ਇਕੱਠੇ ਕਰੋ। ਹਾਇਰ ਕਰ ਰਹੇ ਨੇ ਸਕਾਈ ਹਾਲ ਐਕਸਪ੍ਰੈਸ ਵਾਲੇ, ਈਸਟ ਕੋਸਟ USA ਦੇ ਰਨਸ ਲਈ ਏਜ਼ ਏ ਡਰਾਈਵਰ, ਪੈਨਸਲਵੇਨੀਆ, ਨਿਊਯਾਰਕ, ਨਿਊਜਰਸੀ ਤੇ ਮੈਰੀਲੈਂਡ। ਇੱਕ ਦਿਨ ਦੀਆਂ ਟ੍ਰਿਪਸ ਨੇ, ਇੱਕ ਵਨ ਡੇ ਆਊਟ ਸੋਰੀ ਟ੍ਰਿਪਸ ਨੇ, ਡਰਾਈਵ ਐਨ ਦਾ ਕੰਮ ਹੈ, ਪੂਰਾ ਸਾਲ ਡੈਡੀਕੇਟਡ ਕੰਮ ਹੈ। ਹਰ ਮਹੀਨੇ ਦੀ 5 ਤਰੀਕ ਤੇ ਹਰ ਮਹੀਨੇ ਦੀ 20 ਤਰੀਕ ਨੂੰ ਡਾਇਰੈਕਟ ਡਿਪੋਜ਼ਿਟ, ਡਾਇਰੈਕਟ ਪੈਸੇ ਤੁਹਾਡੇ ਅਕਾਊਂਟ 'ਚ ਹੋਣਗੇ। ਤੇ ਸੇਮ ਲੋਕੇਸ਼ਨਸ ਰੀਪੀਟ ਕਸਟਮਰ ਨੇ ਲੋਡਡ ਟ੍ਰੇਲਰ ਇਨ ਯਾਰਡ ਇੱਕ ਸਾਲ ਦਾ ਐਕਸਪੀਰੀਅੰਸ ਜ਼ਰੂਰ ਚਾਹੀਦਾ ਬਟ ਕੰਮ ਬੜਾ ਤਕੜਾ ਇਹਨਾਂ ਦਾ ਡਾਲਰ ਤੇ ਡਾਲਰ ਕਮਾਓ ਸਟੀਲ ਤੇ ਵਿੰਸਟਨ ਚਰਚਿਲ ਤੇ ਇਹਨਾਂ ਦੀ ਯਾਰਡ ਹੈ 807-355-9992 Sky Hall Express ਨੂੰ ਕਰੋ ਫੋਨ ਬਈ ਐਂਡ ਸਟੂਡੀਓ ਦਾ ਆਪਣਾ ਨੰਬਰ ਹੈ 9056733337 ਕੋਈ ਵੀ ਗੀਤ ਸੰਗੀਤ ਲਗਵਾਉਣਾ ਸਾਡੇ ਨਾਲ ਵੈਸੇ ਹੀ ਗੱਲਬਾਤ ਕਰਨੀ ਹੈ ਆ ਜਾਓ ਕਰੀਏ ਗੱਲਾਂ ਬਾਤਾਂ ਤੁਹਾਡੇ ਨਾਲ ਤੇ ਫਰਾਈਡੇ ਦੀ ਇਸ ਸ਼ਾਮ ਦੇ ਵਿੱਚ ਪੂਰੀ ਐਨ ਰੌਣਕ ਲੈ ਆਈਏ ਆਪਾਂ ਤੇ ਇੱਕ ਰਮਨਦੀਪ ਜੱਜ ਹੋਣਾ ਦਾ ਨੰਬਰ ਤੁਸੀਂ ਨੋਟ ਕਰਨਾ ਜੱਜ ਇਮੀਗ੍ਰੇਸ਼ਨ ਐਂਡ ਪੈਰਾਲੀਗਲ ਸਰਵਿਸਿਜ਼ ਤੋਂ ਸੋ ਕੋਈ ਵੀ ਨੋਟਰੀ ਸੇਵਾਵਾਂ ਚਾਹੀਦੀਆਂ ਨੇ ਸਰਟੀਫਾਈਡ ਟਰੂ ਕਾਪੀ ਡਾਕੂਮੈਂਟਸ ਦੀ ਐਟੈਸਟੇਸ਼ਨ ਪਾਵਰ ਆਫ ਅਟਰਨੀ ਦੇ ਲਈ ਤੇ ਐਫੀਡੇਵਿਟ ਬੀ ਐਲ ਐਸ ਦੇ ਨਾਲ ਜੁੜਿਆ ਕੋਈ ਵੀ ਡਾਕੂਮੈਂਟ ਕੋਈ ਵੀ ਨੋਟਰੀ ਦੀਆਂ ਸੇਵਾਵਾਂ ਤੁਹਾਡੇ ਕੋਈ ਇੱਦਾਂ ਦੇ ਕੰਮ ਨੇ ਤਾਂ ਤੁਸੀਂ ਨੰਬਰ ਨੋਟ ਕਰੋ 6478085859 6478085859 ਤੇ ਕੋਈ ਟ੍ਰੈਫਿਕ ਟਿਕਟ ਮਿਲ ਗਈ ਤੁਹਾਡੀਆਂ ਟ੍ਰੈਫਿਕ ਟਿਕਟਾਂ ਵੀ ਇਹ ਫਾਈਟ ਕਰਦੇ ਨੇ ਕੋਈ ਸਪੀਡਿੰਗ ਦੀ ਫੋਨ ਤੇ ਸੀ ਬੈਲਟ ਨਹੀਂ ਸੀ ਲਾਈ ਕੋਈ ਵੀ ਟਿਕਟ ਮਿਲ ਗਈ ਜਾਂ ਕੋਈ ਲੈਂਡ ਲੋਡ ਟੈਨੈਂਟ ਕੋਈ ਟੈਨੈਂਟ ਨਿਕਲ ਨਹੀਂ ਰਿਹਾ ਤੁਹਾਡੇ ਘਰੋਂ ਤਾਂ 6478085859 ਡੇਰੀ ਤੇ ਟੋਰਬਰਮ ਤੇ ਲੋਕੇਟਡ ਨੇ 7171 ਟੋਰਬਰਮ ਰੋਡ 6478085859 ਸੋ ਮਨਜੀਤ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਤੋਂ ਮਨਜੀਤ ਕਿਵੇਂ ਹੋ
2: ਬਸ ਵਧੀਆ ਨਵੀਂ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਕਿਚਨ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $4500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2400 ਦੀ ਪ੍ਰਾਈਸ ਤੋਂ ਘਟਾ ਕੇ $1599 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ ਬੇਸਮੈਂਟ ਦੇ 4 ਦੇ 4 ਅਪਲਾਈਂਸਿਸ ਦਾ ਬੰਡਲ ਹੈ ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟਾਪ ਮਾਊਂਟ ਫਰਿੱਜ ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ $3500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਂਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $2599 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀ ਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਰਕ ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਈਂਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ
0: ਥੈਂਕ ਯੂ ਮਨਜੀਤ 905-450-0054 ਅਪਲਾਈਂਸ ਜੰਕਸ਼ਨ ਦੀ ਟੀਮ ਤੁਹਾਡੀ ਸੇਵਾ ਚ ਹਾਜ਼ਰ ਹੈ ਸੁਣ ਲਈਏ ਫਿਰ ਵੀਰ ਉਹਨਾਂ ਦੀ ਰਿਕੁਐਸਟ ਫਿਰ ਆਉਣੇ ਵਾਪਸ ਉਹ ਨਹੀਂ ਨਹੀਂ ਸ਼ੁਰੂ

0: ਮੈਂ ਕਿਹਾ ਇਹ ਵੀ ਸੁਣ ਲਈ ਯਾਰ ਦੋ ਬੋਲ ਕਿਆ ਗੀਤ ਹੈ ਕਮਲ ਹੀਰ ਸਾਹਿਬ ਚੱਕ ਦੇ ਫਟੇ ਪ੍ਰੋਗਰਾਮ ਪੰਜਾਬੀ ਦੇ ਨਾਲ ਸੁਣ ਰਹੇ ਹੋ ਤੁਸੀਂ ਤੇ ਨੰਬਰ ਹੈ 9056733337905673337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਅੱਜ ਚੱਕ ਕੇ ਰੱਖੀਏ ਕੰਮ ਨੂੰ ਤੁਹਾਨੂੰ ਵੀ ਅਸੀਂ ਬਸ ਬਹਿਣ ਨਹੀਂ ਦੇਣਾ ਦਿਓ ਦੋ ਚਾਰ ਮਿੰਟ ਤੇ ਹਲਕੀ ਫੁਲਕੀ ਜੀ ਇੱਕ ਬ੍ਰੇਕ ਲਈਏ ਤੁਸੀਂ ਕਿਚਨ ਕੈਬਨਿਟਸ ਤਿਆਰ ਕਰਾਉਣੀ ਹੈ ਜਾਂ ਕਸਟਮ ਕਲੋਜ਼ਟ ਜਦੋਂ ਨਾ ਕਸਟਮ ਕਲੋਜ਼ਟ ਕਹੀਦੀ ਹੈ ਤਾਂ ਫਿਰ ਲੇਡੀਜ਼ ਨੂੰ ਇੱਕ ਐਕਸਾਈਟਮੈਂਟ ਹੋ ਜਾਂਦੀ ਹੈ ਬੱਲੇ ਬੱਲੇ ਯਾਰ ਨਵੀਂ ਦੇਣ ਲੱਗਿਆ ਐਡ ਕਸਟਮ ਕਲੋਜ਼ਟਾਂ ਦੀ ਹੁਣ ਭਲਾ ਘਰ ਵਾਲਾ ਸੁਣ ਕੇ ਲਵਾ ਹੀ ਦੇਵੇ ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ ਕਿਚਨ ਕੈਬਨਿਟਸ ਕਸਟਮ ਕਲੋਜ਼ਟਸ ਅਤੇ ਵੈਨਿਟੀਜ਼ ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ ਘਰ ਹੋਵੇ ਜਾਂ ਬਿਜ਼ਨਸ ਰੈਸਟੋਰੈਂਟ ਡੈਂਟਲ ਆਫਿਸ ਜਾਂ ਫਾਰਮੇਸੀ ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ
1: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
2: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ

0: patience and GTA. For more information, visit rajdhanisweets.ca.
1: Abiba. So, okay. Number is 905-673-3337. 905-673-3337. Today, totally, I am seeing a video. Today, people are saying on the weekend that Navi yaar kuch khaan nu ji karda. ਤੇ ਅੱਜ ਫਿਰ ਇੱਕ ਰੈਸਟੋਰੈਂਟ ਤੁਹਾਡੇ ਲਈ ਐਸਾ ਸ਼ੇਅਰ ਕਰ ਰਿਹਾ ਬਹੁਤ ਮੈਂ ਕਹਿੰਦਾ ਜਿਹੜੇ ਚਿਕਨ ਦੇ ਸ਼ੌਕੀਨ ਨੇ ਇੰਨਾ ਸਵਾਦ ਚਿਕਨ ਹੈ ਤੁਸੀਂ ਨਹੀਂ ਕਦੇ ਖਾਧਾ ਹੋਣਾ ਮੈਂ ਤਾਂ ਕਦੇ ਮੈਨੂੰ ਲੱਗਦਾ ਖਾਧਾ ਨਹੀਂ ਬਹੁਤ ਚਿਰ ਬਾਅਦ ਖਾਧਾ ਚਾਰਕੋਲ ਚਿਕਨ ਸੋ ਉਹ ਵੀਡੀਓ ਤੁਹਾਡੇ ਲਈ ਮੈਂ ਜਲਦੀ ਹੀ ਪਾਉਣਾ ਅਤੇ ਸਟੇ ਟਿਊਨਡ ਸਾਡਾ ਟਿਕਟੋਕ ਪੇਜ ਹੈ ਪੰਜਾਬੀ ਦਾ ਉਹਨੂੰ ਫੋਲੋ ਕਰ ਲਿਆ ਕਰੋ ਅਤੇ ਟਿਕਟੋਕ PUNJABILEHRAN ਅੱਜ ਇੱਕ ਹਲਕੀ ਜਿਹੀ ਤੁਹਾਡੇ ਨਾਲ ਡਿਸਕਸ਼ਨ ਵੀ ਸ਼ੁਰੂ ਕਰਦੇ ਹਾਂ ਅਤੇ ਇੱਕ ਅਸੀਂ ਪੌਣੇ ਘੰਟੇ ਤੱਕ ਇੰਟਰਵਿਊ ਵੀ ਕਰਨੀ ਹੈ ਸੋ ਬਿਜ਼ੀ ਪ੍ਰੋਗਰਾਮ ਹੋਵੇਗਾ ਅੱਜ ਖਾਸ ਤੌਰ 'ਤੇ ਵੀਕਐਂਡ ਹੈ ਫਰਾਈਡੇ ਦਾ ਦਿਨ ਬਿਜ਼ੀ ਹੀ ਹੁੰਦਾ ਅਸੀਂ ਨਾ ਅੱਜ ਸਵੇਰ ਵੀ ਗੱਲ ਕਰ ਰਹੇ ਸੀ ਦੇਖੋ ਕਈ ਵਾਰ ਜ਼ਿੰਦਗੀ 'ਚ ਆਪਾਂ ਨੂੰ ਅੱਗੇ ਵਧਣਾ ਪੈਂਦਾ ਨਾ ਚਾਹੁੰਦੇ ਹੋਏ ਵੀ ਲਾਈਫ ਹੈ ਅਤੇ ਲਾਈਫ ਦੇ ਵਿੱਚ ਇੱਕ ਚੀਜ਼ ਜ਼ਰੂਰ ਹੈ ਕਿ ਸਮਾਂ ਨਹੀਂ ਕਿਸੇ ਲਈ ਰੁਕਦਾ ਠੀਕ ਹੈ ਨਾ ਹੁਣ ਸਮਾਂ ਤਾਂ ਲੰਘਦਾ ਜਾਊਗਾ ਜੋ ਮਰਜ਼ੀ ਹੈ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਕਿ ਮੈਂ ਨਹੀਂ ਅੱਗੇ ਵਧਣਾ ਮੈਂ ਨਹੀਂ ਆਹ ਕਰਨਾ ਉਹ ਕਰਨਾ ਯੂ ਹੈਵ ਟੂ ਮੂਵ ਔਨ ਲਾਈਫ ਕਿਸੇ ਲਈ ਨਹੀਂ ਰੁਕਦੀ ਜ਼ਿੰਦਗੀ ਮੈਂ ਸ਼ੇਅਰ ਕਰ ਰਿਹਾ ਸੀ ਇੱਕ ਸਿਚੁਏਸ਼ਨ ਜਿਸ ਵਿੱਚ ਇੱਕ ਹਸਬੈਂਡ ਵਾਈਫ ਹੈ ਐਂਡ ਜਿਹੜੀ ਕੁੜੀ ਹੈ ਉਸਦੀ ਡੈਥ ਹੋ ਜਾਂਦੀ ਹੈ ਅਚਾਨਕ ਬੜੀ ਯੰਗ ਏਜ ਦੇ ਵਿੱਚ ਉਹਨਾਂ ਦੇ ਰਿਸ਼ਤੇ ਨੂੰ 4-5 ਸਾਲ ਹੋਏ ਨੇ ਤੇ ਸਾਲ ਕੁ ਬਾਅਦ ਜਿਹੜਾ ਮੁੰਡਾ ਉਹ ਹੁਣ ਰਿਲੇਸ਼ਨਸ਼ਿਪ ਦੇ ਵਿੱਚ ਇੱਕ ਨਵੀਂ ਕੁੜੀ ਨਾਲ ਉਹਦੇ ਕੋਲ ਇੱਕ ਹੋਰ ਗਰਲਫ੍ਰੈਂਡ ਹੈ ਉਹਦੀ ਵਾਈਫ ਦੇ ਤੁਰ ਜਾਣ ਤੋਂ ਸਾਲ ਖੰਡ ਬਾਅਦ ਤੇ ਸਾਲ ਬਾਅਦ ਫਿਰ ਜਦੋਂ ਉਹਦੀ ਫੈਮਿਲੀ ਨੂੰ ਪਤਾ ਲੱਗਦਾ ਹੈ ਕੁੜੀ ਦੀ ਨੂੰ ਜਿਹੜੀ ਤੁਰ ਗਈ ਵੀ ਇਹ ਤਾਂ ਹੁਣ ਬਈ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਹੈ ਉਹ ਬੜਾ ਮਾਇੰਡ ਕਰਦੇ ਆ ਉਹ ਕਹਿੰਦੇ ਕਿ ਯਾਰ ਤੈਨੂੰ ਘੱਟੋ ਘੱਟ 3-4 ਸਾਲ ਵੇਟ ਕਰ ਲੈਣੀ ਚਾਹੀਦੀ ਸੀ ਵੀ ਇੰਨੀ ਤੈਨੂੰ ਕਾਹਲੀ ਕੀ ਪਈ ਸੀ ਹੈ ਸਾਡੀ ਕੁੜੀ ਨੂੰ ਗਈ ਨੂੰ ਅਜੇ ਸਾਲ ਹੋਇਆ ਤੇ ਤੂੰ ਤਾਂ ਪਹਿਲਾਂ ਹੀ ਯਾਰ ਇਹ ਸਟੈਪ ਲੈ ਲਿਆ ਤੇ ਉਹ ਕਹਿੰਦਾ ਕਿ ਦੇਖੋ ਜੀ ਹੁਣ ਮੇਰੀ ਲਾਈਫ ਹੈ ਮੈਂ ਜ਼ਿੰਦਗੀ 'ਚ ਯੂਨੋ ਕਿੰਨੇ ਕੁ ਚਿਰ ਲਈ ਬਸ ਬੈਠਾ ਰਹੂੰਗਾ ਵੇਟ ਕਰਦਾ ਰਹੂੰਗਾ ਤੇ ਹੁਣ ਤੇ 3-4 ਸਾਲ ਲੰਘ ਗਏ ਮੈਂ ਤਾਂ ਉਹਦੇ ਨੂੰ ਦੇਖੋ 40+ ਦਾ ਹੋ ਜਾਣਾ ਉਹ ਕਹਿੰਦੇ ਕਿ ਤੈਨੂੰ ਕੋਈ ਰਿਸਪੈਕਟ ਨਹੀਂ ਰਹੀ ਦਿਸ ਦੈਟ ਉਹਨਾਂ ਨੇ ਚਲੋ ਬੜਾ ਮਾਇੰਡ ਕੀਤਾ ਤੇ ਮੁੰਡਾ ਕਹਿ ਰਿਹਾ ਕਿ ਮੈਂ ਐਡੀ ਕਿਹੜੀ ਗਲਤੀ ਕਰ ਦਿੱਤੀ ਹੈ ਵੀ ਅਕਸਰ ਮੇਰੀ ਲਾਈਫ ਹੈ ਵੀ ਤੁਹਾਡਾ ਕੀ ਹੱਕ ਬਣਦਾ ਕਿ ਤੁਸੀਂ ਮੈਨੂੰ ਕਹੋ ਕਿ ਤੈਨੂੰ ਆਈ ਨਹੀਂ ਸੀ ਕਰਨਾ ਚਾਹੀਦਾ ਤੈਨੂੰ ਉਵੇਂ ਕਰਨਾ ਚਾਹੀਦਾ ਸੀ ਸੋ ਤੁਹਾਡਾ ਸਭ ਦਾ ਕੀ ਖਿਆਲ ਹੈ ਤੁਹਾਨੂੰ ਲੱਗਦਾ ਕਿ ਮੁੰਡੇ ਨੂੰ ਰੁਕ ਜਾਣਾ ਚਾਹੀਦਾ ਸੀ ਵੇਟ ਕਰਨੀ ਚਾਹੀਦੀ ਸੀ ਇੰਨੀ ਕਾਹਲੀ ਨਹੀਂ ਸੀ ਕਰਨੀ ਚਾਹੀਦੀ ਖਿਆਲ 'ਚ ਯਾਰ ਅਗਲੇ ਦੀ ਲਾਈਫ ਹੈ ਉਹ ਜੋ ਮਰਜ਼ੀ ਕਰੇ ਹੁਣ ਉਹਨੇ ਅਕਸਰ ਕਿਤੇ ਨਾ ਕਿਤੇ ਡਿਸੀਜਨ ਤਾਂ ਲੈਣੀ ਹੈ ਹੁਣ ਸਾਰੀ ਉਮਰ ਤਾਂ ਉਹਨੇ ਆਏ ਇਕੱਲੇ ਨੇ ਬੈਠੇ ਨਹੀਂ ਰਹਿਣਾ ਡਜ਼ਨਟ ਮੇਕ ਸੈਂਸ ਸੋ 905-673-3337 ਆਪਣਾ ਨੰਬਰ ਹੈ ਅਤੇ ਤੁਹਾਡਾ ਸਭ ਦਾ ਕੀ ਖਿਆਲ ਹੈ 905-673-3337 ਤੁਹਾਨੂੰ ਲੱਗਦਾ ਕਿ ਉਹਨੂੰ ਥੋੜ੍ਹੀ ਜਿਹੀ ਹੋਰ 2-4 ਸਾਲ ਵੇਟ ਕਰ ਲੈਣੀ ਚਾਹੀਦੀ ਸੀ ਇਹ ਚੰਗਾ ਨਹੀਂ ਲੱਗਦਾ ਕਿ ਉਹਨੇ ਇੰਨੀ ਛੇਤੀ ਸਟੈਪ ਲੈ ਲਿਆ ਜਾਂ ਤੁਹਾਡੇ ਖਿਆਲ 'ਚ ਯਾਰ ਉਹਦੀ ਲਾਈਫ ਹੈ ਉਹ ਜੋ ਮਰਜ਼ੀ ਕਰੇ ਚਾਹੇ ਹੁਣ ਕਰ ਲਵੇ ਚਾਹੇ 6 ਮਹੀਨਿਆਂ ਬਾਅਦ ਕਰ ਲਵੇ ਇਟਸ ਟੋਟਲੀ ਅਪ ਟੂ ਹਿਮ ਨੰਬਰ ਹੈ ਆਪਣਾ 905-673-3337 ਪੈਸ਼ਨ ਰੂਫਿੰਗ ਨੂੰ ਯਾਦ ਰੱਖੋ ਸੀਜ਼ਨ ਹੁਣ ਖਤਮ ਹੋ ਰਿਹਾ ਮੌਸਮ ਬਦਲ ਰਿਹਾ ਰੂਫ ਤੁਹਾਡੀ ਨਵੀਂ ਲੱਗਣ ਵਾਲੀ ਹੈ ਰੂਫ ਤੁਹਾਡੀ ਚੇਂਜ ਹੋਣ ਵਾਲੀ ਹੈ ਪੈਸ਼ਨ ਰੂਫਿੰਗ ਤੋਂ ਵਧੀਆ ਕੋਈ ਨਹੀਂ ਗੁਰਲਾਲ ਵੀਰ ਉਹਨਾਂ ਨੂੰ ਕਾਲ ਕਰੋ ਫੁੱਲੀ ਇੰਸ਼ੋਰਡ ਕੰਪਨੀ ਹੈ ਵਾਰੰਟੀ ਵੀ ਮਿਲੇਗੀ ਨਵੀਂ ਰੂਫ ਰੂਫ ਦੀ ਰਿਪੇਅਰ ਪੈਸ਼ਨ ਰੂਫਿੰਗ 647-919-9413 ਪੈਸ਼ਨ ਰੂਫਿੰਗ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ ਅਗਰ ਕੋਈ ਵੀ ਰੂਫ ਦਾ ਕੰਮ ਹੈ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਵੀਰ ਜੇ ਤੁਸੀਂ ਬੇਸਮੈਂਟ ਤਿਆਰ ਕਰਾਉਣੀ ਹੈ ਆਪਣੀ ਲੀਗਲ ਜਾਂ ਕੋਈ ਵੀ ਤੁਸੀਂ ਆਪਣੇ ਵਾਸ਼ਰੂਮਸ ਦੀ ਰੈਨੋਵੇਸ਼ਨ ਕਰਵਾਉਣੀ ਹੈ ਤਾਂ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਹੁਣੇ ਇੰਨਾ ਸੋਹਣਾ ਕੰਮ ਕਰਦੇ ਆ ਇੰਨੇ ਵਧੀਆ ਯਾਰ ਇਨਸਾਨ ਨੇ ਭਾਜੀ ਉਹਨਾਂ ਨਾਲ ਗੱਲ ਕਰਕੇ ਹੁੰਦਾ ਕਿ ਭਾਜੀ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਤੁਸੀਂ ਬੰਦੇ ਇੰਨੇ ਵਧੀਆ ਜੀ ਕਰਦਾ, ਤੁਹਾਨੂੰ ਕੰਮ ਦਵਾਈ ਜਾਈਏ। ਜਿਹੜੇ ਚੰਗੇ ਦਿਲ ਦੇ ਲੋਕ ਹੁੰਦੇ ਆ ਨਾ, ਪਤਾ ਲੱਗ ਜਾਂਦਾ। ਸੋ ਨੰਬਰ ਨੂੰ ਨੋਟ ਕਰ ਲਓ ਇਹਨਾਂ ਦਾ, 4373180400, 4373180400, ਤੇ ਕਾਲ ਕਰੋ ਪੀ ਐਨ ਜੀ ਰੈਨੋਵੇਸ਼ਨ 1244। ਹੈਲੋ
2: ਵੀਰ
1: ਦਾ, 6 4 7
2: 6 2 9 3
1: ਮਨੂ ਨੂੰ ਕਹਿ ਦਿਓ ਕਿ ਮੈਂ ਨਵੀਂ ਤੋਂ ਮਿਲਿਆ ਨੰਬਰ। ਤੁਸੀਂ ਚਾਹੇ ਆਪਣੇ ਕੀ ਕਹਿੰਦੇ ਆ ਗੱਡੀਆਂ ਦੇ ਜਾਂ ਟਰੱਕਾਂ ਦੇ ਟਾਇਰ ਪਵਾਉਣੇ ਹੋਣ ਤਾਂ ਨੰਬਰ ਇੱਕੋ ਇੱਕ ਯਾਦ ਰੱਖੋ, ਮਨੂ ਦਾ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਜਾਂ ਟਰੱਕ ਦਾ ਓਇਲ ਚੇਂਜ, ਟਰੱਕ ਦੀ ਰਿਪੇਅਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦਾ ਕੋਈ ਵੀ ਕੰਮ, 6 4 7 2 3 4 6 2 9 3 ਈਗਲ ਟਰੱਕ,
2: 6 4 7 6 2 4 6 2 9 3
1: ਲਾਈਫ ਦੇ ਵਿੱਚ ਯਾਰ ਤਾਂ ਕਿੰਨੀਆਂ ਚੀਜ਼ਾਂ ਹੁੰਦੀਆਂ। ਮੇਰੀ ਤਾਂ ਏਦਾਂ ਦੀ ਇੰਟਰੈਕਸ਼ਨ ਪਤਾ ਨੀ ਇਸ ਦਿਨ ਚ 100 ਵਾਰ ਹੁੰਦੀ ਹੈ। ਜੇ ਮੈਂ ਮੂਡ ਆਫ ਕਰ ਲਿਆ ਫਿਰ ਤਾਂ ਬਹਿ ਗਏ ਘਰੇ, ਫਿਰ ਤਾਂ ਕਿਸੇ ਕੰਮ ਜੋਗੇ ਨੀ ਆਪਾਂ। ਸੋ ਮੂਡ ਨਾ ਇੰਨੀ ਛੇਤੀ ਆਫ ਕਰਿਆ ਕਰੋ, ਲਾਈਫ ਹੈ, ਲਾਈਫ ਦੇ ਵਿੱਚ ਤੁਹਾਨੂੰ ਬੜਾ ਕੁਝ ਫੇਸ ਕਰਨਾ ਪਊਗਾ। ਡੋਂਟ ਵਰੀ, ਟੈਨਸ਼ਨ ਨਾ ਲਓ, ਚਿਲ ਕਰੋ, ਰਿਲੈਕਸ ਕਰੋ ਤੇ ਇੰਜੋਏ ਕਰੋ, ਠੀਕ ਹੈ?
2: ਹਾਂਜੀ, ਪਰ ਫਿਰ ਵੀ ਇੱਕ
1: ਹਾਂਜੀ, ਆਪਣੀ ਹੋ ਗਈ ਸੀ ਗੱਲ ਅੱਜ ਬਹੁਤ ਲੰਬੀ ਝੜੀ, ਹੁਣ ਇਹ ਗੱਲਾਂ ਨੂੰ ਛੱਡੋ। ਅੱਜ ਫਰਾਈਡੇ ਹੈ, ਦੱਸੋ ਕੀ ਖਾ ਪੀ ਰਹੇ ਹੋ ਅੱਜ?
2: ਕੁਛ ਨਹੀਂ, ਮੈਂ ਮੂਵੀ ਵੇਖਣ ਆਇਆ
1: ਹਾਂ। ਉਹ ਬੱਲੇ ਯਾਰ, ਮੂਵੀ ਵੇਖਣ ਆਏ ਹੋ, ਫਿਰ ਹੋਰ ਕਿਸੇ ਤੇ ਕਿਹੜੀ ਮੂਵੀ ਦੇਖ ਰਹੇ ਹੋ? ਵੈਰੀ ਗੁਡ, ਫਿਲਮ ਦੇਖਣ ਗਏ ਹੋ, ਤੁਹਾਨੂੰ ਟੈਨਸ਼ਨ ਆਉਂਦੀ ਪਈ ਹੈ। ਸੋ ਨੰਬਰ ਹੈ ਆਪਣਾ 9 0 5 6 7 3 3 3 3 7, 9 0 5 6 7 3 3 3 3 7, 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 7 9 0 5 6 7 3 3 3 7 9 0 5 6 7 3 3 3 7 9 0 5 6 7 3 3 3 7 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 3 7 9 0 5 6 7 3 3 3 3 7 9 0 5 6 7 3 ਯੂ ਨੋ ਓਪੀਨੀਅਨ ਸਾਡੇ ਤੱਕ ਪਹੁੰਚਦਾ ਕਰੋ। ਨੰਬਰ ਹੈ ਆਪਣਾ 905-673-3337 ਨੰਬਰ ਹੈ 905-673-3337। ਮੈਂ ਹੁਣ ਇੰਨਾ ਕੀ ਕਹਿੰਦੇ ਹੁੰਦੇ ਆ ਸੀਰੀਅਸ ਤੁਹਾਡੇ ਨਾਲ ਯਾਰ ਡਿਸਕਸ਼ਨ ਸ਼ੁਰੂ ਕੀਤੀ ਹੈ ਉਹਦੇ ਬਾਰੇ ਦੋ ਓਪੀਨੀਅਨ, ਬਾਕੀ ਗੱਲਾਂ ਬਾਤਾਂ ਨੂੰ ਤੁਸੀਂ 10-12 ਮਿੰਟਾਂ ਲਈ ਛੱਡੋ, ਠੀਕ ਹੈ ਜੀ। 0542 ਹੈਲੋ 0542 ਹੈਲੋ ਓਕੇ ਕੱਟ ਗਏ 0743 ਹੈਲੋ ਵਧੀਆ ਜੀ ਕਿਵੇਂ ਹੋ?
3: ਵਧੀਆ ਵਧੀਆ ਜਹਾਜ਼ ਬੋਲਦਾ ਪਿਆ ਮੈਂ, ਆਈ ਬਿਲੋਂਗ ਟੂ ਪਾਕਿਸਤਾਨ, ਕਦੀ ਕਦੀ ਕਰਦਾ ਹੁੰਦਾ ਸਾਨੂੰ ਅੱਗੇ ਵੀ ਕੀਤਾ
1: ਜੀ ਸਰ, ਮੋਸਟ ਵੈਲਕਮ। ਪਾਕਿਸਤਾਨ ਤੋਂ ਤਾਂ ਯਾਰ ਬੜਾ ਪਿਆਰ ਮਿਲਦਾ ਸਾਨੂੰ।
3: ਹਾਂ ਨਹੀਂ ਮੈਂ
1: ਬੜਾ ਜੀ ਲੱਗਿਆ
3: ਸਾਡੇ ਪੰਜਾਬ ਦੇ ਵਿੱਚ ਸਾਡਾ ਜਿਹੜਾ ਖਾਸ ਕਰੇ ਇਲਾਕਾ ਜਿਹੜਾ ਨਾ ਸਾਰਾ ਨਨਕਾਣਾ ਸਾਹਿਬ ਲਾਹੌਰ ਵਾਲਾ, ਇੱਥੇ ਯਕੀਨ ਕਰੋ ਜਿਹੜਾ ਮਰਜ਼ੀ ਆ ਜੇ ਦੁਨੀਆਂ ਦਾ ਆਦਮੀ ਵੈਲਕਮ ਕਰਦੇ ਨੇ ਪੰਜਾਬੀ, ਸਾਰੇ ਸਾਰੇ ਰਿਸਪੈਕਟ ਕਰਦੇ ਨੇ, ਖਾਸ ਕਰ ਆਪਣੇ ਪੰਜਾਬੀ ਇੰਡੀਅਨ ਖਾਸ ਕਰ ਆ ਜਾਣ ਨਾ ਸਾਡੇ ਤੇ ਲੋਕ ਬਹੁਤ ਰਿਸਪੈਕਟ ਦਿੰਦੇ ਨੇ ਤੇ ਬੱਚੇ ਤਾਂ ਸਾਡੇ ਅਸੀਂ ਕਿਵੇਂ ਨਨਕਾਣਾ ਸਾਹਿਬ ਉੱਥੇ ਹੋ ਕੇ ਵੀ ਆਏ ਨੇ ਨਾ।
1: ਵਾਹ ਵਾਹ ਵਾਹ ਕੀ ਬਾਤ ਹੈ।
3: ਕਿਉਂਕਿ ਉਹ ਇੱਦਾਂ ਕਿ ਵਾਈਫ ਮੇਰੀ ਟੀਚਰ ਸੀ ਤੇ ਉਹ ਨਾ ਇਹਨਾਂ ਦਾ ਦਫ਼ਤਰ ਜਿਹੜਾ ਉਹ ਐਜੂਕੇਸ਼ਨ ਦਾ ਉਹ ਬਾਅਦ ਦੇ ਵਿੱਚ ਆਉਂਦਾ, ਉਹ ਤੋਂ ਲੰਘ ਕੇ ਜਾਣਾ ਪੈਂਦਾ।
1: ਹਾਂਜੀ ਬਿਲਕੁਲ।
3: ਕੁਛ ਮੁਆਸ਼ਰੇ ਦੇ ਵਿੱਚ ਨਾ ਕੁਛ ਰੱਖ ਰਖਾਓ ਬਣੇ ਹੁੰਦੇ ਨੇ, ਜਿੱਦਾਂ ਦੇਖੋ ਨਾ ਮੈਂ ਸ਼ਾਦੀ ਕਰਨੀ ਆ ਤੇ ਮੈਂ ਜਾ ਕੇ ਕਰ ਸਕਦਾ ਕਿਸੇ ਵੀ ਲੜਕੀ ਦੇ ਨਾਲ, ਲੇਕਿਨ ਨਹੀਂ ਮੈਨੂੰ ਫਸਟ ਸਾਨੂੰ ਇਹ ਹੁੰਦਾ ਕਿ ਆਪਣੇ ਮਾਂ ਬਾਪ ਨੂੰ ਕਹੀਏ ਉਹ ਰਿਸ਼ਤਾ ਲੈ ਕੇ ਜਾਣ, ਇਹ ਕੁਛ ਰੱਖ ਰਖਾਓ ਜਾਨੀ ਬਣੇ ਨੇ ਮੁਆਸ਼ਰੇ ਦੇ ਵਿੱਚ, ਇਹਨਾਂ ਨੂੰ ਸਾਨੂੰ ਫਾਲੋ ਕਰਨਾ ਪੈਂਦਾ, ਲੇਕਿਨ ਨਾ ਵੀ ਕਰੋਗੇ ਤੇ ਕੋਈ ਇਲੀਗਲ ਨੀ ਹੈਗਾ, ਉਹ ਹੈ ਲੀਗਲ ਹੀ ਹੈ, ਲੇਕਿਨ ਇਹ ਕਿ ਉਹ ਕੋਈ ਹਰਟ ਨੀ ਹੁੰਦੇ ਲੋਕ ਆਲੇ ਦੁਆਲੇ ਸਾਡੇ ਹੁੰਦੇ, ਜਿਹੜੇ ਅਸੀਂ ਮੁਆਸ਼ਰੇ ਚ ਰਹਿੰਦੇ ਹੁੰਦੇ ਨਾ ਸਾਨੂੰ ਉਹਦੇ ਵੱਲ ਦੇਖਣਾ ਪੈਂਦਾ ਥੋੜਾ ਜਿਹਾ। ਇਹਦੇ ਵਿੱਚ ਉਹਨੇ ਸ਼ਾਦੀ ਕਰਨੀ ਉਹ ਕਰ ਸਕਦਾ ਐਨੀ ਟਾਈਮ ਕਰ ਸਕਦਾ, ਦੂਸਰੇ ਦਿਨ ਹੀ ਕਰ ਲੇ ਭਾਵੇਂ, ਲੇਕਿਨ ਨਹੀਂ ਆਲੇ ਦੁਆਲੇ ਰੱਖ ਸਿਖਾਓ ਦੇਖੀਦਾ ਉਹ ਹਰਟ ਹੋਣਗੇ ਯਾਰ, ਜਿਹਨਾਂ ਦੇ ਮੈਂ ਥੋੜ੍ਹਾ ਜਿਹਾ ਠਹਿਰ ਕੇ ਕਰ ਲੈਂਦਾ, ਮੈਂ ਇੱਕ ਮਹੀਨੇ ਬਾਅਦ ਵੀ, ਮੈਂ ਦੋ ਮਹੀਨੇ ਕੋਈ ਐਮਰਜੈਂਸੀ ਨਾ ਆਵੇ ਤਾਂ ਮੈਂ ਤਿੰਨਾਂ ਮਹੀਨੇ ਬਾਅਦ ਇਹੀ ਕਰ ਲਾਂਗਾ, ਉਹ ਵੀ ਸਹੀ ਰਹਿਣਗੇ, ਉਹ ਵੀ ਸਹੀ ਰਹਿਣਗੇ। ਸਾਨੂੰ ਆਲੇ ਦੁਆਲੇ ਸਿਰਫ ਮੁਆਸ਼ਰੇ ਦਾ ਰੱਖ ਰਖਾਓ ਦੇਖਣਾ ਪੈਂਦਾ, ਉਹਨਾਂ ਤੇ ਪਾਬੰਦੀ ਕੋਈ ਨੀ, ਉਹ ਕਰ ਸਕਦਾ ਜਦੋਂ ਮਰਜ਼ੀ, ਤਾਂ ਕਿ ਕੋਈ ਡਿਸਟਰਬ ਨਾ ਹੋਵੇ, ਕਿਉਂਕਿ ਸਾਡੇ ਇੱਕ ਰਿਸਪੋਂਸਿਬਲ ਬਣਿਆ ਯਾਰ, ਕਿਸੇ ਦੇ ਕੋਈ ਫੌਤਗੀ ਹੋਈ, ਕੋਈ ਮਰ ਗਿਆ, ਉਹ ਤੋਂ ਜਰਾ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਕੋਈ ਖੁਸ਼ੀ ਦੀ ਖਬਰ, ਕੋਈ ਇੱਦਾਂ ਯਾਰ ਉਹਨਾਂ ਨੂੰ ਅੱਛਾ ਨੀ ਲੱਗਦਾ ਹੋਏਗਾ, ਮੈਂ ਥੋੜ੍ਹ ਜਿਹਾ ਉਹ ਬੁਰਾ ਮਹਿਸੂਸ ਕਰਨਗੇ, ਅਦਰ ਦੈਨ ਦੈਟ ਤੇ ਕੋਈ ਨੀ ਹੈਗਾ। ਇਸ ਤਰ੍ਹਾਂ ਇੱਕ ਮੁਆਸ਼ਰੇ ਦੇ ਸਾਡੇ ਜਿਹੜੇ ਉਹਨਾਂ ਨੂੰ ਅਸੀਂ ਫਾਲੋ ਕਰਦੇ ਹਾਂ, ਉਹਦੇ ਵਿੱਚ ਮੇਰਾ ਖਿਆਲ ਹੈ ਕੋਈ ਐਸਾ ਕੋਈ ਰੁਕਾਵਟ ਕੋਈ ਬੁਰੀ ਸ਼ੈ ਨਹੀਂ ਹੈਗੀ, ਲੇਕਿਨ ਉਹਨੂੰ ਸਾਨੂੰ ਫਾਲੋ ਕਰਨਾ ਚਾਹੀਦਾ, ਅਸੀਂ ਕਰਦੇ ਹਾਂ, ਕੋਈ ਮਜਬੂਰੀ ਨਾ ਹੋਵੇ ਤੁਹਾਨੂੰ ਕਰਨਾ ਚਾਹੀਦਾ।
1: ਸੋ ਤੁਹਾਨੂੰ ਵੀ ਲੱਗਦਾ ਕਿ ਉਸਨੂੰ ਥੋੜਾ ਚਿਰ ਹੋਰ ਵੇਟ ਕਰ ਲੈਣੀ ਚਾਹੀਦੀ ਸੀ?
3: ਹਾਂ, ਅਗਰ ਉਹਨੂੰ ਕੋਈ ਅਗਰ ਕੋਈ ਐਸੀ ਸਿਚੁਏਸ਼ਨ ਨਹੀਂ ਸੀ ਕਿ ਜਸਟ ਉਹਨੇ ਕਰ ਲਿਆ, ਮੇ ਬੀ ਬਾਜ਼ਕਤ ਐਸੀ ਨਵੀਂ ਜੀ ਸਿਚੁਏਸ਼ਨ ਆਉਂਦੀ ਆ, ਕੋਈ ਲੜਕੀ ਐਸੀ ਸਿਚੁਏਸ਼ਨ ਵਿੱਚ ਸੀ ਕਿ ਉਹਨੂੰ ਕਰਨਾ ਹੀ ਪੈ ਗਿਆ ਮਜਬੂਰਨ ਉਹਦੇ ਨਾਲ, ਤੇ ਅਦਰਵਾਈਜ਼ ਸ਼ਾਇਦ ਉਹ ਨਾ ਹੁੰਦਾ, ਕੋਈ ਐਸੀ ਸਾਨੂੰ ਤਾਂ ਨਹੀਂ ਪਤਾ ਨਾ ਉਸ ਸਿਚੁਏਸ਼ਨ ਦਾ। ਅਗਰ ਬਾਈ ਅਗਰ ਨਾਰਮਲ ਹੈ ਉਹਨੇ ਕੀਤਾ ਤੇ ਫਿਰ ਥੋੜ੍ਹਾ ਜਿਹਾ ਅਗਰ ਵੇਟ ਕਰ ਲੈਂਦਾ ਇੱਕ ਦੋ ਚਾਰ ਮਹੀਨੇ, ਅਗਰ ਸਾਰਾ ਦੂਸਰੇ ਵੀ ਰਾਜ਼ੀ ਹੋ ਜਾਂਦੇ ਉਹ ਵੀ ਰਾਜ਼ੀ ਹੋਣ, ਤਾਂ ਫਿਰ ਜ਼ਿਆਦਾ ਬਿਹਤਰ ਸੀ ਮੇਰਾ ਖਿਆਲ।
1: ਪਰ ਕੀ ਜ਼ਰੂਰੀ ਹੈ ਕਿ ਉਹ ਹੁਣ ਉਸ ਫੈਮਿਲੀ ਨੂੰ ਵੀ ਰਾਜ਼ੀ ਕਰੇ? ਮੈਂ ਚਲੋ ਸਮਝ ਗਿਆ ਕਿ ਉਹ ਫੈਮਿਲੀ ਉਹਦੀ ਲਾਈਫ ਦਾ ਪਾਰਟ ਸੀ, ਬਟ ਹੁਣ ਵੀ ਉਹ ਜ਼ਰੂਰ ਸੋਚੇ ਕਿ ਯਾਰ ਮੈਂ ਉਹਨਾਂ ਨੂੰ ਨਹੀਂ ਨਾਰਾਜ਼ ਕਰਨਾ ਹੈਗਾ।
3: ਨਹੀਂ ਦੇਖੋ, ਨਾਰਾਜ਼ ਇਸ ਹਿਸਾਬ ਨਾਲ ਨਹੀਂ ਹੈਗਾ ਕਿ ਉਹਨੂੰ ਹੁਣ ਕਹਿਣ ਜੀ ਦੋ ਸਾਲ ਕਰੇ ਹੀ ਨਾ, ਨਹੀਂ, ਲੇਕਿਨ ਕਿ ਅਗਰ ਥੋੜਾ ਜਿਹਾ ਵਕਫਾ ਜਿਹੜੇ ਹਿਸਾਬ ਨਾਲ ਦੇਖੇ ਕਿ ਉਹਨਾਂ ਦੇ ਕੋਈ ਹਰਟ ਨਾ ਹੁਣ ਮਹਿਸੂਸ ਕਰਦੇ, ਜਿਹਨਾਂ ਦੇ ਦੇਖੇ ਲਓ ਯਾਰ ਇਹ ਤਾਂ ਰੰਗ ਰਲੀਆਂ ਮਨਾ ਪਏ, ਇਹਨੂੰ ਖਰੇ ਅਫਸੋਸ ਹੀ ਨਹੀਂ ਹੈਗਾ ਜਾਂ ਕੋਈ, ਲੇਕਿਨ ਨਹੀਂ ਹੁੰਦਾ ਹਰ ਕਿਸੇ ਨੂੰ, ਥੋੜਾ ਜਿਹਾ ਅਗਰ ਕਰ ਲੈਂਦਾ ਤੇ ਬਿਹਤਰ ਹੈ, ਨਹੀਂ ਕੀਤਾ ਤੇ ਤਾਂ ਵੀ ਕੋਈ ਨੀ, ਬਾਕੀ ਕਿਸੇ ਨੇ ਉਹ ਤੇ ਕੋਈ ਲੀਗਲ ਨਹੀਂ, ਕੋਈ ਉਹਦੇ ਕੋਈ ਚਾਰਜ ਨਹੀਂ
1: ਹੈਗੇ। ਨਹੀਂ ਚਾਹੇ ਲੀਗਲ ਨਹੀਂ, ਚਲੋ ਆਪਾਂ ਤਾਂ ਦੇਖੋ ਗੱਲਬਾਤ ਜੀ ਕਰ ਰਹੇ ਹਾਂ ਤਾਂ ਆਪਾਂ ਕਰ ਰਹੇ ਹਾਂ ਇੱਕ ਰਿਸਪੈਕਟ ਦੀ ਤੌਰ ਤੇ, ਬਟ ਨਹੀਂ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕਸ ਫॉर योर कॉल।
3: ਨਹੀਂ ਥੈਂਕ, ਨਹੀਂ ਆਲਵੇਜ਼ ਆਲਵੇਜ਼,
1: ਥੈਂਕ ਯੂ ਸਰ, ਬਹੁਤ ਧੰਨਵਾਦ,
3: ਸਾਡਾ ਪ੍ਰੋਗਰਾਮ ਹਮੇਸ਼ਾ ਸੁਣ ਰਿਹਾ ਹੁੰਦਾ।
1: ਧੰਨਵਾਦ ਸਰ, ਥੈਂਕ ਯੂ। 2696 ਹੈਲੋ,
4: ਸਤਿ ਸ੍ਰੀ ਅਕਾਲ ਨਵੀਂ, ਕਿਵੇਂ
1: ਆ? ਵਧੀਆ ਜੀ, ਕਿਵੇਂ
4: ਹੋ? ਬਸ ਵਧੀਆ। ਮੈਂ ਇੱਥੇ ਦੱਸਣਾ ਚਾਹੁੰਦਾ ਸੀਗਾ ਇਸ ਬਾਰੇ, ਕਿਉਂ ਜਿਹਨੇ ਤਾਂ ਜਾਣਾ ਉਹ ਚਲ ਗਿਆ ਆਲਰੇਡੀ, ਤਾਂ ਮੁੜ ਕੇ ਨਹੀਂ ਆਉਣਾ ਕਿਸੇ ਨੇ ਵੀ, ਜਦੋਂ ਕੋਈ ਚਲ ਜਾਂਦੇ ਆ, ਪਰ ਉਹਦਾ ਡਿਸੀਜਨ ਆ ਲਾਈਕ ਕਦੋਂ ਸ਼ਾਦੀ ਕਰਾਉਂਦਾ, ਮੁੜ ਕੇ ਇੱਕ ਸਾਲ ਬਾਅਦ ਚਾਹੇ ਦੋ ਸਾਲ ਬਾਅਦ, ਜਦੋਂ ਮੈਰਿਜ ਦਨ ਕਿਸੇ ਨੂੰ ਫੈਕਟ ਨਹੀਂ ਪਾਉਣਾ ਚਾਹੀਦਾ ਇਹਦੇ ਬਾਰੇ, ਉਹਦੀ ਲਾਈਫ ਆ ਜਿੱਦਾਂ ਮਰਜ਼ੀ ਕਰੇ ਬਾਅਦ ਵਿੱਚ। ਤੇ ਇੱਕ ਮੈਂ ਹੋਰ ਅਪਡੇਟ ਦੇਣੀ ਸੀ, ਅੱਜ ਨਾ ਕੁਈਨ ਐਂਡ 410 ਤੇ ਸੀ ਮੈਂ ਜਾਂਦਾ ਪਿਆ, ਤੇ ਉੱਥੇ ਸੀਗੀ ਪੁਲਿਸ ਦੇ ਨਾ ਤਿੰਨ ਪੁਲਿਸ ਅਫਸਰ ਨਿਕਲੇ ਗੱਡੀ ਅਨਮਾਰਕ ਦੇ ਵਿੱਚੋਂ ਨਾ, ਤੇ ਉਹ ਸੀਗੀ ਇੱਕ ਹੁੰਡਾ ਲੈਂਟਰਾ ਨਾ, ਆਪਣੇ ਤਿੰਨ ਇੱਕ ਮੁੰਡੇ ਸੀਗੇ ਯੰਗ ਜਨਰੇਸ਼ਨ ਦੇ, ਉਹਨੇ ਕੀ ਕੀਤਾ ਜਦੋਂ ਗੱਡੀ ਦੇ ਉਹ ਆ ਗਏ ਨਾ ਤਿੰਨੇ ਜਣੇ, ਉਹਨੇ ਨਾ ਗੱਡੀ ਭਜਾ ਲਈ ਮੋਹਰੇ ਰੈਂਪ ਤੇ ਪਾ ਲਈ 410 ਸਾਊਥ ਤੇ,

0: ਤੈਨੂੰ ਨਹੀਂ ਸੀ ਕਰਨਾ ਚਾਹੀਦਾ ਏਅਰਪੋਰਟ ਰੋਡ ਮੇਫੀਲਡ ਦੇ ਕੋਰਨਰ ਤੇ ਨਵੇਂ ਪਲਾਜ਼ੇ 'ਚ ਖੁੱਲਿਆ ਅਨਾਜ ਮਾਰਟ 'ਤੇ ਕਿਹਾ ਜਾਓਗੇ ਕਹੋਗੇ ਨਵੀਂ ਯਾਰ ਬੱਲੇ ਬੱਲੇ ਬੱਲੇ ਇੰਨਾ ਸਾਫ਼ ਸੁਥਰਾ ਇੰਨਾ ਵੈਲ ਔਰਗਨਾਈਜ਼ ਕਿ ਕਮਾਲ ਹੀ ਕਰ ਦਿੱਤੀ ਅਨਾਜ ਮਾਰਟ ਗਰੋਸਰੀ ਸਟੋਰ ਏਅਰਪੋਰਟ ਮੇਫੀਲਡ ਦੇ ਕੋਰਨਰ 'ਤੇ ਡੂ ਵਿਜ਼ਿਟ 0794 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਭਾਈ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
1: ਵਧੀਆ ਵਧੀਆ ਤੁਸੀਂ ਸੁਣਾਓ ਕਿੱਦਾਂ
0: ਵਧੀਆ ਜੀ ਕਿਵੇਂ ਹੋ
1: ਮੇਰਾ ਸਕੇ ਚਾਚਾ ਜੀ ਆ ਉਹਨਾਂ ਦੇ ਮੇਰੇ ਚਾਚੀ ਜੀ ਵੀ ਮੇਰੇ ਡੈਥ ਹੋ ਗਈ ਸੀਗੀ ਉਹਨਾਂ ਦੀ ਲਵ ਮੈਰਿਜ ਸੀਗੀ ਇਹ ਮੈਂ ਕਹਿ ਸਕਦਾ ਲਵ ਮੈਰਿਜ ਉਹ ਤਾਂ ਚਲੋ ਨਿਆਣੇ ਨੂੰ ਸਾਂਭੂਗੀ ਜਾਂ ਨਹੀਂ ਸਾਂਭੂਗੀ ਤੇ ਉਹਨਾਂ ਨੇ ਇਹ ਡਿਸੀਜਨ ਲਿਆ ਸੀ ਕਿ ਮੈਂ ਆਪਣੇ ਨਿਆਣੇ ਨੂੰ ਸਾਂਭੂਗਾ ਤੇ ਮੈਂ ਵਿਆਹ ਨਹੀਂ ਕਰਾਉਂਦਾ ਉਹ ਬੰਦੇ ਤੇ ਡਿਪੈਂਡ ਕਰਦਾ ਕਿ ਉਹਨੇ ਕਰਾਉਣਾ ਜਾਂ ਨਹੀਂ
0: ਦੋ
1: ਲੜਕੇ ਸੀਗੇ ਇੱਕ ਬੇਟੀ ਸੀਗੀ ਉਹ ਥੋੜੇ ਦੋ ਲੜਕੇ ਉਹ ਵੱਡੇ ਸੀਗੇ ਮਤਲਬ 9 ਸਾਲ ਤੇ ਜਿਹੜੀ ਕੁੜੀ ਸੀ ਉਹ 5-6 ਸਾਲ ਦੀ ਸੀਗੀ
0: ਅੱਛਾ ਉਹਨਾਂ ਨੂੰ ਲੱਗਿਆ ਕਿ ਜੇ ਦੂਜੀ ਕੋਈ ਲੇਡੀ ਆਊਗੀ ਲਾਈਫ ਚ ਖਬਰ ਆ ਉਹ ਖਿਆਲ ਰੱਖੂਗੀ ਜਾਂ ਨਹੀਂ
1: ਹਾਂਜੀ ਹਾਂਜੀ ਉਹਨਾਂ ਨੂੰ ਇਹੀ ਲੱਗਾ ਸੀਗਾ ਕਿ ਉਹਨਾਂ ਨੇ ਜਿਹੜੀ ਚਾਚੀ ਤੇ ਮਦਰ ਸੀਗੇ ਫਾਦਰ ਸੀਗੇ ਉਹਨਾਂ ਨੇ ਬਹੁਤ ਜ਼ੋਰ ਲਾਇਆ ਤੂੰ ਕਰਾ ਲਾ ਵਿਆਹ ਕੋਈ ਆਪਦਾ ਘਰ ਵਸਾ ਲਾ ਪਰ
0: ਅੱਛਾ ਨਹੀਂ ਉਹੀ ਹੈ ਨਾ ਮੈਨੂੰ ਇਹ ਵੀ ਕੁਝ ਲੋਕ ਕਹਿ ਰਹੇ ਸੀ ਕਿ ਯਾਰ ਹੁਣ ਜਿਸ ਇਨਸਾਨ ਨਾਲ ਤੁਸੀਂ ਯੂਨੋ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕਰ ਰਹੇ ਹੋ ਹੁਣ ਤੁਹਾਨੂੰ ਕੀ ਪਤਾ ਕਿ ਉਹ ਤੁਹਾਡੇ ਬੱਚਿਆਂ ਦੀ ਕਿੰਨੀ ਟੇਕ ਕੇਅਰ ਕਰੇਗਾ ਜਾਂ ਨਹੀਂ ਗੱਲ ਥੋੜੀ ਜੀ ਮੁਸ਼ਕਿਲ ਆ ਸੋ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਮੈਸੇਜ ਦਵਾਂ ਜ਼ਰੂਰ ਸਾਡੇ ਯਾਰ ਬਹੁਤ ਹੀ ਪਿਆਰੇ ਸੱਜਣ ਦੁਆਬਾ ਟਰੈਵਲ ਵਾਲੇ ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਟਰੈਵਲ ਤੋਂ ਵਧੀਆ ਰੇਟ ਨਹੀਂ ਤੁਹਾਨੂੰ ਕਿਤੋਂ ਮਿਲਣਾ ਦੁਆਬਾ ਟਰੈਵਲ ਇੰਡੀਆ ਦੀਆਂ ਟੌਪ ਦੀਆਂ ਟਿਕਟਾਂ 905-796-7800 905-796-7800 ਦੁਆਬਾ ਦੁਆਬਾ ਦੁਆਬਾ ਟਰੈਵਲ ਦੁਆਬਾ ਟਰੈਵਲ ਦੁਆਬਾ ਟਰੈਵਲ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ ਕਿਸੇ ਨੇ ਵੀ ਗੱਡੀਆਂ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਤੁਸੀਂ ਯਾਦ ਰੱਖੋ ਰਾਜਵੰਤ ਕੌਰ ਰਾਜਵੰਤ ਤੁਹਾਨੂੰ 30% ਤੋਂ ਲੈ ਕੇ 35% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਇਹ 30% ਤੋਂ ਲੈ ਕੇ 35% ਕੰਪਨੀਆਂ ਤੋਂ ਐਸਟੀਮੇਟ ਲੈ ਕੇ ਦਿੰਦੇ ਆ ਤੁਹਾਨੂੰ ਸੋ ਰਾਜਵੰਤ ਕੌਰ 6476744 4735 6476744 4735 ਰਾਜਵੰਤ ਕੌਰ
2: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014

0: ਗਿਆ 22 ਤੱਕ ਤੁਹਾਨੂੰ ਰਿਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕੌਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰਿਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
2: 2241 ਹੈਲੋ ਜੀ, ਵੈਲਕਮ।
3: ਹੈਲੋ ਜੀ, ਮੇਰਾ ਨਾਮ ਦਿਲ ਦਾ ਜਾਨੀ ਹੈ ਜੀ, ਤੇ ਮੈਂ ਪਾਕਿਸਤਾਨ ਤੋਂ ਹਾਂ।
2: ਤੁਹਾਡਾ ਨਾਮ ਹੈ ਦਿਲ ਦਾ ਜਾਨੀ? ਗਵਰਨਮੈਂਟ ਨੇਮ ਹੈ?
3: ਨਹੀਂ, ਗਵਰਨਮੈਂਟ ਨੇਮ ਨੀ ਹੈ, ਮੇਰਾ ਨਿੱਕ ਨੇਮ ਹੈ। ਲੇਕਿਨ ਮੈਂ ਪਹਿਲੀ ਦਫਾ ਤੁਹਾਡੇ ਕੋਲ ਕਾਲ ਕਰਦਾ ਪਿਆ।
2: ਕੀ ਬਾਤ ਹੈ,
3: ਸੁਣਦਾ ਪਿਆ ਗੱਪਸ਼ਪ ਤੁਹਾਡੀ, ਪਹਿਲੇ ਵੀ ਗੱਪਸ਼ਪ ਸੁਣੀ ਹੈ, ਹੁਣ ਵੀ ਸੁਣਦਾ ਪਿਆ, ਤੇ ਬੜੀ ਅੱਛੀ ਲੱਗ ਰਹੀ ਹੈ, ਤੇ ਮੈਂ ਕਿਹਾ ਮੈਂ ਵੀ ਪਾਰਟਿਸਿਪੇਟ ਕਰਾਂ।
2: ਥੈਂਕ ਯੂ ਸਰ, ਮੋਸਟ ਵੈਲਕਮ। ਕੀ ਹਾਲ ਹੈ
3: ਜੀ? ਠੀਕ ਠਾਕ। ਇੱਕ ਮੈਸੇਜ ਮੈਂ ਦੇਣਾ ਚਾਹੁੰਦਾ ਆਪਣੇ ਬਾਬਾ ਜੀ ਨੂੰ, ਜਿਹਨਾਂ ਨੂੰ ਮੈਂ ਬਹੁਤ ਮਿਸ ਕਰਦਾ ਇੱਥੇ ਆ ਕੇ ਕੈਨੇਡਾ ਚ। ਉਹਨਾਂ ਤੋਂ ਬਿਨਾਂ ਮੇਰੀ ਜ਼ਿੰਦਗੀ ਜਿਹੜੀ ਹੈ ਨਾ, ਕਹਿ ਲਓ ਕਿ ਅੱਧੀ ਰਹਿ ਗਈ ਹੈ। ਮੇਰੀ ਲਾਈਫ ਦਾ ਬੜਾ ਇੰਪੋਰਟੈਂਟ ਹਿੱਸਾ ਹੈ। ਤੇ ਤੁਹਾਡੇ ਮੌਜੂ ਦੇ ਬਾਰੇ ਮੈਂ ਇਹ ਕਵਾਂਗਾ, ਇੱਕ ਸ਼ੇਰ ਪੜਾਂਗਾ ਕਿ ਮਸਜਿਦ ਢਾ ਦੋ, ਮੰਦਿਰ ਢਾ ਦੋ, ਢਾ ਦੇ ਜੋ ਕੁਝ ਢਹਿੰਦਾ, ਇੱਕ ਬੰਦੇ ਦਾ ਦਿਲ ਨਾ ਢਾਵੀ, ਦਿਲਾਂ ਵਿੱਚ ਰੱਬ ਵੱਸਦਾ। ਥੋੜਾ ਜਿਹਾ ਮੈਨੂੰ ਆਂਦਾ ਹੋ ਸਕਦਾ ਮੈਂ ਗਲਤ ਪਲਤ ਕਰ ਗਿਆ ਵਾਂ, ਲੇਕਿਨ ਇਹ ਗੱਲ ਹੈ ਕਿ ਉਸ ਬੱਚੇ ਲਈ ਵੀ ਤੇ ਉਸ ਬੱਚੀ ਲਈ ਵੀ, ਕਿ ਕਿਸੇ ਦਾ ਦਿਲ ਢਾ ਕੇ ਨਾ ਆਪਣੀ ਮਸਜਿਦ ਮੰਦਿਰ ਬਣਾਓ, ਆਪਣੀ ਜਗ੍ਹਾ ਨਾ ਬਣਾਓ, ਆਪਣੇ ਘਰ ਨਾ ਵਸਾਓ। ਸਭ ਦੇ ਬੱਚੇ ਸਾਂਝੇ ਨੇ, ਸਭ ਦੀ ਬੱਚੀਆਂ ਸਾਂਝੀਆਂ ਨੇ, ਤੇ ਅੱਜ ਤੁਸੀਂ ਖਿਆਲ ਕਰੋਗੇ ਕੱਲ ਨੂੰ ਤੁਹਾਡਾ ਕੋਈ ਖਿਆਲ ਕਰੇਗਾ। ਤੇ ਮੇਰਾ ਤੇ ਇਹ ਹੈ ਕਿ ਜਿਸ ਸਾਈਡ ਤੋਂ ਵੀ ਗਲਤ ਚੀਜ਼ ਹੋਈ ਹੈ, ਉਹ ਆਪਣੇ ਆਪ ਨੂੰ ਦਰੁਸਤ ਕਰੇ।
2: ਚਲੋ ਸਰ, ਸ਼ੁਕਰੀਆ ਤੁਹਾਡਾ, ਥੈਂਕ ਯੂ।
3: ਥੈਂਕ ਯੂ
2: ਜੀ, ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ। ਸੋ ਨਹੀਂ, ਗਲਤ ਤਾਂ ਹੁਣ ਆਪਾਂ ਇਹ ਨਹੀਂ ਕਹਿੰਦੇ ਵੀ ਕੁਛ ਗਲਤ ਹੋਇਆ, ਹੁਣ ਇਹ ਤੁਸੀਂ ਦੱਸਦੇ ਹੋ ਵੀ ਤੁਹਾਨੂੰ ਜੇ ਲੱਗਦਾ ਗਲਤ ਹੈ ਤਾਂ ਠੀਕ ਹੈ, ਜੇ ਨਹੀਂ ਲੱਗਦਾ ਤਾਂ ਵੀ ਦੱਸੋ। ਤੁਸੀਂ ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਵਧੀਆ ਟੌਪ ਦਾ ਨੰਬਰ 1 ਪੀਜ਼ਾ ਖਾਣਾ, 2 ਮੀਡੀਅਮ ਪੀਜ਼ੇ, 3-3 ਟੌਪਿੰਗ ਤੇ 2 ਡਿਪ, $24.99 ਦੇ ਵਿੱਚ ਮਿਸਟਰ ਸਿੰਘ ਪੀਜ਼ਾ, 905-504-4000 ਮਿਸਟਰ ਸਿੰਘ ਪੀਜ਼ਾ। ਇਹ ਜਿਹੜੀ ਡੀਲ ਹੈ, ਇਹਨਾਂ ਦੀ ਨੌਰਥ ਪਾਰਕ ਅਤੇ ਟੋਰਨਮ ਦੀ ਲੋਕੇਸ਼ਨ ਤੇ ਤੁਹਾਨੂੰ ਮਿਲ ਰਹੀ ਹੈ ਇਹ ਡੀਲ। ਸੋ 905-504-4000, ਬਾਕੀ ਇਹਨਾਂ ਦੀਆਂ ਟੋਟਲ 30 ਲੋਕੇਸ਼ਨਾਂ ਨੇ, ਬਾਕੀ ਲੋਕੇਸ਼ਨਾਂ ਤੇ ਡੀਲ ਹੈ, 2 ਲਾਰਜ ਪੀਜ਼ੇ, 4-4 ਟੌਪਿੰਗ, 4 ਫ੍ਰੀ ਡਿਪ, 2 ਲੀਟਰ ਕੋਕ ਫ੍ਰੀ, ਸਿਰਫ $40 ਚ। 905-504-4000 ਮਿਸਟਰ ਸਿੰਘ ਪੀਜ਼ਾ, 905-500-4000 ਮਿਸਟਰ ਸਿੰਘ ਪੀਜ਼ਾ, 9680। ਹੈਲੋ ਜੀ, ਵੈਲਕਮ।
4: ਹਾਂਜੀ ਵੀਰੇ, ਕੀ ਹਾਲ ਨੇ?
2: ਵਧੀਆ ਜੀ, ਕਿਵੇਂ ਹੋ?
4: ਵਧੀਆ ਵਧੀਆ। ਮੈਨੂੰ ਇਹ ਨੀ ਪਤਾ ਵੀ ਕਿਹੜੀ ਟੌਪਿਕ ਦੀ ਗੱਲ ਹੋ ਰਹੀ ਹੈ, ਪਰ ਸੁਣਨ ਚ ਲੱਗਦਾ ਵੀ ਕੋਈ ਲਵ ਮੈਰਿਜ ਦੀ ਗੱਲ ਹੋ ਰਹੀ ਹੈ, ਕਿਹਦੀ ਗੱਲ ਹੋ ਰਹੀ?
2: ਨਹੀਂ, ਗੱਲ ਅਸੀਂ ਕਰ ਰਹੇ ਹਾਂ, ਇੱਕ ਕਪਲ ਹੈ ਤੇ ਉਹਨਾਂ ਦੇ ਵਿਆਹ ਨੂੰ 4-5 ਸਾਲ ਹੋਏ, ਹੋਇਆ ਕਿ ਜਿਹੜੀ ਕੁੜੀ ਹੈ ਅਚਾਨਕ ਉਹਦੀ ਡੈਥ ਹੋ ਜਾਂਦੀ ਹੈ।
4: ਓਕੇ।
2: ਐਂਡ ਸਾਲ ਕੁ ਦੀ ਡੈਥ ਤੋਂ ਸਾਲ ਕੁ ਬਾਅਦ ਜਿਹੜਾ ਮੁੰਡਾ ਉਹ ਇੱਕ ਨਵਾਂ ਪਾਰਟਨਰ ਲੱਭ ਲੈਂਦਾ, ਪਰ ਜਿਹੜੀ ਕੁੜੀ ਚਲੀ ਗਈ ਉਹਦੀ ਫੈਮਿਲੀ ਕਹਿ ਰਹੀ ਹੈ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਹਜੇ ਸਾਡੀ ਕੁੜੀ ਗਈ ਨੂੰ ਸਾਲ ਹੋਇਆ, ਤੂੰ ਤਾਂ ਆਲਰੇਡੀ ਮੂਵ ਆਨ ਹੋ ਗਿਆ। ਉਹ ਕਹਿੰਦਾ ਯਾਰ ਹੁਣ ਮੈਂ ਮੂਵ ਆਨ ਹੀ ਕਰਨਾ ਲਾਈਫ 'ਚ, ਮੈਂ ਹੋਰ ਕੀ ਕਰਨਾ।
4: ਓਕੇ ਓਕੇ।
2: ਸੋ ਡੂ ਯੂ ਥਿੰਕ ਵੀ ਮੁੰਡੇ ਨੇ ਕੁਝ ਗਲਤ ਕੀਤਾ ਇੰਨੀ ਛੇਤੀ ਜੇ ਮੂਵ ਆਨ ਕਰ ਗਿਆ?
4: ਪਤਾ ਕੀ ਆ, ਵੀ ਬੜੀ ਹੈਜ਼ देयर ਓਨ ਸਿਚੁਏਸ਼ਨਸ ਆ ਗਿਆ ਸੋ, ਹਨਾ, ਵੀ ਕੌਣ ਕੀ ਕਰ ਸਕਦਾ ਅੱਜ ਕੱਲ, ਕਿਸੇ ਨੂੰ ਆਪਾਂ ਗਲਤ ਵੀ ਨਹੀਂ ਕਹਿ ਸਕਦੇ ਹੈਗੇ, ਹਨਾ। ਮੇਰੇ ਕੋਲ ਤਾਂ ਥੋੜੀ ਜਿਹੀ ਇੱਕ ਛੋਟੀ ਜਿਹੀ ਸਟੋਰੀ ਆ, ਜੇ ਤੁਸੀਂ ਜੇ ਹੁਣ ਹਨਾ ਜੇ ਹੈਗਾ ਟਾਈਮ ਥੋੜਾ
2: ਜਿਹਾ? ਹਾਂਜੀ, ਦੋ ਇੱਕ ਅੱਧੇ ਮਿੰਟ ਦੱਸ ਦਿਓ।
4: ਹਾਂਜੀ, ਤੁਸੀਂ ਵੈਰੀ ਸ਼ੋਰਟ। ਮੇਰੇ ਦਾਦੇ ਦਾ ਵਿਆਹ ਹੋਇਆ ਸੀਗਾ, ਮੇਰੀ ਦਾਦੀ ਜਿਹੜੀ ਪਹਿਲੀ ਦਾਦੀ ਸੀ ਉਹਦੀ ਕੋਈ ਔਲਾਦ ਨਹੀਂ ਸੀ, ਉਹਦੀ ਡੈਥ ਹੋ ਗਈ ਸੀ ਥੋੜੇ ਚਿਰ ਬਾਅਦ, ਹਨਾ। ਤੇ ਦੂਜਾ ਵਿਆਹ ਹੋਇਆ ਜਦੋਂ ਦੂਜੇ ਵਿਆਹ ਤੇ ਸਾਡੇ ਦਾਦੇ ਉਹਨਾਂ ਨੇ ਤੇ ਜਿਹੜੇ ਸਾਡੇ ਪੜਦਾਦੇ ਸੀ ਉਹਨਾਂ ਨੇ ਅੱਗੇ ਉਹਨਾਂ ਨੂੰ ਦੱਸਤਾ, ਜਿਹੜੇ ਪੁਰਾਣੇ ਦਾਦੀ ਸੀ ਨਾ ਉਹਨਾਂ ਨੂੰ ਪੁੱਛ ਕੇ ਅੱਗੇ ਉਹਨਾਂ ਦਾ ਵਿਆਹ ਕੀਤਾ ਵੀ ਅਸੀਂ ਮੁੰਡਾ ਵਿਆਹਣ ਲੱਗੇ ਆ, ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨੀ ਹੈਗਾ, ਹਨਾ। ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨੀ, ਵੀ ਅਸੀਂ ਇੱਕ ਗੱਲ ਹੈ ਵੀ ਜੇ ਤੁਸੀਂ ਜੇ ਕੁੜੀ ਵਾਲੇ ਮੰਨਦੇ ਆ ਤਾਂ ਅਸੀਂ ਮੰਨਦੇ, ਅਸੀਂ ਉਹ ਕੁੜੀ ਨੂੰ ਆਪਣੀ ਕੁੜੀ ਬਣਾ ਕੇ ਰੱਖਾਂਗੇ। ਸੋ that means jedi prani dadi si na jedi jedi dadi di death ho gayi hai na ha
2: ha
4: oh jedi navi dadi si ohne oh family apna li jani
2: acha
4: kehna da matlab ਉਹਨਾਂ ਨੇ ਉਹ ਫੈਮਿਲੀ ਆਪਣੀ ਫੈਮਿਲੀ ਤਾਂ ਉਹਨਾਂ ਦੀ ਸੀਗੀ ਉਹ ਜਿਹੜੀ ਸੀਗੀ ਹੈ ਨਾ ਪਰ ਉਹਨਾਂ ਨੇ ਉਹ ਫੈਮਿਲੀ ਵੀ ਅਪਣਾ ਲਈ ਉਹਨਾਂ ਦੇ ਜਾਨੀ ਕਿ ਸਾਡੇ ਜਿਹੜੇ ਘਰਦੇ ਆ ਉਹਨਾਂ ਨੇ ਜ਼ਿਆਦਾ ਵਰਤਦੇ ਆ
2: ਅੱਛਾ
4: ਜਿਹੜੀ ਦਾਦੀ ਦੀ ਫੈਮਿਲੀ ਉਹਨਾਂ ਤਾਂ ਵਰਤਦੀ ਵਰਤਿਆ ਜਿਹੜੀ ਪੁਰਾਣੀ ਦਾਦੀ ਸੀ ਨਾ ਪਹਿਲੀ ਦਾਦੀ
2: ਉਹਨਾਂ ਦੀ
4: ਫੈਮਿਲੀ ਨਾਲ ਇੰਨਾ ਪਿਆਰ ਆ ਅਜੇ ਤੱਕ ਵੀ ਅੱਜ ਤੱਕ ਵੀ ਅੱਜ ਥਰਡ ਜਨਰੇਸ਼ਨ ਅਸੀਂ ਹੋ ਗਏ ਕਿ ਉਹ ਬਹੁਤ ਪਿਆਰ ਉਦਾਂ ਦਾ ਹੀ ਬਣਿਆ
2: ਸੋ ਸੋ ਤੁਹਾਨੂੰ ਲੱਗਦਾ ਇੰਜ ਹੋਣਾ ਚਾਹੀਦਾ ਵੀ ਹੁਣ ਜਿਹੜੀ ਮੈਂ ਸਿਚੁਏਸ਼ਨ ਦੱਸੀ ਆ ਵੀ ਇਹ ਮੁੰਡੇ ਨੂੰ ਚਾਹੀਦਾ ਕਿ ਜਿਹੜੀ ਨਵੀਂ ਇਹਦੀ ਕੋਈ ਯੂ ਨੋ ਗਰਲਫ੍ਰੈਂਡ ਆ ਵੀ ਉਹਨੂੰ ਪੁਰਾਣੀ ਦੀ ਫੈਮਿਲੀ ਨਾਲ ਵੀ ਮਿਲਾਵੇ
4: ਆਈ ਗੈਸ ਵੀ ਮੁੰਡੇ ਨੂੰ ਏਦਾਂ ਦਾ ਚਾਹੀਦਾ ਸੀਗਾ ਵੀ ਦੇਖੋ ਵੀ ਜੋ ਹੋ ਗਿਆ ਹੋ ਗਿਆ ਘਰਦਿਆਂ ਨੂੰ ਜਾ ਗੱਲ ਕਰ ਲੈਣੀ ਚਾਹੀਦੀ ਸੀ ਵੀ ਉਹਦਾ ਆਪਾਂ ਕੁਛ ਕਰ ਤਾਂ ਸਕਦੇ ਨੀ ਉਹਦਾ ਹਨਾ ਤੇ ਉਹ ਯੰਗ ਨੇ ਤੇ ਉਹਨਾਂ ਦੀ ਅੱਗੇ ਸਾਰੀ ਉਮਰ ਪਈ ਆ ਉਮਰ ਕਿਸੇ ਦੀ ਖਰਾਬ ਨਹੀਂ ਹੋਣੀ ਚਾਹੀਦੀ ਚਲੋ ਬਟ ਜਦੋਂ ਆਪਣੀ ਫੈਮਿਲੀ ਉਹ ਬਣ ਗਈ ਰਾਈਟ ਸੋ ਫੈਮਿਲੀ ਦੀ ਸਲਾਹ ਤਾਂ ਲੈਣੀ ਚਾਹੀਦੀ ਆ ਚਾਹੇ ਉਹ ਚਲੋ ਕੁੜੀ ਹੁਣ ਜੋ ਹੋਣਾ ਸੀ ਉਹ ਹੋ ਗਿਆ ਬਟ ਐਟਲੀਸਟ ਦੇਅਰ ਸਟਿਲ ਫੈਮਿਲੀ ਰਾਈਟ ਇੱਕ ਆਪਣਾ ਕਲਚਰ ਹੁੰਦਾ ਹੈ ਕਿ ਆਪਣੇ ਜੇ ਫੈਮਿਲੀ
2: ਪਰ ਹੁਣ ਵੀਰੇ ਹੁਣ ਇੱਕ ਬਾਈ ਜੀ ਕਹਿ ਕੇ ਗਏ ਆ ਉਹ ਕਹਿੰਦੇ ਕਿ ਨਵੀਂ ਉਹ ਫੈਮਿਲੀ ਨਾਲ ਤਾਂ ਉਹਦਾ ਹੁਣ ਕੋਈ ਲੈਣਾ ਦੇਣਾ ਨਹੀਂ ਹੈਗਾ ਤੋ ਤੁਸੀਂ ਨਹੀਂ ਐਗਰੀ ਕਰਦੇ ਉਸ ਨਾਲ
4: ਨਹੀਂ ਮੈਂ ਨਹੀਂ ਐਗਰੀ ਕਰਦਾ ਕਿਉਂਕਿ ਵੀਰੇ ਜਦੋਂ ਆਪਾਂ ਇੱਕ ਆਪਣੀ ਘਰੇ ਫੈਮਿਲੀ ਹੁੰਦੀ ਜਿਹੜੀ ਆਪਣੀ ਆਪਾਂ ਫੈਮਿਲੀ ਚ ਪੈਦਾ ਹੋਇਆ ਇੱਕ ਆਪਣੀ ਰੋਡ ਫੈਮਿਲੀ ਨੀ ਹੁੰਦੀ ਜਿਹੜੀ ਆਪਾਂ ਆਪ ਚੁਣਦੇ ਹਾਂ ਯਾ ਮੇਰੇ ਫਰੈਂਡ ਆ ਮੇਰੇ ਫੈਮਿਲੀ ਆ ਈਵਨ ਕਿ ਅਸੀਂ ਆਪਾਂ ਆਪਣੇ ਯਾਰਾਂ ਦੋਸਤਾਂ ਦੇ ਜਿਹੜੇ ਬੱਚੇ ਨੇ ਮੇਰੇ ਯਾਰਾਂ ਦੋਸਤਾਂ ਦੇ ਉਹਨਾਂ ਦੇ ਬੱਚੇ ਸਾਨੂੰ ਚਾਚਾ ਤਾਇਆ ਕਹਿੰਦੇ ਜਾਂ ਮੇਰੇ ਬੱਚੇ ਉਹਨਾਂ ਨੂੰ ਚਾਚਾ ਤਾਇਆ ਕਹਿੰਦੇ ਜਦਕਿ ਸਾਡਾ ਖੂਨ ਦਾ ਕੋਈ ਰਿਸ਼ਤਾ ਹੀ ਨੀ ਹੈ
2: ਦੇਖਿਆ ਸਾਡੇ ਸੱਜਣ ਮਿੱਤਰ ਕਿੰਨੇ ਸੋਹਣੇ ਸੋਹਣੇ ਤੁਸੀਂ ਪੁਆਇੰਟਸ ਯਾਰ ਰੇਜ਼ ਕਰਦੇ ਹੋ ਤਾਂ ਹੀ ਤਾਂ ਤੁਹਾਡੇ ਨਾਲ ਡਿਸਕਸ਼ਨਾਂ ਕਰੀਦੀਆਂ ਨੇ ਕੁਛ ਨਾ ਕੁਛ ਨਿਕਲ ਕੇ ਆਵੇ ਕੁਛ ਨਾ ਕੁਛ ਆਪਾਂ ਸਿੱਖੀਏ ਸੋ 905-6-7-3-3-3-7 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ ਸੋ ਸਾਰੇ ਮੈਸੇਜ ਜਿਹੜੇ ਸਾਡੇ ਨੇ ਉਹ ਵੀ ਤੁਹਾਨੂੰ ਦੇਣੇ ਜ਼ਰੂਰੀ ਨੇ ਸੋ ਇੱਕ ਕੁਇਕ ਜਿਹਾ ਮੈਸੇਜ ਇੱਕ ਦੋ ਤੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ ਬ੍ਰੈਂਪਟਨ ਸੀਟਨ ਅਤੇ ਵਿਟਬੀ ਦੇ ਵਿੱਚ ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com ਪੈਰਾਡਾਈਸ ਡਿਵੈਲਪਮੈਂਟਸ.com

0: ਕਹਿੰਦਾ ਪੰਜਾਬੀ ਦਾਇਰਾ ਚ ਬੜੇ ਮਾਣ ਨਾਲ ਅਸੀਂ ਹਮੇਸ਼ਾ ਯਾਰ ਤੈਨੂੰ ਰੋਜ਼ ਹੀ ਬਹੁਤ ਪਿਆਰ ਨਾਲ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਇੰਡੀਅਨ ਫਰੂਟਲੈਂਡ ਵਿਜ਼ਿਟ ਕਰ ਲਿਆ ਨਾ, ਤੁਸੀਂ ਖੁਦ ਆਪ ਕਹੋਗੇ ਨਵੀਂ ਯਾਰ ਬੱਲੇ ਯਾਰ ਕਿਆ ਕੁਆਲਿਟੀ ਹੈ ਇੰਡੀਅਨ ਫਰੂਟਲੈਂਡ ਦੀ, ਕਿੰਨੀਆਂ ਜ਼ਬਰਦਸਤ ਡੀਲਾਂ ਨੇ ਤੇ ਤੰਦੂਰੀ ਗ੍ਰਿਲ ਸੈਰੇਮੋਨੀ ਇੰਡੀਅਨ ਕੁਜ਼ੀਨ ਦੇ ਖਾਣੇ ਦੀ ਤਾਂ ਰੀਸ ਹੀ ਨਹੀਂ। ਸੋ ਇੰਡੀਅਨ ਫਰੂਟਲੈਂਡ ਤੇ ਲੱਗ ਚੁੱਕੀ ਹੈ ਆਟਮ ਸੇਲ। ਆਸ਼ੀਰਵਾਦ ਆਟਾ 11.99 ਨੂੰ 20 ਪਾਉਣ ਦਾ ਬੈਗ ਐਂਡ 817-817 ਰਾਈਸ 10.99 ਨੂੰ 8.8 ਪਾਉਂਡ। ਬਰਾੜ ਦਾ ਦੇਸੀ ਘਿਓ ਸਿਰਫ
1: ਚੌੜੀਆਂ
2: ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਤੇਰਾ ਨਾਮ ਆਧਾਰੇ। ਤਾਪ ਉਤਾਰਿਆ ਸਤਿਗੁਰੂ ਪੂਰਨ ਆਪਣੀ ਕਿਰਪਾ ਧਾਰ ਰਹਾਉ। ਸਦਾ ਆਨੰਦ ਕਰਹੁ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ। ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤ।

ਪੰਜਵਾਂ ਸੰਤ ਹੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾਉ ਸਤਿਗੁਰ ਪੂਰਾ ਤਾਪ ਪਵਾਇਆ ਆਪਣੀ ਕਿਰਪਾ ਧਾਰੀ ਪਾਤ ਰਹਮ ਪ੍ਰਭ ਭਏ ਦਇਆਲਾ ਦੁੱਖ ਮਿਟਿਆ ਸਭ ਪਰਵਾਰੇ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ

ਸਾਜ ਜਨਾ ਹੋਏ ਕਿਰਪਾ ਨਾ ਬਿਖਰੇ ਸਤ ਪਰਵਾਰਿਆ ਕਰ ਸਤ ਰਿਆਪ ਸਵਾਰਿਆ ਵੱਡੀ ਯਾਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀਆ ਸਾਧਾਰਿਆ ਮਨ ਇੱਥੇ ਨਾਨਕ ਪਲ ਪਾਏ ਪੂਰਨ ਇੱਛ ਪੁਜਾਰੇ।

0: ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again?

0: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਕਾਲ ਕਰੋ ਮੇਨ ਪ੍ਰੋਡਕਟ ਲੰਬੜੀ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੀਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੀਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਫ੍ਰੀਕੁਐਂਸੀ ਤੇ। ਤੇ ਜੀ ਅਕਤੂਬਰ ਮਹੀਨੇ ਦੀ ਜੋ ਸ਼ੁਰੂਆਤ ਹੋ ਚੁੱਕੀ ਹੈ ਤੇ 9 ਅਕਤੂਬਰ ਦਾ ਦਿਨ ਅੱਜ ਚੜ੍ਹ ਚੁੱਕਾ ਹੈ, ਸ਼ਨੀਵਾਰ ਦਾ ਇਹ ਦਿਨ, ਤੇ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਪਿਆਰੀ ਗੁੱਡ ਮਾਰਨਿੰਗ ਆਖਦੀ ਹਾਂ ਜੀ। ਸੋ ਇਸ ਠੰਡੀ ਸਵੇਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਤੇ ਆਓ ਸ਼ੁਰੂਆਤ ਕਰਦੇ ਹਾਂ। ਤੇ ਇਸ ਸਫ਼ਰ ਦੇ ਵਿੱਚ ਸਭ ਤੋਂ ਪਹਿਲਾਂ ਜੀ ਸਰਵਣ ਕਰਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।

ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗਈ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੇ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ

कहण कथन ना बीज गोविंद, हर पावे पैजर खाइया।

ਸਭ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਸੋਹਣੀ ਜੋ ਸਵੇਰ ਹੈ, ਠੰਡੀ ਜੋ ਸਵੇਰ ਹੈ ਅਤੇ ਹੌਲੀ ਹੌਲੀ ਜੋ ਮੌਸਮ ਵੀ ਬਦਲ ਰਿਹਾ ਹੈ ਅਤੇ ਜੀ ਸਵੇਰ ਦੇ ਵਿੱਚ ਤਾਂ ਤੁਹਾਡਾ ਬਿਲਕੁਲ ਸਵਾਗਤ ਹੈ ਅਤੇ ਮੌਸਮ ਦੇ ਵਿੱਚ ਜੋ ਹੇਰ ਫੇਰ ਹੈ ਇਸ ਦੇ ਵਿੱਚ ਆਪਣਾ ਧਿਆਨ ਰੱਖਣ ਦੀ ਇਨੀ ਦਿਨੀ ਜ਼ਿਆਦਾ ਲੋੜ ਬਣੀ ਹੋਈ ਹੈ ਕਿਉਂਕਿ ਡੇਟਾ ਵੀ ਦੱਸਦਾ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਇਨਫਲੂਐਂਜ਼ਾ ਹੈ, ਜੋ ਕੋਵਿਡ ਹੈ, ਇਹਨਾਂ ਦੇ ਜੋ ਕੇਸਿਸ ਨੇ, ਜੋ ਪੋਜ਼ਿਟਿਵ ਟੈਸਟ ਨੇ ਜੋ ਆਏ ਨੇ, ਜੋ ਜੀ ਟੀ ਏ ਦੇ ਵਿੱਚ ਖਾਸ ਤੌਰ 'ਤੇ ਆਏ ਨੇ, ਸੋ ਇਹਨਾਂ ਦੇ ਵਿੱਚ ਵਾਧਾ ਜੋ ਹੋ ਰਿਹਾ ਜੇ ਆਲ ਓਵਰ ਕੈਨੇਡਾ ਦੀ ਵੀ ਗੱਲ ਕਰੀਏ ਅਤੇ ਪਿਛਲੇ ਹਫ਼ਤਿਆਂ ਦੇ ਵਿੱਚ 3.8% ਜੋ ਵਾਧਾ ਜੋ ਹੈ ਜੋ ਵੇਖਿਆ ਗਿਆ ਕੋਵਿਡ ਦੇ ਕੇਸਾਂ ਦੇ ਵਿੱਚ ਅਤੇ ਇਨਫਲੂਐਂਜ਼ਾ ਦੇ ਵਿੱਚ 3.7% ਵੇਖਿਆ ਗਿਆ। ਸੋ ਜੋ ਕਫ ਅਤੇ ਫੀਵਰ ਦੇ ਸਿਮਟਮਸ ਨੇ ਉਹ ਤਾਂ ਚਲੋ ਚੱਲ ਹੀ ਰਹੇ ਨੇ, ਉਹਨਾਂ ਦੇ ਵਿੱਚ ਵੀ ਵਾਧਾ ਹੋਇਆ। ਸੋ ਇਹਨਾਂ ਦਿਨਾਂ ਦੇ ਵਿੱਚ ਆਪਣਾ ਖਾਸ ਤੌਰ 'ਤੇ ਧਿਆਨ ਰੱਖਣ ਦੀ ਕਾਫੀ ਲੋੜ ਜੋ ਹੈ ਅਤੇ ਜੋ ਵੈਕਸੀਨੇਸ਼ਨਸ ਜੋ ਨੇ ਉਹ ਵੀ ਸਰਕਾਰ ਨੇ ਓਪਨ ਕੀਤੀਆਂ ਨੇ, ਉਹ ਵੀ ਬੈਚ ਬਾਏ ਬੈਚ ਜੋ ਓਪਨ ਹੋ ਰਹੀਆਂ ਨੇ, ਜਿੱਥੇ ਜੋ ਪਹਿਲੀ ਜੋ ਵੈਕਸੀਨ ਹੈ ਉਹ ਪ੍ਰਾਇਰਿਟੀ ਲੋਕਾਂ ਨੂੰ, ਜਿੱਥੇ ਸੀਨੀਅਰਸ ਨੂੰ, ਜਿੱਥੇ ਜੋ ਮੈਡੀਕਲ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਲਈ ਹੈ ਅਤੇ ਫਿਰ ਬਾਕੀ ਸਾਰਿਆਂ ਲਈ ਓਪਨ ਹੋਵੇਗੀ। ਅਤੇ ਇਸ ਦੇ ਵਿੱਚ ਆਰ ਐੱਸ ਬੀ ਦੀ ਵੈਕਸੀਨ ਜੋ ਹੈ, ਇਹ ਫਲੂ ਸ਼ੋਟ ਜੋ ਨੇ ਆਰ ਐੱਸ ਬੀ ਦੇ ਲਈ, ਇਹ ਵੀ ਓਪਨ ਹੋਣਗੇ, ਜਿੱਥੇ ਆਰ ਐੱਸ ਬੀ ਦੇ ਕੇਸਿਸ ਜੋ ਨੇ ਇਹਨਾਂ ਦੇ ਵਿੱਚ ਵੀ ਕਾਫੀ ਜੋ ਵਾਧਾ ਇਨੀ ਦਿਨੀ ਵੇਖਣ ਨੂੰ ਮਿਲਿਆ ਅਤੇ ਖਾਸ ਤੌਰ 'ਤੇ ਇਹ ਕੇਸਿਸ ਜੋ ਨੇ ਉਹ ਬੱਚਿਆਂ ਦੇ ਵਿੱਚ ਨੇ ਜੋ 4 ਸਾਲ ਜਾਂ ਉਸ ਤੋਂ ਘੱਟ ਦੀ ਉਮਰ ਦੇ ਨੇ। ਸੋ ਫਲੂ ਸੀਜ਼ਨ ਹੈ ਕਿ ਹਰ ਵਾਰੀ ਜੋ ਹੈ ਸਾਨੂੰ ਲੱਗਦਾ ਕਿ ਹੁਣ ਠੰਡ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਫਲੂ ਸੀਜ਼ਨ ਦੀ ਸ਼ੁਰੂਆਤ ਹੋਈ ਹੈ। ਸੋ ਵੈਕਸੀਨੇਟਿਡ ਹੋਣਾ ਚਲੋ ਇਹ ਇੱਕ ਗੱਲ ਹੈ, ਪਰ ਜਦੋਂ ਅਸੀਂ ਬਿਮਾਰ ਵੀ ਹਾਂ ਤਾਂ ਫਿਰ ਘਰ ਰਹਿਣਾ, ਮਾਸਕ ਦੀ ਵਰਤੋਂ ਕਰਨੀ ਅਤੇ ਜੋ ਅਵੋਇਡ ਕਰਨਾ ਵੱਧ ਤੋਂ ਵੱਧ ਕਿ ਅਸੀਂ ਬਾਕੀਆਂ ਨੂੰ ਨਾ ਮਿਲੀਏ ਤਾਂ ਜੋ ਕਿ ਇਹ ਫਿਰ ਅੱਗੇ ਫੈਲੇ ਨਾ। ਸੋ ਜੇ ਪੋਜ਼ਿਟਿਵ ਟੈਸਟ ਦੀ ਵੀ ਗੱਲ ਕਰੀਏ ਤਾਂ ਕੋਵਿਡ ਜੋ ਨੇ ਉਹਨਾਂ ਦੇ ਵਿੱਚੋਂ 63%, ਇਨਫਲੂਐਂਜ਼ਾ 55%, ਇਹ 65 ਸਾਲ ਜਾਂ ਫਿਰ ਉਸ ਤੋਂ ਉੱਤੋਂ ਜੋ ਉਮਰ ਹੈ ਸੀਨੀਅਰਸ ਦੇ ਵਿੱਚ ਜੋ ਕੋਵਿਡ ਅਤੇ ਇਨਫਲੂਐਂਜ਼ਾ ਜ਼ਿਆਦਾ ਵੇਖਣ ਨੂੰ ਮਿਲਿਆ। ਅਤੇ ਆਰ ਐੱਸ ਵੀ ਦੇ ਅੱਧ ਤੋਂ ਵੀ ਵੱਧ ਕੇਸਿਸ ਜੋ ਨੇ, 52% ਤੋਂ ਵੀ ਵੱਧ ਕੇਸਿਸ ਜੋ ਨੇ ਉਹ ਨਿੱਕੇ ਬੱਚਿਆਂ ਦੇ ਵਿੱਚ ਨੇ, ਉਹ ਛੋਟੇ ਬੱਚੇ 4 ਸਾਲ ਦੀ ਉਮਰ ਤੱਕ ਜੋ ਨੇ ਉਹਨਾਂ ਦੇ ਵਿੱਚ ਇਹ ਕੇਸਿਸ ਆਏ ਨੇ। ਸੋ ਉਹਨਾਂ ਦੇ ਵਿੱਚ ਜਦੋਂ ਬੱਚਿਆਂ ਦੇ ਵਿੱਚ ਆਰ ਐੱਸ ਵੀ ਦੇ ਕੇਸਿਸ ਆਉਂਦੇ ਨੇ ਤਾਂ ਫਿਰ ਹੋਰ ਵੀ ਜ਼ਿਆਦਾ ਸੀਰੀਅਸਨੈਸ ਜੋ ਹੈ ਇਸ ਚੀਜ਼ ਦੀ ਵੱਧ ਜਾਂਦੀ ਹੈ। ਸੋ ਇਨੀ ਦਿਨੀ ਇਸ ਗੱਲ ਦਾ ਧਿਆਨ ਜੋ ਹੈ ਬਿਲਕੁਲ ਰੱਖੀਏ ਕਿ ਬਚਾਅ ਜੋ ਹੈ ਫਿਰ ਹਰ ਪਾਸੋਂ ਜੋ ਹੈ ਉਹ ਕਰਨਾ ਬਣਦਾ ਹੈ। ਅਤੇ ਹੁਣ ਤਾਂ ਚਲੋ ਅਸੀਂ ਇਸ ਚੀਜ਼ ਦੀ ਪ੍ਰੈਕਟਿਸ ਵੀ ਪਿਛਲੇ ਕਈ ਸਾਲਾਂ ਦੇ ਵਿੱਚ ਕਰ ਲਈ ਹੈ ਕਿ ਖੰਘ ਜ਼ੁਕਾਮ ਤੋਂ ਕਿੰਨਾ ਕੁ ਬਚਾਅ ਜੋ ਹੈ ਉਹ ਸਾਡੇ ਲਈ ਜ਼ਰੂਰੀ ਹੈ ਅਤੇ ਸਾਨੂੰ ਫਿਰ ਕਰਨਾ ਹੀ ਪੈਣਾ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੋ ਸਫ਼ਰ ਸਾਡਾ ਜੋ ਸ਼ੁਰੂ ਹੋਇਆ ਜੀ, 6:25 ਦਾ ਸਮਾਂ ਹੈ ਅਤੇ ਮੈਂ ਨਾਲ ਹੀ ਤੁਹਾਨੂੰ ਦੱਸ ਦੇਵਾਂ ਜੀ, ਤੁਸੀਂ ਗਲੋਬਲ ਕੰਫਰਟ ਏਅਰ ਏਸੀ ਫਰਨੈਂਸ ਰਿਪੇਅਰ ਵਾਲਿਆਂ ਦਾ ਨੰਬਰ ਜ਼ਰੂਰ ਨੋਟ ਕਰੋ। ਏਸੀ ਖਰਾਬ ਹੋ ਗਿਆ, ਫਰਨੈਂਸ ਨਹੀਂ ਚੱਲ ਰਹੀ ਅਤੇ ਹੁਣ ਤੁਸੀਂ ਫਿਰ ਪਹਿਲਾਂ ਹੀ ਆਪਣੀ ਤਿਆਰੀ ਬਿਲਕੁਲ ਰੱਖਣੀ ਚਾਹੁੰਦੇ ਹੋ ਅਤੇ ਰੱਖਣੀ ਵੀ ਚਾਹੀਦੀ ਹੈ, ਸੋ ਤੁਸੀਂ ਰਿਪੇਅਰਿੰਗ ਕਰਵਾਉਣੀ ਹੈ ਜਾਂ ਫਿਰ ਤੁਸੀਂ ਨਵਾਂ ਏਸੀ ਫਰਨੈਂਸ ਲਗਵਾਉਣਾ ਹੈ ਅਤੇ ਗਲੋਬਲ ਕੰਫਰਟ ਏਅਰ ਨੂੰ ਤੁਸੀਂ ਆਪਣੀ ਕਾਲ ਜ਼ਰੂਰ ਕਰ ਸਕਦੇ ਹੋ ਜੀ। ਨੰਬਰ 905-790-9080 ਹੈ ਤੇਜਪਾਲ ਜੀ ਦਾ, 905-790-9080 ਇਹ ਨੰਬਰ ਤੁਸੀਂ ਨੋਟ ਕਰ ਲਓ, ਗਲੋਬਲ ਕੰਫਰਟ ਏਅਰ ਨੂੰ ਸੰਪਰਕ ਜ਼ਰੂਰ ਹੋ ਸਕਦਾ। ਅਤੇ ਨਾਲ ਹੀ ਇਹਨਾਂ ਦਾ ਸੰਦੇਸ਼ ਇਹ ਵੀ ਹੈ ਕਿ $1800 ਤੱਕ ਦੀ ਜੋ ਰਿਬੇਟ ਹੈ ਇਹ ਤੁਹਾਨੂੰ ਨਾਲ ਦੇਣਗੇ। ਸੋ 905-790-9080 ਨੰਬਰ ਜੀ ਤੁਸੀਂ ਜ਼ਰੂਰ ਨੋਟ ਕਰੋ। ਅਤੇ ਜੀ, ਜਿੱਥੇ ਹੁਣ ਗੱਡੀਆਂ ਦੇ ਵਿੱਚ ਗੈਸ ਭਰਾਉਣ ਦੀ ਗੱਲ ਹੈ ਅਤੇ ਇਸ ਦੇ ਵਿੱਚ ਵੀ ਇੱਕ ਅਪਡੇਟ ਜ਼ਰੂਰ ਆਈ ਹੈ, ਜਿੱਥੇ ਕਿ ਕੈਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਦੇ ਜੋ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇਹ ਕਿਹਾ ਕਿ ਤੁਹਾਨੂੰ ਜੇ ਹਲੇ ਕਾਹਲੀ ਨਹੀਂ ਹੈ ਤਾਂ ਗੈਸ ਪ੍ਰਾਈਜ਼ ਜੋ ਨੇ ਐਕਸਪੈਕਟਡ ਨੇ ਕਿ 7-8 ਸੈਂਟ ਪਰ ਲੀਟਰ ਐਤਵਾਰ ਨੂੰ ਇਹ
ਘਟਣਗੇ। ਸੋ ਜੋ ਬੈਸਟ ਮੌਕਾ ਫਿਰ ਵੀਕਐਂਡ 'ਤੇ ਹੈ ਉਹ ਅੱਜ ਦਾ ਦਿਨ ਸ਼ਨੀਵਾਰ ਨਹੀਂ, ਸਗੋਂ ਅੱਜ ਤਾਂ ਲੱਗਦਾ ਕਿ ਪ੍ਰਾਈਜ਼ ਹੋਰ ਵੱਧ ਜਾਣੇ ਨੇ, ਪਰ ਐਤਵਾਰ ਨੂੰ ਜਦੋਂ ਪ੍ਰਾਈਜ਼ ਘੱਟ ਹੋਣਗੇ ਤਾਂ ਤੁਸੀਂ ਆਪਣੇ ਜੋ ਗੱਡੀਆਂ ਕਾਰਾਂ ਨੇ ਗੱਡੀ ਉਹਨਾਂ ਦੇ ਵਿੱਚ ਜੋ ਜੋ ਗੈਸ ਭਰਵਾਉਣੀ ਹੈ ਅਤੇ ਗੈਸ ਫਿਲ ਕਰਵਾਉਣੀ ਹੈ ਅਤੇ ਉਹ ਸਮਾਂ ਜੋ ਹੈ ਉਹ ਅੱਛਾ ਹੋਵੇਗਾ, ਕਿਉਂਕਿ ਖਬਰ ਹੈ ਕਿ ਯੂਰਪ ਜੋ ਹੈ ਆਪਣੀ ਕੁਝ ਕੁ ਐਮਰਜੈਂਸੀ ਸਪਲਾਈ ਡੀਜ਼ਲ ਦੀ ਗੈਸੋਲੀਨ ਦੀ ਇਹ ਜੋ ਹੈ ਰਿਲੀਜ਼ ਕਰੇਗਾ। ਸੋ ਸ਼ੁੱਕਰਵਾਰ ਨੂੰ ਜੋ G7 ਮੁਲਕ ਨੇ ਉਹਨਾਂ ਨੇ ਇਹ ਡਿਸੀਜਨ ਲਿਆ ਕਿ 100 ਮਿਲੀਅਨ ਬੈਰਲਸ ਡੀਜ਼ਲ ਦੇ ਅਤੇ ਕਰੂਡ ਆਇਲ ਦੇ ਐਮਰਜੈਂਸੀ ਰਿਜ਼ਰਵਸ ਤੋਂ ਇਹ ਰਿਲੀਜ਼ ਕਰਨਗੇ। ਸੋ ਇਸ ਰਿਲੀਫ ਕਾਰਨ ਪ੍ਰਾਈਜ਼ਸ ਦੇ ਵਿੱਚ ਵੀ ਰਿਲੀਫ ਵੇਖਣ ਨੂੰ ਮਿਲ ਸਕਦੀ ਹੈ, ਜਿੱਥੇ ਜਿੱਥੇ ਲੱਗਦਾ ਹੈ ਕਿ ਐਤਵਾਰ ਤੋਂ ਪਹਿਲਾਂ ਜਿੱਥੇ ਸ਼ੁੱਕਰਵਾਰ ਨੂੰ ਵੀ 7 ਸੈਂਟ ਵਾਧਾ ਹੋਇਆ ਉੱਥੇ ਅੱਜ ਵੀ 7 ਸੈਂਟ ਵਾਧਾ ਹੋ ਸਕਦਾ, ਪਰ ਫਿਰ ਐਤਵਾਰ ਨੂੰ ਪ੍ਰਾਈਜ਼ ਜੋ ਨੇ ਉਹ ਡਰੋਪ ਹੋਣਗੇ। ਸੋ ਇੱਕ ਦਿਨ ਤੁਸੀਂ ਵੇਟ ਕਰ ਸਕਦੇ ਹੋ ਅਤੇ ਇਹ ਵੇਟ ਜੋ ਹੈ ਉਹ ਵਰਥ ਹੀ ਰਹਿਣੀ ਹੈ। ਅਤੇ ਹਾਲਾਂਕਿ ਜੋ ਐਤਵਾਰ ਨੂੰ ਜੋ ਪ੍ਰਾਈਜ਼ ਥੱਲੇ ਜਾਣਗੇ ਇਹ ਟੈਂਪਰਰੀ ਹੀ ਜਾਪਦੇ ਨੇ, ਇਹ ਸ਼ੋਰਟ ਟਰਮ ਹੀ ਹੋਣਗੇ, ਬਹੁਤਾ ਚਿਰ ਤਾਂ ਚਲੋ ਇਹ ਨਹੀਂ ਰਹਿਣੇ, ਕਿਉਂਕਿ ਜੋ ਮਿਡਲ ਈਸਟ ਦੇ ਵਿੱਚ ਜੋ ਕੌਨਫਲਿਕਟ ਹੈ ਹਲੇ ਵੀ ਜੋ ਇਸ ਚੀਜ਼ ਨੂੰ ਅਫੈਕਟ ਕਰ ਰਹੀ ਹੈ ਅਤੇ ਉਸ ਕਾਰਨ ਦੁਬਾਰਾ ਵਾਧਾ ਜੋ ਹੈ ਉਹ ਜ਼ਰੂਰ ਹੋ ਸਕਦਾ। ਸੋ ਫਿਲਹਾਲ ਤੁਸੀਂ ਕੱਲ੍ਹ ਤੱਕ ਦੀ ਉਡੀਕ ਜੋ ਹੈ ਉਹ ਜ਼ਰੂਰ ਕਰ ਸਕਦੇ ਹੋ ਜੀ। ਸੋ ਜੀ ਨਾਲ ਹੀ ਤੁਹਾਨੂੰ ਅਸੀਂ ਜ਼ਰੂਰ ਆਪਣੇ ਨੰਬਰ ਦੇ ਦਈਏ ਜੀ, ਤੁਸੀਂ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਨੰਬਰ ਹੈ ਸਾਡਾ ਕੈਨੇਡਾ ਦੇ ਲਈ 416-477-2040, 416-477-2040 ਜੀ ਨੰਬਰ ਹੈ, ਅਤੇ ਯੂ ਐੱਸ ਦੇ ਵਿੱਚ ਨੰਬਰ 641-741-0860 ਹੈ, 641-741-0860। ਅਤੇ ਜੀ ਫੋਨ ਰਾਹੀਂ ਜਿੱਥੇ ਬਹੁਤ ਸਾਰੇ ਸਾਡੇ ਜੋ ਲਿਸਨਰਸ ਨੇ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਨੇ ਤੁਸੀਂ ਇਹ ਨੰਬਰ ਜ਼ਰੂਰ ਨੋਟ ਕਰ ਲਓ, ਅਤੇ ਨਾਲ ਹੀ ਪੰਜਾਬੀ ਲਹਿਰਾਂ ਦੀ ਜੋ ਐਪ ਹੈ ਐਪ ਰਾਹੀਂ ਵੀ ਤੁਸੀਂ ਪ੍ਰੋਗਰਾਮ ਨਾਲ ਜੁੜ ਸਕਦੇ ਹੋ ਜੀ। ਪੰਜਾਬੀ ਲਹਿਰਾਂ ਐਪ ਤੁਸੀਂ ਫੋਨ ਦੇ ਵਿੱਚ ਪਾਓ ਅਤੇ ਪ੍ਰੋਗਰਾਮ ਨੂੰ ਲਾਈਵ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਫਿਰ ਬਿਲਕੁਲ ਜੀ ਇਸ ਵੇਲੇ ਸੁਣਿਆ ਜਾ ਸਕਦਾ ਹੈ। ਅਤੇ 6 ਤੋਂ 8 ਦਾ ਜੋ ਸਮਾਂ ਸਾਡਾ ਤੁਹਾਡਾ ਬਿਲਕੁਲ ਨਾਲ ਹੋਵੇਗਾ, ਉੱਥੇ ਮੈਂ ਤੁਹਾਨੂੰ ਲਿਵਾਨਾ ਵੈਲਨੈਸ ਸਪਾ ਬਾਰੇ ਜ਼ਰੂਰ ਦੱਸ ਦੇਵਾਂ ਜੀ, ਜਿੱਥੇ ਇਹਨਾਂ ਦੀਆਂ ਜੋ ਸਰਵਿਸਿਜ਼ ਨੇ ਸਿਰਫ ਬਿਊਟੀ ਸਰਵਿਸਿਜ਼ ਨਹੀਂ, ਬਿਊਟੀ ਸਰਵਿਸਿਜ਼ ਤਾਂ ਹੈ ਹੀ ਨੇ, ਉਸ ਦੇ ਨਾਲ ਨਾਲ ਜੀ ਪ੍ਰੋਫੈਸ਼ਨਲ ਥੈਰੇਪਿਸਟ ਦੀ ਇਹਨਾਂ ਕੋਲ ਟੀਮ ਹੈ, ਤਾਂ ਜੋ ਕਿ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਪੋਸਟ ਨੈਟਲ ਮਸਾਜ ਤੁਸੀਂ ਕਰਵਾਉਣੀ ਹੈ ਤੁਸੀਂ ਕਰਵਾ ਸਕਦੇ ਹੋ। ਅਤੇ ਸਿੱਧੀ ਬਿਲਿੰਗ ਜੋ ਹੈ ਉਹ ਇੰਸ਼ੋਰੈਂਸ ਬੈਨੀਫਿਟਸ ਤੋਂ ਤੁਹਾਨੂੰ ਜੋ ਮਿਲਣੀ ਹੈ, ਜੋ ਤੁਹਾਡੀ ਬਿਲਿੰਗ ਜੋ ਹੈ ਇੰਸ਼ੋਰੈਂਸ ਤੋਂ ਹੋਣੀ ਹੈ। ਸੋ ਜੀ 5341 ਪਾਰਕਸਟ ਸਕੁਐਰ ਬਰੈਂਪਟਨ ਤੁਸੀਂ ਇਹ ਪਤਾ ਨੋਟ ਕਰ ਲਓ, ਅਤੇ ਨੰਬਰ 416-881-5385, 416-881-5385 ਜੀ ਇਹ ਨੰਬਰ ਹੈ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ ਕਿ ਜੋ ਅੱਛੀਆਂ ਡੀਲਸ ਨੇ, ਕਿਉਂਕਿ ਬਿਊਟੀ ਦੀਆਂ ਜੀ ਇਹਨਾਂ ਕੋਲ ਪੂਰੀਆਂ ਸੇਵਾਵਾਂ ਨੇ, ਜਿੱਥੇ ਅੱਛੇ ਫੇਸ਼ੀਅਲਸ ਅਤੇ ਬਾਕੀ ਸੇਵਾਵਾਂ ਦੇ ਨਾਲ ਹੀ ਮਸਾਜ ਦੀਆਂ ਵੀ ਅੱਛੀਆਂ ਸੇਵਾਵਾਂ ਨੇ। ਸੋ ਨਾਲ ਹੀ ਤੁਸੀਂ ਜੀ ਅਪੁਆਇੰਟਮੈਂਟ 'ਤੇ ਬਣਾ ਸਕਦੇ ਹੋ ਨੰਬਰ 416-881-5385 'ਤੇ, 416-881-5385 'ਤੇ। ਅਤੇ ਡੀਲਸ ਜੋ ਨੇ ਜੋ ਇਨ੍ਹੀਂ ਦਿਨੀ ਇਹਨਾਂ ਦੀਆਂ ਚੱਲ ਰਹੀਆਂ ਨੇ ਉਸ ਬਾਰੇ ਵੀ ਜਾਣਕਾਰੀ ਜੋ ਹੈ ਉਹ ਬਿਲਕੁਲ ਇਸ ਨੰਬਰ ਰਾਹੀਂ ਲਈ ਜਾ ਸਕਦੀ ਹੈ। ਸੋ ਲਿਵਾਨਾ ਵੈਲਨੈਸ ਸਪਾ ਜੀ ਤੁਸੀਂ ਜ਼ਰੂਰ ਨੋਟ ਕਰਨਾ ਜੀ। ਸੋ ਜੀ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ 'ਤੇ ਜੋ ਸਵੇਰ ਦਾ ਸਮਾਂ ਹੈ, ਜੋ ਪਰਮਾਤਮਾ ਨਾਲ ਜੁੜਨ ਦਾ ਸਮਾਂ ਸਭ ਤੋਂ ਬੈਸਟ ਸਮਾਂ ਮੰਨਿਆ ਜਾਂਦਾ, ਅਤੇ ਆਓ ਜੀ ਇੱਕ ਪਿਆਰਾ ਗੀਤ ਅਤੇ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਬਣੇ ਰਹਿਣਾ।

0: 24 घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने सैंडलवुड एंड मैकलॉगलिन 10 लोरमेल गेट यहाँ पहुँचो 10970 ब्रैमली रोड वेज एंड नॉन वेज बिरयानी बाय वन गेट वन फ्री चना पटूरा बाय वन गेट वन फ्री फिश पकौड़ा बाय वन गेट वन फ्री तंदूरी चिकन लेग बाय वन गेट वन फ्री मैंगो लस्सी सॉल्ट लस्सी मिठी लस्सी बाय वन गेट वन फ्री हर रोज फ्रेश साग ते मक्की दी रोटी टिफिन सर्विस पिकअप अते डिलीवरी दे लई वी अवेलेबल है दोनों लोकेशंस ते फ्रेश सब्जियां फ्रूट ते ग्रोसरी दे आइटम ते हुण आलू गोभी मूली ते प्याज आले परौंठे 299 दे विच अमृतसरी कुलचा विथ चना 799 ते पनीर एंड मिक्स परौंठा 399 सब्जी मार्केट ओपन 24/7
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ

0: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1475-799-1478 ਰੋਇਲ ਆਟੋ ਸੈਂਟਰ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
1: ਸਵਾਗਤ ਜੀ ਫਿਰ ਤੋਂ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਤੁਸੀਂ ਇਸ ਸਫ਼ਰ ਦੇ ਵਿੱਚ ਬਣੇ ਹੋਏ ਹੋ ਜੀ ਅਤੇ ਨਾਲ ਹੀ ਮੈਂ ਵੀ ਤੁਹਾਨੂੰ ਨੰਬਰ ਜੋ ਹੈ ਜ਼ਰੂਰ ਨੋਟ ਕਰਵਾ ਦੇਵਾਂ ਅਤੇ ਨਾਲ ਹੀ ਪਤਾ ਵੀ ਤੁਸੀਂ ਨੋਟ ਇਹਨਾਂ ਦਾ ਕਰ ਲਓ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਰੈਨੋਵੇਟ ਘਰ ਕਰਵਾਉਣਾ ਜਾਂ ਫਿਰ ਤੁਸੀਂ ਆਪ ਕੰਟਰੈਕਟਰ ਰੈਨੋਵੇਟਰ ਹੋ ਬਿਲਡਰ ਹੋ ਅਤੇ ਤੁਸੀਂ ਜੋ ਅੱਛਾ ਜੋ ਕੰਸਟਰਕਸ਼ਨ ਦਾ ਜੋ ਸਮਾਨ ਹੈ ਜੋ ਰੈਨੋਵੇਸ਼ਨ ਦਾ ਪੂਰਾ ਮਟੀਰੀਅਲ ਹੈ ਤੁਸੀਂ ਲੈਣਾ ਚਾਹੁੰਦੇ ਹੋ ਉਹ ਵੀ ਅੱਛੀਆਂ ਕੀਮਤਾਂ 'ਤੇ ਤਾਂ ਜੋ ਕਿ ਬਜਟ ਜੋ ਹੈ ਉਹ ਵੀ ਮੇਨਟੇਨ ਰਹੇ ਰਿਕੁਆਇਰਮੈਂਟ ਵੀ ਪੂਰੀ ਹੋਵੇ ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਚ ਤੁਸੀਂ ਪਹੁੰਚਣਾ ਜ਼ਰੂਰ ਹੈ 8005 ਡਿਕਸੀ ਰੋਡ ਬਰੈਂਪਟਨ ਜੀ ਇਹਨਾਂ ਦਾ ਪਤਾ ਹੈ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਇਹ ਨੇ ਅਤੇ ਅੱਛਾ ਡਿਜ਼ਾਈਨਰ ਲਗਜ਼ਰੀਅਸ ਸ਼ੋਰੂਮ ਇਹਨਾਂ ਨੇ ਖੋਲਿਆ ਅਤੇ ਜਿੱਥੇ ਬੇਸ਼ੁਮਾਰ ਵਰਾਇਟੀ ਹੋਣ ਵਾਲੀ ਹੈ ਪਲੰਬਿੰਗ ਸਪਲਾਈਜ਼ ਦੀ ਜੋ HVAC ਮਟੀਰੀਅਲ ਹੈ ਤੁਸੀਂ ਟੂਲਸ ਹਾਰਡਵੇਅਰ ਜੋ ਨੇ ਉਹ ਲੈਣੇ ਨੇ ਫਲੋਰਿੰਗ ਟਾਇਲਸ ਜਾਂ ਡੋਰਸ ਵਿੰਡੋਜ਼ ਹੋ ਗਈਆਂ ਇਲੈਕਟ੍ਰੀਕਲ ਦੀ ਪੂਰੀ ਸਪਲਾਈ ਡਰਾਈ ਵਾਲ ਅਤੇ ਇਨਸੂਲੇਸ਼ਨ ਅਤੇ ਵਾਸ਼ਰੂਮ ਲਈ ਸਾਰਾ ਹੀ ਸਮਾਨ ਸੋ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਪਹੁੰਚੋ ਅਤੇ ਬੈਸਟ ਪ੍ਰਾਈਜ਼ ਲਵੋ ਅਤੇ ਨਾਲ ਹੀ ਵੈਬਸਾਈਟ ਵੀ ਨੋਟ ਕਰ ਲਓ ਕਿਉਂਕਿ www.bestvaluebuildingsupplies.ca ਤੇ ਜਾ ਕੇ ਵੀ ਪੂਰੀ ਜਾਣਕਾਰੀ ਜੋ ਪ੍ਰੋਡਕਟਸ ਦੀ ਹੈ ਪ੍ਰਾਈਜ਼ ਦੀ ਹੈ ਇਹ ਵੀ ਤੁਸੀਂ ਜ਼ਰੂਰ ਲੈ ਸਕਦੇ ਹੋ ਅਤੇ ਨੰਬਰ 647-961-0585 ਜੀ ਇਹਨਾਂ ਦਾ ਨੰਬਰ ਹੈ 647-961-0585 ਅਤੇ ਤੁਸੀਂ ਇਹਨਾਂ ਨੂੰ ਸੰਪਰਕ ਕਰਕੇ ਪੂਰੀ ਜਾਣਕਾਰੀ ਬਿਲਕੁਲ ਲੈ ਸਕਦੇ ਹੋ ਅਤੇ ਵੈਬਸਾਈਟ 'ਤੇ ਜਾ ਕੇ ਵੀ ਲਈ ਜਾ ਸਕਦੀ ਹੈ ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਜ਼ਰੂਰ ਨੋਟ ਕਰਨਾ ਜੋ ਕਿ ਸਟੀਲਸ ਅਤੇ ਡਿਕਸੀ ਦੇ ਕੋਰਨਰ ਤੇ ਨੇ ਤੇ ਇੱਕ ਅੱਛਾ ਸਟਾਪ ਜਿੱਥੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕੰਸਟਰਕਸ਼ਨ ਜੋ ਹੈ ਇਸ ਦਾ ਸਾਰਾ ਹੀ ਜੋ ਸਮਾਨ ਜੋ ਹੈ ਜੋ ਇੱਕੋ ਛੱਤ ਥੱਲੇ ਤੁਹਾਨੂੰ ਬੈਸਟ ਪ੍ਰਾਈਜ਼ਸ ਤੇ ਜੀ ਮਿਲ ਜਾਣਾ। ਸੋ ਜੀ ਜਿੱਥੇ ਅਸੀਂ ਕਹਿੰਦੇ ਹੁੰਦੇ ਹਾਂ ਕਿ ਹੈਲਦੀ ਖਾਈਏ ਤੇ ਤਾਂ ਕਿ ਸਿਹਤ ਜੋ ਹੈ ਚੰਗੀ ਰਹੇ, ਬੱਚਿਆਂ ਨੂੰ ਵੀ ਅਸੀਂ ਇਹੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਵੱਧ ਤੋਂ ਵੱਧ ਜੋ ਹੈ ਇੱਕ ਦਿਨ ਦੇ ਵਿੱਚ ਹੈਲਦੀ ਡਾਇਟ ਜੋ ਹੈ ਉਹ ਜ਼ਰੂਰ ਮਿਲੇ। ਅਤੇ ਫਰੂਟਸ ਨੂੰ ਅਸੀਂ ਜਿੱਥੇ ਮੰਨਦੇ ਹੁੰਦੇ ਹਾਂ ਕਿ ਬੱਚੇ ਨੂੰ ਜੇ ਅਸੀਂ ਫਰੂਟ ਦੇ ਰਹੇ ਹਾਂ, ਕੋਈ ਫਲ ਬੱਚਾ ਖਾ ਰਿਹਾ ਤਾਂ ਫਿਰ ਖੁਸ਼ੀ ਹੁੰਦੀ ਹੈ, ਮਨ ਨੂੰ ਇੱਕ ਜੋ ਹੈ ਤਸੱਲੀ ਹੁੰਦੀ ਹੈ ਕਿ ਚਲੋ ਅਸੀਂ ਹੈਲਦੀ ਚੀਜ਼ ਜੋ ਹੈ ਉਹ ਦਿੱਤੀ ਹੈ। ਪਰ ਹੁਣ ਉਹ ਫਰੂਟ ਕਿੱਥੋਂ ਆਇਆ ਅਤੇ ਉਹ ਫਰੂਟ 'ਤੇ ਕਿੰਨੇ ਪੈਸਟੀਸਾਈਡਸ ਜੋ ਨੇ ਉਹਨਾਂ ਦੀ ਵਰਤੋਂ ਹੋਈ ਹੈ ਅਤੇ ਉਹਨਾਂ ਦਾ ਅਸਰ ਜੋ ਹੈ ਉਹ ਸਾਡੀ ਬੋਡੀ 'ਤੇ ਕੀ ਰਹਿਣਾ, ਸਾਡੀ ਸਿਹਤ 'ਤੇ ਕੀ ਰਹਿਣਾ। ਸੋ ਇਹ ਵੀ ਸਵਾਲ ਜੋ ਹੈ ਜੋ ਬਣਦੇ ਨੇ ਅਤੇ ਇਹਨਾਂ ਬਾਰੇ ਵੀ ਸਾਨੂੰ ਸੋਚਣ ਦੀ ਫਿਰ ਪੂਰੀ ਲੋੜ ਜੋ ਹੈ ਉਹ ਹੋ ਜਾਂਦੀ ਹੈ, ਕਿਉਂਕਿ ਇਹ ਜੋ ਕੇਸ ਜੋ ਹੈ ਜੋ ਸਾਹਮਣੇ ਆਇਆ ਹੈ ਜੋ US ਦੀ ਫਰੂਟ ਕੰਪਨੀ ਡ੍ਰਿਸਕੋਲ, ਤੁਸੀਂ ਮਤਲਬ ਸ਼ੋਰਿਟੀ ਹੈ ਕਿ ਤੁਸੀਂ ਡ੍ਰਿਸਕੋਲ ਦੀਆਂ ਜੋ ਬੈਰੀਜ਼ ਨੇ, ਜੋ ਸਟ੍ਰੋਬੇਰੀਜ਼ ਹੋ ਗਈਆਂ, ਰੈਸਬੈਰੀਜ਼, ਬਲੈਕਬੈਰੀਜ਼ ਜਾਂ ਬਲੂਬੈਰੀਜ਼ ਜੋ ਅਸੀਂ ਘਰ ਲੈ ਕੇ ਆਉਂਦੇ ਹਾਂ ਅਤੇ ਬੱਚੇ ਖਾਸ ਕਰਕੇ ਪਸੰਦ ਕਰਦੇ ਨੇ, ਅਤੇ ਸਾਨੂੰ ਵੀ ਹੁੰਦਾ ਕਿ ਕਾਫੀ ਅੱਛੇ ਨਿਊਟ੍ਰੀਐਂਟਸ ਜੋ ਨੇ ਉਹ ਬੈਰੀਜ਼ ਦੇ ਵਿੱਚ ਹੁੰਦੇ ਨੇ ਅਤੇ ਰੋਜ਼ ਖਾਣੀਆਂ ਚਾਹੀਦੀਆਂ ਨੇ। ਸੋ ਜਿੱਥੇ ਜੀ ਇਹ ਲੋ ਸੂਟ ਜੋ ਹੈ ਉਹ ਕਿਊਬੈਕ ਦੀ ਸੁਪੀਰੀਅਰ ਕੋਰਟ ਦੇ ਵਿੱਚ ਇਹ ਫਾਈਲ ਹੋਇਆ ਇਸ ਕੰਪਨੀ ਦੇ ਅਗੇਂਸਟ, ਅਤੇ ਇਹਨਾਂ 'ਤੇ ਜੋ ਦੋਸ਼ ਲੱਗੇ ਨੇ ਇਹੋ ਲੱਗੇ ਨੇ ਕਿ ਇਹਨਾਂ ਦੀਆਂ ਜੋ ਬੈਰੀਜ਼ ਜੋ ਨੇ ਇਹਨਾਂ ਦੇ ਵਿੱਚ ਕੈਮੀਕਲਸ ਇੰਨੇ ਜ਼ਿਆਦਾ ਨੇ ਕਿ ਅਮਾਊਂਟ ਜਿੰਨਾ ਕੈਨੇਡਾ ਦੇ ਵਿੱਚ ਅਲਾਊ ਨਹੀਂ ਹੈ, ਜੋ ਪੈਸਟੀਸਾਈਡਸ ਦੀ ਵਰਤੋਂ ਇਹਨਾਂ ਨੇ ਕੀਤੀ ਹੈ ਜਾਂ ਹੋਰ ਕੈਮੀਕਲਸ ਇਹਨਾਂ ਨੇ ਜੋ ਵਰਤੋਂ ਦੇ ਵਿੱਚ ਜੋ ਪੈਕਿੰਗ ਦੇ ਵਿੱਚ ਇਹ ਲੈ ਕੇ ਆਏ ਨੇ ਤਾਂ ਜੋ ਕਿ ਲੰਬੇ ਸਮੇਂ ਤੱਕ ਫਿਰ ਪ੍ਰੋਡਕਟ ਜੋ ਹੈ ਉਹ ਠੀਕ ਰਹੇ। ਸੋ ਜੀ ਇਹ ਜੋ ਕਹਿੰਦੇ ਨੇ ਕਿ ਕੈਮੀਕਲ ਰੈਸਿਡਿਊ ਦੀ ਜੋ ਇੱਕ ਮਾਰਕ ਸੀ ਉਸ ਲਿਮਿਟ ਨੂੰ ਵੀ ਐਕਸੀਡ ਜੋ ਹੈ ਇਸ ਦੇ ਵਿੱਚ ਇਹਨਾਂ ਬੈਰੀਜ਼ ਦੇ ਵਿੱਚ, ਡ੍ਰਿਸਕੋਲ ਦੀਆਂ ਬੈਰੀਜ਼ ਦੇ ਵਿੱਚ ਹੋਇਆ। ਸੋ ਇਹ ਹਾਲਾਂਕਿ ਹੋਇਆ ਤਾਂ ਹੁਣ ਇਹ ਫਾਈਲ ਕਿਊਬੈਕ ਦੀ ਸੁਪੀਰੀਅਰ ਕੋਰਟ ਦੇ ਵਿੱਚ ਹੈ ਕਿ ਅਜਿਹਾ ਕੇਸ ਜੋ ਹੈ ਉਹ ਕਿਊਬੈਕ ਦੇ ਵਿੱਚ ਜੋ ਹੈ ਉਹ ਸ਼ੁਰੂ ਹੋਇਆ, ਪਰ ਇਹ ਤਾਂ ਸੋਚਣ ਵਾਲੀ ਗੱਲ ਹੈ ਕਿ ਇਹ ਬੈਰੀਜ਼ ਜੋ ਨੇ ਉਹ ਕੈਨੇਡਾ ਭਰ ਦੇ ਵਿੱਚ ਵਿਕਦੀਆਂ ਨੇ ਅਤੇ ਜਿੱਥੇ ਬੱਚੇ ਖਾਂਦੇ ਨੇ ਉੱਥੇ ਵੱਡੇ ਖਾਂਦੇ ਨੇ ਉੱਥੇ ਜੀ ਸਾਨੂੰ ਫਿਰ ਇਹ ਚੀਜ਼ਾਂ ਜੋ ਨੇ ਇਹਨਾਂ ਦਾ ਥੋੜ੍ਹਾ ਚੈੱਕ ਰੱਖਣ ਦੀ ਲੋੜ ਫਿਰ ਜ਼ਰੂਰ ਪੈ ਜਾਂਦੀ ਹੈ। ਫਿਰ ਬੰਦਾ ਸੋਚਦਾ ਕਿ ਭਰੋਸਾ ਕਰੀਏ ਕਿਤੇ ਕਰੀਏ, ਜੇ ਫਰੂਟ ਹੀ ਅਸੀਂ ਜੋ ਸੋਚ ਕੇ ਖਾ ਰਹੇ ਹਾਂ ਕਿ ਅਸੀਂ ਹੈਲਦੀ ਖਾ ਰਹੇ ਹਾਂ ਪਰ ਉਸ ਦੇ ਵਿੱਚ ਵੀ ਜੇ ਸਾਨੂੰ ਕੈਮੀਕਲਸ ਹੀ ਮਿਲ ਰਹੇ ਨੇ ਤਾਂ ਫਿਰ ਅੱਗੇ ਅਸੀਂ ਭਰੋਸਾ ਜੋ ਹੈ ਉਹ ਕਿਹੜੀ ਡਾਇਟ 'ਤੇ ਕਰਨਾ। ਸੋ ਜਿੱਥੇ ਡ੍ਰਿਸਕੋਲ ਕੰਪਨੀ ਜੋ ਹੈ, ਹਾਲਾਂਕਿ ਇਹਨਾਂ ਦਾ ਜੋ ਐਲੀਗੇਸ਼ਨਸ 'ਤੇ ਜੋ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੈ ਅਤੇ ਅਸੀਂ ਪੂਰਾ ਕਹਿੰਦੇ ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ ਕਿ ਪੂਰੇ ਜੋ ਕਲੇਮਸ ਨੇ ਇਹਨਾਂ ਨੂੰ ਐਡਰੈਸ ਕਰਾਂਗੇ ਇੱਕ ਲੀਗਲ ਪ੍ਰੋਸੈਸ ਦੇ ਤਹਿਤ, ਅਤੇ ਜਿੱਥੇ ਉਹ ਕਹਿੰਦੇ ਅਸੀਂ ਪੂਰੇ ਕੌਨਫੀਡੈਂਟ ਹਾਂ ਕਿ ਕੈਨੇਡੀਅਨਸ ਨੂੰ ਅਸੀਂ ਜੋ ਫੂਡ ਸੇਫਟੀ ਦੇ ਅਕੋਰਡਿੰਗ ਜੋ ਇਹ ਮੁਹੱਈਆ ਕਰਵਾਉਂਦੇ ਹਾਂ ਕਿ ਇਹ ਜੋ ਐਲੀਗੇਸ਼ਨਸ ਨੇ ਇਹ ਨਹੀਂ ਦੱਸਦੇ ਕਿ ਕਿਸ ਤਰ੍ਹਾਂ ਸਾਡਾ ਬਿਜ਼ਨਸ ਜੋ ਹੈ ਉਹ ਓਪਰੇਟ ਹੁੰਦਾ। ਅਤੇ ਜਿੱਥੇ ਚਲੋ ਕੰਪਨੀ ਨੇ ਤਾਂ ਫਿਰ ਕਹਿਣਾ ਹੀ ਹੁੰਦਾ ਹੈ, ਪਰ ਜੇ ਇਹ ਹੁਣ ਕੋਰਟ ਦੇ ਵਿੱਚ ਕੇਸ ਫਾਈਲ ਹੋਇਆ ਤਾਂ ਫਿਰ ਕੋਰਟ ਦੇ ਵਿੱਚ ਲੀਗਲ ਪ੍ਰੋਸੈਸ ਦੇ ਨਾਲ ਹੀ ਫਿਰ ਇਹਨਾਂ ਨੂੰ ਸਬੂਤਾਂ ਦੇ ਨਾਲ ਹੀ ਇਹ ਚੀਜ਼ ਜੋ ਹੈ ਆਪਣੀ ਪ੍ਰੂਵ ਕਰਨੀ ਹੋਵੇਗੀ। ਅਤੇ ਜੋ ਇੱਕ ਟਰੱਸਟ ਜੋ ਹੈ ਜਦੋਂ ਅਸੀਂ ਅਜਿਹੀਆਂ ਚੀਜ਼ਾਂ ਜੋ ਹੈਲਦੀ ਡਾਇਟ ਜੋ ਹੈ ਅਸੀਂ ਖਾਂਦੇ ਹਾਂ, ਇੱਕ ਟਰੱਸਟ ਜੋ ਹੈ ਸਾਡੇ ਮਨ ਦੇ ਵਿੱਚ ਹੁੰਦਾ ਕਿ ਚਲੋ ਇਹ ਚੀਜ਼ ਠੀਕ ਹੈ, ਉੱਥੇ ਫਿਰ ਜਦੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਇਹ ਟਰੱਸਟ ਜੋ ਹੈ ਉਹ ਜ਼ਰੂਰ ਟੁੱਟਦਾ ਅਤੇ ਇਸ ਦੇ ਵਿੱਚ ਸਾਨੂੰ ਥੋੜ੍ਹਾ ਖਿਆਲ ਰੱਖਣ ਦੀ ਲੋੜ ਜ਼ਰੂਰ ਹੈ। ਅਤੇ ਵੈਸੇ ਇੱਕ ਤਰੀਕਾ ਜੋ ਹੁੰਦਾ ਹੀ ਹੈ ਕਿ ਜਦੋਂ ਅਸੀਂ ਫਰੂਟ ਨੂੰ ਧੋਣਾ ਚੰਗੀ ਤਰ੍ਹਾਂ ਧੋਈਏ, ਨਮਕ ਪਾ ਕੇ ਪਾਣੀ ਦੇ ਵਿੱਚ ਰੱਖੀਏ ਤਾਂ ਜੋ ਕਿ ਜੋ ਪੈਸਟੀਸਾਈਡਸ ਨੇ, ਕੈਮੀਕਲਸ ਨੇ, ਉਹ ਫਿਰ ਨਿਕਲ ਜਾਣ। ਚਲੋ ਇਹ ਕੋਸ਼ਿਸ਼ ਤਾਂ ਅਸੀਂ ਆਪਣੇ ਵੱਲੋਂ ਕਰ ਸਕਦੇ ਹਾਂ। ਬਾਕੀ ਹੁਣ ਜੇ ਕੰਟੈਂਟ ਹੀ ਜੋ ਇੱਕ ਲੈਵਲ ਤੋਂ ਉੱਤੇ ਦਾ ਹੈ ਤਾਂ ਫਿਰ ਕੀ ਕਰੀਏ? ਅਤੇ ਇਸ ਦਾ ਜਵਾਬ ਤਾਂ ਫਿਰ ਇਹਨਾਂ ਨੂੰ ਦੇਣਾ ਹੀ ਪਵੇਗਾ, ਅਤੇ ਦੇਣਾ ਬਿਲਕੁਲ ਚਾਹੀਦਾ ਵੀ ਹੈ। ਸੋ ਜੀ, ਇਸ ਦੇ ਨਾਲ ਹੀ ਟੋਰੋਂਟੋ ਦੇ ਹੋਸਪਿਟਲ ਦੀ ਇੱਕ ਖਬਰ ਹੈ ਜਿੱਥੇ ਕਿ ਇਹ ਪਰਮਾਨੈਂਟ ਹਾਊਸਿੰਗ ਪ੍ਰੋਗਰਾਮ ਨੂੰ ਵਧਾ ਰਹੇ ਨੇ। ਸੋ ਟੋਰੋਂਟੋ ਹੋਸਪਿਟਲ ਨੈਟਵਰਕ ਹੈ ਜੋ ਕਿ ਆਪਣਾ ਪ੍ਰੋਗਰਾਮ ਖਾਸ ਤੌਰ 'ਤੇ ਜੋ ਹੋਮਲੈਸ ਲੋਕਾਂ ਲਈ ਹੈ ਕਿ ਜੋ ਹੋਸਪਿਟਲ ਦੇ ਐਮਰਜੈਂਸੀ ਡਿਪਾਰਟਮੈਂਟਸ ਨੂੰ ਵਿਜ਼ਿਟ ਕਰਦੇ ਸੀ, ਸੋ ਇਹਨਾਂ ਲਈ ਡਨ ਹਾਊਸ ਨਾਂ ਦਾ ਇਹ ਪ੍ਰੋਗਰਾਮ ਜਿੱਥੇ ਸ਼ੁਰੂਆਤੀ ਦਿਨਾਂ ਦੇ ਵਿੱਚ 51 ਵਸਨੀਕ ਜੋ ਨੇ ਉਹ ਰੱਖੇ ਗਏ ਅਤੇ ਹੁਣ

ਜ਼ਰੂਰ ਹੋਈ ਹੈ। ਅਤੇ 48 ਰੈਜ਼ੀਡੈਂਟ ਜੋ ਨੇ ਡਨ ਹਾਊਸ ਦੇ, ਉਹਨਾਂ ਨੇ ਐਮਰਜੈਂਸੀ ਰੂਮਸ ਜੋ ਨੇ ਉਹ 52% ਘੱਟ ਜੋ ਨੇ ਉਹ ਵਿਜ਼ਿਟ ਕੀਤੇ ਨੇ ਜਦੋਂ ਉਹ ਡਨ ਹਾਊਸ ਦੇ ਵਿੱਚ ਮੂਵ ਹੋਏ। ਅਤੇ ਜਿੰਨੀ ਲੈਂਥ ਜੋ ਕਹਿ ਸਕਦੇ ਹਾਂ, ਡੂਰੇਸ਼ਨ ਕਹਿ ਸਕਦੇ ਹਾਂ ਕਿ ਉਹ ਹੋਸਪਿਟਲ ਦੇ ਵਿੱਚ ਰਹੇ, ਉਸ ਦੇ ਵਿੱਚ ਵੀ ਕਾਫੀ ਵੱਡਾ ਜੋ ਡਰੋਪ ਜੋ ਹੈ ਆਇਆ। ਸੋ ਇਸ ਕਾਰਨ ਇਸ ਪਰਮਾਨੈਂਟ ਹਾਊਸਿੰਗ ਪ੍ਰੋਗਰਾਮ ਦੇ ਪਲਾਨ ਨੂੰ ਜੋ ਨੈਟਵਰਕ ਹੋਸਪਿਟਲ ਦਾ ਹੈ ਇਹ ਐਕਸਪੈਂਡ ਕਰ ਰਿਹਾ ਹੈ। ਚਲੋ ਆਪਣੇ ਆਪ ਦੇ ਵਿੱਚ ਇਹ ਇੱਕ ਚੰਗੀ ਗੱਲ ਵੀ ਹੈ ਕਿ ਇੱਕ ਡਨ ਹਾਊਸ ਨਾਂ ਦਾ ਜੋ ਪ੍ਰੋਗਰਾਮ ਇਹਨਾਂ ਨੇ ਸ਼ੁਰੂ ਕੀਤਾ ਹੈ ਅਤੇ ਵਸਨੀਕ ਇਹ ਇਸ ਦੇ ਵਿੱਚ ਵਾਧਾ ਜੋ ਕਰ ਰਹੇ ਨੇ। ਅਤੇ ਜਿੱਥੇ ਚਲੋ ਸਿਹਤ ਉਹਨਾਂ ਦੀ ਇਸ ਲੈਵਲ 'ਤੇ ਫਿਰ ਆ ਗਈ ਹੈ ਕਿ ਬਹੁਤਾ ਸਮਾਂ ਜੋ ਹੈ ਜਾਂ ਬਹੁਤੀਆਂ ਵਿਜ਼ਿਟਸ ਜੋ ਨੇ ਉਹਨਾਂ ਨੂੰ ਐਮਰਜੈਂਸੀ ਰੂਮਸ ਦੇ ਵਿੱਚ ਜੋ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਜਾਣ ਦੀ ਲੋੜ ਨਹੀਂ ਪਈ। ਸੋ ਜੀ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਰੇਡੀਓ, ਤੁਹਾਡੇ ਸਫ਼ਰ ਦਾ ਸਾਥੀ। ਅਤੇ ਆਓ ਇੱਕ ਪਿਆਰਾ ਗੀਤ ਰੱਜ ਕੇ ਪੋਜ਼ਿਟਿਵਿਟੀ, ਰੱਜ ਕੇ ਉਸ ਪਰਮਾਤਮਾ ਦੇ ਨਾਲ ਬਣੀਏ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਜੀ ਤੁਸੀਂ ਬਿਲਕੁਲ ਬਣੇ ਰਹਿਣਾ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh reha.
2: Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
3: ਏਜਕਸ ਕ੍ਰੈਮਟੋਰੀਅਮ, ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ। ਏਜਕਸ ਕ੍ਰੈਮਟੋਰੀਅਮ, 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info, 289-372-3300।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ, ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ
4: This is AM 530, CHLO AM, serving Brampton, Mississauga, Toronto, the GTA, and the world at am530.ca.
5: Clothing brand, Fashion IQ. Fashion IQ, latest design, trending outfits.
6: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
5: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ।
6: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ। ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਿਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ।

ਸਵਾਗਤ ਸਵਾਗਤ ਸਵਾਗਤ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਪਿਆਰੇ ਸਫ਼ਰ ਦੇ ਵਿੱਚ ਤੁਸੀਂ ਬਣੇ ਹੋਏ ਹੋ। ਬਹੁਤ ਹੀ ਪਿਆਰਾ ਗੀਤ ਤੇ ਪਰਮਾਤਮਾ ਸਭ ਨੂੰ ਰਜ਼ਾ ਦੇ ਵਿੱਚ ਹੀ ਰੱਖੇ ਤੇ ਜੀ ਜਿੱਥੇ ਸ਼ੁਕਰਾਨਾ ਕਰਨ ਜੋਗਾ ਜੋ ਰੱਖੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਹੌਲੀ ਹੌਲੀ ਜੋ ਦਿਨ ਦੀ ਸ਼ੁਰੂਆਤ ਹੋ ਰਹੀ ਹੈ, ਚਾਨਣ ਹੋ ਰਿਹਾ। ਸੋ ਇਹ ਜੋ ਨਜ਼ਾਰਾ ਜੋ ਮੈਨੂੰ ਇੱਥੇ ਬੈਠ ਕੇ ਚਲੋ ਵੇਖਣ ਨੂੰ ਸਵੇਰੇ ਸਵੇਰੇ ਮਿਲ ਜਾਂਦਾ, ਤੇ ਤੁਸੀਂ ਵੀ ਜੇਕਰ ਡਰਾਈਵ ਕਰ ਰਹੇ ਹੋ, ਘਰ ਦੀਆਂ ਖਿੜਕੀਆਂ ਤੋਂ ਬਾਹਰ ਵੇਖ ਰਹੇ ਹੋ, ਜਾਂ ਫਿਰ ਸੈਰ ਤੇ ਤੁਸੀਂ ਲੰਘੇ ਹੋਏ ਹੋ, ਤੇ ਸੈਰ ਤੇ ਜਦੋਂ ਇਹ ਦਿਨ ਹੌਲੀ ਹੌਲੀ ਚੜ ਰਿਹਾ, ਸੋ ਇਹ ਜੋ ਨਜ਼ਾਰਾ ਜੋ ਵੇਖਣ ਨੂੰ ਪਰਮਾਤਮਾ ਨੇ ਦਿੱਤਾ ਜੀ, ਇਸ ਦਾ ਵੀ ਖਾਸ ਸ਼ੁਕਰਾਨਾ ਕਰਨਾ ਬਿਲਕੁਲ ਬਣਦਾ। ਸੋ ਬਹੁਤ ਹੀ ਪਿਆਰਾ ਦਿਨ ਤੇ ਪਿਆਰੇ ਦਿਨ ਦੀ ਸ਼ੁਰੂਆਤ ਤੇ ਇਸ ਘੰਟੇ ਦੀ ਸ਼ੁਰੂਆਤ ਜੀ। ਸਮਾਂ 7:06 ਦਾ ਹੋ ਚੱਲਾ, ਠੰਡਕ ਪੂਰੀ ਹੈ, 7 ਡਿਗਰੀ ਵਾਲੀ ਠੰਡਕ ਹੈ, ਤੇ ਉਮੀਦ ਹੈ ਕਿ ਚਲੋ ਇਹ ਟੈਂਪਰੇਚਰ ਜੋ ਇਸ ਵੇਲੇ ਹੈ ਥੋੜਾ ਡਬਲ ਤਾਂ ਇਸ ਦਿਨ ਅੱਜ ਦੇ ਦਿਨ ਹੋਵੇਗਾ, ਪਰ ਥੋੜਾ ਠੰਡਾ ਦਿਨ ਹੀ ਰਹਿਣ ਵਾਲਾ ਹੈ। ਤੇ 16 ਡਿਗਰੀ ਅੱਜ ਦੇ ਤਾਪਮਾਨ ਹੋਣਗੇ, ਜਿੱਥੇ 16 ਡਿਗਰੀ ਵੀ ਚਲੋ ਅਸੀਂ ਮੰਨ ਸਕਦੇ ਹਾਂ ਕਿ ਅੱਛਾ ਤਾਪਮਾਨ ਹੀ ਹੈ ਫਿਲਹਾਲ। ਤੇ ਪੂਰਾ ਹਫਤਾ ਜੋ ਹੈ ਉਹ ਕਾਫੀ ਪ੍ਰੋਮਿਸਿੰਗ ਜੋ ਹੈ ਉਹ ਮੌਸਮ ਪੱਖੋਂ ਜ਼ਰੂਰ ਰਹਿਣ ਵਾਲਾ ਜੀ। ਅਤੇ ਪੂਰੀ ਤਿਆਰੀ ਜੋ ਹੈ ਹਫਤੇ ਦੀ ਬਿਲਕੁਲ ਕਸ ਲਈਏ, ਅਤੇ ਵੀਕਐਂਡ ਦਾ ਜੋ ਸਮਾਂ ਖਾਸ ਤੌਰ 'ਤੇ ਹੈ, ਜਿੱਥੇ ਆਪ ਮੁਹਾਰੇ ਹੀ ਸ਼ੁੱਕਰਵਾਰ ਵਾਲੇ ਦਿਨ ਜਦੋਂ ਕੰਮ ਵੀ ਹੁੰਦਾ, ਅਤੇ ਇੱਕ ਚਾਹ ਜੋ ਹੈ ਉਹ ਸਭ ਕੌਨਸ਼ੀਅਸ ਮਾਈਂਡ ਦੇ ਵਿੱਚ ਜ਼ਰੂਰ ਰਹਿੰਦਾ ਕਿ ਚਲੋ ਅੱਜ ਫਰਾਈਡੇ ਦਾ ਦਿਨ ਹੈ, ਵੀਕਐਂਡ ਭਾਵੇਂ ਚਲੋ ਹਲਕਾ ਫੁਲਕਾ ਹੀ ਕਿਉਂ ਨਾ ਹੋਵੇ, ਪਤਾ ਹੈ ਕਿ ਕੁਛ ਨਹੀਂ ਚਲੋ ਕੁਛ ਖਾਸ ਕਰਨ ਵਾਲਾ, ਘਰੇ ਹੀ ਬੈਠਣਾ, ਪਰ ਉਸ ਦੇ ਵਿੱਚ ਵੀ ਪੂਰਾ ਚਾਹ ਜੋ ਹੈ ਉਹ ਬਿਲਕੁਲ ਹੁੰਦਾ। ਸੋ ਇਹ ਚਾਹ ਜੋ ਹੈ ਜੀ ਅੱਜ ਤੁਹਾਡਾ ਜ਼ਰੂਰ ਪੂਰਾ ਹੋਵੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਰੋਜ਼ਾਨਾ ਹੀ ਤੁਹਾਡੇ ਸਫ਼ਰ ਦਾ ਸਾਥੀ ਰਹਿੰਦਾ, ਅਤੇ ਵੀਕਐਂਡ 'ਤੇ ਵੀ ਅਸੀਂ ਤੁਹਾਡੇ ਨਾਲ ਹੁੰਦੇ ਹਾਂ। ਅਤੇ ਮੈਂ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਸਫ਼ਰ ਦੇ ਵਿੱਚ ਬਹੁਤ ਨਿੱਘਾ ਪਿਆਰਾ ਜੀ ਸਵਾਗਤ ਕਰਦੀ ਹਾਂ। ਸੋ ਜੀ ਸਵਾਗਤ ਜਦੋਂ ਕੀਤਾ ਹੈ, ਅਤੇ ਨਾਲ ਤੁਹਾਨੂੰ ਇਹ ਜਾਣਕਾਰੀ ਅਸੀਂ ਬਿਲਕੁਲ ਦੇ ਦਈਏ ਕਿ ਜੋ ਵੀ ਸਾਡੇ ਲਿਸਨਰਸ ਨੇ ਜੋ ਕਾਰਪੈਂਟਰੀ ਦੇ ਕੰਮ ਨੂੰ ਬਖੂਬੀ ਜਾਣਦੇ ਨੇ, ਕਰਦੇ ਨੇ, ਤਜਰਬਾ ਰੱਖਦੇ ਨੇ ਜੀ, ਤੁਹਾਡੇ ਲਈ ਇਹ ਜੌਬ ਹੈ ਜੇਕਰ ਤੁਸੀਂ ਇਸ ਸੰਦੇਸ਼ ਨੂੰ ਸੁਣ ਰਹੇ ਹੋ। ਅਤੇ ਫਿਨਿਕਸ ਮਿਲਵਰਕ ਨੂੰ ਜੀ ਕਾਰਪੈਂਟਰਸ ਦੀ ਲੋੜ ਹੈ। ਸੋ ਤੁਸੀਂ ਜੱਗ ਜੀ ਨੂੰ ਇਸ ਜੌਬ ਬਾਰੇ ਜ਼ਰੂਰ ਕਾਲ ਕਰ ਲਓ, ਨੰਬਰ 416-822-2239 4168-22239 ਇਹ ਨੰਬਰ ਹੈ ਜੀ ਜੱਗ ਜੀ ਦਾ। ਅਤੇ ਜੋ ਕੰਮ ਹੋਣਾ, ਕੰਮ ਦੀ ਜੋ ਲੋਕੇਸ਼ਨ ਹੋਣੀ ਹੈ ਇਹ ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਹੋਣੀ ਹੈ। ਸੋ ਇਸ ਲੋਕੇਸ਼ਨ 'ਤੇ ਜੀ ਕੰਮ ਹੋਵੇਗਾ, ਅਤੇ ਪੂਰੀ ਜੋ ਜਾਣਕਾਰੀ ਹੈ ਕਿ ਤੁਸੀਂ ਆਪਣਾ ਜੋ ਰਿਜ਼ਿਊਮੇ ਸਾਂਝਾ ਕਰਨਾ ਚਾਹੁੰਦੇ ਹੋ, ਆਪਣਾ ਤਜਰਬਾ ਇਹਨਾਂ ਨੂੰ ਦੱਸਣਾ ਚਾਹੁੰਦੇ ਹੋ, ਅਤੇ ਜੱਗ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਨੰਬਰ ਹੈ ਜੀ, ਇੱਕ ਵਾਰੀ ਫਿਰ ਤੋਂ ਮੈਂ ਦੱਸ ਦੇਵਾਂ, 416-822-2239 4168-22239 'ਤੇ ਜੀ ਸੰਪਰਕ ਜੋ ਨੇ ਇਹ ਜ਼ਰੂਰ ਹੋ ਸਕਦੇ ਨੇ ਜੀ। ਅਤੇ ਨਾਲ ਹੀ ਜੀ ਤੁਸੀਂ ਨੋਟ ਇਹ ਵੀ ਜ਼ਰੂਰ ਕਰ ਲਓ ਕਿ ਤੁਸੀਂ ਹੁਣ ਸ਼ਿਫਟ ਕਰਨਾ ਘਰ ਆਪਣਾ, ਅਤੇ ਤੁਸੀਂ ਜਿੱਥੇ ਵੇਖ ਰਹੇ ਹੋ ਕਿ ਅੱਛੇ ਮੂਵਰਸ ਹੋਣ ਅਤੇ ਇਸ ਦੇ ਵਿੱਚ ਮਦਦ ਹੋ ਜਾਵੇ, ਕੰਮ ਜੋ ਹੈ ਆਸਾਨੀ ਦੇ ਨਾਲ ਹੋ ਜਾਵੇ, ਅਤੇ ਬਹੁਤੀ ਮੁਸ਼ਕਿਲ ਜੋ ਹੈ ਨਾ ਵੀ ਸਮਾਨ ਪੈਕ ਕਰਨ ਦੀ ਵੀ ਜੋ ਜੋ ਇੱਕ ਮਨ ਦੇ ਵਿੱਚ ਫਿਕਰ ਰਹਿੰਦੀ ਹੈ ਵੀ ਉਹ ਵੀ ਇਹ ਪ੍ਰੋਫੈਸ਼ਨਲੀ ਪੈਕ ਕਰਨ, ਅਤੇ ਜੀ ਐਚ ਕੇ ਮੂਵਰਸ ਦੀ ਇਹ ਟੀਮ ਹੈ ਕਿ ਇਹ ਤੁਹਾਡਾ ਪੈਕਿੰਗ ਦਾ ਕੰਮ, ਸ਼ਿਫਟਿੰਗ ਦਾ ਕੰਮ, ਮੂਵ ਤੁਸੀਂ ਹੋਣਾ ਇਸ ਪ੍ਰੋਵਿੰਸ ਦੇ ਵਿੱਚ ਹੀ ਹੋਣਾ ਜਾਂ ਫਿਰ ਦੂਰ ਦੁਰਾਡੇ ਵੀ ਜਾਣਾ, ਅਤੇ ਜ਼ਿੰਮੇਵਾਰੀ ਜੀ ਸਾਰੀ ਇਹਨਾਂ ਦੀ ਹੋਵੇਗੀ। ਤੁਹਾਡੇ ਜੋ ਗੱਡੀਆਂ ਕਾਰਾਂ ਨੇ ਇਹਨਾਂ ਨੂੰ ਵੀ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਹੀ ਇਹ ਲੈ ਕੇ ਜਾਣਗੇ। ਸੋ ਹਰਮਿੰਦਰ ਜੀ ਨੂੰ ਤੁਸੀਂ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਓ ਜੀ, ਨੰਬਰ 416-524-6604 ਹੈ, 416-524-6704 ਐਚ ਕੇ ਮੂਵਰਸ, ਹਰਮਿੰਦਰ ਜੀ ਨੂੰ ਸੰਪਰਕ ਹੋ ਸਕਦੇ ਨੇ। ਨੰਬਰ ਹੈ ਜੀ 416-524-6604, ਅਤੇ ਸੰਪਰਕ ਜਦੋਂ ਕਰਨਾ ਅਤੇ ਫਿਰ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦਾ ਹਵਾਲਾ ਤੁਸੀਂ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਜੀ ਦੇਣਾ ਹੈ। ਸੋ ਜੀ ਜਿੱਥੇ ਖਬਰ ਤੁਹਾਡੇ ਤੱਕ ਇਹ ਵੀ ਪਹੁੰਚਾ ਦਈਏ ਕਿ
ਜੋ ਲਿਕੁਇਫਾਈਡ ਨੈਚੁਰਲ ਗੈਸ ਕਾਰਪੋਰੇਸ਼ਨ ਜੋ ਕੈਨੇਡਾ ਦੀ ਹੈ, ਐਲਐਨਜੀ ਕੈਨੇਡਾ ਹੈ, ਇਹਨਾਂ ਨੇ ਹੁਣ ਇਹ ਕਨਫਰਮੇਸ਼ਨ ਦਿੱਤਾ ਕਿ ਬੀਸੀ ਦੇ ਵਿੱਚ ਜੋ ਕਿਟੀ ਮੈਕ ਦੀ ਇਹ ਲੋਕੇਸ਼ਨ ਹੈ ਜਿੱਥੇ ਟੈਂਕਸ ਨੂੰ ਫਿਲ ਕਰਕੇ ਵੀ ਰੱਖਦੇ ਨੇ, ਉੱਥੇ ਚਾਈਨੀਜ਼ ਸਟੀਲ ਦੀ ਵਰਤੋਂ ਜੋ ਹੈ ਜੋ ਆਉਣ ਵਾਲੇ ਫੇਜ਼ ਟੂ ਐਕਸਪੈਂਸ਼ਨ ਦੇ ਵਿੱਚ ਇਹ ਹੋਵੇਗੀ। ਸੋ ਇਹ ਇਹਨਾਂ ਨੇ ਕਨਫਰਮ ਕੀਤਾ ਅਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਇਹ ਚਲੋ ਕੋਈ ਚੋਇਸ ਨਹੀਂ ਹੈ, ਪਰ ਇਸ ਗੱਲ ਦੀ ਹੁਣ ਇਹਨਾਂ ਦਿਨਾਂ ਦੇ ਵਿੱਚ ਜੋ ਹੈ ਉਹ ਨੈਸੈਸਿਟੀ ਹੋ ਗਈ ਹੈ, ਕਿਉਂਕਿ ਕੈਨੇਡਾ ਦੇ ਵਿੱਚ ਕੋਈ ਫੈਬਰੀਕੇਸ਼ਨ ਯਾਰਡਸ ਨਹੀਂ ਹਨ ਜੋ ਕਿ ਮੈਨੂਫੈਕਚਰ ਕਰ ਸਕਣ ਜੋ ਐਡੀਸ਼ਨਲ ਮੋਡਿਊਲਸ ਜੋ ਫੇਜ਼ ਦੋ ਲਈ ਚਾਹੀਦੇ ਨੇ ਉਹਨਾਂ ਨੂੰ ਮੈਨੂਫੈਕਚਰ ਅਤੇ ਡਿਲੀਵਰ ਕਰ ਸਕਣ। ਸੋ ਇਸ ਕਾਰਨ ਜੋ ਚਾਈਨਾ ਤੋਂ ਹੁਣ ਇਹ ਚਾਈਨੀਜ਼ ਸਟੀਲ ਜੋ ਹੈ ਉਹ ਟਰਾਂਸਪੋਰਟ ਹੋਵੇਗੀ, ਅਤੇ ਹੁਣੇ ਵੀ ਜੋ ਸੀ ਤੋਂ ਹੀ ਸ਼ਿਪ ਹੈ, ਕਿਉਂਕਿ ਰੋਡ ਤੋਂ ਤਾਂ ਪੋਸੀਬਿਲਿਟੀ ਜੋ ਹੈ ਉਹ ਨਹੀਂ ਹੈ ਲੱਗਦੀ। ਸੋ ਜਿੱਥੇ ਐਲਐਨਜੀ ਕੈਨੇਡਾ ਇਹ ਜੋ ਪਾਈਪਲਾਈਨ ਕੰਪਰੈਸਰ ਦੀ ਜੋ ਫੇਸ ਟੂ ਦੀ ਜੋ ਕੰਸਟਰਕਸ਼ਨ ਹੈ ਇਸ ਦੇ ਵਿੱਚ ਤਾਂ ਚਲੋ ਜ਼ਿਆਦਾ ਮੈਜੋਰਿਟੀ ਆਫ ਸਟੀਲ ਜੋ ਹੈ ਕੈਨੇਡੀਅਨ ਸੋਰਸਡ ਹੋਵੇਗੀ, ਪਰ ਜੋ 70% ਜੋ ਸਟੀਲ ਦਾ ਕੰਮ ਹੈ ਉਹ ਕੈਨੇਡੀਅਨ ਹੋਵੇਗਾ। ਪਰ ਫੇਸ ਦੋ ਦੀ ਐਕਸਪੈਂਸ਼ਨ ਫੈਸਿਲਿਟੀ ਜੋ ਇਹ ਆਪਣੀ ਕਪੈਸਿਟੀ ਨੂੰ 2030 ਤੱਕ ਜੋ ਡਬਲ ਕਰਨਾ ਚਾਹੁੰਦੇ ਨੇ, ਤਾਂ ਜਦੋਂ ਇਹ ਪ੍ਰੋਜੈਕਟ ਕੰਪਲੀਟ ਹੋਵੇਗਾ ਅਤੇ ਉਸ ਦੇ ਵਿੱਚ ਜੀ ਇਹ ਚਾਈਨੀਜ਼ ਜੋ ਸਟੀਲ ਹੈ ਇਸ ਦੀ ਵਰਤੋਂ ਜੋ ਹੈ ਇਹ ਵੀ ਕਰਨਗੇ, ਜਿੱਥੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੋ ਨੇ ਉਹਨਾਂ ਨੇ ਇਸ ਗੱਲ ਦੀ ਜੋ ਹੈ ਪੁਸ਼ਟੀ ਅਤੇ ਸੰਤੁਸ਼ਟੀ ਵੀ ਦਿੱਤੀ ਕਿ ਐਕਸਪੈਂਸ਼ਨ ਜੋ ਹੈ ਇਹ ਹਜ਼ਾਰਾਂ ਹੀ ਨਵੀਆਂ ਜੋਬਸ ਜੋ ਹੈ ਉਹ ਜ਼ਰੂਰ ਕ੍ਰੀਏਟ ਕਰੇਗੀ ਅਤੇ ਕੈਨੇਡੀਅਨ ਐਨਰਜੀ ਨੂੰ ਗਲੋਬਲ ਮਾਰਕੀਟ ਦੇ ਨਾਲ ਵੀ ਜੋੜੇਗੀ। ਸੋ ਦੋ ਨਵੇਂ ਪ੍ਰੋਸੈਸਿੰਗ ਯੂਨਿਟਸ ਜੋ ਨੇ ਉਹ ਫੇਜ਼ ਦੋ ਦੇ ਜੋ ਇਸ ਪ੍ਰੋਜੈਕਟ ਦਾ ਫੇਜ਼ ਦੋ ਹੈ ਇਸ ਵਿੱਚ ਬਣਾਏ ਜਾਣਗੇ ਅਤੇ ਪ੍ਰੋਡਕਸ਼ਨ ਜੋ ਹੈ ਉਹ 14 ਮਿਲੀਅਨ ਟਨਸ ਤੋਂ ਲੈ ਕੇ ਇਹ ਪ੍ਰੋਡਕਸ਼ਨ ਹੁਣ ਵਧੇਗੀ ਇਸ ਪਲਾਨ ਕਾਰਨ 28 ਮਿਲੀਅਨ ਟਨ ਤੱਕ। ਸੋ ਹਾਲਾਂਕਿ ਜੋ ਫੈਡਰਲ ਕੰਜ਼ਰਵੇਟਿਵ ਪਾਰਟੀ ਹੈ ਓਪੋਜੀਸ਼ਨ ਹੈ ਉਹਨਾਂ ਨੇ ਤਾਂ ਇਸ ਡਿਸੀਜਨ ਨੂੰ ਕ੍ਰਿਟੀਸਾਈਜ਼ ਹੀ ਕੀਤਾ, ਉਹਨਾਂ ਦਾ ਕਹਿਣਾ ਕਿ ਇੱਕ ਪਾਸੇ ਤਾਂ ਤੁਸੀਂ ਪ੍ਰੋਮਿਸ ਕਰਦੇ ਹੋ ਕਿ ਜੋ ਇੱਕ ਮੁਹਿੰਮ ਹੈ ਬਾਏ ਕੈਨੇਡੀਅਨ ਅਤੇ ਦੂਸਰੇ ਪਾਸੇ ਤੁਸੀਂ ਇਹ ਡਿਸੀਜਨ ਲੈ ਰਹੇ ਹੋ ਕਿ ਤੁਸੀਂ ਚਾਈਨੀਜ਼ ਸਟੀਲ ਨੂੰ ਜੋ ਹੈ ਇਸ ਦੇ ਵਿੱਚ ਵਰਤੋਂ ਦੇ ਵਿੱਚ ਲਿਆਉਣਾ। ਸੋ ਉਹਨਾਂ ਦਾ ਕਹਿਣਾ ਹੈ ਕਿ ਜੋ ਸਟੀਲ ਫੈਬਰੀਕੇਸ਼ਨ ਜੋ ਕੈਨੇਡਾ ਨਹੀਂ ਕਰ ਪਾ ਰਿਹਾ, ਸੋ ਇਹ ਵੀ ਇੱਕ ਫੇਲੀਅਰ ਹੈ ਮਾਰਕ ਕਾਰਨੀ ਸਰਕਾਰ ਦਾ ਕਿ ਸਟੀਲ ਮੇਕਿੰਗ ਜੋ ਹੈ ਇੱਥੇ ਘਰ ਦੇ ਵਿੱਚ ਹੀ ਕਿਉਂ ਨਹੀਂ ਹੁੰਦੀ। ਸੋ ਜਿੱਥੇ ਉਹਨਾਂ ਨੇ ਜੋ ਓਪੋਜੀਸ਼ਨ ਹੈ ਜੋ ਪਾਰਸ਼ਲ ਸ਼ਟਡਾਊਨ ਹੈ ਸਟੀਲ ਮੈਨੂਫੈਕਚਰਰ ਸਟੈਲਕੋ ਦੇ ਪਲਾਂਟ ਦਾ ਹੈਮਿਲਟਨ ਦੇ ਵਿੱਚ, ਜਿੱਥੇ ਸੈਂਕੜੇ ਲੋਕਾਂ ਨੂੰ ਫਿਰ ਕੰਮ ਤੋਂ ਛੁੱਟੀ ਮਿਲ ਜਾਂਦੀ ਹੈ, ਸੋ ਇਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਜਿੱਥੇ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਕਿ ਇਹ ਜੋ ਪ੍ਰੋਜੈਕਟ ਹੈ ਉਹ ਜੋ ਦੂਸਰਾ ਵੱਡਾ ਪ੍ਰਾਈਵੇਟ ਇਨਵੈਸਟਮੈਂਟ ਪ੍ਰੋਜੈਕਟ ਕੈਨੇਡਾ ਦਾ ਹੈ, ਇਹ ਬੀਜਿੰਗ ਦੀ ਸਟੀਲ ਜੋ ਹੈ ਉਹ ਵਰਤੋਂ ਦੇ ਵਿੱਚ ਲੈ ਕੇ ਆ ਰਿਹਾ, ਅਤੇ ਦੂਸਰੇ ਪਾਸੇ ਜੋ ਆਪਣੇ ਸਟੀਲ ਵਰਕਰਸ ਜੋ ਨੇ ਉਹਨਾਂ ਕੋਲ ਕੰਮ ਨਹੀਂ ਹੈ। ਸੋ ਇਹ ਕ੍ਰਿਟੀਸਿਜ਼ਮ ਜੋ ਹੈ ਇਸ ਦਾ ਸਾਹਮਣਾ ਜੋ ਹੈ ਸਰਕਾਰ ਨੂੰ ਇਸ ਡਿਸੀਜਨ ਦੇ ਵਿੱਚ ਕਰਨਾ ਜ਼ਰੂਰ ਪੈ ਰਿਹਾ। ਸੋ ਇਹ ਜੋ ਐਕਸਪੈਂਸ਼ਨ ਹੈ ਇਸ ਦੇ ਵਿੱਚ ਨਵਾਂ ਐਲਐਨਜੀ ਸਟੋਰੇਜ ਟੈਂਕ, ਕੰਡੈਂਸੇਸ਼ਨ ਟੈਂਕ, ਲੋਡਿੰਗ ਬਰਥ ਅਤੇ ਜੋ ਪ੍ਰੋਸੈਸਿੰਗ ਸਿਸਟਮਸ ਦੀ ਵੀ ਐਕਸਪੈਂਸ਼ਨ ਹੈ, ਇਹ ਕੁਝ ਚੀਜ਼ਾਂ ਜੋ ਨੇ ਇਸ ਦੇ ਵਿੱਚ ਜੋ ਸ਼ਾਮਿਲ ਹੋਣਗੀਆਂ। ਅਤੇ ਐਲਐਨਜੀ ਕੈਨੇਡਾ ਜੋ ਹੈ ਇਹ ਜੁਆਇੰਟ ਵੈਂਚਰ ਹੈ ਸ਼ੈਲ ਪੈਟਰੋ ਚਾਈਨਾ, ਮਲੇਸ਼ੀਆ ਦੇ ਪੈਟਰੋਨਾਇਸ, ਜਪਾਨ ਦੇ ਮਿਤਸੁਬਿਸ਼ੀ ਕਾਰਪੋਰੇਸ਼ਨ ਅਤੇ ਸਾਊਥ ਕੋਰੀਆ ਦੇ ਅਕੋਗਸ ਦੇ ਵਿਚਕਾਰ। ਸੋ ਹੁਣ ਜੋ ਇਹ ਡਿਸੀਜਨ ਜੋ ਹੈ ਫਿਲਹਾਲ ਸਰਕਾਰ ਨੇ ਲਿਆ ਕਿ ਚਾਈਨੀਜ਼ ਸਟੀਲ ਵੀ ਇਸ ਦੇ ਵਿੱਚ ਹੋਣ ਦੇ ਵਿੱਚ ਲਿਆਂਦੀ ਜਾਵੇਗੀ ਇਸ ਦੀ ਐਕਸਪੈਂਸ਼ਨ ਦੇ ਵਿੱਚ, ਅਤੇ ਉੱਥੇ ਚਲੋ ਕ੍ਰਿਟੀਸਿਜ਼ਮ ਜੋ ਹੈ ਇਸ ਦੇ ਵਿੱਚ ਸਰਕਾਰ ਦੀ ਜ਼ਰੂਰ ਓਪੋਜੀਸ਼ਨ ਵੱਲੋਂ ਹੋਈ ਹੈ। ਅਤੇ ਫਿਰ ਹੁਣ ਚਲੋ ਇਸ ਦੇ ਜਵਾਬ ਦੇ ਵਿੱਚ ਕੀ ਸਰਕਾਰ ਕੋਲ ਕਹਿਣ ਲਈ ਹੈ ਇਹ ਤਾਂ ਫਿਰ ਹੁਣ ਵੇਖਣਾ ਹੋਵੇਗਾ।
ਸੋ ਜੀ, ਦੂਸਰੇ ਪਾਸੇ ਜੋ ਬ੍ਰਿਟਿਸ਼ ਕੋਲੰਬੀਆ ਦੀ ਪੇਪਰ ਮਿੱਲ ਹੈ, ਪਲਪ ਮਿੱਲ ਹੈ, ਉਹਨਾਂ ਦੇ ਜੋ ਵਰਕਰਸ ਜੋ ਨੇ, ਇਹਨਾਂ ਦੇ ਲਈ ਫਿਲਹਾਲ ਇਹ ਇੱਕ ਅੱਛੀ ਨਿਊਜ਼ ਹੈ, ਜਿੱਥੇ ਕਿ ਡੋਮਟਰ ਦੇ ਹੋਵ ਸਾਊਂਡ ਪਲਪ ਅਤੇ ਪੇਪਰ ਮਿੱਲ ਦੇ ਵਿੱਚ ਜੋ ਹੈ, ਪਹਿਲਾਂ ਇਹ ਖਬਰਾਂ ਸੀ ਕਿ ਇਹ ਬੰਦ ਹੋਣ ਜਾ ਰਹੀ ਹੈ, ਅਤੇ ਫਿਰ ਸੈਂਕੜੇ ਲੋਕ ਜੋ ਨੇ ਇੱਥੇ ਜੋ ਕੰਮ ਕਰਦੇ ਨੇ, ਸਿੱਧੀਆਂ 400 ਜੋਬਸ ਜੋ ਨੇ ਉਹ ਇੰਪੈਕਟ ਇਸ ਡਿਸੀਜਨ 'ਤੇ ਹੋਣਗੀਆਂ, ਉਹਨਾਂ ਦਾ ਕੰਮ ਛੁੱਟੇਗਾ। ਸੋ ਇਹ ਹੁਣ ਅਗਸਤ ਦੇ ਵਿੱਚ ਜੋ ਡਿਸੀਜਨ ਲਿਆ ਗਿਆ ਸੀ ਕਿ ਇਹ ਮਿੱਲ ਬੰਦ ਹੋਵੇਗੀ, ਪਰ ਹੁਣ ਉਹਨਾਂ ਲਈ ਇਹ ਇੱਕ ਚੰਗੀ ਖਬਰ ਹੈ ਕਿ ਮਿੱਲ ਜੋ ਹੈ ਉਹ ਬੰਦ ਕੀਤੀ ਨਹੀਂ ਜਾਵੇਗੀ, ਮਿੱਲ ਨੂੰ ਰੀਓਪਨ ਕੀਤਾ ਜਾਵੇਗਾ ਮਿਡ ਅਕਟੂਬਰ ਦੇ ਵਿੱਚ, ਅਤੇ ਪੂਰੀ ਪ੍ਰੋਡਕਸ਼ਨ ਜੋ ਹੈ ਉਹ ਨਵੰਬਰ 1 ਤੋਂ ਦੁਬਾਰਾ ਚਾਲੂ ਹੋ ਜਾਵੇਗੀ, ਤਾਂ ਜੋ ਕਿ ਜੋ ਵਰਕਰਸ ਜੋ ਨੇ ਆਪਣੇ ਪੇ ਚੈੱਕ ਜੋ ਨੇ ਉਹ ਬਿਲਕੁਲ ਸਮੇਂ ਸਿਰ ਲੈ ਸਕਣਗੇ। ਸੋ ਇਹਨਾਂ ਦੇ ਲਈ ਇਹ ਇੱਕ ਅੱਛੀ ਖਬਰ ਜੋ ਹੈ ਉਹ ਜ਼ਰੂਰ ਹੈ, ਅਤੇ ਇਹ ਜੋ ਡਿਸੀਜਨ ਜੋ ਹੈ, ਜੋ ਸਰਕਾਰ ਦਾ ਡਿਸੀਜਨ ਹੈ ਕਿ ਹੋਵ ਸਾਊਂਡ ਮਿੱਲ ਦੇ ਨਾਲ ਇੱਕ ਕੋਲੈਬੋਰੇਸ਼ਨ ਦੇ ਨਾਲ ਇਹ ਕੰਮ ਕਰਨਗੇ, ਤਾਂ ਜੋ ਕਿ ਇਸ ਮਿੱਲ ਨੂੰ ਬੰਦ ਹੋਣ ਨਾ ਦਿੱਤਾ ਜਾਵੇ। ਅਤੇ ਹਾਲਾਂਕਿ ਚਲੋ ਜੋ ਮੇਨਟੇਨੈਂਸ ਦਾ ਕੰਮ ਹੈ ਉਸ ਤੋਂ ਬਾਅਦ ਇਸ ਨੂੰ ਇਹ ਹੌਲੀ ਹੌਲੀ ਇਹ ਰੀਓਪਨ ਕਰ ਰਹੇ ਨੇ, ਪਰ ਵਰਕਰਸ ਲਈ ਚਲੋ ਇੱਕ ਰਿਲੀਫ ਵਾਲੀ ਖਬਰ ਜੋ ਹੈ ਹੁਣ ਇਹ ਜ਼ਰੂਰ ਬਣ ਗਈ ਹੈ ਜੀ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ ਪਿਆਰਾ ਸੋਹਣਾ ਸਫ਼ਰ ਹੈ ਠੀਕ ਇਸ ਵੇਲੇ ਜੋ ਦਿਨ ਚੜ੍ਹ ਰਿਹਾ ਹੈ, ਅਤੇ ਬਹੁਤ ਹੀ ਪਿਆਰਾ ਮੌਸਮ ਅਤੇ ਬਹੁਤ ਹੀ ਪਿਆਰਾ ਨਜ਼ਾਰਾ, ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਬਿਲਕੁਲ ਇਸ ਸਫ਼ਰ ਦੇ ਵਿੱਚ ਬਣੇ ਹੋਏ ਹੋ, ਅਤੇ ਤੁਸੀਂ ਜੀ ਟਰੱਕ ਕਾਰਾਂ ਡਰਾਈਵ ਕਰਦੇ ਹੋ, ਅਤੇ ਸਾਨੂੰ ਪਹਿਲੀ ਜੋ ਫਿਕਰ ਇਹਨਾਂ ਗੱਲਾਂ ਦੀ ਹੁੰਦੀ ਹੈ ਕਿ ਇੰਸ਼ੋਰੈਂਸ ਸਾਡੇ ਕੋਲ ਹੋਵੇ, ਇੰਸ਼ੋਰੈਂਸ ਚੰਗੀ ਹੋਵੇ ਅਤੇ ਸਾਡੇ ਬਜਟ ਦੇ ਵਿੱਚ ਹੋਵੇ। ਸੋ ਜੀ, ਮੈਂਡੀ ਗਿੱਲ ਜੀ ਨੂੰ ਏਬਲ ਇੰਸ਼ੋਰੈਂਸ ਤੋਂ ਤੁਸੀਂ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ ਜੀ, ਅਤੇ ਟਰੱਕ ਇੰਸ਼ੋਰੈਂਸ ਦੀਆਂ, ਕਾਰ ਇੰਸ਼ੋਰੈਂਸ ਦੀਆਂ, ਹੋਮ ਇੰਸ਼ੋਰੈਂਸ ਦੀਆਂ ਅਤੇ ਨਾਲ ਬਿਜ਼ਨਸ ਇੰਸ਼ੋਰੈਂਸ ਦੀਆਂ ਇਹ ਸੇਵਾਵਾਂ ਦਿੰਦੇ ਨੇ। ਅਤੇ ਜੀ, ਖਾਸ ਤੌਰ 'ਤੇ ਜੇਕਰ ਟਰੱਕਿੰਗ ਇੰਸ਼ੋਰੈਂਸ ਦੀ ਗੱਲ ਕਰੀਏ, ਅਤੇ ਇਹਨਾਂ ਦੇ ਕੋਲ ਓਨਰ ਓਪਰੇਟਰਸ ਅਤੇ ਫਲੀਟ ਓਨਰਸ ਦੇ ਲਈ ਅੱਛੇ ਪ੍ਰੋਗਰਾਮਸ ਨੇ, ਅੱਛੀਆਂ ਪੋਲਿਸੀਜ਼ ਨੇ, ਤਾਂ ਜੋ ਕਿ ਡਰਾਈਵਰਸ ਨੂੰ ਵੀ ਤੁਸੀਂ ਪੋਲਿਸੀ ਦੇ ਵਿੱਚ ਐਡ ਕਰਨਾ ਹੈ, ਤੁਸੀਂ ਇਹਨਾਂ ਨੂੰ ਸਿੱਧਾ ਸੰਪਰਕ ਕਰੋ ਅਤੇ ਕੰਮ ਆਪਣਾ ਆਸਾਨੀ ਦੇ ਨਾਲ ਬਣਵਾਓ। ਸੋ ਏਬਲ ਇੰਸ਼ੋਰੈਂਸ ਤੋਂ ਜੀ ਮੈਂਡੀ ਗਿੱਲ ਜੀ ਦੇ ਨੰਬਰ ਨੇ 647-929-9509 ਜਾਂ ਫਿਰ ਨੰਬਰ 647-883-1899 'ਤੇ ਵੀ ਮੈਂਡੀ ਗਿੱਲ ਜੀ ਨੂੰ ਜੀ ਤੁਸੀਂ ਜ਼ਰੂਰ ਇਸ ਬਾਰੇ ਸੰਪਰਕ ਕਰ ਸਕਦੇ ਹੋ ਜੀ। ਸੋ ਪ੍ਰੋਗਰਾਮ ਸਫ਼ਰ ਪਿਆਰਾ, ਪ੍ਰੋਗਰਾਮ ਪਿਆਰਾ ਪੰਜਾਬੀ ਲਹਿਰਾਂ ਰੇਡੀਓ, ਅਤੇ ਆਓ ਇੱਕ ਪਿਆਰਾ ਗੀਤ ਪਾਣ ਲਈਏ ਜੀ, ਤੁਸੀਂ ਪ੍ਰੋਗਰਾਮ ਦੇ ਨਾਲ ਜ਼ਰੂਰ ਬਣੇ ਰਹਿਣਾ।

ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100, 9056241-4100 ਤੇ ਫੋਨ ਜ਼ਰੂਰ ਕਰੋ।

0: locations in GTA. For more information, visit rajdhanisweets.ca.
1: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com।
2: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ। ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
1: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ। ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10,970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ। ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ। ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ। ਤੁਸੀਂ ਇਸ ਵੇਲੇ ਬਣੇ ਹੋਏ ਹੋ ਅਤੇ ਮੈਂ ਤੁਹਾਨੂੰ ਮੋਰਗੇਜ ਲਈ ਤੁਹਾਨੂੰ ਇੱਕ ਨੰਬਰ ਜ਼ਰੂਰ ਦੇ ਦੇਵਾਂ ਜੀ, ਤਾਂ ਜੋ ਕਿ ਤੁਹਾਡੀ ਮੋਰਗੇਜ ਜੋ ਹੈ ਆਸਾਨੀ ਨਾਲ ਹੋਵੇ, ਤੁਸੀਂ ਮੁਸ਼ਕਿਲ ਵਿੱਚ ਨਾ ਹੋਵੋ ਅਤੇ ਤੁਸੀਂ ਇਸ ਸਮੇਂ ਨੂੰ ਜੋ ਹੈ ਇੰਜੋਏ ਕਰ ਸਕੋ ਕਿ ਜੋ ਅਸੀਂ ਘਰ ਆਪਣਾ ਨਵਾਂ ਲੈਣਾ ਹੁੰਦਾ ਅਤੇ ਬਿਨਾਂ ਫਿਕਰ ਤੋਂ ਇਹ ਕੰਮ ਜੋ ਹੈ ਉਹ ਨਿਬੜੇ। ਸੋ ਹਰਮਨ ਬੱਤਾ ਜੀ ਦਾ ਨੰਬਰ ਤੁਸੀਂ ਨੋਟ ਕਰਨਾ ਜੀ, 647-685-9000, 6476859000, ਇਹ ਨੰਬਰ ਤੁਸੀਂ ਨੋਟ ਕਰ ਲਓ। ਮੋਰਗੇਜ ਰਿਨਿਊਅਲ ਆ ਗਈ ਹੈ, ਤੁਸੀਂ ਘਰ ਆਪਣਾ ਖਰੀਦਣਾ, ਪ੍ਰੀ ਅਪਰੂਵਲਸ ਦੇ ਲਈ ਵੀ ਸੰਪਰਕ ਕਰੋ। ਅਤੇ ਜੀ ਜਿੱਥੇ ਇੱਕ ਨਹੀਂ ਦੋ ਨਹੀਂ ਕਈ ਲੈਂਡਰਸ, ਮਲਟੀਪਲ ਲੈਂਡਰਸ ਜੋ ਨਾਲ ਇਹਨਾਂ ਦਾ ਜੋ ਇਹ ਕੰਮ ਹੈ, ਅਤੇ ਤੁਹਾਡੀ ਜੋ ਰਿਪੋਰਟ ਨੂੰ ਦੇਖ ਕੇ, ਤੁਹਾਡੀ ਫਾਈਲ ਨੂੰ ਦੇਖ ਕੇ, ਜੋ ਤੁਹਾਡੀ ਸਿਚੁਏਸ਼ਨ ਹੈ ਉਸਨੂੰ ਦੇਖ ਕੇ ਤੁਹਾਨੂੰ ਇਹ ਜੋ ਬੈਸਟ ਮੋਰਗੇਜ ਆਪਸ਼ਨਸ ਦੇਣਗੇ। ਸੋ ਹਰਮਨ ਬੱਤਾ ਜੀ ਨੂੰ ਸੰਪਰਕ ਤੁਸੀਂ ਕਰ ਸਕਦੇ ਹੋ, ਨੰਬਰ 647-685-9000, 6476859000 'ਤੇ ਜੀ ਸੰਪਰਕ ਕਰਕੇ ਜੀ ਜੋ ਇਹ ਕੰਮ ਜੋ ਹੈ ਉਹ ਬਿਲਕੁਲ ਤੁਹਾਡਾ ਨਿਬੜ ਸਕਦਾ ਹੈ, ਸਿਰੇ ਚੜ੍ਹ ਸਕਦਾ। ਸੋ ਜੀ ਇਸ ਦੇ ਨਾਲ ਹੀ ਇਹ ਖਬਰ ਤੁਹਾਡੇ ਨਾਲ ਸਾਂਝੀ ਬਿਲਕੁਲ ਕਰਨੀ ਬਣਦੀ ਹੈ, ਕਿਉਂਕਿ ਕੰਮ ਅਸੀਂ ਘਰਾਂ ਦੇ ਵਿੱਚ ਕਰਵਾਉਂਦੇ ਰਹਿੰਦੇ ਹਾਂ, ਕੋਈ ਰਿਪੇਅਰਿੰਗ ਹੈ, ਕੋਈ ਕੁਛ ਹੈ, ਅਤੇ ਉਦੋਂ ਬਹੁਤ ਜ਼ਰੂਰੀ ਬਣ ਜਾਂਦਾ ਕਿ ਅਸੀਂ ਜਿਸ ਕੰਟਰੈਕਟਰ ਤੋਂ ਕੰਮ ਜੋ ਹੈ ਉਹ ਲੈ ਰਹੇ ਹਾਂ, ਸਾਨੂੰ ਪਤਾ ਹੈ ਕਿ ਉਹ ਪ੍ਰੋਪਰਲੀ ਲਾਇਸੈਂਸਡ ਹੈ ਜਾਂ ਫਿਰ ਨਹੀਂ ਹੈ, ਜਾਂ ਫਿਰ ਉਹ ਬਸ ਗੱਲਾਂ ਹੀ ਨੇ ਕਿ ਉਸ ਕੋਲ ਲਾਇਸੈਂਸ ਹੈ ਅਤੇ ਕੰਮ ਬਾਰੇ ਲਾਇਸੈਂਸ ਵੀ ਨਹੀਂ ਹੈ, ਅਤੇ ਤੁਹਾਨੂੰ ਜੋ ਵਾਅਦੇ ਫਿਰ ਰਿਬੇਟ ਦੇ ਕੀਤੇ ਜਾਂਦੇ ਨੇ ਉਹ ਵੀ ਪੂਰੇ ਨਹੀਂ ਹੁੰਦੇ, ਕਿਉਂਕਿ ਇਹ ਕੇਸ ਹੋ ਚੁੱਕਾ। ਮੇਰੇ ਖਿਆਲ ਇਹ ਕੇਸ ਤਾਂ ਚਲੋ ਇੱਕ ਸਾਹਮਣੇ ਆਇਆ, ਪਰ ਅਜਿਹੇ ਕੇਸ ਕਈ ਹੋਣੇ ਜੋ ਕਈ ਵਾਰੀ ਸਾਹਮਣੇ ਵੀ ਨਹੀਂ ਆਉਂਦੇ। ਸੋ ਇੱਕ ਬ੍ਰੈਂਪਟਨ ਦਾ ਵਸਨੀਕ ਜੋ ਓਪਰੇਟ ਕਰ ਰਿਹਾ ਸੀ ਦੋ ਇਲੈਕਟ੍ਰੀਕਲ ਕੰਟਰੈਕਟ ਦੇ ਬਿਜ਼ਨਸਿਸ, ਅਤੇ ਨਾ ਹੀ ਉਸ ਕੋਲ ਕੋਈ ਪ੍ਰੋਪਰ ਪ੍ਰੋਵਿੰਸ਼ੀਅਲ ਲਾਇਸੈਂਸ ਸੀ, ਅਤੇ ਨਾ ਹੀ ਕੋਈ ਸੇਫਟੀ ਰਿਕੁਆਇਰਮੈਂਟਸ ਨੂੰ ਪੂਰਾ ਕਰਨ ਵਾਲਾ ਕੋਈ ਪੁਸ਼ਟੀ ਸੀਗੀ। ਹਾਂ ਕਿ ਹਾਂ ਪੂਰੀ ਜੋ ਸੇਫਟੀ ਦੇ ਨਾਲ ਜੋ ਕੰਮ ਜੋ ਹੈ ਉਹ ਕੀਤਾ ਜਾ ਰਿਹਾ। ਸੋ ਇਹ ਪ੍ਰੋਜੈਕਟ ਇਨਵੈਸਟੀਗੇਸ਼ਨ ਜੋ ਪੀਲ ਪੁਲਿਸ ਨੇ ਕੀਤੀ, ਜੋ ਮਈ ਤੋਂ ਜੋ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਪ੍ਰੋਜੈਕਟ ਸਰਕਿਟ ਬ੍ਰੇਕਰ ਦੀ, ਸੋ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਕੰਪਲੇਂਟ ਜੋ ਆਈ ਸੀ ਉਸ ਨਾਲ ਫਿਰ ਇਹ ਜੋ ਇਨਵੈਸਟੀਗੇਸ਼ਨ ਜੋ ਹੈ ਉਹ ਸ਼ੁਰੂ ਹੋਈ, ਅਤੇ ਦੋ ਕੰਪਨੀਜ਼ ਫਿਰ ਉਹ ਚਲਾਉਂਦਾ ਸੀ, ਦੋ ਬਿਜ਼ਨੈਸਿਸ, ਟਰੈਕ ਹੋਲਡਿੰਗਸ ਅਤੇ ਰੇਟਰ ਹੋਲਡਿੰਗਸ ਨਾਂ ਦੇ, ਅਤੇ ਆਪਣੇ ਆਪ ਨੂੰ ਦੱਸਦਾ ਸੀ ਕਿ ਮੈਂ ਇੱਕ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹਾਂ। ਅਤੇ ਆਪ ਹੀ ਨਹੀਂ, ਉਸਨੇ ਫਿਰ ਆਪਣੇ ਨਾਲ ਬੰਦੇ ਵੀ ਰੱਖੇ ਹੋਏ ਸੀ ਜੋ ਕਿ ਪ੍ਰੋਪਰਲੀ ਸਰਟੀਫਾਈਡ ਨਹੀਂ ਸੀਗੇ, ਅਤੇ ਕੰਮ ਜੋ ਹੈ ਇਲੈਕਟ੍ਰੀਕਲ ਵਹੀਕਲ ਦੇ ਚਾਰਜਰਸ ਇੰਸਟਾਲ ਕਰਨੇ, LED ਲਾਈਟਿੰਗ ਲਾਉਣੀ, ਇਲੈਕਟ੍ਰੀਕਲ ਪੈਨਲ ਦੀਆਂ ਰਿਪਲੇਸਮੈਂਟਸ ਕਰਨੀਆਂ, ਇਹ ਕੰਮ ਇਹ ਕਰਦੇ ਰਹੇ ਬਿਨਾਂ ਲਾਇਸੈਂਸ ਤੋਂ। ਅਤੇ ਕਸਟਮਰਸ ਨੂੰ ਜੋ ਪ੍ਰੋਮਿਸ ਵੀ ਕੀਤੇ ਗਏ ਕਿ ਕੰਮ ਜੋ ਹੈ ਉਹ ਸਰਕਾਰ ਦੇ ਜੋ ਰਿਬੇਟਸ ਨੇ ਉਹਨਾਂ ਦੇ ਨਾਲ ਕਵਰ ਹੋਵੇਗਾ, ਪਰ ਅਜਿਹਾ ਕਿੱਥੇ ਹੋਣਾ ਸੀ ਜਦੋਂ ਲਾਇਸੈਂਸ ਹੀ ਨਹੀਂ ਸੀ, ਅਤੇ ਜਿੱਥੇ ਜੋ ਫਰੋਡ ਚੈੱਕ ਵੀ ਇਸ ਬੰਦੇ ਨੇ ਫਿਰ ਕੰਪਨੀ ਜੋ ਆਪਣੀ ਖੁੱਲ੍ਹੀ ਫਰੋਡ ਵਾਲੀ ਉਸ ਕਾਰਨ ਫਰੋਡ ਚੈੱਕ ਵੀ ਵੰਡੇ, ਹਾਲਾਂਕਿ ਇਹ ਜੋ ਚੈੱਕ ਨੇ ਉਹ ਫਿਰ ਬਾਊਂਸ ਬੈਕ ਹੋ ਗਏ, ਸਫੀਸ਼ੀਐਂਟ ਫੰਡਸ ਜੋ ਨੇ ਉਹ ਨਹੀਂ ਸਨ। ਸੋ 12 ਅਜਿਹੇ ਕਸਟਮਰਸ ਜੋ ਨੇ, ਪੁਲਿਸ ਨੇ 12 ਕਸਟਮਰਸ ਦੀ ਪੁਸ਼ਟੀ ਕੀਤੀ ਹੈ ਪੀਲ, ਹੋਲਟਨ ਅਤੇ ਯੋਰਕ ਰੀਜਨ ਤੋਂ, ਜੋ ਇਸ ਬੰਦੇ ਤੋਂ ਕੰਮ ਕਰਵਾ ਚੁੱਕੇ ਨੇ ਅਤੇ ਜਿਨ੍ਹਾਂ ਨੂੰ ਫਿਰ ਨੁਕਸਾਨ ਹੋਇਆ। ਅਤੇ 39 ਸਾਲਾਂ ਇਹ ਓਪਰੇਟਰ ਰੇਲ ਹਸਨ ਨਾਂ ਦਾ ਓਪਰੇਟਰ, ਇਸ ਨੂੰ ਅਰੈਸਟ ਕਰ ਲਿਆ ਗਿਆ, ਅਤੇ ਚਾਰਜਸ ਫਿਰ ਇਸ 'ਤੇ ਫਰੋਡ ਦੇ ਜਿੱਥੇ ਬਿਲਕੁਲ ਲੱਗੇ ਨੇ ਉੱਥੇ। ਹੁਣ ਚਲੋ ਅਸੀਂ ਜਦੋਂ ਕੰਮ ਕਿਸੇ ਤੋਂ ਲੈਂਦੇ ਹਾਂ, ਅਸੀਂ ਇਹ ਐਕਸਪੈਕਟੇਸ਼ਨ ਜੋ ਹੈ ਬਿਲਕੁਲ ਰੱਖਦੇ ਹਾਂ ਕਿ ਪ੍ਰੋਫੈਸ਼ਨਲੀ ਜੋ ਹੈ ਉਹ ਸਾਡਾ ਕੰਮ ਹੋਵੇ, ਅਤੇ ਕੰਟਰੈਕਟਰਸ ਜੋ ਵੀ ਅਸੀਂ ਹਾਇਰ ਕਰ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਪੈਸੇ ਦੇ ਕੇ ਕੰਮ ਕਰਵਾਉਣਾ, ਆਪਣੇ ਘਰ ਬੁਲਾਉਣਾ, ਅਤੇ ਅੱਛਾ ਕੰਮ ਹੈ ਅਤੇ ਸੀਰੀਅਸ ਕੰਮ ਜੋ ਹੈ ਉਹ ਹੋਵੇ। ਪਰ ਹੁਣ ਜਦੋਂ ਅਜਿਹੀਆਂ ਇਨਵੈਸਟੀਗੇਸ਼ਨਸ ਸਾਹਮਣੇ ਆਉਂਦੀਆਂ ਨੇ ਤੇ ਫਿਰ ਇਹਨਾਂ ਗੱਲਾਂ ਲਈ ਵੀ ਸਾਨੂੰ ਧਿਆਨ ਜੋ ਹੈ ਉਹ ਰੱਖਣਾ ਜ਼ਰੂਰ ਪੈਣਾ ਕਿ ਜਿਸ ਨੂੰ ਅਸੀਂ ਹਾਇਰ ਕਰ ਰਹੇ ਹਾਂ ਪਹਿਲਾਂ ਤਾਂ ਇਹ ਇਨਸ਼ੋਰ ਕਰੀਏ ਕਿ ਉਸ ਕੋਲ ਇੱਕ ਲਾਇਸੈਂਸ ਹੈ, ਉਹ ਇੱਕ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੈ ਅਤੇ ਜੋ ਵੀ ਇਲੈਕਟ੍ਰੀਕਲ ਦਾ ਕੰਮ ਅਸੀਂ ਕਰਵਾਉਣਾ ਉਹ ESA ਦੇ ਨਾਲ ਫਾਈਲ ਹੋਇਆ। ਸੋ ਇਹ ਕੁਝ ਜੋ ਜ਼ਰੂਰੀ ਸਟੈਪਸ ਜੋ ਨੇ ਅਸੀਂ ਜ਼ਰੂਰ ਲੈ ਸਕਦੇ ਹਾਂ ਤਾਂ ਜੋ ਕਿ ਆਪਣੇ ਪਰਿਵਾਰ ਨੂੰ, ਆਪਣੀ ਪ੍ਰੋਪਰਟੀ ਨੂੰ ਅਸੀਂ ਸੇਫ ਰੱਖੀਏ, ਕਿਉਂਕਿ ਜੇ ਇੱਕ ਅਨਲਾਇਸੈਂਸਡ ਇਲੈਕਟ੍ਰੀਕਲ ਜੋ ਲਾਇਸੈਂਸ ਹੈ ਹੀ ਨਹੀਂ ਜਿਸ ਕੋਲ, ਉਸ ਤੋਂ ਅਸੀਂ ਕੰਮ ਕਰਵਾ ਰਹੇ ਹਾਂ ਅਤੇ ਫਿਰ ਪ੍ਰੋਪਰਟੀ ਅਤੇ ਆਪਣੇ ਆਪ ਨੂੰ ਵੀ ਇਸ ਫਿਰ ਅਸੀਂ ਖਤਰੇ 'ਤੇ ਬਿਲਕੁਲ ਪਾ ਰਹੇ ਹਾਂ। ਸੋ ਪੁਲਿਸ ਨੂੰ ਲੱਗਦਾ ਕਿ ਚਲੋ 12 ਵਿਕਟਿਮਸ ਤਾਂ ਇਸ ਕੇਸ ਦੇ ਵਿੱਚ ਆਏ ਨੇ, ਪਰ ਹੋਰ ਐਡੀਸ਼ਨਲ ਵਿਕਟਿਮਸ ਵੀ ਹੋ ਸਕਦੇ ਨੇ ਅਤੇ ਤੁਹਾਡੇ ਨਾਲ ਵੀ ਅਜਿਹਾ ਕੋਈ ਕੇਸ ਹੋ ਚੁੱਕਾ ਹੈ ਅਤੇ ਤੁਸੀਂ ਇਸ ਬਾਰੇ ਜ਼ਰੂਰ ਪੁਲਿਸ ਦੇ ਨਾਲ ਜੋ ਹੈ ਸੰਪਰਕ ਬਣਾ ਸਕਦੇ ਹੋ ਅਤੇ ਇਸ ਬਾਰੇ ਦੱਸ ਸਕਦੇ ਹੋ। ਚਲੋ ਹਰ ਕੇਸ ਤੋਂ ਇੱਕ ਤਾਂ ਹੁੰਦਾ ਕਿ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹ ਨੁਕਸਾਨ ਭਰ ਕੇ ਉਹ ਫਿਰ ਸਿੱਖਦੇ ਨੇ, ਜ਼ਿੰਦਗੀ ਭਰ ਲਈ ਸਿੱਖਦੇ ਨੇ ਕਿ ਠੱਗੀ ਤੋਂ ਕਿਸ ਤਰ੍ਹਾਂ ਬਚਣਾ। ਅਤੇ ਜਦੋਂ ਫਿਰ ਅਜਿਹੀਆਂ ਖਬਰਾਂ ਸਾਡੇ ਕੰਨੀ ਪੈਂਦੀਆਂ ਨੇ ਅਤੇ ਸਾਨੂੰ ਫਿਰ ਇਹਨਾਂ ਖਬਰਾਂ ਤੋਂ ਥੋੜ੍ਹਾ ਸਿੱਖਣ ਨੂੰ ਮਿਲ ਜਾਂਦਾ। ਇੱਕ ਤਾਂ ਚਲੋ ਅਫਸੋਸ ਹੁੰਦਾ ਕਿ ਅਜਿਹਾ ਕੁਝ ਹੋ ਰਿਹਾ ਅਤੇ ਪਰ ਫਿਰ ਆਪਣੇ ਆਪ ਦੇ ਵਿੱਚ ਇਹ ਇੱਕ ਜ਼ਰੂਰ ਹੁੰਦਾ ਕਿ ਹਾਂ ਅਸੀਂ ਜੋ ਹੈ ਜਦੋਂ ਅਜਿਹਾ ਕੋਈ ਕੰਮ ਜੋ ਕਦੇ ਲੈਣਾ ਹੈ ਕਿਸੇ ਤੋਂ ਵੀ, ਸੋ ਅਸੀਂ ਪੂਰੀ ਪੁਸ਼ਟੀ ਜੋ ਹੈ ਇਸ ਦੇ ਵਿੱਚ ਕਰਨੀ ਹੈ ਕਿਉਂਕਿ ਭਰੋਸਾ ਜੋ ਹੈ ਫਿਰ ਅੱਜ ਦੀ ਡੇਟ ਦੇ ਵਿੱਚ ਜੋ ਹੈ ਉਹ ਫਿਰ ਨਹੀਂ ਕੀਤਾ ਜਾ ਸਕਦਾ। ਸੋ ਜੀ ਘਟਨਾ ਇੱਕ ਸਕੁਐਰ ਵਨ ਮਿਸੀਸਾਗਾ ਤੋਂ ਜਿੱਥੇ ਰਿਪੋਰਟ ਹੋਈ ਅਤੇ ਇਹ ਘਟਨਾ ਜਿੱਥੇ ਕੱਲ੍ਹ ਦੀ ਹੈ ਕਿ ਸਟੈਬਿੰਗ ਦੀ ਘਟਨਾ ਹੋਈ ਅਤੇ ਸਕੁਐਰ ਵਨ ਮੌਲ ਦੇ ਲਾਗੇ ਜਿੱਥੇ ਦੇਰ ਰਾਤੀ ਇੱਕ ਔਰਤ ਅਤੇ ਇੱਕ ਵਿਅਕਤੀ ਦੇ ਵਿਚਕਾਰ ਜੋ ਝਗੜਾ ਹੋਇਆ, ਇਸ ਝਗੜੇ ਦੇ ਵਿੱਚ ਜੋ ਸਟੈਬਿੰਗ ਹੋਈ ਅਤੇ ਬੰਦੇ ਨੂੰ ਜੋ ਔਰਤ ਨੇ ਜੋ ਚਾਕੂ ਨਾਲ ਜੋ ਮਾਰਿਆ, ਜੋ ਵਾਰ ਕੀਤਾ, ਉਸਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਹੈ ਅਤੇ ਸੀਰੀਅਸ ਕੰਡੀਸ਼ਨ ਦੇ ਵਿੱਚ ਹੋਸਪਿਟਲ ਜੋ ਹੈ ਲਿਆ ਜੋ ਲਿਜਾਂਦਾ ਗਿਆ ਅਤੇ ਇਨਵੈਸਟੀਗੇਸ਼ਨ ਜੋ ਹੈ ਫਿਲਹਾਲ ਪੁਲਿਸ ਇਸ ਦੇ ਵਿੱਚ ਕਰ ਰਹੀ ਹੈ। ਅਤੇ ਜੀ ਨਾਲ ਹੀ ਗੱਲ ਥੋੜ੍ਹੀ ਅਲਬਰਟਾ ਸੈਪਰੇਸ਼ਨ ਦੀ ਵੀ ਬਿਲਕੁਲ ਕਰਨੀ ਬਣਦੀ ਹੈ, ਜਿੱਥੇ ਅਕਤੂਬਰ 19 ਦੀ ਤਰੀਕ ਜੋ ਰੈਫਰੈਂਡਮ ਦੀ ਤਰੀਕ ਇਹਨਾਂ ਦੇ ਲਈ ਹੈ ਕਿ ਜੋ ਅਲਬਰਟੀਅਨਸ ਨੇ ਉਹ ਫੋਰਐਵਰ ਕੈਨੇਡੀਅਨ ਰਹਿਣਾ ਚਾਹੁੰਦੇ ਨੇ ਜਾਂ ਫਿਰ ਉਹ ਇੱਕ ਅਲੱਗ ਆਪਣਾ ਜੋ ਅਲਬਰਟਾ ਦਾ ਮੁਲਕ ਜੋ ਹੈ ਉਸ ਦੀ ਵੋਟ ਪਾਉਣਗੇ। ਹਾਲਾਂਕਿ ਚਲੋ ਇਹ ਇੱਕ ਰੈਫਰੈਂਡਮ ਹੀ ਹੈ, ਇਹ ਇੱਕ ਵਿਊ ਹੀ ਹੈ ਜੋ ਪਬਲਿਕ ਦਾ ਜੋ ਲੈਣਾ ਚਾਹੁੰਦੀ ਹੈ ਸਰਕਾਰ, ਪਰ ਇਸ ਦੇ ਵਿੱਚ ਜੋ ਡਿਬੇਟਸ ਨੇ ਜੋ ਹਾਲ ਦੇ ਵਿੱਚ ਚੱਲ ਰਹੀਆਂ ਨੇ ਉਸ ਦੇ ਵਿੱਚ ਵੀ ਜੀ ਦੋਨੋਂ ਰੰਗਾਂ ਦੇ ਫਲੈਗਸ ਜੋ ਨੇ ਉਹ ਵੇਖਣ ਨੂੰ ਜ਼ਰੂਰ ਮਿਲਦੇ ਨੇ, ਜਿੱਥੇ ਇੱਕ ਪਾਸੇ ਕੈਨੇਡੀਅਨ ਫਲੈਗਸ ਫੋਰਐਵਰ ਕੈਨੇਡੀਅਨ ਦੇ ਸਾਈਨਸ ਲਾਲ ਰੰਗ ਦੇ ਵਿੱਚ ਅਤੇ ਦੂਸਰੇ ਪਾਸੇ ਕੁਝ ਨੇ ਜੋ ਬਲੂ ਸਾਈਨਸ ਦੇ ਨਾਲ ਅਲਬਰਟਾ ਨੂੰ ਐਡਵੋਕੇਟ ਕਰ ਰਹੇ ਨੇ ਕਿ ਜੋ ਇੱਕ ਅਗਲਾ ਸਟੈਪ ਜੋ ਹੈ ਇੱਕ ਸੈਪਰੇਟ ਅਲਬਰਟਾ ਦਾ ਉਹ ਜ਼ਰੂਰ ਲੈ ਲੈਣਾ ਚਾਹੀਦਾ। ਸੋ ਜਿੱਥੇ ਜੋ ਨੇਬਰਹੁੱਡਸ ਜੋ ਨੇ ਇਹਨਾਂ ਦੇ ਵੰਡੇ ਹੋਏ ਨੇ, ਕਹਿ ਸਕਦੇ ਹਾਂ ਕਿ ਸਿਰਫ ਨੇਬਰਹੁੱਡ ਹੀ ਨਹੀਂ ਜੋ ਕਈ ਪਰਿਵਾਰ ਵੀ ਐਸੇ ਹੋਣਗੇ ਅਲਬਰਟਾ ਦੇ ਜਿੱਥੇ ਫੈਮਿਲੀਜ਼ ਜੋ ਨੇ ਇਹ ਵੀ ਡਿਵਾਈਡਿਡ ਨੇ ਕਿ ਕੋਈ ਕੈਨੇਡੀਅਨ ਬਣ ਕੇ ਹੀ ਰਹਿਣਾ ਚਾਹੁੰਦਾ ਅਤੇ ਕੋਈ ਚਾਹੁੰਦਾ ਕਿ ਫਿਰ ਸਾਨੂੰ ਇੱਕ ਅਲੱਗ ਜੋ ਹੈ ਉਹ ਪਾਰਟ ਜੋ ਹੈ ਉਹ ਜ਼ਰੂਰ ਮਿਲੇ। ਸੋ ਅਕਤੂਬਰ 19 ਦੀ ਤਰੀਕ ਜੋ ਹੈ ਇਸ ਦੇ ਵਿੱਚ ਇਸ ਦਾ ਰਿਜ਼ਲਟ ਜੋ ਆਉਣਾ, ਹਾਲਾਂਕਿ ਨੋਨ ਬਾਈਂਡਿੰਗ ਇਹ ਰਿਜ਼ਲਟ ਹੋਵੇਗਾ ਪਰ ਇੱਕ ਆਈਡੀਆ ਜੋ ਹੈ ਉਹ ਜ਼ਰੂਰ ਮਿਲੇਗਾ। ਸੋ ਹਾਲਾਂਕਿ ਓਟਵਾ ਕੋਸ਼ਿਸ਼ਾਂ ਦੇ ਵਿੱਚ ਪੂਰੀ ਇਸ ਵੇਲੇ ਲੱਗਾ ਕਿ ਜੋ ਅਲਬਰਟਾ ਦੇ ਜੋ ਕੰਸਰਨਸ ਨੇ ਉਹਨਾਂ ਨੂੰ ਇਹ ਕੰਸਿਡਰ ਕੀਤਾ ਜਾਵੇ। ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੋ ਨੇ ਉਹ ਫੋਰਟ ਮੈਕਮੋਰੀ ਦੇ ਵਿੱਚ ਇਸ ਹਫ਼ਤੇ ਸੀ ਅਤੇ ਉਹਨਾਂ ਨੇ ਪ੍ਰਪੋਜ਼ਡ ਪੈਸੀਫਿਕ ਲਿੰਕ ਆਇਲ ਪਾਈਪਲਾਈਨ ਨੂੰ ਅਨਾਊਂਸ ਵੀ ਕੀਤਾ ਅਤੇ ਇਹ ਪ੍ਰੋਜੈਕਟ ਜੋ ਹੈ ਉਹਨਾਂ ਕਿਹਾ ਕਿ ਨੈਸ਼ਨਲ ਇੰਟਰਸਟ ਦਾ ਹੈ ਅਤੇ ਇੱਕ ਨਵਾਂ ਰੂਟ ਅਲਬਰਟਾ ਆਇਲ ਦਾ ਏਸ਼ੀਅਨ ਮਾਰਕੀਟਸ ਦੇ ਲਈ ਇਸ ਰਾਹੀਂ ਹੋਵੇਗਾ। ਸੋ ਇਸ ਕਾਰਨ ਵੀ ਕਈ ਲੋਕ ਹੁਣ ਸੋਚਦੇ ਨੇ ਜੋ ਅਲਬਰਟਾ ਦੇ ਵਿੱਚ ਨੇ ਕਿ ਥੋੜ੍ਹਾ ਜੋ ਇੱਕ ਭਰੋਸਾ ਜੋ ਹੈ ਉਹ ਇਹਨਾਂ ਦਾ ਹੌਲੀ ਹੌਲੀ ਬਣ ਰਿਹਾ ਅਤੇ ਕਈਆਂ ਦਾ ਕਹਿਣਾ ਕਿ ਹਾਲਾਂਕਿ ਜੋ ਸਾਡੀਆਂ ਮੰਗਾਂ ਸਨ ਕਿ ਟਰੂਡੋ ਸਰਕਾਰ ਦੇ ਵਿੱਚ ਸਾਨੂੰ ਲੱਗਦਾ ਸੀ ਕਿ ਨਹੀਂ ਪੂਰੀਆਂ ਹੋਣਗੀਆਂ, ਪਰ ਮਾਰਕ ਕਾਰਨੀ ਸਰਕਾਰ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਚਾਂਸ ਜੋ ਹੈ ਉਹ ਇੱਕ ਜ਼ਰੂਰ ਦੇਣਾ ਚਾਹੁੰਦੇ ਨੇ। ਸੋ ਜਿੱਥੇ ਹੁਣ ਇਹ ਅਕਟੂਬਰ 19 ਤੱਕ ਦੀ ਜੋ ਗੱਲ ਹੈ ਅਤੇ ਜਿੱਥੇ ਇੱਕ ਪਰ ਇੱਕ ਗੱਲ ਜ਼ਰੂਰ ਹੈ ਕਿ ਚਲੋ ਇਹ ਰੈਫਰੈਂਡਮ ਹੋ ਰਿਹਾ ਹੈ, ਆਪਣਾ ਆਪਣਾ ਵਿਊ ਜੋ ਹੈ ਉਹ ਨੇਬਰਹੁੱਡ ਦੇ ਵਿੱਚ ਲੋਕ ਜੋ ਨੇ ਉਹ ਰੱਖ ਰਹੇ ਨੇ, ਆਪਣੀ ਆਪਣੀ ਸਪੋਰਟ ਜੋ ਹੈ ਫਿਰ ਜੋ ਡਿਸਪਲੇ 'ਤੇ ਵੀ ਲਾਉਂਦੇ ਨੇ, ਜੋ ਝੰਡਾ ਹੈ ਜੋ ਰੰਗ ਹੈ ਉਹ ਵੱਖੋ ਵੱਖਰੇ ਨੇ, ਪਰ ਇੱਕ ਪੀਸਫੁੱਲ ਮੈਨਰ ਦੇ ਨਾਲ ਇਸ ਚੀਜ਼ ਨੂੰ ਲੋਕ ਜੋ ਨੇ ਉੱਥੇ ਉਹ ਜ਼ਰੂਰ ਲੈ ਰਹੇ ਨੇ ਅਤੇ ਇਸ ਗੱਲ ਦੀ ਸ਼ਲਾਘਾ ਜੋ ਹੈ ਉਹ ਬਿਲਕੁਲ ਬਣਦੀ ਹੈ। ਸੁਜੀ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਅਤੇ ਮੈਂ ਤੁਹਾਨੂੰ ਜ਼ਰੂਰ ਦੱਸ ਦੇਵਾਂ ਜੀ, ਜਿੱਥੇ ਆਪਣੇ ਪਰਿਵਾਰ ਦੀ ਪ੍ਰੋਟੈਕਸ਼ਨ ਦੀ ਗੱਲ ਹੁੰਦੀ ਹੈ, ਜਿੱਥੇ ਆਪਣੇ ਜੋ ਇੱਕ ਟੈਨਸ਼ਨ ਫਰੀ ਜੋ ਸਮੇਂ ਦੀ ਗੱਲ ਹੁੰਦੀ ਹੈ, ਅਤੇ ਇੰਸ਼ੋਰੈਂਸ ਜਦੋਂ ਸਾਡੇ ਕੋਲ ਅੱਛੀ ਹੋਵੇ ਅਤੇ ਸਾਨੂੰ ਪਤਾ ਹੈ ਕਿ ਸਮਾਂ ਚਲੋ ਅੱਗੇ ਚੰਗਾ ਹੀ ਹੋਣਾ ਅਤੇ ਚੰਗੇ ਸਮੇਂ ਦੇ ਵਿੱਚ ਕਈ ਵਾਰੀ ਮੁਸ਼ਕਿਲਾਂ ਆ ਜਾਂਦੀਆਂ ਨੇ ਅਤੇ ਉਹਨਾਂ ਮੁਸ਼ਕਿਲਾਂ ਦਾ ਸਾਹਮਣਾ ਵੀ ਫਿਰ ਅਸੀਂ ਕਰ ਸਕਾਂਗੇ। ਸੋ ਅੱਛੀ ਇੰਸ਼ੋਰੈਂਸ ਦੇ ਨਾਲ ਸੋ ਤੁਸੀਂ ਹਰਪ੍ਰੀਤ ਸੈਣੀ ਜੀ ਨੂੰ ਟੌਪ ਚੋਇਸ ਇੰਸ਼ੋਰੈਂਸ ਤੋਂ ਜੀ ਸੰਪਰਕ ਕਰਨਾ। ਹਰਪ੍ਰੀਤ ਸੈਣੀ ਜੀ ਦਾ ਨੰਬਰ ਜੋ ਹੈ 416-817-4165-00 'ਤੇ ਤੁਸੀਂ ਸੰਪਰਕ ਹਰਪ੍ਰੀਤ ਸੈਣੀ ਜੀ ਨੂੰ ਜ਼ਰੂਰ ਕਰ ਸਕਦੇ ਹੋ ਜੀ। ਅਤੇ ਜਿੱਥੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਿਟੀ ਇਹਨਾਂ ਦੇ ਅੱਛੇ ਕੋਂਬੋ ਪਲਾਨਸ ਜੋ ਨੇ ਇਹਨਾਂ ਬਾਰੇ ਵੀ ਜਾਣਕਾਰੀ ਲਓ ਅਤੇ ਆਪਣੀ ਏਜ ਦੇ ਅਕੋਰਡਿੰਗ ਕਿਹੜਾ ਪਲਾਨ ਤੁਹਾਨੂੰ ਫਿੱਟ ਬੈਠੇਗਾ ਇਸ ਬਾਰੇ ਜਾਣਕਾਰੀ ਤੁਸੀਂ ਲਓ। ਤੁਸੀਂ ਪੇਰੈਂਟਸ, ਗ੍ਰੈਂਡ ਪੇਰੈਂਟਸ ਦੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਵੀਜ਼ਾ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਇਸ ਬਾਰੇ ਵੀ ਸੰਪਰਕ ਕਰ ਸਕਦੇ ਹੋ। ਅਤੇ ਨਾਲ ਹੀ ਜੀ ਆਪਣਾ ਪੈਸਾ ਕਿਸ ਤਰ੍ਹਾਂ ਅੱਛੀ ਥਾਂ 'ਤੇ ਇਨਵੈਸਟ ਕਰਨਾ ਅਤੇ ਅੱਛੇ ਇਨਵੈਸਟਮੈਂਟ ਪਲਾਨਸ, ਅੱਛੇ ਹੈਲਥ ਅਤੇ ਡੈਂਟਲ ਪਲਾਨਸ ਇਹਨਾਂ ਬਾਰੇ ਵੀ ਹਰਪ੍ਰੀਤ ਸੈਣੀ ਜੀ ਪਾਸੋਂ ਤੁਸੀਂ ਜ਼ਰੂਰ ਜਾਣਕਾਰੀ ਲੈ ਸਕਦੇ ਹੋ। ਨੰਬਰ 416-817-4165-00 'ਤੇ ਜੀ ਕਾਲ ਤੁਸੀਂ ਜ਼ਰੂਰ ਜੀ ਕਰ ਸਕਦੇ ਹੋ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਅਤੇ ਇੱਕ ਪਿਆਰਾ ਗੀਤ ਹੋਰ ਜੀ ਤੁਹਾਡੇ ਕੰਨੀ ਪਾਉਂਦੇ ਹਾਂ, ਤੁਸੀਂ ਪ੍ਰੋਗਰਾਮ ਦੇ ਨਾਲ ਬਿਲਕੁਲ ਇਸੇ ਤਰ੍ਹਾਂ ਬਣੇ ਰਹਿਣਾ।
1: ਉਮੀਦ ਕਰਦੇ ਹਾਂ ਕਿ ਆਪ ਇਸ ਕੈਸਟ ਨੂੰ ਵੀ ਪਸੰਦ ਕਰੋਗੇ।

0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984
1: ਇਜੈਕਸ ਕ੍ਰੈਮਟੋਰੀਅਮ। ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜੈਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜੈਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ

0: 8085
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ
3: ਸੁਜੋਕ ਹੋਮਿਓ ਕਲੀਨਿਕ ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ ਐਂਗਜ਼ਾਇਟੀ ਪੈਨਿਕ ਅਟੈਕਸ ਐਲਰਜੀ ਬਰੀਥਿੰਗ ਪ੍ਰੋਬਲਮਸ ਐਸਮਾ IBS ਐਸਿਡਿਟੀ ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ ਲੇਡੀਜ਼ ਦੇ ਲਈ PCOS ਓਵੇਰੀਅਨ ਸਿਸਟ ਹਾਰਮੋਨਲ ਇੰਬੈਲੈਂਸ ਪ੍ਰੈਗਨੈਂਸੀ ਰਿਲੇਟਡ ਇਸ਼ੂਜ਼ ਸਕਿਨ ਇਸ਼ੂਜ਼ ਐਕਜ਼ੀਮਾ ਸੋਰਾਇਸਿਸ ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ ਕੇਅਰ ਯੂ ਕੈਨ ਟਰਸਟ ਹੀਲਿੰਗ ਯੂ ਕੈਨ ਫੀਲ ਅਪੋਇੰਟਮੈਂਟ ਦੇ ਲਈ ਕਾਲ ਕਰੋ 6478562516 ਦੋ ਲੋਕੇਸ਼ਨਸ ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ 6478562516 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 9056214100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 9056214100 9056241 4100 ਤੇ ਫੋਨ ਜ਼ਰੂਰ ਕਰੋ

0: multiple locations in GTA. For more information, visit rajdhanisweets.ca.
1: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਕਰ ਮਿਲਟਨ ਬ੍ਰੈਂਪਟਨ ਸੀਟਨ ਅਤੇ ਵਿਟਬੀ ਦੇ ਵਿੱਚ ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com
2: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਮੈਂ ਤੁਹਾਨੂੰ ਜ਼ਰੂਰ ਯਾਦ ਕਰਵਾ ਦਵਾਂ ਜੀ ਅਪਲਾਈਂਸ ਜੰਕਸ਼ਨ ਤੁਸੀਂ ਬਿਲਕੁਲ ਪਹੁੰਚਣਾ ਹੈ ਇਲੈਕਟ੍ਰੋਨਿਕ ਅਪਲਾਈਂਸਿਸ ਜੇਕਰ ਆਪਣੇ ਘਰ ਦੇ ਲਈ ਤੁਸੀਂ ਵੇਖ ਰਹੇ ਹੋ ਵੇਖਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਚੰਗੇ ਪ੍ਰਾਈਜ਼ ਸਾਨੂੰ ਮਿਲਣ ਤੇ ਫਿਰ ਪੂਰਾ ਬੰਡਲ ਹੀ ਘਰ ਲੈ ਕੇ ਆਈਏ ਸੋ ਕਿਚਨ ਦੇ ਲਈ ਡਿਸ਼ਵਾਸ਼ਰ ਜੋ ਸਟੋਵ ਰੈਫਰਿਜਰੇਟਰ ਦਾ ਕੋਂਬੋ ਬੇਸਮੈਂਟ ਲਈ ਕੋਂਬੋ ਜਾਂ ਫਿਰ ਵਾਸ਼ਰ ਡਰਾਇਰ ਤੁਸੀਂ ਅੱਛਾ ਲੈਣਾ ਸੋ ਜੀ ਅਪਲਾਈਂਸ ਜੰਕਸ਼ਨ ਤੁਸੀਂ ਬਿਲਕੁਲ ਪਹੁੰਚੋ ਅਤੇ ਜਿੱਥੇ ਸਿਰਫ ਚਲੋ ਇਹ ਅਪਲਾਈਂਸਿਸ ਹੀ ਨਹੀਂ ਹੋਰ ਵੀ ਇਲੈਕਟ੍ਰੋਨਿਕ ਅਪਲਾਈਂਸਿਸ ਤੁਸੀਂ ਅੱਛੇ ਟੀ ਵੀ ਲੈ ਕੇ ਆਉਣੇ ਜਾਂ ਫਿਰ ਬਾਕੀ ਹੋਰ ਚੀਜ਼ਾਂ ਜੋ ਨੇ ਅਤੇ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਚੰਗੇ ਪ੍ਰਾਈਜ਼ ਮਿਲਣ ਅਤੇ ਜੀ ਅਪਲਾਈਂਸ ਜੰਕਸ਼ਨ ਦੇ ਪਾਸ ਬਹੁਤ ਹੀ ਡੀਲਸ ਰਹਿੰਦੀਆਂ ਨੇ ਸੋ ਇਹਨਾਂ ਦੀਆਂ ਜੋ ਦੋ ਲੋਕੇਸ਼ਨਸ ਨੇ ਉਹ ਤੁਸੀਂ ਬਿਲਕੁਲ ਯਾਦ ਰੱਖ ਲਓ ਜੀ ਜਿੱਥੇ ਜੀ ਏਅਰਪੋਰਟ ਅਤੇ ਸਟੀਲਸ ਮਾਫੀ ਚਾਹੁੰਦੀ ਹਾਂ ਦੋਵੇਂ ਲੋਕੇਸ਼ਨਸ ਮਿਕਸ ਹੋ ਗਈਆਂ ਸੋ ਏਅਰਪੋਰਟ ਅਤੇ ਕਲਾਰਕ 'ਤੇ ਜੀ ਨਵੀਂ ਲੋਕੇਸ਼ਨ ਹੈ ਅਤੇ ਮਿਸੀਸਾਗਾ ਵਾਲੇ ਪਾਸੇ ਮਿਸੀਸਾਗਾ ਰੋਡ 'ਤੇ ਸਟੀਲਸ 'ਤੇ ਇਹਨਾਂ ਦੀ ਪੁਰਾਣੀ ਲੋਕੇਸ਼ਨ ਜੋ ਬਿਲਕੁਲ ਜੋ ਅੱਛੀ ਚੱਲ ਰਹੀ ਹੈ ਅਤੇ ਦੋਵੇਂ ਲੋਕੇਸ਼ਨਸ ਤੋਂ ਕਿਤੇ ਵੀ ਕਿਸੇ ਵੀ ਕੋਨੇ ਦੇ ਵਿੱਚ ਬ੍ਰੈਂਪਟਨ 'ਤੇ ਤੁਸੀਂ ਪਹੁੰਚੋ ਅਪਲਾਈਂਸ ਜੰਕਸ਼ਨ ਵਿਜ਼ਿਟ ਕਰੋ ਵੀਕਐਂਡ 'ਤੇ ਖਾਸ ਤੌਰ 'ਤੇ ਜੀ ਅੱਛੀਆਂ ਡੀਲਸ ਹੁੰਦੀਆਂ ਨੇ ਇਹਨਾਂ ਡੀਲਸ ਦਾ ਪੂਰਾ ਫਾਇਦਾ ਜੋ ਹੈ ਉਹ ਤੁਸੀਂ

ਜ਼ਰੂਰ ਲੈ ਸਕਦੇ ਹੋ ਜੀ। ਅਤੇ ਜੀ ਨਾਲ ਹੀ ਤੁਹਾਨੂੰ ਮੈਂ ਇਹ ਵੀ ਜ਼ਰੂਰ ਜੀ ਨੋਟ ਕਰਵਾ ਦੇਵਾਂ ਜੀ, ਤੁਸੀਂ ਆਪਣੇ ਟਰੱਕ, ਕਾਰ, ਵੈਨ ਦੇ ਲਈ ਆਟੋ ਇੰਸ਼ੋਰੈਂਸ ਜਾਂ ਫਿਰ ਘਰ ਦੀ ਇੰਸ਼ੋਰੈਂਸ ਦੀ ਗੱਲ ਕਰੀਏ, ਸੋ ਤੁਸੀਂ ਬਿਜ਼ਨਸ ਇੰਸ਼ੋਰੈਂਸ ਬਾਰੇ ਵੀ ਪਤਾ ਕਰਨਾ ਹੈ ਤਾਂ ਤੁਸੀਂ ਮੈਂਡੀ ਗਿੱਲ ਜੀ ਨੂੰ ਸੰਪਰਕ ਜ਼ਰੂਰ ਕਰ ਸਕਦੇ ਹੋ। ਅਤੇ ਖਾਸ ਤੌਰ 'ਤੇ ਟਰੱਕਿੰਗ ਇੰਸ਼ੋਰੈਂਸ ਦੇ ਵਿੱਚ ਅੱਛੀਆਂ ਪੋਲਿਸੀਜ਼ ਤੁਹਾਨੂੰ ਵਿਖਾਉਣਗੇ। ਨੰਬਰ 647-929-9509-9509 ਜੀ ਮੈਂਡੀ ਗਿੱਲ ਜੀ ਦੇ ਲਈ ਨੰਬਰ ਹੈ, ਅਤੇ ਇਸ ਨੰਬਰ 'ਤੇ ਸੰਪਰਕ ਕਰਕੇ ਪੂਰੀ ਜਾਣਕਾਰੀ ਤੁਸੀਂ ਲਓ ਅਤੇ ਆਪਣੀ ਜੋ ਇੰਸ਼ੋਰੈਂਸ ਜੋ ਹੈ, ਜੋ ਕਾਰਾਂ ਦੀ ਇੰਸ਼ੋਰੈਂਸ ਜਦੋਂ ਅਸੀਂ ਕਾਰ ਖਰੀਦੀ ਦੀ ਹੈ ਅਤੇ ਖਰੀਦ ਜਦੋਂ ਮਨ ਬਣਾਈਦਾ ਕਿ ਚਲੋ ਇੱਕ ਕਾਰ ਅੱਛੀ ਲਈਏ, ਅਤੇ ਫਿਰ ਉੱਥੇ ਇੰਸ਼ੋਰੈਂਸ ਦੀ ਕੈਲਕੂਲੇਸ਼ਨ ਜੋ ਹੈ ਉਹ ਸਭ ਤੋਂ ਪਹਿਲਾਂ ਆ ਜਾਂਦੀ ਹੈ ਗੱਡੀ ਦੀ ਕਿਸ਼ਤ ਦੇ ਨਾਲ ਨਾਲ। ਸੋ ਇਸ ਬਾਰੇ ਤੁਸੀਂ ਪੂਰਾ ਸੰਪਰਕ ਮੈਂਡੀ ਗਿੱਲ ਜੀ ਦੇ ਨਾਲ ਬਣਾਉਣਾ। ਟਰੱਕਿੰਗ ਇੰਸ਼ੋਰੈਂਸ ਦੇ ਵਿੱਚ ਜਿੱਥੇ ਜੋ ਓਨਰ ਓਪਰੇਟਰਸ ਨੇ, ਜੋ ਫਲੀਟ ਓਨਰਸ ਜੋ ਨੇ, ਜੋ ਚਾਹੁੰਦੇ ਨੇ ਕਿ ਡਰਾਈਵਰਸ ਨੂੰ ਪੋਲਿਸੀ ਦੇ ਵਿੱਚ ਅਸੀਂ ਐਡ ਕਰ ਸਕੀਏ ਅਤੇ ਕੋਈ ਇਸ ਦੇ ਵਿੱਚ ਪਰੇਸ਼ਾਨੀ ਨਾ ਹੋਵੇ, ਆਸਾਨੀ ਦੇ ਨਾਲ ਇਹ ਕੰਮ ਬਣੇ, ਅਤੇ ਮੈਂਡੀ ਗਿੱਲ ਜੀ ਨੂੰ ਤੁਸੀਂ ਜ਼ਰੂਰ ਜੀ ਕਾਲ ਆਪਣੀ ਕਰ ਸਕਦੇ ਹੋ ਜੀ। ਸੋ ਜੀ ਖਿਆਲ ਆਪਣਾ ਜੋ ਇਸ ਮੌਸਮ ਦੇ ਵਿੱਚ ਅਸੀਂ ਰੱਖ ਰਹੇ ਹਾਂ, ਮੈਂ ਤੁਹਾਨੂੰ ਜ਼ਰੂਰ ਯਾਦ ਕਰਵਾ ਦੇਵਾਂ। ਜਿੱਥੇ ਚਲੋ ਇਹ ਇੱਕ ਪਰਸਨਲ ਉਹੀ ਹੋ ਜਾਂਦਾ ਕਿ ਸਾਨੂੰ ਫਲੂ ਸ਼ੋਟ ਲਗਵਾਉਣੇ ਚਾਹੀਦੇ ਨੇ ਜਾਂ ਫਿਰ ਨਹੀਂ, ਪਰ ਸਰਕਾਰ ਨੇ ਫਲੂ ਸ਼ੋਟ ਲਾਣੇ ਜੋ ਨੇ ਸ਼ੁਰੂ ਕਰ ਦਿੱਤੇ ਨੇ ਕੋਵਿਡ ਅਤੇ ਫਲੂ ਵੈਕਸੀਨਸ ਦੇ ਲਈ। ਸੋ ਫਿਲਹਾਲ ਇਹ ਹਾਈ ਰਿਸਕ ਪ੍ਰਾਇਓਰਟੀ ਗਰੁੱਪਸ ਨੂੰ ਹੈ, ਜਿੱਥੇ ਜੋ ਪੇਸ਼ੈਂਟਸ ਹੋਸਪਿਟਲਾਈਜ਼ ਨੇ, ਹੋਸਪਿਟਲ ਦਾ ਸਟਾਫ ਹੈ, ਜਾਂ ਲੌਂਗ ਟਰਮ ਕੇਅਰ ਦੇ ਜੋ ਸਟਾਫ ਵਸਨੀਕ ਨੇ, ਜਾਂ ਜੋ ਸੀਨੀਅਰਸ ਜੇ, ਜੋ ਸਾਡੇ 65 ਸਾਲ ਦੇ ਉੱਤੋਂ ਦੀ ਉਮਰ ਦੇ ਜੋ ਵਸਨੀਕ ਨੇ ਓਨਟੈਰੀਓ ਦੇ, ਅਤੇ ਸਰਕਾਰ ਨੇ ਫਲੂ ਸ਼ੋਟਸ ਪਹਿਲਾਂ ਉਹਨਾਂ ਦੇ ਲਈ ਅਵੇਲੇਬਲ ਕਰ ਦਿੱਤੇ ਨੇ। ਅਤੇ ਇਸ ਦੇ ਨਾਲ ਨਾਲ RSV ਦੇ ਜੋ ਸ਼ੋਟਸ ਨੇ ਉਹ ਵੀ ਇਨਫੈਂਟਸ ਦੇ ਲਈ ਅਤੇ 24 ਮਹੀਨਿਆਂ ਤੱਕ ਦੇ, 2 ਸਾਲ ਦੇ ਬੱਚਿਆਂ ਤੱਕ ਦੇ ਲਈ ਇਹ ਵੀ October 1 ਤੋਂ ਸ਼ੁਰੂ ਹੋ ਚੁੱਕੇ ਨੇ, ਕਿਉਂਕਿ RSV ਦੇ ਜੋ ਜੋ ਇਹ ਕੇਸਿਸ ਨੇ ਇਹ ਵੀ ਓਨਟੈਰੀਓ ਦੇ ਵਿੱਚ ਜੋ ਵਧੇ ਜਾਪਦੇ ਨੇ, ਅਤੇ ਖਾਸ ਤੌਰ 'ਤੇ ਬੱਚਿਆਂ ਦੇ ਵਿੱਚ, ਅਤੇ ਇਹ ਫਲੂ ਸ਼ੋਟਸ ਵੀ ਲੱਗਣੇ ਸ਼ੁਰੂ ਹੋਏ ਨੇ। ਅਤੇ ਜੋ ਫ੍ਰੀ ਫਲੂ ਅਤੇ ਕੋਵਿਡ ਸ਼ੋਟਸ ਜੋ ਜਨਰਲ ਪਬਲਿਕ ਨੂੰ ਮਿਲਣਗੇ ਇਹ October 26 ਤੋਂ ਸ਼ੁਰੂ ਹੋਣਗੇ, ਅਤੇ ਫਾਰਮੈਸੀਜ਼ ਦੇ ਵਿੱਚ, ਪਬਲਿਕ ਹੈਲਥ ਯੂਨਿਟਸ ਦੇ ਵਿੱਚ, ਜਾਂ ਪਾਰਟੀਸੀਪੇਟਿੰਗ ਡਾਕਟਰ ਅਤੇ ਨਰਸ ਪ੍ਰੈਕਟੀਸ਼ਨਰ ਆਫਿਸਿਸ ਜਿੱਥੇ ਨੇ, ਤੁਸੀਂ ਪਤਾ ਕਰ ਸਕਦੇ ਹੋ ਆਪਣੇ ਫੈਮਿਲੀ ਡਾਕਟਰ ਦੇ ਨਾਲ। ਅਤੇ ਫਿਰ October 26 ਤੋਂ ਇਸ ਦੀ ਸ਼ੁਰੂਆਤ ਜੋ ਹੈ ਉਹ ਹੋਣੀ ਹੈ। ਸੋ ਜੀ ਆਪਣਾ ਖਿਆਲ ਇਸ ਮੌਸਮ ਦੇ ਵਿੱਚ ਰੱਖਣ ਦੀ ਬਿਲਕੁਲ ਲੋੜ ਬਣਦੀ ਹੈ, ਬੱਚਿਆਂ ਦਾ ਖਾਸ ਤੌਰ 'ਤੇ ਧਿਆਨ ਰੱਖਣ ਦੀ ਲੋੜ ਬਣਦੀ ਹੈ। ਚਲੋ ਵੀਕਐਂਡ ਆਇਆ ਅਤੇ ਵੀਕਐਂਡ ਨੂੰ ਵੀ ਤੁਸੀਂ ਰੱਜ ਕੇ ਹੰਢਾਓ ਅਤੇ ਫੋਲ ਕਲਰਸ ਨੂੰ ਜ਼ਰੂਰ ਮਾਣੋ, ਕਿਉਂਕਿ ਇਹਨੇ ਦਿਨੀ ਜੋ ਪਤਝੜ ਦਾ ਮੌਸਮ ਹੈ, ਜੋ ਆਪਣੇ ਆਪ ਦੇ ਵਿੱਚ ਹੀ ਇੱਕ ਅਲੱਗ ਮਨ ਦੇ ਵਿੱਚ ਸੰਤੁਸ਼ਟੀ ਦੇ ਕੇ ਜਾਂਦਾ। ਸੋ ਇਹ ਕਲਰਸ ਜਿੱਥੇ ਤੁਸੀਂ ਜ਼ਿਆਦਾ ਮਾਣ ਸਕਦੇ ਹੋ ਉਹਨਾਂ ਥਾਵਾਂ 'ਤੇ ਬੱਚਿਆਂ ਨੂੰ ਲੈ ਕੇ ਜਾਓ, ਮੌਸਮ ਅੱਛਾ ਹੈ ਅਤੇ ਹਲੇ ਵੀ ਜਾਇਆ ਜਾ ਸਕਦਾ। ਸੋ ਇਸ ਤਰ੍ਹਾਂ ਵੀਕਐਂਡ ਪਲਾਨ ਜ਼ਰੂਰ ਕੀਤਾ ਜਾ ਸਕਦਾ ਜੀ। ਸੋ ਜਾਣ ਦਾ ਜੋ ਸਮਾਂ ਹੈ, ਸੋ ਪਿਆਰਾ ਗੀਤ ਤੁਹਾਡੇ ਲਈ ਬਿਲਕੁਲ ਛੱਡ ਚੱਲੇ ਹਾਂ, ਅਤੇ ਇਸ ਗੀਤ ਦੇ ਨਾਲ ਅਸੀਂ ਅੱਜ ਤੁਹਾਡੇ ਤੋਂ ਵਿਦਾਇਗੀ ਲਵਾਂਗੇ। ਸੋ ਕੱਲ੍ਹ ਮੁਲਾਕਾਤ ਹੋਵੇਗੀ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਜੀ ਇੱਥੇ ਹੀ ਇਜਾਜ਼ਤ, ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।

ਕੋ ਨਾ ਮੇਰੇ ਸਾਹਿਬ ਦੀਆਂ ਵੜੇਈਆਂ, ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ੇ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਿਹਾ ਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

ਅੱਜ ਸੁਣਦੇ ਨੇ, ਅੱਜ ਤੁਹਾਨੂੰ ਹਸਾਉਣਾ, ਖੁਸ਼ ਰੱਖਣਾ ਅੱਜ ਮੈਂ ਤੁਹਾਨੂੰ। ਅਸੀਂ ਨਾ ਇੱਕ ਸੈਗਮੈਂਟ ਚਲਾਉਂਦੇ ਨੇ ਬਾਬਾ ਬਖਤੌਰਾ। ਬਾਬਾ ਬਖਤੌਰਾ ਦਾ ਮਤਲਬ ਕੀ ਆ ਕਿ ਇੱਕ ਨੰਬਰ ਹੈ ਡੇਟ ਆਫ ਬਰਥ ਦਾ। ਆਮ ਤੌਰ 'ਤੇ ਦੁਨੀਆ ਇਹ ਸੋਚਦੀ ਹੈ ਕਿ ਕੋਈ ਵੀ ਬੰਦਾ ਮੇਰੀ ਭਵਿੱਖ, ਮੇਰੇ ਅੱਜ ਦੇ ਸਮੇਂ ਨੂੰ, ਮੌਜੂਦਾ ਨੂੰ ਕੋਈ ਚੇਂਜ ਕਰ ਸਕਦਾ ਕਿ ਉਹ ਮੈਨੂੰ ਕਹੇ ਕਿ ਆਹ ਕਰ ਲਓ ਆਹ ਕਰ ਲਓ। ਠੀਕ, ਹਾਂ, ਹੋ ਸਕਦਾ ਕਿ ਵਿੱਦਿਆ ਹੈ, ਪਰ ਮੈਂ ਪਰਸਨਲ ਤੌਰ ਦੇ ਉੱਤੇ ਇਹ ਨਹੀਂ ਮੰਨਦਾ ਕਿ ਕੋਈ ਕਿਸੇ ਦੇ ਲੇਖ ਚੇਂਜ ਕਰ ਦੂ। ਅਤੇ ਲੇਖਾਂ ਨੂੰ ਚੇਂਜ ਕਰਨ ਦੇ ਲਈ ਤੁਸੀਂ ਤਕਦੀਰ ਨੂੰ ਬਦਲ ਲੈਂਦਾ। ਖੁਦ ਹੀ ਕੋ ਕਰ ਬੋਲਣ ਦੇ ਤਰ੍ਹਾਂ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਪੁੱਛੇ ਬੰਦੇ ਸੇ, ਬਤਾ ਬਤਾ ਬਤਾ ਤੇਰੀ ਰਜ਼ਾ ਕਿਆ ਹੈ। ਸੋ ਤੁਸੀਂ ਸਭ ਤੋਂ ਪਹਿਲਾਂ ਤਾਂ ਹੱਸਦੇ ਰਹਿੰਦੇ ਹੋ ਜਦੋਂ ਮੁਸਕਰਾਉਂਦੇ ਹੋ, ਕਿ ਇੱਥੇ ਹੱਸਦੇ ਚਿਹਰੇ ਵਿਕਦੇ ਨੇ, ਅਤੇ ਹੱਸਦੇ ਚਿਹਰੇ ਵਿਕਦੇ ਨੇ, ਰੋਣ ਦੀ ਆਦਤ ਨੂੰ ਛੱਡ ਸਜਣਾ। ਸੋ ਤੁਸੀਂ ਹੱਸਦਾ ਚਿਹਰਾ ਲੈ ਕੇ ਚੱਲਦੇ ਹੋ, ਅਤੇ ਹਾਸੇ ਦੇ ਨਾਲ, ਤੁਹਾਡੀ ਮੁਸਕਰਾਹਟ ਦੇ ਨਾਲ ਦੂਸਰਿਆਂ ਦੀ ਜ਼ਿੰਦਗੀ ਵੀ ਬਹੁਤ ਵਧੀਆ ਬਣ ਜਾਂਦੀ ਹੈ। ਅੱਜ ਬਾਬਾ ਬਖਤੌਰਾ 'ਚ ਮੈਂ ਥੋੜ੍ਹੀ ਜਿਹੀ ਫਨੀ ਚੀਜ਼ਾਂ ਦੱਸੂੰਗਾ ਤੁਹਾਡੀਆਂ, ਅਤੇ ਤੁਸੀਂ ਕਾਲ ਕਰਨਾ। ਕਾਲ ਕਰਕੇ ਨੰਬਰ ਹੈ ਬਾਬਾ ਬਖਤੌਰਾ ਦਾ 905-790-1699-905-790-1699, 905-790-1699, 'ਤੇ ਬਾਬਾ ਬਖਤੌਰਾ ਦੇ ਵਿੱਚ ਤੁਸੀਂ ਕਾਲ ਕਰ ਰਹੇ ਹੋ।

7996 ਨੰਬਰ ਹੈ ਸਟੂਡੀਓ ਦਾ, ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕਰਾਂਗੇ। ਤੁਸੀਂ ਮੈਨੂੰ ਸਿਰਫ ਆਪਣਾ ਡੇਟ ਆਫ ਬਰਥ ਕਿ 27 ਮਈ ਹੈ ਜੀ ਮੇਰਾ, ਨਾਮ ਦੱਸ ਦੇਣਾ ਕਿ ਜਗਦੀਪ ਸਿੰਘ ਜਾਂ ਰਜਿੰਦਰ ਕੁਮਾਰ ਸ਼ਰਮਾ ਜੋ ਵੀ ਹੈ ਤੁਹਾਡਾ, ਜਾਂ ਅਬਦੁਲ ਰਹੀਮ। ਅਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਮੈਨੂੰ ਨਾਮ ਦੱਸਣਾ, ਮੈਂ ਤੁਹਾਨੂੰ ਤੁਹਾਡੀਆਂ ਕੁਛ ਆਦਤਾਂ ਦੱਸੂੰਗਾ ਜਿਹੜੀਆਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਪਿਛੋਕੜ ਵੱਲ ਲੈ ਗਈਆਂ, ਯਾਨੀ ਕਿ ਪਛਾੜਤਾ ਉਹਨਾਂ ਨੇ, ਅੱਗੇ ਨਹੀਂ ਜਾਣ ਦਿੱਤਾ, ਪਿੱਛੇ ਨੂੰ ਲੈ ਗਈਆਂ। ਇਹਨਾਂ ਆਦਤਾਂ 'ਚੋਂ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਈਰਖਾ, ਕਿਸੇ ਨੂੰ ਕਿਵੇਂ ਖਰਾਬ ਕਰ ਸਕਦੇ ਹਾਂ। ਮੈਂ ਬਹੁਤੇ ਘਟੀਆ ਲੋਕਾਂ ਦੇ ਵਿੱਚ ਇਹ ਦੇਖਿਆ ਕਿ ਜਿਹੜੇ ਲੋਕਾਂ ਨੂੰ ਖਰਾਬ ਕਰਨ 'ਤੇ ਆਪਣੀ ਉਮਰ ਲਗਾ ਦਿੰਦੇ ਨੇ, ਬਦਲੇ ਲੈਣ ਲਈ, ਬਦਲਦੇ ਨਹੀਂ ਹੈ, ਇਹ ਨਹੀਂ ਦੇਖਦੇ ਕਿ ਮੈਂ ਕਿੱਥੇ ਗਲਤ ਹਾਂ। ਦੁਨੀਆ ਹੀ ਉਹਨਾਂ ਨਾਲ ਗਲਤ ਹੁੰਦੀ ਆ, ਉਹ ਇਕੱਲੇ ਹੀ ਦੁੱਧ ਧੋਤੇ ਅਤੇ ਸਾਫ਼ ਸੁਥਰੇ ਹੁੰਦੇ ਨੇ, ਟ੍ਰੇਨਿੰਗ ਨਾ ਹੋਣਾ। ਮੈਨੂੰ ਯਾਦ ਆ ਕਿ ਸਾਡੇ ਪਰਿਵਾਰ 'ਚ ਇੱਕ ਲੜਕਾ ਹੈ ਜਿਹਦੀ ਉਮਰ ਹੈ 32 ਸਾਲ, 1400 ਕਰੋੜ ਦਾ ਪੋਰਟਫੋਲੀਓ ਜਿਹੜਾ ਇੰਡੀਆ 'ਚ ਰਨ ਕਰਦਾ। ਉਹਨੂੰ ਜਦੋਂ ਵੀ ਮੈਂ ਕਦੇ ਮਿਲਦਾ, ਮੇਰੇ ਉਹਨੇ ਪੈਰੀ ਹੱਥ ਲਾਉਣੇ ਨੇ, ਜਦੋਂ ਕਿ ਉਹਦੇ ਮੈਨੇਜਰ ਜਿਹੜੇ ਨੇ ਜਾਂ ਉਹਦੇ ਅੱਗੇ ਹੋਰ ਜਿਹੜੇ ਕੰਮ ਕਰਦੇ ਲੋਕ ਨੇ ਉਹ ਸਾਡੇ ਸਾਰਿਆਂ ਨਾਲੋਂ ਕਿਤੇ ਵੱਧ ਕਮਾਉਂਦੇ ਪਏ ਨੇ, ਐਡੀ ਵੱਡੀ ਕੰਪਨੀ ਆ। ਕਾਰਨ ਕੀ ਹੈ? ਦੁਨੀਆ ਦੇ ਬੈਸਟ ਇੰਸਟੀਟਿਊਟਸ ਦੇ ਵਿੱਚ ਪੜ੍ਹਿਆ, ਬੈਸਟ ਫਾਦਰ ਨੇ ਉਹਨੂੰ ਟ੍ਰੇਨ ਕੀਤਾ ਕਿ ਦੁਨੀਆ ਨਾਲ ਮਿਲਣਾ ਵਰਤਣਾ ਕਿਵੇਂ ਹੈਗਾ। ਨਿਮਰਤਾ ਉਹਦੀ ਜਿਹੜੀ ਹੈਗੀ ਆ ਲੋਕਾਂ ਤੋਂ ਐਕਸਟਰਾ ਕੰਮ ਕਰਾ ਦਿੰਦੀ ਹੈ, ਅਤੇ ਇੱਥੇ ਨਫ਼ਰਤ ਆ ਜਿਹੜੀ ਤੁਹਾਨੂੰ ਇਕੱਲਿਆਂ ਨੂੰ ਛੱਡ ਦਿੰਦੀ ਹੈ। ਤੁਹਾਨੂੰ ਲੱਗਦਾ ਖਨੀ ਮੈਂ ਕੀ ਬੰਬ ਚਲਾਤਾ, ਦੂਜਾ ਐਂ ਝਾੜ ਕੇ ਕਮੀਜ਼ ਜਾਂ ਸਾਈਡ 'ਤੇ ਹੁੰਦਾ, ਕਹਿੰਦਾ ਝਾੜਤੀ ਕਮੀਜ਼, ਚੱਲ ਤਾਂ ਪਰਾਂ ਹਟ। ਇਹ ਮੈਂ ਗੱਲਾਂ ਤੁਹਾਨੂੰ ਸਮਝਾਉਂਦਾ ਵੀ ਆਪਣੀ ਜ਼ਿੰਦਗੀ ਖੂਬਸੂਰਤ ਬਣਾਓ। ਬਾਬਾ ਬਖਤੌਰ 'ਚ ਕਾਲ ਖੋਲ੍ਹ ਦਿੱਤੀਆਂ ਨੇ, ਪਹਿਲੀ ਕਾਲ ਵੱਲ ਮੈਂ ਜਾਊਂਗਾ। 905-790-1699 ਜਿੰਨੇ ਵੀ ਕਾਲਸ ਮੈਨੂੰ ਅੱਜ ਜਿਹੜੇ ਆਉਣਗੇ, ਜੇ ਉਹ ਤਵਾ ਕਿਚਨ 'ਤੇ ਅੱਜ ਜਾਣਗੇ ਕੁਛ ਪਿਕਅਪ ਕਰਨ ਦੇ ਲਈ, ਅਤੇ ਅੱਜ ਮੈਂ ਉਹਨਾਂ ਵਾਸਤੇ ਸਪੈਸ਼ਲ ਜਿਵੇਂ ਅੱਜ ਉਹ ਜਾਣਗੇ ਤਾਂ ਮੈਂ ਸਪੈਸ਼ਲ, ਹੁਣ ਕੋਈ ਜਾ ਰਿਹਾ ਰਸਤੇ 'ਚ ਉਹ ਵੀ ਕਾਲ ਕਰੂਗਾ ਜਾਂ ਕੋਈ ਪਹੁੰਚ ਗਿਆ, ਸਪੈਸ਼ਲ ਤੁਹਾਡੇ ਵਾਸਤੇ ਖੀਰ ਆ, ਇੱਕ ਬੜੀ ਖੂਬਸੂਰਤ ਜਿਹੇ ਅੰਦਾਜ਼ 'ਚ ਬਣਾਈ ਹੋਈ ਖੀਰ, ਅੱਜ ਤੁਹਾਨੂੰ ਖੀਰ ਖਰਵਾਵਾਂਗੇ ਰੇਡੀਓ ਵੱਲੋਂ, ਕਦੇ ਕਿਸੇ ਰੇਡੀਓ 'ਤੇ ਖੀਰ ਨਹੀਂ ਖਾਧੀ ਹੋਣੀ। ਅਤੇ 905-790-1699 ਜਿੰਨੇ ਵੀ ਮੈਨੂੰ ਦੱਸ ਦੇਣਗੇ ਕਿ ਜੇ ਅਸੀਂ ਜਾ ਰਹੇ ਹਾਂ ਤਾਂ ਅਸੀਂ ਉਹਨੂੰ ਕਹਾਂਗੇ ਭਾਈ ਖੀਰ ਫਰੀ ਇਹਨਾਂ ਦੀ ਕਰਕੇ ਦਿਓ, ਯਾਨੀ ਫਰੀ ਫਰੂ ਦਾ ਨਹੀਂ ਰੌਲਾ ਹੁੰਦਾ, ਪਿਆਰ ਨਾਲ ਖਾਧੀ ਚੀਜ਼ ਹੈ ਖੁੱਲ੍ਹ ਕੇ। ਅਤੇ ਤੁਸੀਂ ਸਟੂਡੀਓ 'ਚ ਕਾਲ ਕਰ ਰਹੇ ਹੋ 905-790-1699 9057-909-0169, ਹੱਸਦੇ ਹੀ ਰਹਿੰਦੇ ਹਾਂ ਅਤੇ ਤੁਹਾਨੂੰ ਦੱਸਾਂਗੇ, ਤੁਸੀਂ ਸਿਰਫ ਸਾਨੂੰ ਡੇਟ ਆਫ ਬਰਥ ਦੱਸਣਾ, ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਸ ਤਰ੍ਹਾਂ ਦੇ ਹੋ। 905-790-1699 ਨੰਬਰ ਹੈ ਸਟੂਡੀਓ ਦਾ, ਡਾਇਲ ਕਰ ਲਓ, ਤਾਂ ਬਾਅਦ ਲਾਈਨ ਬਿਜ਼ੀ ਹੋ ਜਾਂਦੀ ਹੈ, ਪਲੀਜ਼ ਮੇਰੀ ਰਿਕੁਐਸਟ ਹੈ, ਫਿਰ ਬਾਅਦ ਵਿੱਚੋਂ ਮੈਨੂੰ ਲਾਈਨਸ ਦਾ ਫਹਾ ਵੱਢਣਾ ਪੈਂਦਾ। ਹੁਣ ਮੇਰੇ ਕੋਲ ਕੁਛ 10 ਕੁ ਮਿੰਟ ਖੁੱਲ੍ਹੇ ਨੇ ਅਤੇ ਖੁੱਲ੍ਹ ਕੇ ਆਪਾਂ ਗੱਲ ਕਰਦੇ ਹਾਂ। AM 530 'ਤੇ ਰੇਡੀਓ ਆਵਾਜ਼ 'ਤੇ ਅਮਨਦੀਪ ਸਿੰਘ ਬੈਨੀਪਾਲ ਨੂੰ ਤੁਸੀਂ ਸੁਣ ਰਹੇ ਹੋ। 905-790-1699 'ਤੇ ਉੱਤੇ ਕਾਲ ਕਰ

0: Sorry, 225-73-33 ਸੈਂਟੀਨ ਨੰਬਰ ਤੇ ਤੁਸੀਂ ਕਾਲ ਕਰਨੀ ਹੈ 9056733337 ਦੇ ਉੱਤੇ ਤੁਸੀਂ ਕਾਲ ਕਰ ਰਹੇ ਹੋ। ਐਮ ਕੇ ਪੈਲਟਸ ਸ਼ੋਅ ਦਾ ਹਿੱਸਾ ਤੁਹਾਡੇ ਤੱਕ ਲੈ ਕੇ ਆਉਂਦੇ ਨੇ। ਤੁਸੀਂ ਕੋਈ ਵੀ ਵਿਅਕਤੀ ਜਿਹੜਾ ਸੁਣ ਰਿਹਾ ਹੈਗਾ, ਅਗਰ ਤੁਸੀਂ ਕਿਸੇ ਕੰਪਨੀ ਦੇ ਸ਼ਿਪਿੰਗ ਰਿਸੀਵਿੰਗ ਦੇ ਵਿੱਚੋਂ, ਤੁਸੀਂ ਮੈਨੇਜਮੈਂਟ ਦੇ ਵਿੱਚੋਂ, ਤੁਸੀਂ ਕੋਈ ਵੀ ਸਕਿੱਡਸ ਵਗੈਰਾ ਚਾਹੁੰਦੇ ਹੋ, ਵੁੱਡ ਦੀਆਂ ਸਕਿੱਡਸ ਨੇ, ਐਮ ਕੇ ਪੈਲਟਸ ਬਣਾਉਂਦੇ ਆਪਣੀ ਕਮਿਊਨਿਟੀ ਦਾ ਸਭ ਤੋਂ ਜਿਹੜਾ ਪਹਿਲਾ ਅਤੇ ਵੱਡਾ ਬਿਜ਼ਨਸ ਹੈ। ਤੁਸੀਂ ਕੋਈ ਵੀ ਰੈਫਰੈਂਸ ਦਿਓ ਉਸ ਕੰਪਨੀ ਦਾ ਆਪਣੀ ਕੰਪਨੀ ਦੇ ਵਿੱਚ 365-866-2080 365-866-2080 ਨੰਬਰ ਹੈ, ਔਰ ਐਮ ਕੇ ਪੈਲਟਸ ਜਿਹੜਾ ਹੈਗਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਤੁਸੀਂ ਸਕਿੱਡਸ ਦੇ ਵਾਸਤੇ ਜ਼ਰੂਰ ਜਿਹੜਾ ਹੈਗਾ ਕੰਟੈਕਟ ਕਰੋਗੇ 365-866-2080 ਨੰਬਰ ਨੂੰ ਤੁਸੀਂ ਡਾਇਲ ਕਰਨਾ ਹੈਗਾ। ਸਾਥੀਓ, ਆਜ ਆਪਕਾ ਲਾਈਨ ਖੁੱਲ੍ਹਾ ਹੈ 905-673-33-37 ਔਰ ਆਪ ਬਤਾਏ ਆਪ ਕਹਾਂ ਪੇ ਹੈ 905-673-33-37 ਇਹ ਨੰਬਰ ਨੂੰ ਤੁਸੀਂ ਜਿਹੜਾ ਹੈਗਾ ਕਾਲ ਕਰਨਾ, ਫਿਰ ਬਿਜ਼ੀ ਹੋ ਜਾਣਾ। ਆਲਰੇਡੀ ਮੇਰੇ ਕੋਲ ਮੇਰੇ ਸਪੋਂਸਰਸ ਨੇ, ਉਹਨਾਂ ਦੀ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਨੇ, ਅਤੇ ਨਾਮ ਐਂਡ ਡੇਟ ਆਫ ਬਰਥ, ਅਤੇ ਫਿਰ ਜਾਦੂ ਨਾਲ ਦੱਸਾਂਗੇ ਅਸੀਂ ਇਸ ਚਾਰਟ ਦੇ ਨਾਲ ਕਿ ਤੁਸੀਂ ਜਿਹੜਾ ਹੈਗਾ ਕਿਸ ਤਰ੍ਹਾਂ ਦੀ ਜਿਹੜਾ ਹੈਗਾ ਓਹੋ ਮੈਨੂੰ ਤਵਾ ਕਿਚਨ ਵਾਲਿਆਂ ਦਾ ਕਾਲ ਆ ਗਿਆ। ਬਾਬਾ ਬਖਤੌਰ ਅਲੀ 905-673-33-37 'ਤੇ ਕਾਲ ਕਰੋ। ਮੇਰੇ ਦਿਮਾਗ 'ਚ ਆਇਆ ਬਾਅਦ 'ਚ, ਅੱਜ ਮੈਂ ਇਹ ਇੰਜਨ ਇਕੱਲਾ ਰਨ ਕਰ ਰਿਹਾ ਇਕੱਲਾ ਕਰਕੇ, ਅਤੇ ਤਵਾ ਕਿਚਨ ਵਾਲਾ ਦਾ ਟੈਕਸਟ ਮੈਸੇਜ ਆਇਆ ਕਿ ਪੰਕਜ ਜੀ ਉੱਥੇ ਲਾਈਵ ਔਨ ਲੋਕੇਸ਼ਨ 'ਤੇ ਨੇ, ਕਹਿੰਦੇ ਸਰ ਸਾਡਾ ਰੈਸਟੋਰੈਂਟ ਦਾ ਨੰਬਰ ਇੰਨਾ ਬਿਜ਼ੀ ਹੋ ਗਿਆ ਤਵਾ ਕਿਚਨ ਦਾ, ਅਸੀਂ ਡਰ ਗਏ ਅਤੇ ਅਸੀਂ ਦੇਖਿਆ ਕਿ ਬਾਬਾ ਬਖਤੌਰਾ ਪੁੱਛੀ ਜਾ ਰਹੇ ਸਾਰੇ ਉੱਥੇ। ਹਰਪ੍ਰੀਤ, ਮੇਰੀ ਗਲਤੀ ਹੈ ਜੀ, ਮੈਂ ਨੰਬਰ ਗਲਤ ਬੋਲਤਾ। ਹਰਪ੍ਰੀਤ, ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਜੀ।
0: ਉਹ ਮੈਂ ਲਾਈਵ ਔਨ ਲੋਕੇਸ਼ਨ ਚੱਲਦਾ ਕਰਕੇ ਨਾ ਨੰਬਰ ਗਲਤ ਬੋਲਤਾ, ਅਤੇ ਨਾ ਮੈਂ ਹੁਣੇ ਟੈਸਟਿੰਗ ਕੀਤੀ ਕਿ ਨੰਬਰ ਠੀਕ ਚੱਲ ਰਿਹਾ, ਵੀ ਐਂ ਤਾਂ ਹੁੰਦਾ ਹੀ ਨਹੀਂ ਕਦੇ ਬਾਬਾ ਬਖਤੌਰਾ ਕਰੀਏ ਅਤੇ ਲਾਈਨ ਖਚਾ ਖਚ ਨਾ ਭਰ ਜਾਣ, ਭਰ ਜਾਂਦੀ ਹੁੰਦੀ ਰਾਈਟ ਵੇ। ਹੁਣ ਮੇਰਾ ਸਟੂਡੀਓ ਪੂਰਾ ਬਿਜ਼ੀ ਹੋ ਗਿਆ, ਮਤਲਬ ਕਾਲ ਮਿਲ ਨਹੀਂ ਨਹੀਂ ਨਹੀਂ ਹਰਪ੍ਰੀਤ, ਮੈਂ ਆਪ ਕੇ ਕਿਹਾ ਵੀ ਮੇਰਾ ਹੁਣ ਪੂਰਾ ਸਟੂਡੀਓ ਬਿਜ਼ੀ ਹੈ, ਯਾਨੀ ਜੇ ਹੁਣ ਕੋਈ ਫੋਨ ਮਿਲਾ ਰਿਹਾ ਉਹ ਕਹੂਗਾ ਨੰਬਰ ਐਗਜ਼ਿਸਟ ਨਹੀਂ ਕਰਦਾ, ਹਜੇ ਮਿਲਾਇਓ ਨਾ, ਵੇਟ ਕਰਿਓ। ਹਰਪ੍ਰੀਤ, ਅੱਜ ਮੈਂ ਬੜਾ ਖੁਸ਼ ਰੱਖ ਕੇ ਨਾ ਤੁਹਾਨੂੰ ਸਾਰਿਆਂ ਨੂੰ, ਮੈਂ ਚਾਹੁੰਦਾ ਅੱਜ ਦਾ ਦਿਨ ਤੁਸੀਂ ਇੰਨਾ ਖੂਬਸੂਰਤ ਜੀਓ ਨਾ, ਮੇਰੀ ਫੀਲਿੰਗ ਤੁਹਾਨੂੰ ਆ ਰਹੀ ਹੈ ਬੋਲ ਦੇ ਦੀ?
1: ਬਿਲਕੁਲ ਆ ਰਹੀ ਹੈ ਭਾਜੀ, ਜਿਵੇਂ ਦੀ ਧੁੱਪ ਚੜੀ ਹੈ ਉਵੇਂ ਦੀ ਉਹ ਆ ਰਹੀ ਹੈ।
0: ਹਾਂ, ਮੈਂ ਰਾਜੇ ਇਹ ਚਾਹੁੰਦਾ ਵੀ ਤੁਸੀਂ ਕੋਈ ਚਿੰਤਾ 'ਚ ਨਾ ਹੋਵੋ, ਬਸ ਤੁਹਾਨੂੰ ਕੋਈ ਚਿੰਤਾ ਹੈ ਮੇਰਾ ਸ਼ੇਅਰ ਕਰੀ ਚੱਲੋ, ਬਸ ਮੈਂ ਥੋੜ੍ਹਾ ਨਾ ਫਿਰ ਉਹ ਚੀਜ਼ ਦੇ ਉੱਤੇ ਥੋੜ੍ਹਾ ਥੋੜ੍ਹਾ ਬੋਲੂੰਗਾ। ਆਈ ਐਮ ਪ੍ਰੀਟੀ ਸ਼ੋਰ ਮੇਰੇ ਸ਼ਬਦ ਤੁਹਾਡੇ 'ਤੇ ਜਾਦੂ ਦਾ ਅਸਰ ਕਰਨਗੇ, ਪ੍ਰੀਟੀ ਸ਼ੋਰ। ਤੁਹਾਨੂੰ ਸਭ ਤੋਂ ਪਹਿਲਾਂ ਦੱਸੋ, ਕੋਈ ਚਿੰਤਾ ਹੈ ਕਿਸੇ ਚੀਜ਼ ਦੀ?
1: ਭਾਜੀ ਬਸ ਸ਼ੁਕਰ ਹੈ ਜੀ ਗੁਰੂ ਸਾਹਿਬ ਜੀ ਦਾ, ਜਿੰਨਾ ਕਰੀਏ ਉਨਾ ਘੱਟ ਜੀ।
0: ਅੱਛਾ, ਕਿਸੇ ਨੂੰ ਵੀ ਕੋਈ ਚਿੰਤਾ ਤੁਸੀਂ ਸ਼ੇਅਰ ਕਰੋਗੇ?
1: ਨਾ ਜੀ, ਸ਼ੁਕਰਾਨਾ ਹੈ ਜੀ ਬਸ ਮਾਲਕ ਦਾ ਜੀ,
0: ਬਹੁਤ ਸ਼ੁਕਰਾ। ਮੈਂ ਹਸਪਤਾਲ ਗਿਆ, ਬਿਮਾਰ ਹੋ ਗਿਆ ਸੀਗਾ, ਹੈ ਜੀ। ਮੈਂ ਪਤਾ ਕੀ ਗਿਆ, ਲੈ ਖਬਰਾਂ ਕਿੱਡੀ ਵੱਡੀ ਵਿਕਤ ਪੈਣਾ ਸੀਗਾ, ਮਹਾਰਾਜ ਨੇ ਇੱਥੇ ਸਾਰਤਾ। ਸ਼ੁਕਰ ਹੈ ਪਰਮਾਤਮਾ ਦਾ, ਜਿਹੜੇ ਆਸ ਪਾਸ ਪਏ ਨੇ ਇਹਨਾਂ ਦੀ ਤਾਂ ਪ੍ਰੋਬਲਮਸ ਏ ਬਹੁਤ ਵੱਡੀਆਂ ਨੇ। ਹਰਪ੍ਰੀਤ, ਆ ਕੇ ਸਭ ਤੋਂ ਪਹਿਲਾਂ ਮੈਂ ਪਤਾ ਕੀ ਚੇਂਜ ਕੀਤਾ?
1: ਹਾਂਜੀ,
0: ਸਭ ਤੋਂ ਪਹਿਲਾਂ ਆ ਕੇ ਮੈਂ ਲਾਈਫ ਸਟਾਈਲ ਚੇਂਜ ਕੀਤਾ। ਖਾਣਾ ਕਦੋਂ ਤੇ ਕਿਵੇਂ ਆ,
1: ਕਿਵੇਂ ਖਾਂ
0: ਤੇ ਕਿੰਨਾ, ਤਿੰਨ ਚੀਜ਼ਾਂ, ਕਦੋਂ ਕਿਵੇਂ ਤੇ ਕਿੰਨਾ। ਹੁਣ ਵੀ ਮੇਰੇ ਪੂਰੇ ਬੈਗ ਪਿਆ, ਮੇਰੇ ਲਾਈਨ ਚ ਮੀਲਸ ਪਈਆਂ ਨੇ। ਵੁੱਡ ਯੂ ਬਲੀਵ ਮੀ ਕਿ ਮੈਂ 7 ਕਿਲੋ ਵਜ਼ਨ ਘਟਾ ਲਿਆ ਇੱਕ ਮਹੀਨੇ ਚ।
1: ਠੀਕ ਹੈ ਜੀ।
0: ਹਾਂ, ਖਾਣਾ ਪਿਆ ਮੈਂ ਪੂਰਾ, ਪਰ ਕਦੋਂ ਕਿਵੇਂ ਤੇ ਕਿੰਨਾ, ਇਹ ਤਿੰਨ ਚੀਜ਼ਾਂ ਚੇਂਜ ਕਰਤੀਆਂ ਹਰਪ੍ਰੀਤ ਮੈਂ।
1: ਠੀਕ ਹੈ ਸਰ।
0: ਹਾਂਜੀ, ਸੋ ਕੰਮ ਕੀ ਕਰਦੇ ਮੇਰਾ ਵੀਰ ਹਰਪ੍ਰੀਤ? ਤੁਸੀਂ?
1: ਮੈਂ ਪੈਰਾ ਟ੍ਰਾਂਸਿਟ ਡਰਾਈਵਰ ਹਾਂ ਜੀ।
0: ਅੱਛਾ, ਪੈਰਾ ਟ੍ਰਾਂਸਿਟ ਡਰਾਈਵਰ ਹਾਂ। ਹਰਪ੍ਰੀਤ, ਤੁਸੀਂ ਨਾ ਨਾਲ ਨਾਲ ਇੱਕ ਮੈਂ ਨੰਬਰ ਬੋਲਦਾ ਹੁੰਦਾ।
1: ਹਾਂਜੀ।
0: ਕੋਈ ਕੋਰਸ ਕਰ ਲਿਓ, ਤੁਹਾਡੀ ਪੜ੍ਹਾਈ ਕੀ ਹੈਗੀ ਆ?
1: ਬ੍ਰਦਰ, ਮੈਂ ਹੁਣੇ ਨਾ ਉਹ ਕੀਤਾ, ਆਪਣਾ ਇਲੈਕਟ੍ਰੀਸ਼ੀਅਨ ਦਾ ਲਾਇਸੈਂਸ ਵੀ ਲਿੱਤਾ ਲਾਸਟ ਮੰਥ।
0: ਲਾਸਟ ਮੰਥ ਲੈ, ਕੰਪਲੀਟ ਹੋ ਗਿਆ ਤੁਹਾਡਾ?
1: ਹਾਂਜੀ ਹਾਂਜੀ, ਮੈਂ ਲੰਡਨ ਓਨਟਾਰੀਓ ਰਹਿੰਦਾ।
0: ਤੇ ਤੁਸੀਂ ਹੁਣ ਉਹਨੂੰ ਕਿਸੇ ਨਾਲ ਪ੍ਰੈਕਟਿਸ ਕਰੋਗੇ?
1: ਮੈਂ ਪ੍ਰੈਕਟਿਸ ਆਲਰੇਡੀ ਵੈਸੇ 6 ਮੰਥ 4 ਇਅਰਸ ਪਹਿਲਾਂ ਕੀਤੀ ਸੀਗੀ, ਹੁਣ ਮੈਂ ਕਿਸੇ ਕੰਪਨੀ 'ਚ ਡਾਇਰੈਕਟ ਜੁਆਇਨ ਕਰਨਾ ਚਾਹੁੰਦਾ।
0: ਤੁਹਾਡੇ ਕੋਲ ਲਾਇਸੈਂਸ ਹੈ ਜੇ ਮੈਂ ਤੁਹਾਨੂੰ ਜੌਬ ਦਵਾਂ ਪਹਿਲੀਆਂ ਦੋ?
1: ਸ਼ੋਰ, ਵਾਈ ਨੋਟ ਜੀ।
0: ਤੁਸੀਂ ਮੈਨੂੰ ਟੈਕਸਟ ਕਰਨਾ 416
1: ਹਾਂਜੀ
0: 518-3200। ਮੈਂ ਤੁਹਾਨੂੰ ਪੰਕਜ ਜੀ ਨੇ, ਪੰਕਜ ਜੀ ਮੈਂਟੇਨੈਂਸ ਤੇ ਕੰਸਟਰਕਸ਼ਨ ਦਾ ਕੰਮ ਕਰਦੇ ਆ, ਤੁਹਾਨੂੰ 3 ਜੌਬਸ ਦੇਣਗੇ ਪਹਿਲੀਆਂ ਜੇ ਤੁਸੀਂ ਕਾਬਲ ਹੋਏ ਤਾਂ। ਹਾਂਜੀ, 416-518-3200। ਔਰ ਲੰਡਨ ਦੇ ਵਿੱਚ ਹਰਪ੍ਰੀਤ ਕੋਈ ਪਰਿਵਾਰ ਦੱਸਿਓ, ਜਿਹੜੇ ਲੋਕ ਲੰਡਨ ਦੇ ਵਿੱਚ ਕੰਮ ਲੱਭ ਰਹੇ ਨੇ, ਜਿਹੜੇ ਉਹ ਪਰਿਵਾਰ ਜਿਹੜੇ ਸੁਣਦੇ ਪਏ ਨੇ ਕਿਸੇ ਵੀ ਸ਼ਹਿਰ ਦੇ ਵਿੱਚ ਇਸ ਵੇਲੇ PR ਲੈਣੀ ਚਾਹੁੰਦੇ ਨੇ ਤੇ ਉਹਨਾਂ ਨੂੰ ਮੈਨੇਜਮੈਂਟ ਦੀ ਜੌਬ ਨਹੀਂ ਮਿਲ ਰਹੀ ਓਨਟਾਰੀਓ 'ਚ, ਤੁਹਾਨੂੰ ਲੀਗਲ ਜੌਬ ਮਿਲੂਗੀ ਮੈਨੇਜਮੈਂਟ ਲੈਵਲ ਦੀ, ਜਿਹਦੇ 'ਚ ਤੁਹਾਡੀ PR ਹੋਊਗੀ। ਮੈਨੂੰ ਕੰਟੈਕਟ ਕਰ ਲਿਓ, ਮੈਂ ਤੁਹਾਨੂੰ ਲੰਡਨ ਦੇ ਵਿੱਚ ਜੋਬ ਆ, ਦੋ ਜੋਬਸ ਨੇ 416-518-3200, ਔਰ ਲੰਡਨ ਦੇ ਵਿੱਚ ਕੋਈ ਵੀ ਸਾਡਾ ਸਟੂਡੈਂਟ ਹੈ, ਸਾਡੇ ਕੋਈ ਯੂਨੀਵਰਸਿਟੀ ਸਟੂਡੈਂਟ ਨੇ, ਕੋਈ ਕੰਮ ਲੱਭ ਰਹੇ ਨੇ, ਉਹ ਵੀ ਮੈਨੂੰ ਕੰਟੈਕਟ ਕਰ ਲੈਣ 416-518-3200। ਹਰਪ੍ਰੀਤ ਮੈਂ ਕੰਮ ਨਾਲ ਦੀ ਨਾਲ ਸ਼ੁਰੂ ਕਰਵਾ ਦੇਣਾ ਸਾਰਿਆਂ ਦੇ,
1: ਕੋਈ ਗੱਲ ਨਹੀਂ,
0: ਵਧੀਆ ਕੰਮ ਆ, ਖੜ ਕੇ ਕਰਨਾ ਇੱਕ ਜਗ੍ਹਾ ਤੇ, ਮਾਲ ਦੇ ਅੰਦਰ ਕੰਮ ਆ, ਖੜਨਾ ਸਟੋਰ ਤੇ, ਖੜ ਕੇ ਕੰਮ ਕਰਨਾ। 416-518-3200 ਤੇ ਟੈਕਸ ਕਰ ਦਿਓ ਮੈਨੂੰ। ਹਰਪ੍ਰੀਤ ਸਿੰਘ ਤੁਸੀਂ ਮੇਰਾ ਨੰਬਰ ਲਿਖ ਲਿਆ, ਕਰਿਓ ਟੈਕਸ ਤੇ, ਡੇਟ ਆਫ ਬਰਥ ਬੋਲੋ ਕੀ ਆ,
1: 28 ਸਪਟੈਂਬਰ ਜੀ,
0: 28 ਸਪਟੈਂਬਰ। ਓਕੇ, ਚਾਰਟ ਜਿਹੜਾ ਨਾ ਐਕੂਰੇਸੀ ਦੇ ਕਲੋਜ਼ ਟੂ ਹੁੰਦਾ ਹਮੇਸ਼ਾ, ਠੀਕ ਹੈ,
1: ਹਾਂਜੀ,
0: ਅਸੀਂ ਦਾਵਾ ਨਹੀਂ ਕਰਦੇ ਕਿ ਹਰ ਚੀਜ਼ ਐਕੂਰੇਟ ਹੋਊਗੀ, ਠੀਕ ਹੈ। ਸੈਪਟੰਬਰ 28 ਦੇ ਵਿੱਚ ਇਹ ਕਹਿੰਦਾ ਹੈਗਾ ਕਿ ਤੁਸੀਂ ਨਾ ਆਪਣੇ ਅੰਦਰ ਐਕੁਟੀ ਕੈਰੀ ਕਰਦੇ ਹੋ, ਮਤਲਬ ਤੁਸੀਂ ਦੂਸਰਿਆਂ ਦੀ ਕੇਅਰ ਕਰਦੇ ਹੋ ਬਹੁਤ ਜ਼ਿਆਦਾ, ਠੀਕ ਹੈ। ਚਾਰਮਿੰਗ ਹੈਗਾ, ਤੁਸੀਂ ਆਪਣੇ ਆਪ ਨੂੰ ਤਰਾਸ਼ਦੇ ਰਹਿੰਦੇ ਹੋ ਬਹੁਤ ਜ਼ਿਆਦਾ। ਸਟਰੋਂਗ ਸੋਸ਼ਲ ਸਕਿੱਲ ਨੇ, ਜਿਹੜੇ ਕੰਮ ਨੂੰ ਫੜਦੇ ਹੋ ਨਿਪੁੰਨਤਾ ਨਾਲ ਕਰਦੇ ਹੋ, ਅੱਧਾ ਪਚੱਦਾ ਨਹੀਂ ਕਰਦੇ। ਦਿਆਲੂ ਦਿਲ ਹੈਗਾ ਤੁਹਾਡਾ, ਕਾਇੰਡ ਹਰਟ ਲਿਖਿਆ ਇਹਦੇ ਵਿੱਚ ਅੱਗੇ, ਅੱਗੇ ਲਿਖਿਆ ਕਿ ਪਰਫੈਕਸ਼ਨਸ ਦੂਸਰਿਆਂ 'ਚ ਬਹੁਤ ਲੱਭਦੇ ਹੋ, ਦਿਸ ਇਜ਼ ਰੋਂਗ ਪਾਰਟ ਆਫ ਯੂ, ਪਰਫੈਕਸ਼ਨ ਦੂਸਰਿਆਂ 'ਚ ਲੱਭਣਾ।
1: ਓਕੇ,
0: ਜਜਮੈਂਟ ਨਹੀਂ ਕਰਨੀ, ਤੁਸੀਂ ਜ਼ਿੰਦਗੀ 'ਚ ਫੇਲ ਹੋ ਜਾਓਗੇ, ਮੇਰੀ ਗੱਲ ਯਾਦ ਰੱਖਿਓ, ਯਾਦ ਰਹੂਗੀ,
1: ਠੀਕ ਹੈ, ਬਿਲਕੁਲ ਯਾਦ ਰਹੂਗੀ।
0: ਕਦੇ ਵੀ ਕਿਸੇ ਬੰਦੇ 'ਤੇ ਜਜਮੈਂਟ ਨਹੀਂ ਬਣਾਉਣੀ ਹੈਗੀ, ਆਪਾਂ ਬਸ ਐਂ ਲੈਣਾ ਵੀ ਉਹ ਬੰਦਾ ਸਾਹਮਣੇ ਆਪਣੇ, ਐਂ ਨਹੀਂ ਲੈਣਾ ਵੀ ਉਹਨੂੰ ਤਾਂ ਪਤਾ ਹੀ ਨਹੀਂ ਤੇ ਇਹਨੂੰ ਬਹੁਤ ਪਤਾ, ਠੀਕ ਹੈ, ਪਰਫੈਕਸ਼ਨ ਨਹੀਂ ਲੱਭਣੀ, ਫ੍ਰੀ ਵੀਲਿੰਗ, ਕੋਈ ਵੀ ਬੰਦਾ ਕੁਛ ਵੀ ਕਹਿੰਦਾ ਕੰਨਾਂ ਦੇ ਵਿੱਚ ਜ਼ਹਿਰ ਨਹੀਂ ਪਾਉਣਾ। ਥੋੜੀਆਂ ਦੋ ਪ੍ਰੋਬਲਮਸ ਦੱਸੀਆਂ ਹੋਈਆਂ ਚਾਰਟ ਨੇ,
1: ਓਕੇ,
0: ਕੰਨਾਂ 'ਚ ਜ਼ਹਿਰ ਨਹੀਂ ਪਾਉਣਾ ਹੈਗਾ, ਜ਼ਹਿਰ ਸਮਝੇ,
1: ਠੀਕ ਹੈ ਜੀ।
0: ਕਿਸੇ ਨੇ ਕੁਛ ਕਹਿਤਾ, ਤੁਸੀਂ ਆਪਣਾ ਮਨ ਉਵੇਂ ਹੀ ਬਣਾ ਲਿਆ ਵੀ ਲੈ ਹੁਣ ਮੈਂ ਇਹਨੂੰ, ਇਹ ਮੈਨੂੰ ਐਂ ਕਹਿੰਦਾ ਸੀ ਮੈਂ ਦੇਖਦਾ, ਵੈਰੀਫਾਈ ਕਰਨਾ। ਬਹੁਤ ਸਾਰੇ ਲੋਕ ਬਹੁਤ ਪਿਆਰ ਨੂੰ ਜ਼ਹਿਰ ਮਾਰ ਕੇ ਜਾਂਦੇ ਨੇ ਅੰਦਰ, ਸੱਪ ਡੰਗ ਮਾਰਨ ਨੂੰ ਹਟ ਕੇ ਬੰਦੇ ਮਾਰਨ ਲੱਗ ਗਏ,
1: ਬਿਲਕੁਲ ਜੀ।
0: ਧੰਨਵਾਦ, ਤੁਸੀਂ 416-518-3200 ਤੇ ਟੈਕਸ ਕਰਦੇ ਹੋ। ਹਰਪ੍ਰੀਤ, 716 ਨੰਬਰ ਆਏ ਨੇ ਸਾਡੇ ਵੱਲ, ਤੱਕ ਵੱਲੀਏ, ਕੰਨੀ ਕਾਂਟੇ ਪਾਏ ਹੋਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ, ਤੁਹਾਨੂੰ ਅਮਰਜੀਤ ਦੁਬਾਰਾ ਫੋਨ ਕਰਨਾ ਪੈਣਾ, ਤੁਹਾਡੇ ਫੋਨ ਦੇ ਵਿੱਚ ਪ੍ਰੋਬਲਮ ਹੈ, ਡਿਸਟਰਬੈਂਸ ਹੈ। ਟਰੰਪ ਨੇ ਤਾਂ ਨਹੀਂ ਕੁਛ ਕਰਤਾ, ਬਾਰਡਰ ਕ੍ਰੋਸ ਕਰਨ ਲੱਗੇ ਕੁਛ,
2: ਯੂ ਨੋ ਆਈ ਐਮ ਗੋਨਾ ਸਟਾਪ ਆਲ ਦਾ ਕਾਲਸ ਵਿਚ ਆਰ ਗੋਇੰਗ ਟੂ ਨੈਸਟੀ ਕੈਨੇਡਾ, ਆਈ ਡੋਨਟ ਲਾਈਕ ਕੈਨੇਡਾ।
0: ਮੈਂ ਤਾਂ ਹੈਰਾਨ ਹਾਂ ਵੀ ਇਹ ਆਦਮੀ ਲੋਕਾਂ ਨੂੰ ਬੁੱਧੂ ਤੇ ਪੰਜਾਬੀ 'ਚ ਖੋਰ ਵੜਨ ਦਾ ਉਹ ਕਿਵੇਂ ਬਣਾਉਂਦਾ। ਸਾਰਿਆਂ ਨੂੰ ਕੁਸ਼ਚਨ ਕੋਈ ਪੁੱਛੋ, ਸਾਰਾ ਆਂਸਰ ਕੁਛ ਹੋਰ ਹੀ ਦੇ ਜਾਂਦਾ, ਜਿਵੇਂ ਗਧੇ ਮੂਹਰੇ ਕੋਈ ਬੀਨ ਬਜਾ ਨਹੀਂ ਰਹਿੰਦਾ। ਆਈ ਐਮ ਸੋ ਸੋਰੀ ਅਬਾਊਟ ਮਾਈ ਲਿਟਲ ਲੈਂਗੁਏਜ, ਕੱਲ੍ਹ ਵੀ ਇੰਨਾ ਗੰਦਾ ਕੈਨੇਡਾ ਨੂੰ ਬੋਲ ਰਿਹਾ ਸੀ ਬੈਠਾ, ਫਿਰ ਦੁਬਾਰਾ ਤੂੰ ਡੈਮੇਜ ਹੋ ਚੁੱਕਿਆ, ਤੇਰੀ ਪਾਰਟੀ ਦੇ ਸਾਰੇ ਮੈਂਬਰਸ ਬਾਗੀ ਹੋ ਗਏ ਨੇ, ਲੜਾਈਆਂ ਛੇੜਤੀਆਂ, $2 ਨੂੰ ਡੀਜ਼ਲ ਪਹੁੰਚਾਤਾ ਅਗਲਿਆਂ ਨੇ, ਨਹਾਸੀ ਧੂੰਆਂ ਬਾੜ ਕੇ ਤੇਰੀ ਬੱਸ ਕਰਾਤੀ ਅਗਲਿਆਂ ਨੇ, ਨਿੱਕੇ ਜਿਹੇ ਮੁਲਕ ਨੇ ਤੇਰੀ, ਇੱਧਰ ਕੈਨੇਡਾ ਵਰਗਾ ਮੁਲਕ ਜਿਹੜਾ ਦੁਨੀਆਂ 'ਚ ਕਿਸੇ ਨਾਲ ਲੜਿਆ ਨਹੀਂ, ਤੇਰੇ ਸਿਰ 'ਤੇ ਚੜ੍ਹ ਕੇ ਬੈਠਾ, ਤੂੰ ਡੈਮੇਜ ਕਰਨ ਲੱਗਿਆ ਹੈ ਅਮੈਰੀਕਾ ਦੇ ਬਿਜ਼ਨਸ, ਨਕਲੀ ਅਨਾਊਂਸਮੈਂਟਸ ਕਰੀ ਜਾ ਰਹੇ ਬੀਜੇਪੀ ਵਾਲਾ, ਐਮ ਕੋ ਇੱਥੇ 5,000 ਕਰੋੜ ਕਾ ਫੈਕਟਰੀ ਆਏਗਾ, ਯਹਾਂ ਇਹ ਆਏਗਾ, ਮਤਲਬ ਯੂ ਡੈਮੇਜ ਦ ਕੰਟਰੀ, ਯੂ ਡੈਮੇਜ ਦ ਰੈਪੂਟੇਸ਼ਨ, ਯੂ ਡੈਮੇਜ ਦ ਡਿਗਨਿਟੀ ਆਫ ਰਿਸਪੈਕਟ ਆਫ ਪ੍ਰੈਜ਼ੀਡੈਂਸੀ, ਹਾਂਜੀ, ਯੂ ਡੈਮੇਜ ਐਵਰੀਥਿੰਗ, ਐਂਡ ਯੂ ਮੇਡ ਮਨੀ ਇਲੀਗਲੀ ਵਿਚ ਯੂ ਆਰ ਅਨਾਊਂਸਿੰਗ ਔਨ ਏਅਰ, ਟੀਵੀਜ਼ ਦੇ ਉੱਤੇ ਦੱਸ ਰਿਹਾ ਕਿ ਮੇਰੇ ਜਵਾਕਾਂ ਅਗਲੇ ਦਿਨ ਉਹ ਸ਼ੇਅਰ ਖਰੀਦ ਲੈਂਦੇ ਐਸੈਂਬਲੀ ਸ਼ੇਅਰਸ ਦੇ ਰਾਹੀਂ। ਤੁਹਾਨੂੰ ਯਾਦ ਹੋਣਾ 2024 ਦੇ ਵਿੱਚ, ਬਾਈ ਜੀ ਦੁਬਾਰਾ ਕਾਲ ਕਰਿਓ, 2024 ਦੇ ਵਿੱਚ ਤੀਜੀ ਕਾਲ 'ਤੇ ਆ ਗਿਆ ਮੈਂ, ਲਾਈਨ ਕਰ ਲਈ ਹੈ 905-673-3337, ਇੱਦਾਂ ਹੀ ਮੈਂ ਜੋਸ਼ ਨਾਲ ਚੱਲਦੇ ਰਹਿਣਾ, ਜਿਹਨੇ ਜਿਹਨੇ ਸੁਣਨਾ ਹੈ ਨਜ਼ਾਰੇ ਲੈ ਦੂੰਗਾ, ਭਰ ਦੂੰਗਾ ਅੰਦਰੋਂ। 2024 ਦੇ ਵਿੱਚ ਅਮਿਤ ਸ਼ਾਹ ਟੀ ਵੀ 'ਤੇ ਆ ਕੇ ਕਹਿੰਦਾ ਕਿ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਪੈਸਾ ਲਾ ਦਿਓ, 4-5 ਦਿਨ ਬਾਅਦ ਨਰਿੰਦਰ ਮੋਦੀ ਆ ਕੇ ਕਹਿੰਦਾ ਸਟਾਕ ਮਾਰਕੀਟ 'ਚ ਪੈਸਾ ਲਾ ਦਿਓ, 300 ਕਰੋੜ ਰੁਪਈਆ ਲੋਕਾਂ ਦਾ ਵਾਈਪ ਆਊਟ ਕਰ ਦਿੱਤਾ ਗਿਆ ਵਿਦ ਇਨ 15 ਡੇਜ਼। ਇਹਦੇ ਉੱਪਰ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਲੋਕਾਂ ਨਾਲ ਚੀਟਿੰਗ ਹੋਈ ਆ ਅਤੇ ਲੋਕ ਭਗਤ ਸੀਗੇ, ਹੁਣ ਅੱਖਾਂ ਖੁੱਲ੍ਹ ਚੁੱਕੀਆਂ ਨੇ, ਇਲੈਕਸ਼ਨ ਕਮਿਸ਼ਨ ਕਿਸ ਤਰ੍ਹਾਂ ਦੇ ਨਾਲ ਵੋਟਾਂ ਕੈਂਸਲ ਕਰਕੇ ਕਿਵੇਂ ਬਣਾ ਰਿਹਾ, ਜਿਹੜਾ ਹੈਗਾ ਕਾਂਗਰਸ ਨੇ ਸਾਰਾ ਚਿੱਠਾ ਖੋਲ੍ਹ ਕੇ ਰੱਖ ਦਿੱਤਾ, ਜੇ ਰੈਪੂਟੇਸ਼ਨ ਮਲੀਆ ਮੇਟ ਹੋ ਗਈ ਹੈ, ਮਹਾਰਾਸ਼ਟਰਾ 'ਚ ਯੂਥ ਸੜਕਾਂ ਦੇ ਉੱਤੇ ਆ ਚੁੱਕਿਆ, ਜਦੋਂ ਲੋਕ ਰੋਟੀ ਤੋਂ ਆਵਾਜ਼ਾਰ ਹੋ ਜਾਂਦੇ ਨੇ ਫਿਰ ਸੜਕਾਂ 'ਤੇ ਆ ਜਾਂਦੇ ਨੇ, ਸੋ ਆਲ ਦਿਸ ਹੈਲ ਇਜ਼ ਹੈਪਨਿੰਗ ਦੇਅਰ। ਅਤੇ ਮੈਂ ਡੋਨਲਡ ਟਰੰਪ ਦੇ ਬਾਰੇ ਕਹੂੰਗਾ ਕਿ ਇਸ ਆਦਮੀ ਨੇ ਗਰਿਮਾ ਖਤਮ ਕਰ ਦਿੱਤੀ, ਇਹੋ ਜਿਹੇ ਸ਼ਬਦ, ਇੰਨੇ ਘਟੀਆ ਸ਼ਬਦ ਕਿਸੇ ਮੁਲਕ ਲਈ ਬੋਲਣੇ, ਇਹ ਆਦਮੀ ਕੈਨੇਡਾ ਦੀ ਜਾਨ ਮੰਗ ਲੈਂਦਾ, ਜਾਨ ਦਿੰਦਾ ਰਿਹਾ ਕੈਨੇਡਾ। 40,000 ਟਰੂਪਸ ਅਸੀਂ 9/11 ਤੋਂ ਬਾਅਦ ਆਪਣੇ ਸਭ ਤੋਂ ਵੱਧ ਟਰੂਪਸ ਦੁਨੀਆ 'ਚ ਅਮੈਰੀਕਾ ਨਾਲ ਅਸੀਂ ਭੇਜੇ, 40,000 ਟਰੂਪਸ ਭੇਜੇ, 182 ਲਾਸ਼ਾਂ ਕੋਫਨਸ ਦੇ ਵਿੱਚ ਸਾਡੀਆਂ ਆਈਆਂ, ਸਾਡੇ ਸ਼ਹੀਦਾਂ ਦੀਆਂ 182 ਲਾਸ਼ਾਂ। ਜੇ 401 ਦੇ ਉੱਪਰ ਜਾਂਦੇ ਹੋ ਈਸਟ ਬਾਉਂਡ ਦੇ ਉੱਤੇ ਆਟੋਵਾ ਵੱਲ ਨੂੰ, ਉੱਥੇ ਲਿਖਿਆ ਹੁੰਦਾ ਹਾਈਵੇਜ਼ ਆਫ ਹੀਰੋਜ਼, ਉਹ ਤਾਂ ਲਿਖਿਆ ਹੁੰਦਾ ਇਹਨਾਂ ਹਾਈਵੇਜ਼ ਆਫ ਹੀਰੋਜ਼ ਦੀਆਂ, ਜਦੋਂ ਡੈੱਡ ਬੋਡੀਜ਼ ਲੰਘਦੀਆਂ ਸੀ, ਮੈਂ ਦੇਖਿਆ ਕਿ ਅਸੀਂ ਭੰਗੜੇ ਗਿੱਧੇ ਮੇਲੇ ਲਾਉਣ ਲੱਗੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਅਤੇ ਲੋਕ ਖੜ੍ਹ ਕੇ ਪੁਲਾਂ ਦੇ ਉੱਤੇ ਫੁੱਲ ਸੁੱਟਦੇ ਹੁੰਦੇ ਸੀ ਇਹਨਾਂ ਸ਼ਹੀਦਾਂ ਦੇ ਉੱਪਰ, ਜਿਨ੍ਹਾਂ ਦੇ ਡੈੱਡ ਬੋਡੀਜ਼ ਜਾ ਰਹੀਆਂ ਹੁੰਦੀਆਂ ਸੀ ਆਟੋਵਾ ਵੱਲ ਨੂੰ। ਇਹ ਸਾਡੀ ਵੀ ਕਮਜ਼ੋਰੀ ਆਪਣੀ ਬਾਰੇ ਵੀ ਗੱਲ ਕਰ ਲਈਏ, ਆਪਣੀ ਪੀੜ੍ਹੀ ਥੱਲੇ ਛੋਟਾ ਮਾਰ ਲਈਏ। ਆਈ ਵਾਜ਼ ਵਨ ਟਾਈਮ ਔਨ ਦਾ ਬ੍ਰਿਜ, ਮੈਂ ਫੀਲ ਕੀਤਾ ਕਿ ਉੱਥੇ ਕੋਈ ਵੀ ਹੋਰ ਕਮਿਊਨਿਟੀ ਦਾ ਆਪਣੀ ਦਾ ਬੰਦਾ ਨਹੀਂ ਮੈਨੂੰ ਨਜ਼ਰ ਆਇਆ। ਪਿਕਨਿਕ ਸਪੋਟਾਂ 'ਤੇ ਅਸੀਂ ਸਾਰੇ ਪਹੁੰਚੇ ਹੁੰਦੇ ਹਾਂ, ਮੇਲਿਆਂ 'ਤੇ, ਨਗਰ ਕੀਰਤਨਾਂ 'ਤੇ, ਸੜਕਾਂ 'ਤੇ ਚੜ੍ਹੇ ਹੁੰਦੇ ਅਸੀਂ, ਪਰ ਜਦੋਂ ਇਸ ਤਰ੍ਹਾਂ ਦਾ ਮੌਕਾ ਆਇਆ ਸੀ, ਜੇ ਮੈਂ ਰੋਂਗ ਆ, ਮੈਨੂੰ ਏਅਰ 'ਤੇ ਆ ਕੇ ਬੋਲੋ, 905-673-3337। ਨੈਕਸਟ ਕਾਲ ਇਨ ਬਾਬਾ ਬਖਤੌਰਾ, ਆ ਬਾਈ ਜੀ ਅਮੈਰਿਕਾ ਵਾਲੇ, ਕਾਲ ਦੁਬਾਰਾ ਕਰ ਲਓ, ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ ਸੀ, ਪਲੀਜ਼ ਕਾਲ ਮੀ ਅਗੇਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, 2481, ਹੈਲੋ,
1: ਅਵਤਾਰ
0: ਜੀ। ਚਲੋ, ਬਹੁਤ ਵਧੀਆ ਸਰ। ਬਾਹਰ ਖਾਣਾ ਵੀ ਕੋਈ ਗੁਨਾਹ ਨਹੀਂ ਹੈ, ਬਾਹਰ ਗਲਤ ਖਾਣਾ ਗੁਨਾਹ ਹੈਗਾ। ਬਾਹਰ ਜੂਸ ਵੀ ਵਿਕਦੇ ਨੇ, ਬਾਹਰ ਫਰੂਟ ਵੀ ਵਿਕਦੇ ਨੇ, ਬਾਹਰ ਜਿਹੜੀ ਤੁਸੀਂ ਗਰੋਸਰੀ ਲੈ ਕੇ ਆਉਂਦੇ ਹੋ, ਬਾਹਰ ਰੈਸਟੋਰੈਂਟਸ ਵੀ ਚੰਗਾ ਸਟੈਂਡਰਡ ਮੇਨਟੇਨ ਕਰਕੇ ਰੱਖਦੇ ਨੇ, ਸੂਪਸ ਵਿਕਦੇ ਨੇ, ਬਹੁਤ ਕੁਛ ਵਿਕਦਾ, ਖਾਇਆ ਪੀਆ ਕਰੋ, ਜ਼ਿੰਦਗੀ ਇੱਕ ਵਾਰ ਮਿਲੀ ਆ। ਹਾਂਜੀ, ਮੈਂ ਦੱਸਣ ਲੱਗਿਆ, ਥੋੜ੍ਹਾ ਸੁਭਾਅ ਬਹੁਤ ਪਿਆਰ ਕਰਨ ਵਾਲਾ, ਦਿਆਲਤਾ ਤੁਹਾਡੇ ਅੰਦਰ ਹੈ, ਵਿਦ ਗੁੱਡ ਟੈਂਪਰ, ਗੁੱਸਾ ਆਉਣਾ ਤੁਹਾਨੂੰ ਘੱਟ ਗਿਆ ਹੈਗਾ ਹੁਣ, ਵਿਦ ਗੁੱਡ ਟੈਂਪਰ ਕਹਿੰਦਾ ਹੈਗਾ, ਗੁੱਡ ਟੈਂਪਰ ਦਾ ਮਤਲਬ ਗੁੱਸੇ ਦਾ ਘੱਟ ਜਾਣਾ। ਅਸਥੈਟਿਕ ਮਤਲਬ ਵਾਜਬ ਜਿਹੇ ਲੈਵਲ 'ਤੇ ਜ਼ਿੰਦਗੀ ਜਿਉਂ ਹੋ ਤੁਸੀਂ, ਕੌਨਸ਼ੀਅਸ ਮਤਲਬ, ਹਾਂਜੀ ਮੈਂ ਦੱਸਣ ਲੱਗਿਆ, ਕੌਨਸ਼ੀਅਸ ਤੁਸੀਂ ਦੂਸਰਿਆਂ ਨੂੰ ਸਮਝਣ ਵਾਲੇ ਇਨਸਾਨ ਦੇ ਵਿੱਚੋਂ। ਦੋ ਚੀਜ਼ਾਂ ਤੁਹਾਡੀਆਂ ਪ੍ਰੋਬਲਮ ਦੱਸੀਆਂ ਚਾਰਟ ਨੇ, ਉਹਨੇ ਕਿਹਾ ਕਿ ਸੈਂਟੀਮੈਂਟਲ ਐਂਡ ਅਨਰਿਅਲਿਸਟਿਕ, ਯਾਨੀ ਕਿ ਕੋਈ ਵੀ ਚੀਜ਼ ਦਾ ਬਿਨਾਂ ਵਜ੍ਹਾ ਦਾ ਬੋਝ ਚੱਕਣਾ, ਜਿਵੇਂ ਚੁੱਪ ਰਹੇ ਹਾਂ ਪਰ ਦਿਮਾਗ ਚੱਲ ਰਿਹਾ ਹੈਗਾ, ਉਹ ਚੀਜ਼ ਨੂੰ ਤੁਹਾਨੂੰ ਸ਼ਾਂਤ ਕਰਨਾ ਪੈਣਾ ਭਾਜੀ। ਨੋ ਪ੍ਰੋਬਲਮ ਸਰ, ਥੈਂਕ ਯੂ ਸੋ ਮਚ, ਧੰਨਵਾਦ ਤੁਹਾਡਾ, ਅਤੇ ਮੈਨੂੰ ਸਟੂਡੀਓ ਦੇ ਵਿੱਚ ਕਾਲ ਕਰ ਰਹੇ 905-673-3337, ਔਰ ਮੇਰੇ ਨਾਲ ਜਗਜੀਤ ਸਾਚਾ ਜੀ ਵੀ ਨੇ। ਬਾਈ ਜੀ ਹੋਲਡ ਰੱਖਣਾ ਪੈਣਾ ਤੁਹਾਨੂੰ ਸਾਰਿਆਂ ਨੂੰ, ਅਤੇ ਸਾਚਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਰੋਸ ਪ੍ਰਦਰਸ਼ਨ ਵੀ ਕਰ ਰਹੇ ਨੇ ਸਵਾਲ ਤੇ, ਇੱਕ ਦਿਨ ਮੈਂ ਵੀ ਗੱਲ ਤੁਹਾਨੂੰ ਕਰ ਰਿਹਾ ਸੀ ਵੀ ਕੋਈ ਬੰਦਾ ਕਿਸੇ ਡਰਾਈਵਰ ਨੂੰ ਜੇ $18 ਘੰਟੇ ਤੇ ਰੱਖੂਗਾ, ਇੱਕ ਘੰਟੇ ਚੋਂ ਕਿੰਨੇ ਡਰਾਈਵ ਕਰਦਾ ਕਿੰਨਾ ਨਹੀਂ, ਇਹ ਕਿਵੇਂ ਤੈਅ ਕਰੂਗਾ? ਮਾਈਲਸ ਦੇ ਡਰਾਈਵਰ ਚੱਲਦੇ ਨੇ ਤੇ ਉਹਨਾਂ ਦੀ ਵੇਜਸ ਜਿਹੜੀਆਂ ਨੇ, ਉਹਨਾਂ ਨੂੰ ਸੈਲਫ ਇੰਪਲੋਇਡ ਮੰਨਦੇ ਆ ਤਾਂ ਉਹ ਮਾਈਲਸ 'ਤੇ ਜਾ ਸਕਦੇ ਨੇ, ਸੈਲਫ ਇੰਪਲੋਇਡ ਨਹੀਂ ਮੰਨਦੇ ਫਿਰ ਉਹ ਘੰਟਿਆਂ ਦੀ ਜੋਬ 'ਤੇ ਹੋ ਗਏ, ਅਤੇ ਜੇ ਤੁਸੀਂ ਉਹਨੂੰ ਘੰਟਿਆਂ ਦੀ ਜੋਬ 'ਤੇ ਕਹਿੰਦੇ ਫਿਰ ਕੈਲੀਫੋਰਨੀਆ ਦੇ ਗੇੜੇ ਦਾ ਇੱਕ ਡਰਾਈਵਰ ਦਾ 7,000 ਦਾ ਬਿੱਲ ਬਣਾਇਆ ਕਰੂਗਾ ਘੰਟਿਆਂ ਦੇ ਹਿਸਾਬ ਨਾਲ, ਜੇ ਉਹ ਬਾਹਰ ਸੌਂਦਾ ਤਾਂ ਓਵਰ ਟਾਈਮ ਵੀ ਬਣ ਗਿਆ ਨਾ ਉਹਦਾ, ਅਤੇ ਓਵਰ ਟਾਈਮ ਵੀ ਤਾਂ ਪੇ ਕਰਨਾ ਪਊਗਾ ਨਾ ਕਿ ਓਵਰ ਟਾਈਮ ਸੁੱਤਾ, ਇਹ ਕਿਵੇਂ ਸੈੱਟ ਕਰਨਗੇ? ਇਹ ਬਾਅਦ ਦੀ ਗੱਲ ਹੈ, ਪਰ ਤੁਸੀਂ ਕਿਵੇਂ ਬਚਣਾ? ਜਗਜੀਤ ਸਾਚਾ ਜੀ ਦੱਸਣਗੇ। ਸਾਚਾ ਸਾਹਿਬ ਪਲੀਜ਼ ਲੈਟ ਅਸ ਨੋ।
3: ਹਾਂਜੀ ਅਮਨ ਜੀ, ਇਹਦੇ 'ਚ ਦੋਨੋਂ ਪੱਖ ਸੈਪਰੇਟ ਸੈਪਰੇਟ ਆਉਂਦੇ, ਜੇ ਤੁਸੀਂ ਡਰਾਈਵਰ ਵਾਲੇ ਪੱਖ ਤੋਂ ਦੇਖਦੇ ਹਾਂ ਆਪਾਂ ਜਾਂ ਓਨਰ ਆਪਰੇਟਰ ਵਾਲੇ ਪੱਖ ਤੋਂ ਦੇਖਦੇ ਹਾਂ, ਤਾਂ ਇਹਦੇ ਵਿੱਚ ਇੰਡੀਪੈਂਡੈਂਟ ਵਰਸ ਜਿਹੜੇ ਇੰਪਲਾਈ ਦੀਆਂ ਕੰਡੀਸ਼ਨ ਹੁੰਦੀਆਂ ਸੀ ਆਰ ਦੀਆਂ, ਜਿਹਦੇ ਵਿੱਚ ਹੁਣ ਬਹੁਤ ਆਪਣੀ ਕਮਿਊਨਿਟੀ ਫੇਸ ਕਰ ਰਹੀ ਆ, ਉਹਦੇ ਵਿੱਚ ਗਵਰਨਮੈਂਟ ਜਿਹੜੀ ਤਾਂ ਗਵਰਨਮੈਂਟ ਦਾ ਜਿਹੜਾ ਰੂਲ ਹੈ ਕਹਿੰਦੇ ਤੁਸੀਂ ਕਾਰਪੋਰੇਸ਼ਨ ਲੈ ਕੇ ਪੈਸੇ ਲੈ ਸਕਦੇ ਆ, ਬਟ ਤੁਹਾਨੂੰ ਇੱਕ ਟੈਸਟ ਪਾਸ ਕਰਨਾ ਪਏਗਾ ਕਿ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਕਿਸ ਤਰ੍ਹਾਂ, ਤੁਹਾਡਾ ਰਿਸਕ ਆਫ ਲੋਸ ਕੀ ਹੈ, ਕੰਟਰੋਲ ਤਾਂ ਨਹੀਂ ਤੁਹਾਨੂੰ ਕੋਈ ਕਰ ਰਿਹਾ, ਤੁਹਾਨੂੰ ਕੋਈ ਡਾਇਰੈਕਸ਼ਨ ਤਾਂ ਨਹੀਂ ਦੇ ਰਹੇ, ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਹੁਣ ਇਹਦੇ ਵਿੱਚ ਕੀ ਹੋਇਆ ਕਿ 2021 ਸੀ ਆਰ ਨੇ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਸੀ PSV ਦਾ, ਜਿਹੜਾ ਕਿ ਹੁਣ ਹੋਟ ਟੌਪਿਕ ਆ, ਕਿ ਤਾਂ ਕਿ ਤੁਸੀਂ ਸਾਨੂੰ ਆਪਣੇ ਡਾਕੂਮੈਂਟ ਦਿਖਾ ਸਕੋ ਤਾਂ ਕਿ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਬਣਦੇ ਜਾਂ ਇੰਪਲਾਈ ਬਣਦੇ, ਨਹੀਂ ਤਾਂ ਤੁਸੀਂ ਜੇ ਨਹੀਂ ਬਣਦੇ ਇੰਡੀਪੈਂਡੈਂਟ ਕੰਟਰੈਕਟਰ ਤਾਂ ਸਵਿਚ ਕਰਕੇ ਪੇਰੋਲ ਤੇ ਚਲੇ ਜਾਓ। ਬਟ ਬਹੁਤ ਲੋਕਾਂ ਨੂੰ ਉਹ ਚੀਜ਼ ਉਸ ਟਾਈਮ ਸਮਝ ਹੀ ਨਹੀਂ ਆਈ ਹੈਗੀ ਕਿ ਹੋ ਕੀ ਰਿਹਾ, ਤੇ ਹੁਣ ਜਦੋਂ ਆਡਿਟ ਹੋਣੇ ਸ਼ੁਰੂ ਹੋ ਗਏ ਤਾਂ ਜਦੋਂ ਟੈਸਟ ਪਾਸ ਹੁੰਦਾ ਤਾਂ ਆਟੋਮੈਟਿਕਲੀ ਨੈਚੁਰਲੀ ਸੀ ਆਰ ਕੀ ਕਰਦਾ ਕਿ ਸਾਰੇ ਐਕਸਪੈਂਸ ਡਿਨਾਈ ਕਰ ਦਿੰਦਾ। ਹੁਣ ਇਹਦੇ ਵਿੱਚ ਡਰਾਈਵਰ ਤਾਂ ਕਾਫੀ ਡਰਾਈਵਰ ਆ ਰਹੇ ਇਹਦੇ ਵਿੱਚ, ਕਿਉਂਕਿ ਉਹ ਕੰਡੀਸ਼ਨ ਕੋਈ ਵੀ ਮੈਟ ਨਹੀਂ ਕਰਦੇ, ਨਾ ਤਾਂ ਕੋਈ ਐਸੈਟਸ ਹੈਗੀ ਆ ਉਹਨਾਂ ਕੋਲ ਤੇ ਨਾ ਹੀ ਕੰਟਰੋਲ ਉਹਨਾਂ ਕੋਲ ਕੋਈ ਆਪਣਾ ਹੈਗਾ, ਤੇ ਓਨਰ ਆਪਰੇਟਰ ਵੀ ਕਈ ਚ ਸਟਕ ਹੋ ਰਹੇ ਆ। ਰੀਜ਼ਨ, ਉਹਨਾਂ ਦੇ ਜਿਹੜੇ ਕੰਟਰੈਕਟ ਹੈ ਉਹ ਗਲਤ ਬਣੇ ਹੋਏ ਆ, ਹੁਣ ਅਸੀਂ ਕੀ ਕਹਿੰਦੇ ਹਾਂ ਇਹਦੇ ਵਿੱਚ, ਜਦੋਂ ਵੀ ਤੁਸੀਂ ਕਿਸੇ ਨਾਲ ਕੰਟਰੈਕਟ ਸਾਈਨ ਕਰਨਾ ਹੈ, ਅਸੀਂ ਕੰਡੀਸ਼ਨਾਂ ਦੇਖਣਾ ਕਿ ਤੁਸੀਂ ਮੈਟ ਕਰਦੇ ਕਿ ਨਹੀਂ ਕਰਦੇ। ਜੇ ਤੁਸੀਂ ਕੰਡੀਸ਼ਨਾਂ ਦੇ ਵਿੱਚ ਨਹੀਂ ਆ ਰਹੇ ਤਾਂ ਤੁਸੀਂ ਆਟੋਮੈਟਿਕਲੀ ਸਭ ਤੋਂ ਪਹਿਲਾਂ ਆਪਣਾ ਕੰਟਰੈਕਟ ਚੇਂਜ ਕਰਾਓ। ਤਾਂ ਹੁਣ ਅਮਨ ਜੀ, ਅਸੀਂ ਵੀ ਇਹਦੇ ਵਿੱਚ ਬਹੁਤ ਸਪੈਸ਼ਲਾਈਜ਼ ਤਰੀਕੇ ਨਾਲ ਕੰਮ ਕਰ ਰਹੇ ਹਾਂ ਕਿ ਜਦੋਂ ਤੁਸੀਂ ਕਿਸੇ ਨਾਲ ਓਨਰ ਪੈਟਰੀ ਬਣਾ, ਆਪਣਾ ਜਿਹੜਾ ਐਗਰੀਮੈਂਟ ਤੁਸੀਂ ਕੰਪਨੀ ਨਾਲ ਕੀਤਾ ਉਹ ਸਾਨੂੰ ਲਿਆ ਕੇ ਦਿਖਾਓ, ਤਾਂ ਕਿ ਅਸੀਂ ਤੁਹਾਨੂੰ ਪੂਰਾ ਅਕੋਰਡਿੰਗ ਟੂ CRA ਪ੍ਰੋਸੈਸ ਕਰਕੇ ਦੱਸੀਏ ਵੀ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੇਂਜਸ ਹੋਣ ਵਾਲੀਆਂ, ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਹੁਣ ਜਿਹੜੀ ਪ੍ਰੋਬਲਮ ਆਈ ਹੋਈ ਆ ਇਹ 23, 24 ਤੇ 25 ਦੀ ਆ, ਤੇ ਅੱਗੇ ਨੂੰ ਤੁਸੀਂ ਇਹ ਸੋਲਵ ਕਰ ਸਕਦੇ। ਪਰ ਹੁਣ ਜਿਹੜਾ ਪਿੱਛੇ ਹੋ ਗਿਆ, ਹੁਣ ਦੂਜਾ ਪੱਖ ਦੇਖਿਆ ਜਾਵੇ, ਜਿਹੜੀਆਂ ਕਾਰਪੋਰੇਸ਼ਨਾਂ ਡਰਾਈਵਰ ਨੂੰ ਹਾਇਰ ਕਰਦੀਆਂ, ਤਾਂ ਇੱਥੇ ਵੀ ਗਵਰਨਮੈਂਟ ਦੇ ਰੂਲ ਹੈਗੇ, ਇੱਥੇ ਮਿਨਿਸਟਰੀ ਆਫ ਲੇਬਰ ਦੇ ਰੂਲ ਆਉਂਦੇ ਕਿ ਜਿਹੜਾ ਤੁਹਾਡਾ ਜੇ ਕੰਟਰੋਲ ਉਹਦੇ 'ਤੇ ਹੈਗਾ ਤਾਂ ਤੁਸੀਂ ਉਹਨੂੰ ਇੰਪਲਾਈ ਕਿਉਂ ਨਹੀਂ ਹਾਇਰ ਕਰ ਰਹੇ, ਤੁਸੀਂ ਉਹਨੂੰ ਸਬ ਕੰਟਰੈਕਟਰ ਦੇ ਤੌਰ 'ਤੇ ਕਿਉਂ ਹਾਇਰ ਕਰ ਰਹੇ ਆ। ਮਤਲਬ ਦੋਨੋਂ ਪਾਸੇ ਇਸ਼ੂਜ਼ ਕ੍ਰੀਏਟ ਹੋਏ ਹੋਏ ਆ। ਇਹ ਸਾਰੀਆਂ ਗਵਰਨਮੈਂਟ ਨੇ ਰਲ ਕੇ ਇੱਕ ਪ੍ਰੋਜੈਕਟ ਚਲਾਇਆ ਹੋਇਆ ਜਿਹਦੇ ਵਿੱਚ ਮਿਨਿਸਟਰੀ ਆਫ ਲੇਬਰ ਵੀ ਆ ਰਹੀ ਆ ਅਤੇ ਆਪਣੇ CRA ਵੀ ਆ ਰਹੀ ਆ, ਆਪਸ 'ਚ ਡਾਟਾ ਸ਼ੇਅਰ ਹੋ ਰਿਹਾ ਅਤੇ WSA ਵੀ ਆ ਰਹੀ ਆ, ਅਤੇ ਕਿਸੇ ਵੀਰ ਭੈਣ ਭਰਾ ਨੂੰ ਕੋਈ ਚਾਹੇ ਕਾਰਪੋਰੇਸ਼ਨ ਓਨਰ ਆ ਉਹਨੇ ਕਿਸ ਤਰੀਕੇ ਨਾਲ ਇਹਨੂੰ ਸੈੱਟ ਕਰਨਾ। ਅਤੇ ਅਮਨ ਜੀ ਦੇ ਵਿੱਚ ਜਿਹੜਾ ਓਵਰ ਟਾਈਮ ਵਾਲੀ ਤੁਸੀਂ ਗੱਲ ਕੀਤੀ ਸੀ ਨਾ, ਓਵਰ ਟਾਈਮ ਵੀ ਉਹ ਦੇਖਦਾ ਕਿ ਬੰਦਾ ਲੌਂਗ 'ਤੇ ਚੱਲ ਰਿਹਾ ਕਿ ਆਪਣੇ ਹਾਈਵੇ 'ਤੇ ਚੱਲ ਰਿਹਾ। ਦੋਨਾਂ ਦੇ ਰੂਲ ਡਿਫਰੈਂਟ ਹੈਗੇ ਆ, ਉਹ ਆ ਕੇ ਪੂਰਾ ਚੈੱਕ ਕਰਕੇ ਜਾਂਦੇ ਕਿ ਤੁਸੀਂ ਉਹਨੂੰ ਇੰਪਲੀਮੈਂਟ ਕਰਦੇ ਕਿ ਨਹੀਂ ਕਰਦੇ। ਇਹਦੇ ਫਾਈਨ ਬਹੁਤ ਵੱਡੇ ਵੱਡੇ ਆ,
0: ਨਾਲ ਰੂਲ ਹੈਗੇ ਨੇ ਵੀ ਇੱਕ ਜਗ੍ਹਾ 'ਤੇ ਉਹਨੂੰ ਕਹਿ ਦਿਓ ਤੂੰ ਤਾਂ ਸੈਲਫ ਇੰਪਲੋਇਡ ਨਹੀਂ ਹੈਗਾ, ਪੇਰੋਲ 'ਤੇ ਆ, ਦੂਜੀ ਜਗ੍ਹਾ ਫਿਰ ਜਿੱਥੇ ਸਾਡਾ ਲੋਟ ਨਹੀਂ ਆਉਂਦਾ।
3: ਨਹੀਂ ਅਮਨ ਜੀ, ਜਦੋਂ ਤੁਸੀਂ ਕਿਸੇ ਬੰਦੇ ਨੂੰ ਹਾਇਰ ਕਰਦੇ ਨਾ ਤਾਂ ਉਹ ਇੱਕ ਪ੍ਰੋਪਰ ਪ੍ਰੋਸੀਜਰ 'ਚੋਂ ਪਾਸ ਹੋਣਾ ਪੈਂਦਾ। ਜੋ
0: ਭਾਅ ਜੀ ਮੈਂ ਚਾਈਨਾ ਜਾ ਕੇ ਆਇਆ ਹਾਂ, ਲੇਬਰ ਲਾ ਉੱਥੇ ਵੀ ਹੈਗੇ ਨੇ ਜੀ, ਔਰ ਉੱਥੋਂ ਦੀ ਲੇਬਰ ਸਾਡੇ ਨਾਲ ਵੱਧ ਐਫੀਸ਼ੀਐਂਟ ਹੈਗੀ ਹੈ, ਉੱਥੇ ਲੇਬਰ ਨੂੰ ਟ੍ਰੇਨਿੰਗ ਹੈਗੀ ਹੈ, ਉੱਥੇ ਕੰਪਨੀਆਂ ਨੂੰ ਸਿਖਲਾਈ ਹੈ, ਲੇਬਰ ਦੀ ਸਰਕਾਰ ਜਿਹੜੀ ਆ ਕੇ ਸਰਟੀਫਿਕੇਸ਼ਨ ਦਿੰਦੀ ਹੈ, ਟ੍ਰੇਨਿੰਗ ਦਿੰਦੀ ਹੈ ਇੰਸਟੀਟਿਊਟਸ ਨੂੰ। ਇੱਥੇ ਮੰਗੋ ਨਹੀਂ ਹੈਗੇ ਕਿ ਵੀ ਚੱਕ ਦਿਓ ਫੱਟੇ, ਇੰਨੀ ਅੰਨੀ, ਇੱਕ ਨਾ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕਿ ਅੰਨੀ ਪੀਂਦੀ ਕੁੱਤੇ ਚੜਦੇ, ਇਹ ਕਹਾਵਤ ਦਾ ਮਤਲਬ ਹੁੰਦਾ ਵੀ ਜਦੋਂ ਕੋਈ ਚੀਜ਼ ਇੰਪਲੀਮੈਂਟ ਕਰ ਦਿੱਤੀ ਜਾਵੇ ਪਰ ਉਹਨੂੰ ਵਾਚ ਡੋਗਸ ਦੇਖਣ ਨਾ ਵੀ ਉਹ ਕਿਵੇਂ ਚੱਲਦੀ, ਜਿਵੇਂ ਡੋਨਲਡ ਟਰੰਪ ਨਹੀਂ ਕਹਿੰਦਾ ਵੀ ਹੁਣ 15 ਬਿਲੀਅਨ ਦਾ ਲੋਹੇ ਦਾ ਕਾਰਖਾਨਾ ਲਾਵਾਂਗੇ, ਹੈਨਾ, ਤੇ ਫਿਰ ਕਹਿੰਦਾ ਕੋਲਾ ਭੇਜਾਂਗੇ ਆਪਾਂ ਚਾਈਨਾ ਨੂੰ, ਬੰਦਰਗਾਹ ਹੈ ਨਹੀਂ ਕਿ ਕੋਈ ਉਹਦੇ ਕੋਲ, ਹੈਨਾ, ਉਹ ਵੀ ਵਾਇਆ ਕੈਨੇਡਾ ਭੇਜਣਾ ਪੈਣਾ, ਉਹ ਅੰਨੀ ਪਿੰਦੀ ਕੁੱਤੇ ਚੱਟੇ ਵਾਲਾ ਕੰਮ ਆ। ਵੀ ਮੈਂ ਇੱਥੇ ਡਿਸਐਗਰੀ ਕਰਦਾ ਕਿ ਜਿਹੜਾ ਬੰਦਾ ਆਪਣਾ ਘਰ ਬਾਰ ਛੱਡ ਕੇ ਬੱਚੇ ਛੱਡ ਕੇ ਸੜਕਾਂ ਤੇ ਤੁਰਿਆ ਫਿਰਦਾ, ਅਸੀਂ ਸਿਰਫ ਟੈਕਸ ਏਠਣ ਦੇ ਲਈ ਉਹਦੇ ਤੋਂ, ਹਾਂਜੀ, ਖਿੱਚਣ ਦੇ ਲਈ ਅਸੀਂ ਉਹਨਾਂ ਨਾਲ ਧੱਕਾ ਕਰਦੇ ਪਏ ਹਾਂ ਇਸ ਵੇਲੇ। ਹਾਂਜੀ, ਤੁਸੀਂ ਗੋ ਔਨ ਪਲੀਜ਼ ਸਰ।
3: ਤੇ ਅਮਨ ਜੀ, ਇਹਦੇ ਵਿੱਚ ਇਹੀ ਚੀਜ਼ ਹੈ ਕਿ ਜਦੋਂ ਅਸੀਂ ਆਪਣੇ MP MLA ਚੂਜ਼ ਕਰਦੇ ਹਾਂ ਤਾਂ ਸਾਡੇ ਜਦੋਂ ਕੋਈ ਇੱਦਾਂ ਦੇ ਇਸ਼ੂ ਆਉਂਦੇ, ਜਿੱਦਾਂ ਪਿਛਲੇ ਸਾਲ ਗਵਰਨਮੈਂਟ ਨੇ ਬਿੱਲ ਪਾਸ ਕੀਤਾ ਸੀ, ਤਾਂ ਸਾਨੂੰ ਉੱਥੇ ਖੜ ਕੇ ਬੋਲਣਾ ਚਾਹੀਦਾ ਸੀ।
0: ਭਾਜੀ ਗੱਲ ਸੁਣੋ, ਬਿੱਲ ਤਾਂ ਹੁਣ ਲੇਬਰ ਲਾਅ 'ਚ ਵੀ ਪਾਸ ਹੋਇਆ ਹੈਗਾ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕਨੈਕਟ ਕਰਨ ਲੱਗੇ ਨੇ ਲੇਬਰ ਡਿਪਾਰਟਮੈਂਟ ਦੇ ਨਾਲ, ਰਾਈਟ? ਸੋ ਕਿੰਨਾ ਕੁ ਲੋਕਾਂ ਨੂੰ MP ਆ ਕੇ ਦੱਸਦੇ ਨੇ ਵੀ ਬਿੱਲ ਦੇ ਵਿੱਚ ਕੀ ਲਿਖਿਆ, ਦੱਸਿਓ ਮੈਨੂੰ ਤੁਸੀਂ।
3: ਨਹੀਂ, ਅਸੀਂ ਪੁੱਛਦੇ ਹੀ ਨਹੀਂ ਜੀ।
0: ਭਾਜੀ ਅਸੀਂ ਥੋੜੀ ਪੁੱਛਣਾ, ਜਿਹਦੀ 15,000 ਰੁਪਏ ਤਨਖਾਹ, ਜਿਹਨੂੰ ਦਫ਼ਤਰ ਮਿਲਿਆ ਹੋਇਆ, ਅਸਿਸਟੈਂਟ ਮਿਲਿਆ, ਉਹਦੀ ਜ਼ਿੰਮੇਵਾਰੀ ਹੈ ਕਿ ਸਾਡੀ ਜ਼ਿੰਮੇਵਾਰੀ ਹੈ ਪੁੱਛਣਾ ਉਹਨੂੰ ਬਿੱਲ ਦੇ ਵਿੱਚ ਜੋ ਪਾਰਟਿਸਪੇਟ ਕਰਦਾ
3: ਹੈ। ਟਾਊਨ ਹਾਲ ਮੀਟਿੰਗ 'ਚ ਤੁਸੀਂ ਜਾਓ, ਉੱਥੇ ਟਾਊਨ ਹਾਲ ਮੀਟਿੰਗ 'ਚ ਮੁੱਦੇ ਉਠਾਓ
0: ਆਪਣੇ। ਚਲੋ, ਆਪਾਂ ਹੋਰ ਮੁੱਦੇ ਤੇ ਆ ਗਏ। ਟੈਕਸ ਦੇ ਲਈ ਤੁਸੀਂ ਕਿਸੇ ਨੂੰ ਵੀ ਕੋਈ ਕੰਪਲੀਕੇਸ਼ਨ ਆ, ਤੁਸੀਂ ਜ਼ਰੂਰ ਕੰਟੈਕਟ ਕਰੋ ਜਗਜੀਤ ਸਿੰਘ ਸਾਚਾ ਅਤੇ ਇਹਨਾਂ ਦੀ ਟੀਮ ਆ। ਮੈਂ ਇਸ ਚੀਜ਼ ਲਈ ਜ਼ਰੂਰ ਤੁਹਾਨੂੰ ਕਹੂੰਗਾ ਕਿ ਤੁਸੀਂ ਇੱਕ ਪਰਫੈਕਟ ਹੱਥਾਂ ਦੇ ਵਿੱਚ, ਪਰਫੈਕਟ ਕੰਪਨੀ 'ਚ, ਪਰਫੈਕਟ ਲੋਕਾਂ ਦੇ ਕੋਲ। ਸਾਡੇ ਤਾਂ ਬਹੁਤ ਦੋਸਤੀ ਹੈ, ਤਾਂ ਇੱਦਾਂ ਇੱਕ ਦੂਜੇ ਨਾਲ ਡਿਸਕਸ਼ਨਸ ਕਰਦੇ ਰਹਿੰਦੇ, ਇਹ ਪੋਜ਼ਿਟਿਵ ਡਿਸਕਸ਼ਨਸ ਨੇ ਮੈਂ ਅਤੇ ਸਾਚਾ ਜੀ ਜੋ ਕਰਦੇ। ਹਮੇਸ਼ਾ ਦੋ ਪਹਿਲੂ ਹੋਣੇ ਚਾਹੀਦੇ ਨੇ ਸਿੱਕੇ ਦੇ, ਇੱਕ ਪਹਿਲੂ ਤਾਂ ਸਾਚਾ ਸਾਹਿਬ ਬੋਲਦੇ ਨੇ ਜਾਂ ਸਰਕਾਰ ਵਾਲੇ ਪਾਸਿਓਂ, ਦੂਜੇ ਪਾਸਿਓਂ ਮੈਂ ਬੋਲਦਾ ਜਿਹੜੇ ਆਮ ਲੋਕਾਂ ਦੀ ਲਾਈਫ ਸਟਾਈਲ ਉਹਦੇ ਹਿਸਾਬ ਦੇ ਨਾਲ ਵੀ ਉਹ ਕਿੱਥੇ ਪਹੁੰਚ ਚੁੱਕੀ ਹੈ। ਸਾਚਾ ਸਾਹਿਬ ਬਾਈ ਦਾ ਬੁੱਕ ਚੱਲਦੇ ਨੇ ਐਂਡ ਵਿਚ ਇਜ਼ ਵੈਰੀ ਗੁੱਡ ਫੋਰ ਆਸ। ਸਾਡੇ ਕੋਲ ਅਕਾਊਂਟੈਂਟ ਅਗਰ ਬਾਈ ਦਾ ਬੁੱਕ ਹੈ, ਤੁਸੀਂ ਕਦੇ ਵੀ ਧੋਖਾ ਨਹੀਂ ਖਾਓਗੇ। ਨੰਬਰ ਟੂ ਕਾਲ 416-7362-4640 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਨੂੰ। ਤੁਹਾਡੇ ਕਾਲ ਅੱਜ ਲੈ ਸਕਦੇ ਹੋ ਭਾਜੀ?
3: ਹਾਂਜੀ, ਕਾਲ ਤੁਸੀਂ ਲੈ ਸਕਦੇ ਹੋ, ਐਨੀ ਟਾਈਮ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ।
0: ਤੁਸੀਂ ਕਿਹੜੀ ਲੋਕੇਸ਼ਨ ਭਾਜੀ?
3: ਮੈਂ ਅੱਜ ਮਿਸਾਗਾ ਲੋਕੇਸ਼ਨ ਤੇ ਆ।
0: ਹਾਂਜੀ, ਖਾਲਸਾ ਡਰਾਈਵ ਦੇ ਉੱਤੇ ਇਹਨਾਂ ਦੀ ਲੋਕੇਸ਼ਨ ਹੈ, ਔਰ ਵਨ ਆਫ ਦਾ ਬੈਸਟ ਪਰਸਨ ਤੁਸੀਂ ਜਦੋਂ ਮਿਲੋਗੇ ਹਿਊਮਨ ਦੇ ਤੌਰ ਦੇ ਉੱਤੇ ਵੀ, ਤੇ ਕੁਦਰਤ ਵੱਲੋਂ ਬਖਸ਼ਿਸ਼ ਹੈ ਇਹਨਾਂ ਨੂੰ, ਇਹਨਾਂ ਦਾ ਜਨਮ ਉਸ ਜਗ੍ਹਾ ਦਾ ਜਿਹੜੀ ਪਾਵਨ ਪਵਿੱਤਰ ਜਗ੍ਹਾ ਹੈਗੀ ਆ, ਦਸਮ ਪਿਤਾ ਦੇ ਪਰਿਵਾਰ ਦੇ ਨਾਲ ਜੁੜੀ ਹੋਈ ਜਗ੍ਹਾ। ਤੇ ਥੈਂਕ ਯੂ ਸੋ ਮਚ। ਔਰ ਮੈਂ ਜਦੋਂ ਗਿਆ ਸੀਗਾ, ਭਾਜੀ ਦੱਸੋਗੇ ਆਪਣੇ ਪਾਵਨ ਪਵਿੱਤਰ ਜਗ੍ਹਾ ਦਾ ਨਾਂ?
3: ਚਮਕੌਰ ਸਾਹਿਬ।
0: ਤੇ ਮੈਂ ਜਦੋਂ ਇੰਡੀਆ ਗਿਆ ਸੀਗਾ, ਮੈਂ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਾ ਕੇ ਭਾਜੀ ਨੂੰ ਦਰਸ਼ਨ ਕਰਵਾਏ। ਕਿੱਡੀ ਵਧੀਆ ਗੱਲ ਹੋਈ ਸੀ। ਥੈਂਕ ਯੂ ਸੋ ਮਚ ਭਾਜੀ। 416-7362-4640-7362-3642 ਤੇ ਪੰਜਾਬ ਟੈਕਸੀ ਸਟੇਸ਼ਨ ਤੁਸੀਂ ਕੰਟੈਕਟ ਕਰਨਾ। ਇੱਕ ਨਾ ਅੱਖਾਂ ਦੀ ਗੱਲ ਚੱਲਦੀ ਹੈ ਕਿ ਇਹਨਾਂ ਅੱਖਾਂ 'ਚ ਆ, ਉਹਨਾਂ ਅੱਖਾਂ 'ਚ ਆ, ਅੱਖਾਂ ਐਂ ਕਹਿੰਦੀ ਡਿਵਾਈਸਿਸ ਜਿੰਨੀਆਂ ਇਸ਼ੂ ਹੋ ਰਹੀਆਂ ਨੇ ਉਹਨਾਂ ਦੇ ਸੈਟਬੈਕਸ ਕੀ ਨੇ, ਡੱਬੇ ਤੇ ਲਿਖ ਕੇ ਵੀ ਨਹੀਂ ਹੁੰਦਾ। ਬੀੜੀ ਸਿਗਰਟ ਦੇ ਡੱਬੇ ਤੇ ਲਿਖ ਦਿੰਦਾ ਕੈਂਸਰ ਹੋ ਜਾਊਗਾ, ਕੈਂਸਰ ਹੋ ਜਾਂਦਾ ਉਹਨਾਂ ਬੀੜੀ ਸਿਗਰਟ ਨਾਲ, ਪਰ ਅੱਖਾਂ ਖਰਾਬ ਹੁੰਦੀਆਂ ਡੱਬਿਆਂ ਤੇ ਨਹੀਂ ਲਿਖਦੇ। ਅੱਖਾਂ ਦੇ ਉੱਤੇ ਪ੍ਰੈਸ਼ਰ ਬਹੁਤ ਵੱਧ ਗਿਆ, ਅੱਖਾਂ ਉਹੀ ਨੇ, ਪ੍ਰੈਸ਼ਰ ਵੱਧ ਗਿਆ। ਕਿਤੇ ਗ੍ਰੀਨਰੀ, ਨੰਗੇ ਪੈਰ ਤੁਰਨਾ ਘਾਹ ਦੇ ਉੱਤੇ, ਹਰਾ ਹਰਾ ਦੇਖਣਾ, ਕਿਤੇ ਅੱਜ ਡਿਵਾਈਸਾਂ ਦੇ ਵਿੱਚ ਮੂੰਹ ਫਸਾ ਕੇ ਬੈਠੇ ਹਾਂ ਕਿ ਰਾਹੁਲ ਗਾਂਧੀ ਕੀ ਕਹਿੰਦਾ, ਨਰਿੰਦਰ ਮੋਦੀ ਨੇ ਕੀ ਕਰਤਾ, ਪੂਰੀ ਦੁਨੀਆਂ ਦੀ ਜਾਣਕਾਰੀ ਦਾ ਠੇਕਾ ਆਪਣੇ ਕੋਲ ਲਿਆ ਹੋਇਆ। ਉੱਥੇ ਅੱਖਾਂ ਨੂੰ ਅਗਨੌਲਾ ਨਾ ਕਰੋ, ਅਣਗੌਲਾ ਕਰਨ ਦੇ ਲਈ ਤੁਸੀਂ, ਮੈਂ ਆਪਣੇ ਆਪ ਨੂੰ ਕਹੂੰਗਾ ਕਿ ਤੁਸੀਂ ਆਪਣੇ ਆਪ ਨੂੰ ਟੋਰਚਰ ਕਰ ਰਹੇ ਹੋ, ਅੱਖਾਂ ਦਾ ਟੈਸਟ ਕਰਾਓ। ਸਪੈਕਸ ਐਕਸਪ੍ਰੈਸ ਤੋਂ ਰਾਜਨ ਮੇਰੇ ਨਾਲ ਨੇ, ਡਾਕਟਰ ਅਵੇਲੇਬਲ ਨੇ, ਚਿੱਟਾ ਮੋਤੀਆ ਅਤੇ ਕਾਲਾ ਮੋਤੀਆ ਤੋਂ ਸ਼ੁਰੂ ਕਰਦੇ ਹਾਂ। ਭਾਅ ਜੀ ਕੀ ਹੁੰਦਾ ਦੱਸ ਦਿਓ, ਲੋਕਾਂ ਨੂੰ ਪਤਾ ਲੱਗ ਜਾਵੇ ਅਤੇ ਬਾਕੀ ਦਾ ਮੈਸੇਜ ਦੇ ਦਈਏ।
1: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਵੇਂ ਤੁਸੀਂ ਕਿਹਾ, ਚਿੱਟਾ ਮੋਤੀਆ ਕਾਲਾ ਮੋਤੀਆ, ਸੋ ਬਹੁਤ ਅਹਿਮ ਚੀਜ਼ਾਂ ਨੇ ਜੀ। ਬਹੁਤ ਸਾਰੇ ਸਾਡੇ ਭੈਣ ਭਰਾ ਹੁੰਦੇ ਨੇ ਜਿਹੜੇ ਸਕਰੀਨ ਦੇ ਉੱਤੇ ਬਹੁਤ ਟਾਈਮ ਸਪੈਂਡ ਕਰਦੇ ਨੇ, ਇਹਦੇ ਨਾਲ ਕੀ ਹੁੰਦਾ, ਤੁਹਾਡੀ ਅੱਖਾਂ ਦੇ ਉੱਤੇ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਂਦਾ, ਕਈ ਵਾਰੀ ਹੁੰਦਾ ਵੀ ਤੁਹਾਡਾ ਇੰਟਰਾਕੂਲਰ ਪ੍ਰੈਸ਼ਰ ਇਹ ਵੀ ਵਧਣਾ ਸ਼ੁਰੂ ਹੋ ਜਾਂਦਾ, ਤੇ ਇਹ ਲੀਡ ਕਰਦਾ ਜੀ ਕਾਲੇ ਮੋਤੀਆਂ ਨੂੰ। ਸੋ ਇੱਕ ਵਾਰ ਜੇ ਕਾਲਾ ਮੋਤੀਆ ਹੋ ਗਿਆ ਤੇ ਇਹ ਠੀਕ ਨਹੀਂ ਹੋ ਸਕਦਾ, ਇਹ ਬਹੁਤ ਭਿਆਨਕ ਬਿਮਾਰੀ ਹੈ। ਇਸੇ ਤਰ੍ਹਾਂ ਚਿੱਟਾ ਮੋਤੀਆ ਹੁੰਦਾ ਜੀ, ਚਿੱਟਾ ਮੋਤੀਆ ਜਿਹੜਾ ਇਹ ਏਜਿੰਗ ਪ੍ਰੋਸੈਸ ਹੈ, ਜਦੋਂ ਜਦੋਂ ਤੁਹਾਡੀ ਉਮਰ ਵੱਧਦੀ ਹੈ, ਜਿਹੜਾ ਤੁਹਾਡੇ ਅੱਖ ਦੇ ਅੰਦਰ ਦਾ ਲੈਂਸ ਹੈ ਇਹ ਕਹਿ ਲਓ ਧੁੰਦਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਹੱਦ ਤੱਕ ਹੈ ਵੀ ਆਪਣਾ ਐਕਸਪੋਜਰ ਕਿੰਨਾ ਹੈ, ਬਾਹਰ ਯੂਵੀ ਕਿੰਨੀ ਐਕਸਪੋਜਰ ਹੋ ਰਿਹਾ ਜਾਂ ਹੋਰ ਬੜੀਆਂ ਚੀਜ਼ਾਂ ਇਹ 'ਚ ਮੈਟਰ ਕਰਦੀਆਂ, ਇਹ ਸਭ ਤੋਂ ਵੱਡਾ ਮੈਟਰ ਚੀਜ਼ ਹੈ ਜੀ। ਸੋ ਇਹਦੇ 'ਚ ਨਵਾਂ ਲੈਂਸ ਪਾ ਦਿੰਦੇ ਨੇ, ਪੁਰਾਣਾ ਲੈਂਸ ਕੱਢ ਦਿੰਦੇ ਨੇ, ਸੋ ਇਹ ਕੈਟਰੈਕਟ ਹੈ। ਸੋ ਹੁਣ ਸਾਨੂੰ ਕੀ ਪਤਾ ਚੱਲੇਗਾ ਜੀ, ਸਾਨੂੰ ਚਿੱਟਾ ਮੋਤੀ ਆ ਰਿਹਾ ਜਾਂ ਕਾਲਾ ਮੋਤੀ ਆ ਰਿਹਾ ਜਾਂ ਸਾਨੂੰ ਜੇ ਧੁੰਦਲਾ ਨਜ਼ਰ ਆ ਰਿਹਾ ਤੇ ਕੀ ਐਨਕ ਦੇ ਲੈਂਸ ਖਰਾਬ ਹੋਏ ਨੇ ਕਿ ਸਾਡੀ ਅੱਖ ਦੇ ਅੰਦਰ ਦਾ ਲੈਂਸ ਖਰਾਬ ਹੋਇਆ ਹੈ। ਸੋ ਇਹ ਸਾਰਾ ਕੁਝ ਅਸੀਂ ਜਾਂਚ ਪੜਤਾਲ ਕਰਦੇ ਹਾਂ ਜੀ ਸਾਡੇ ਇੱਥੇ ਆਪਟੀਕਲ ਸਟੋਰ ਜਿਹੜਾ ਕਿ ਹੈ ਜੀ ਸਪੈਕਸ ਐਕਸਪ੍ਰੈਸ। ਡਾਕਟਰ ਸਾਡੇ ਕੋਲ ਆਉਂਦੇ ਨੇ ਔਰ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ ਸਾਡੇ ਕੋਲ ਜੀ। ਇਹਦੇ 'ਚ ਕੀ ਹੁੰਦਾ, ਓਸੀਟੀ ਮਸ਼ੀਨ ਹੈ ਜਿਹੜਾ ਬੈਕ ਆਫ ਦਾ ਆਈ ਰੈਟਿਨਾ, ਇਹਨੂੰ ਸਕੈਨ ਕਰ ਦਿੰਦੀ ਹੈ। ਇਹਦੇ ਨਾਲ ਪਤਾ ਚੱਲ ਜਾਂਦਾ ਵੀ ਕਿਤੇ ਕਪਿੰਗ ਤੇ ਨਹੀਂ ਵਧੀ ਹੋਈ, ਕਿਤੇ ਕਾਲਾ ਮੋਤੀਆ ਤੇ ਨਹੀਂ ਆ ਰਿਹਾ। ਨਾਲ ਦੀ ਨਾਲ ਸਾਡੇ ਕੋਲ ਰੈਟਨੋਗ੍ਰਾਫੀ ਹੈ, ਇਹ ਰੈਟਨਾ ਦੀ ਇਮੇਜਸ ਲੈ ਲੈਂਦੀ ਹੈ ਔਰ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਆ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਕੋਲ ਸਲਿਟ ਲੈਂਪ ਹੈ ਜਿਹਦੇ 'ਚ ਉਹ ਡਾਕਟਰ ਦੇਖ ਕੇ ਦੱਸ ਦਿੰਦੇ ਨੇ ਵੀ ਕਿ ਤੁਹਾਨੂੰ ਕਿਤੇ ਚਿੱਟਾ ਮੋਤੀਆ ਤਾਂ ਨਹੀਂ ਆ ਰਿਹਾ। ਨਾਲ ਦੀ ਨਾਲ ਜੇ ਬੱਚਿਆਂ ਦਾ ਐਗਜ਼ਾਮ ਕਰਾ ਰਹੇ ਹੋ ਤਾਂ ਇੱਕ ਸਪੈਸ਼ਲ ਮਸ਼ੀਨ ਮੰਗਾ ਕੇ ਰੱਖੀ ਹੋਈ ਅਸੀਂ, ਇਹਨੂੰ ਕਹਿੰਦੇ ਜੀ ਟੋਪੋਗ੍ਰਾਫੀ। ਇਹ ਮਸ਼ੀਨ ਪਹਿਲਾਂ ਹੀ ਚੈੱਕ ਕਰਕੇ ਦੱਸ ਦਿੰਦੇ ਨੇ, ਕਿਉਂਕਿ ਕਈ ਬੱਚੇ ਇਹੋ ਜਿਹੇ ਹੁੰਦੇ ਨੇ ਜਿਹਨਾਂ ਦਾ ਨੰਬਰ ਉੱਥੇ ਕੀ ਰੁਕ ਜਾਂਦਾ, ਬੜਾ ਥੋੜਾ ਥੋੜਾ ਵੱਧਦਾ, ਪਰ ਕਈ ਬੱਚੇ ਹੁੰਦੇ ਜਿਹਨਾਂ ਦਾ ਨੰਬਰ ਬਹੁਤ ਡਰਾਸਟਿਕਲੀ ਚੇਂਜ ਹੁੰਦਾ, ਬੜੀ ਜਲਦੀ ਜਲਦੀ ਵੱਧਦਾ, ਔਰ ਪੇਰੈਂਟਸ ਨੂੰ ਇਹੀ ਟੈਨਸ਼ਨ ਹੁੰਦੀ ਵੀ ਇਹ ਨਾ ਹੋਵੇ ਵੀ ਬੱਚੇ ਦਾ ਨੰਬਰ ਹਰ ਸਾਲ ਵੱਧਦਾ ਰਹੇ, ਤੇ ਜੇ ਅੱਜ ਪਿਛਲੇ ਸਾਲ 2 ਸੀ, ਇਹ ਸਾਲ 1-3 ਹੋ ਗਿਆ, ਅਗਲੇ ਸਾਲ 4 ਹੋ ਗਿਆ, ਤੇ ਇਹ ਵੱਧਦਾ ਵੱਧਦਾ ਕਿਤੇ 7-8 ਨੂੰ ਪਹੁੰਚੇ। ਸੋ ਉਹ ਬੱਚਿਆਂ ਦਾ ਜਿਹੜਾ ਇਹ ਟੈਸਟ ਕਰ ਲਈਦਾ, ਔਰ ਇਹ ਟੈਸਟ ਸਾਨੂੰ ਪਤਾ ਚੱਲ ਜਾਂਦਾ ਵੀ ਹਾਂ ਫਿਊਚਰ 'ਚ ਵੀ ਇਹਦਾ ਨੰਬਰ ਵਧਣਾ ਹੀ ਵਧਣਾ, ਤੇ ਅਸੀਂ ਉਹਨਾਂ ਨੂੰ ਥੈਰੇਪੀ ਵੀ ਦੇ ਦਿੰਦੇ ਹਾਂ ਜਿਹਦੇ ਨਾਲ ਉਹਨਾਂ ਦਾ ਬੱਚਿਆਂ ਦਾ ਨੰਬਰ ਉੱਥੇ ਹੀ ਰੁਕ ਜਾਂਦਾ। ਸੋ ਇੱਦਾਂ ਬਹੁਤ ਸਾਰੇ ਟੈਸਟ ਹੈਗੇ ਨੇ ਜਿਹੜੇ ਕਿ ਸਾਡੇ ਡਾਕਟਰ ਇੱਥੇ ਪਰਫਾਰਮ ਕਰਦੇ ਨੇ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇੱਦਾਂ ਦਾ ਟੈਸਟ ਕਰਵਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਅੱਜ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ। ਸਾਡੇ ਕੋਲ ਸਲੋਟਸ ਖਾਲੀ ਪਏ ਨੇ ਕੁਛ, ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। ਨੰਬਰ ਹੈ ਕਾਲ ਕਰਨ ਦੇ ਲਈ ਜੀ 905-460-8888-905-460-8888 ਤੇ ਨਾਲ ਦੀ ਨਾਲ ਜੇ ਗਲਾਸਿਸ ਬਣਵਾਉਣੀਆਂ ਨੇ ਤੇ ਬਹੁਤ ਵਧੀਆ ਡੀਲ ਚੱਲ ਰਹੀਆਂ ਜੀ ਗਲਾਸਿਸ ਉੱਤੇ ਵੀ। ਬ੍ਰਾਂਡਿਡ ਫਰੇਮ ਲੈਣਾ ਚਾਹੁੰਦੇ ਹੋ ਜਾਂ ਬ੍ਰਾਂਡਿਡ ਸਨ ਗਲਾਸਿਸ, ਰੇਬਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ, ਕੇਟ ਸਪੇਡ, ਟੋਰੀ ਬਰਜ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਮਿਲ ਰਹੇ ਨੇ। ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ, ਵੈਲੰਟੀਨੋ, ਇਹ ਫਰੇਮ ਤੁਹਾਨੂੰ ਅੱਜ ਫਲੈਟ 75% ਆਫ ਮਿਲ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਾ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਚ ਮਿਲ ਰਿਹਾ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹ ਡੀਲਾਂ ਲੈਣਾ ਚਾਹੁੰਦੇ ਨੇ, ਪਹੁੰਚਣ ਸਪੈਕਸ ਐਕਸਪ੍ਰੈਸ ਉੱਤੇ, 35 Resolution Drive ਬ੍ਰੈਂਪਟਨ, 35 Resolution Drive ਬ੍ਰੈਂਪਟਨ, 410 Seals ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ, ਵਾਲ ਮਾਂਡਵਾਲਾ ਪਲਾਜ਼ਾ, ਤੇ ਨੰਬਰ ਕੋਰੀ ਫਿਰ ਜੀ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888, 905-460-8888
0: ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ।

0: ਤੁਸੀਂ ਸਾਡੇ ਨਾਲ ਰੇਡੀਓ ਆਵਾਜ਼ ਦੇ ਉੱਤੇ ਹੋ। ਰੇਡੀਓ ਆਵਾਜ਼ ਦੇ ਉੱਤੇ ਮੈਂ ਜਿਹੜਾ ਹੈਗਾ ਮੌਸਮ ਬੜਾ ਖੂਬਸੂਰਤ ਹੈ, ਡਬਲ ਡਿਜਿਟ ਮੌਸਮ ਹੈ, ਪਰ ਇਸ ਮੌਸਮ ਦੇ ਵਿੱਚ ਅਸੀਂ ਆਪਣੇ ਆਪ ਦਾ ਖਿਆਲ ਕਿਵੇਂ ਰੱਖ ਸਕਦੇ ਹਾਂ, ਅਤੇ ਇਹਦੇ ਲਈ ਅਸੀਂ ਨਾਨਕ ਡਕਟ ਕਲੀਨਿੰਗ ਵਾਲਿਆਂ ਨੂੰ ਲੈ ਕੇ ਆਪਣੇ ਆਪ ਦਾ ਖਿਆਲ ਕਿਵੇਂ ਰੱਖਣਾ। ਘਰ ਦੇ ਅੰਦਰ ਜਿਹੜਾ ਇਨਪੁੱਟ ਔਰ ਆਊਟਪੁੱਟ, ਫਰਨੈਸ ਦੇ ਦੋ ਪਾਰਟ ਹੁੰਦੇ ਨੇ, ਜਿਹੜਾ ਇਨਪੁੱਟ ਹੈ ਉਹ ਅੰਦਰ ਖਿੱਚਦਾ ਅਤੇ ਆਊਟਪੁੱਟ ਜਿਹੜਾ ਤੁਹਾਨੂੰ ਹੀਟ ਦਿੰਦਾ ਵੈਂਟ ਰਾਹੀਂ ਬਾਹਰ। ਹੁੰਦਾ ਕੀ ਹੈ, ਜਿਹੜਾ ਫਲੋਰ ਦੇ ਉੱਤੇ ਕਚਰਾ ਗਰਦਾ ਹੁੰਦਾ, ਇਹਨਾਂ ਘਰਾਂ 'ਚ ਨੰਗੇ ਪੈਰੀ ਕਿਉਂ ਚੱਲਦੇ ਆਪਾਂ ਇੰਡੀਆ ਇੰਡੀਆ 'ਚ ਆਪਾਂ ਨੰਗੇ ਪੈਰੀ ਫਿਰਦੇ, ਇੱਥੇ ਕਿਉਂ ਨਹੀਂ ਫਿਰਦੇ? ਉਹਦਾ ਕਾਰਨ ਹੈ ਕਿ ਜੁੱਤੀਆਂ ਰਾਹੀਂ ਜਿਹੜੀ ਮਿੱਟੀ ਆ ਉਹ ਫਰਨੈਸ ਦੇ ਵਿੱਚ ਪਹੁੰਚ ਜਾਂਦੀ ਆ, ਜਦੋਂ ਥੱਲਿਓਂ ਫਰਨੈਸ ਖਿੱਚਦੀ ਆ। ਸੋ ਇਹ ਸਾਰੇ ਵੈਂਟ ਜਿਹੜੇ ਨੇ ਸਾਲ ਦੇ ਵਿੱਚ ਇੱਕ ਵਾਰ ਕਲੀਨ ਕਰਾਉਣੇ ਹੁੰਦੇ ਨੇ ਪੂਰੇ ਸਾਲ ਦੇ ਵਿੱਚ, ਔਰ ਪੂਰੇ ਸਾਲ 'ਚ ਕਲੀਨ ਕਰਾਉਣ ਦੇ ਲਈ ਵੈਂਟ ਜਿਹੜਾ ਹੈਗਾ ਨਾਨਕ ਡਕਟ ਕਲੀਨਿੰਗ ਵਾਲੇ ਤੁਹਾਡੀ ਮਦਦ ਕਰਦੇ ਨੇ। ਸੰਯਮ ਮੇਰੇ ਨਾਲ, ਸੰਯਮ ਕੀ ਹਾਲ ਚਾਲ ਹੈ?
1: ਵਧੀਆ ਭਾਅ ਜੀ, ਤੁਸੀਂ ਦੱਸੋ ਕਿਵੇਂ ਜੀ?
0: ਚੜ੍ਹਦੀ ਕਲਾ, ਬਹੁਤ ਵਧੀਆ ਤਰੀਕੇ ਨਾਲ ਆਪਾਂ ਸਮਝਾਇਆ ਕਿ ਗਰਦਾ ਜਿਹੜਾ ਹੈਗਾ ਆਪਾਂ ਜੁੱਤੀਆਂ ਤਾਂ ਹੀ ਘਰਾਂ ਦੇ ਅੰਦਰ ਨਹੀਂ ਪਾਉਂਦੇ, ਇਹ ਗਰਦਾ ਵੈਂਟ ਰਾਹੀਂ ਤੁਹਾਡੇ ਨੱਕਾਂ ਦੇ ਵਿੱਚ ਤੁਹਾਡੇ ਅੰਦਰ ਜਾਂਦਾ। ਅਗਰ ਵੈਂਟ ਕਲੀਨ ਨਹੀਂ ਕਰਾਉਂਦੇ, ਤੁਹਾਨੂੰ ਇੱਕ ਟਰੱਕ ਆਊਗਾ ਵੱਡਾ, ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਮਸ਼ੀਨ ਲੱਗੀਆਂ ਨੇ, ਕੈਮਰਾ ਲੱਗਿਆ ਹੋਇਆ, ਸੈਨੇਟਾਈਜ਼ਰ ਲੱਗੇ ਹੋਏ ਨੇ ਮਸ਼ੀਨਾਂ ਸੈਨੇਟਾਈਜ਼ਰ ਵਾਲੀਆਂ, ਅਤੇ ਉਹ ਸਾਰੀਆਂ ਅਤੇ ਨਾਲ ਤੁਹਾਡੇ ਫਰਨਸ ਨੂੰ ਖੋਲ੍ਹ ਲੈਂਦੇ ਨੇ, ਉਹ 'ਚੋਂ ਮਿੱਟੀ ਘੱਟ ਜਿਹੜਾ ਤੁਹਾਡੇ ਫਰਨਸ ਦੇ ਇੰਜਣ ਦੇ ਉੱਤੇ ਪਿਆ ਹੁੰਦਾ, ਜਿਹਨੇ ਫਰਨਸ ਨੂੰ ਸਾੜ ਦੇਣਾ ਹੁੰਦਾ, ਉਹ ਸਾਰੀ ਸਾਫ਼ ਹੋ ਜਾਂਦੀ ਹੈ, ਲਿੰਟ ਸਾਫ਼ ਹੁੰਦੇ ਨੇ ਤੁਹਾਡੇ, ਜਿੱਥੇ ਤੁਹਾਡਾ ਸਾਰਿਆਂ ਦਾ ਲਾਂਡਰੀ ਵਾਲਾ ਏਰੀਆ, ਜਦੋਂ ਵੀ ਕਦੇ ਕਿਸੇ ਘਰ 'ਚ ਅੱਗ ਲੱਗਦੀ ਹੈ ਫਾਇਰ ਮਾਰਸ਼ਲ ਦੋ ਜਗ੍ਹਾ ਪਹਿਲਾਂ ਜਾਂਦਾ, ਇੱਕ ਲਿੰਟ ਵਾਲੇ ਏਰੀਏ 'ਚ ਜਿੱਥੇ ਲਾਂਡਰੀ ਦਾ ਵੈਂਟ ਕੱਢਿਆ ਹੈ ਬਾਹਰ ਨੂੰ, ਉਹ ਤੁਸੀਂ ਕਦੇ ਸਾਫ਼ ਨਹੀਂ ਕੀਤਾ ਹੁੰਦਾ। ਨੰਬਰ ਟੂ, ਤੁਹਾਡੀ ਰਸੋਈ ਦੇ ਵਿੱਚ ਜਾ ਕੇ ਦੇਖਦੇ ਨੇ। ਸੋ ਤੀਸਰਾ, ਇਲੈਕਟ੍ਰਿਕ ਸਰਕਟ ਤਾਂ ਨਹੀਂ ਹੋਇਆ ਸੀ ਕੋਈ, ਇਹ ਤਿੰਨ ਰੀਜ਼ਨਸ ਨੂੰ ਪਹਿਲਾਂ ਦੇਖਿਆ ਹੁੰਦਾ। ਚੌਥਾ, ਫਿਰ ਕੋਈ ਹੱਥ ਨਾਲ ਅੱਗ ਤਾਂ ਨਹੀਂ ਲਗਾਈ ਗਈ ਕਿਸੇ ਡਿਵਾਈਸ ਨਾਲ, ਕੋਈ ਲਾਈਟਰ ਨਾਲ, ਕੋਈ ਮੋਮਬੱਤੀ ਨਾਲ। ਸੋ ਤੁਸੀਂ ਨਾਨਕ ਡਕਟ ਕਲੀਨਿੰਗ ਨੂੰ ਕਾਲ ਕਰਨੇ, ਜਿੰਨੇ ਵੀ ਅੱਜ ਕਾਲ ਜਾਣਗੇ, ਹੁਣ ਜਿੰਨੇ ਵੀ ਕਾਲ ਜਾਣਗੇ ਨਾਨਕ ਡਕਟ ਕਲੀਨਿੰਗ 'ਤੇ, 416-729-1521 ਨੰਬਰ ਹੈ, ਸਾਰਿਆਂ ਦੇ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਦਿੱਤੇ ਜਾਣਗੇ। ਤੁਹਾਡਾ ਫਿਲਟਰ ਆਵੇ $20 ਦਾ, ਤੁਹਾਡਾ ਫਿਲਟਰ ਆਵੇ $50 ਦਾ, ਨਾਨਕ ਡਕਟ ਕਲੀਨਿੰਗ ਕਹਿੰਦੇ ਤੁਹਾਡਾ ਫਿਲਟਰ ਅਸੀਂ ਫ੍ਰੀ ਕਰਕੇ ਜਾਵਾਂਗੇ ਚੇਂਜ ਫਰਨੈਸ ਦਾ ਡਕਟ ਕਲੀਨਿੰਗ ਦੇ ਨਾਲ। ਅਤੇ ਡਕਟ ਕਲੀਨਿੰਗ 'ਤੇ ਵੀ ਜਿਹੜੀ ਰੇਟ ਦਿੱਤੇ ਨੇ ਇਹਨਾਂ ਨੇ, ਤਸੱਲੀ ਕਰਾ ਦੇਣਗੇ, ਤਸੱਲੀ ਪੂਰੀ ਪ੍ਰੋਪਰ ਤਸੱਲੀ। ਅਤੇ ਸੰਯਮ, ਇੱਕ ਘਰ ਦੀ ਡਕਟ ਕਲੀਨਿੰਗ 'ਤੇ ਕਿੰਨਾ ਟਾਈਮ ਲੱਗ ਜਾਂਦਾ?
1: ਭਾਜੀ, ਇੱਕ ਘਰ ਨੂੰ ਨੀਅਰ ਅਬਾਊਟ ਘੰਟੇ ਤੋਂ ਡੇਢ ਘੰਟੇ ਦਾ ਕੰਮ ਹੁੰਦਾ, ਬਾਕੀ ਘਰ ਦੇ ਸਾਈਜ਼ 'ਤੇ ਡਿਪੈਂਡ ਕਰਦਾ ਕਿੰਨਾ ਵੱਡਾ ਘਰ ਹੈ।
0: ਠੀਕ ਹੈ, ਅਤੇ ਤੁਹਾਡਾ ਕੰਮ ਕੀ ਹੁੰਦਾ ਜਦੋਂ ਤੁਸੀਂ ਡੋਰ ਖੁੱਲ੍ਹ ਗਿਆ, ਲੋਕਾਂ ਨੇ ਖੋਲ੍ਹਤਾ, ਤੁਸੀਂ ਪਾਈਪ ਲੈ ਕੇ ਅੰਦਰ, ਫਸਟ, ਸੈਕਿੰਡ, ਥਰਡ, ਫੋਰਥ, ਕੀ ਸਟੇਜ ਹੁੰਦੀਆਂ ਨੇ?
1: ਸਭ ਤੋਂ ਪਹਿਲਾਂ ਭਾਜੀ ਸਟੇਜ ਇਹ ਹੁੰਦੀ ਕਿ ਆਪਾਂ ਕਸਟਮਰ ਨੂੰ ਬਿਫੋਰ ਪਿਕਚਰਸ ਦਿਖਾਉਂਦੇ ਹਾਂ, ਉਹਨਾਂ ਦੇ ਘਰ ਦੀ ਕੰਡੀਸ਼ਨ ਦਿਖਾਉਂਦੇ ਹਾਂ ਕੈਮਰੇ ਰਾਹੀਂ ਕਿ ਇਹ ਉਹਨਾਂ ਦੇ ਡਕਟਾਂ ਦੀ ਕੰਡੀਸ਼ਨ ਹੈ, ਕਿ ਇਹ ਉਹ ਬਰੀਥ ਕਰ ਰਹੇ ਹਾਂ ਘਰ ਦੇ ਅੰਦਰ। ਉਸ ਤੋਂ ਬਾਅਦ ਆਪਾਂ ਘਰ ਦੇ ਇਹਨਾਂ ਦੇ ਸਾਰੇ ਵੈਂਟਸ ਕਲੀਨ ਕਰਦੇ ਹਾਂ, ਫਿਰ ਨੀਚੇ ਫਰਨਸ ਦਾ ਬਲੋਰ ਫੈਨ ਕਲੀਨ ਹੁੰਦਾ, ਏਸੀ ਕੋਇਲਸ ਕਲੀਨ ਹੁੰਦੇ ਆ, ਫਿਰ ਲਾਈਨਾਂ ਦੇ ਅੰਦਰ ਭਾਜੀ ਆਪਾਂ ਉਹ ਬਰਸ਼ਿੰਗ ਕਰਦੇ ਹਾਂ, ਪੂਰੀ ਡਕਟ ਦੇ ਅੰਦਰ ਜਾਂਦੀ ਹੈ ਉਹ, ਬਰਸ਼ ਕਰਕੇ ਸਾਰਾ ਬਾਹਰ ਨੂੰ ਕੱਢਦੀ ਹੈ, ਰਿਵਰਸ ਹੁੰਦਾ ਉਹ। ਉਸ ਤੋਂ ਬਾਅਦ ਮੇਨ ਚੀਜ਼ ਇਹਨਾਂ ਦੀ ਹੁੰਦੀ ਹੈ ਲਾਂਡਰੀ ਡਰਾਇਰ ਵੈਂਟ, ਜਿਵੇਂ ਤੁਸੀਂ ਸਮਝਾਇਆ ਕਿ ਉਹਦੇ ਨਾਲ ਫਾਇਰ ਹੈਜ਼ਰਡ ਹੁੰਦਾ, ਤਾਂ ਉਹ ਸਾਰਾ ਆਪਾਂ ਲਾਂਡਰੀ ਅੰਦਰੋਂ ਅਤੇ ਬਾਹਰੋਂ ਦੋਨੋਂ ਤਰੀਕੇ ਪ੍ਰੋਪਰ ਤਰੀਕੇ ਨਾਲ ਕਲੀਨ ਕਰਦੇ ਹਾਂ, ਅਤੇ ਐਂਡੇ ਕਰਦੇ ਹਾਂ ਆਪਾਂ ਹਰਬਲ ਸੈਨੀਟਾਈਜੇਸ਼ਨ ਰਿਟਰਨ ਡਕਟ ਦੇ ਅੰਦਰ।
0: ਠੀਕ ਹੈ, ਅਤੇ ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਕਿਹੜੇ ਕਿਹੜੇ ਸ਼ਹਿਰ ਤੁਸੀਂ ਜਾਂਦੇ ਹੋ ਡਕਟ ਕਲੀਨਿੰਗ ਕਰਨ 'ਚ, ਕੋਈ ਕਾਲ ਕਰੇ ਤੁਹਾਨੂੰ?
1: ਡਕਟ ਕਲੀਨਿੰਗ ਕਰਨ ਭਾਅ ਜੀ ਆਪਾਂ ਮੋਸਟ ਆਫ ਦਾ ਸਿਟੀਜ਼ ਕਵਰ ਕਰਦੇ ਹਾਂ, ਲਾਈਕ ਇੱਧਰੋਂ ਨਾਇਗਰਾ ਫੋਲਸ ਤੱਕ ਹੋ ਗਿਆ ਹੈਮਿਲਟਨ, ਨਾਇਗਰਾ ਫੋਲ, ਇੱਧਰੋਂ ਆਪਾਂ ਲੰਡਨ ਤੱਕ ਜਾਂਦੇ ਹਾਂ, ਕਿਆ ਤੋਂ ਬੈਰੀ ਹੋ ਗਿਆ, ਬੈਰੀ ਇਨ ਆਸਟ੍ਰੇਲੀਆ ਸਾਰੇ ਏਰੀਆ ਕਵਰ ਕਰਦੇ ਹਾਂ, ਅਤੇ ਇੱਥੋਂ ਮਾਰਕਰਮ, ਓਸ਼ਵਾ, ਲਾਈਕ ਤਕਰੀਬਨ ਸਾਰੇ ਏਰੀਆ ਕਵਰ ਹੋ ਜਾਂਦੇ ਹਾਂ, ਕਿਉਂਕਿ ਇਹ ਸ਼ਹਿਰਾਂ 'ਚ ਭਾਅ ਜੀ ਡਕਟ ਕਲੀਨਿੰਗ ਬਹੁਤ ਮਹਿੰਗੀ ਹੈ ਕਿ ਅਰਾਊਂਡ $400-$500, ਕਿਉਂਕਿ ਉੱਥੇ ਗੋਰੇ ਆ ਸਾਰੇ, $400-$500 ਚਾਰਜ ਕਰਦੇ ਹਾਂ ਡਕਟ ਕਲੀਨਿੰਗ ਦਾ।
0: ਗੋਰੇ ਦਾ ਕੰਮ ਇਹ ਆ ਵੀ ਇੱਕ ਜੋਬ ਤੇ ਗਿਆ ਬਸ, ਬਾਏ ਬਾਏ ਟਾਟਾ, ਉਸ ਤੋਂ ਬਾਅਦ ਬਿੱਲੇ।
1: ਹਾਂਜੀ ਹਾਂਜੀ
0: ਹਾਂਜੀ, ਤੁਸੀਂ ਕਾਲ ਕਰਨੀ ਹੈ ਡਕਟ ਕਲੀਨਿੰਗ ਵਾਸਤੇ, ਨੰਬਰ ਟੂ ਕਾਲ
1: 416-729-1521, 416-729-1521,
0: 416-729-1521 ਤੇ ਤੁਸੀਂ ਕਾਲ ਕਰਨੇ ਆ। ਫਿਲਟਰ ਬਿਲਕੁਲ ਫ੍ਰੀ ਚੇਂਜ ਹੋਣਗੇ, ਜੇ ਕਿਸੇ ਦਾ ਨੰਬਰ ਨਹੀਂ ਮਿਲਦਾ ਟੈਕਸ ਕਰ ਦਿਓ, ਆਪਣੇ ਸ਼ਹਿਰ ਦਾ ਨਾਂ ਲਿਖ ਦਿਓ। $120 ਦੇ ਵਿੱਚ 3 bedroom ਦਾ ਘਰ, $150 ਚ 4 bedroom ਦਾ ਘਰ, 3000 square feet ਤੱਕ ਦਾ ਤੁਹਾਡਾ ਕਰਕੇ ਦੇਣਗੇ। ਫਿਲਟਰ ਬਿਲਕੁਲ ਫ੍ਰੀ ਨੇ, ਜਿਵੇਂ ਕਾਲ ਕੀਤੀ ਹੈ, ਨਾਲ ਤੁਸੀਂ ਆਪਣੇ ਸ਼ਹਿਰ ਦਾ ਨਾਂ ਲਿਖ ਦੇਣਾ, ਲਿਟਲ ਬਿਟ ਫਿਊਲ ਚਾਰਜ ਜਿਹੜਾ ਇਹਨਾਂ ਨੂੰ ਆਉਣ ਜਾਣ ਦਾ ਖਰਚਾ ਪੈਂਦਾ,
1: ਬਾਕੀ
0: ਹਾਂਜੀ 405-416-729-1521, 416-729-1521, 416-729-1521। ਥੈਂਕ ਯੂ ਸੋ ਮਚ ਬਾਈ ਜੀ,
1: ਥੈਂਕ ਯੂ।
0: 416-729-1521 ਨੰਬਰ ਹੈ, ਨਾਨਕ ਟੱਕ ਕਲੀਨਿੰਗ 416-729-1521 ਦੇ ਉੱਤੇ ਆਪ ਜੀ ਸਭ ਇਹਨਾਂ ਨੂੰ ਕਾਲ ਕਰ ਰਹੇ ਹੋ, ਨਾਨਕ ਟੱਕ ਕਲੀਨਿੰਗ ਵਾਲਿਆਂ ਨੂੰ, ਔਰ ਮੈਨੂੰ ਸ਼ੋਅ ਦੇ ਵਿੱਚ 416-518 3200 ਤੇ ਟੈਕਸਟ ਮੈਸੇਜ, 416-518-3200, ਔਰ ਕਾਲ ਕਰ ਲਈਆਂ ਬਾਬਾ ਬਖਤੌਰਾ ਜੀ 905-790-1600 9567-3337 ਕਾਲ ਹੋਲਤੇ ਆ ਬਾਬਾ ਬਖਤੌਰਾ ਚ, ਨਾਲ ਸੁਲਤਾਨ ਜੀ ਹੋਲਤੇ ਨੇ, ਸੁਲਤਾਨ ਜੀ ਕੋ ਵੀ ਜਾਣ ਲੱਗੇ ਤੋਂ ਬਾਅਦ ਇਸ ਕਾਲ ਤੋਂ ਬਾਅਦ। ਹੈਲੋ ਜੀ।
2: ਹੈਲੋ।
0: ਹਾਂਜੀ ਸਤਿ ਸ਼੍ਰੀ ਅਕਾਲ, ਤੁਸੀਂ ਅਮਰੀਕਾ ਤੋਂ ਬੋਲਦੇ ਹੋ ਹੈ ਨਾ?
2: ਹਾਂਜੀ ਹਾਂਜੀ, ਹੁਣ ਆਵਾਜ਼ ਠੀਕ ਹੈ?
0: ਹਾਂਜੀ ਠੀਕ ਹੈ ਠੀਕ ਹੈ। ਕਿਹੜੇ ਸ਼ਹਿਰ ਤੋਂ ਬੋਲਦੇ ਹੋ ਤੁਸੀਂ?
2: ਬਫਲੋ ਜੋ।
0: ਅੱਛਾ, ਬਫਲੋ ਤੋਂ ਬੋਲਦੇ ਆ ਬਾਈ ਜੀ, ਨਾਮ ਤੇ ਡੇਟ ਆਫ ਬਰਥ ਬੋਲੋ ਕੀ ਆ?
2: ਨਾਮ ਅਮਰਜੀਤ ਸਿੰਘ ਚੀਮਾ।
0: ਡੇਟ ਆਫ ਬਰਥ?
2: ਜੂਨ 6।
0: ਜੂਨ 6। ਪਾਸਵਰਡ ਤਵਾ ਕਿਚਨ?

0: ਨੂੰ ਧਿਆਨ ਨਾਲ। ਤੁਹਾਨੂੰ ਸਿੱਖਣ ਦਾ ਬਹੁਤ ਸ਼ੌਂਕ ਆ, ਨਵੀਆਂ ਚੀਜ਼ਾਂ ਜਾਣਨ ਦਾ ਬਹੁਤ ਸ਼ੌਂਕ ਆ, ਤੁਸੀਂ ਆਉਣ ਵਾਲੇ ਸਮੇਂ ਲਈ ਆਪਣੇ ਆਪ ਨੂੰ ਤਿਆਰ ਰੱਖਦੇ ਹੋ, ਯਾਨੀ ਕਿ ਕੋਈ ਵੀ ਚੀਜ਼ ਲਈ ਸਰਪਲਸ ਹੋ ਕੇ ਚੱਲਦੇ ਹੋ ਤੁਸੀਂ, ਸਰਪਲਸ ਸਮਝ ਕੇ ਨਾ ਵੀ ਤਿਆਰੀ ਰੱਖ ਕੇ ਚੱਲਦੇ ਹਾਂਜੀ, ਵੀ ਕੱਲ ਨੂੰ ਕੋਈ ਚੀਜ਼ ਉਨੀਕੀ ਹੋਗੀ ਤਾਂ ਮਗਰ ਬੈਕਅਪ ਕੀ ਹੋਊਗਾ, ਅਲਰਟ ਰਹਿੰਦੇ ਹੋ, ਚੀਅਰਫੁਲ ਆਪਣੇ ਸਮੇਂ ਨੂੰ ਵਧੀਆ ਤਰੀਕੇ ਨਾਲ ਹਟਾਉਂਦੇ ਹੋ, ਚਿੰਤਾ ਚੁੰਤਾ ਜੀ ਵੀ ਕਰਦੇ ਹੋ, ਮੈਂ ਉਹ ਵੀ ਆਉਣ ਲੱਗਿਆ ਉੱਥੇ, ਪਰ ਕਿੱਦਾਂ ਕਰਦੇ ਹੋ ਵੀ ਦੱਸ ਦਿੰਦਾ, ਅਤੇ ਨਾਲ ਨਾਲ ਤੁਸੀਂ ਸਮਝਦਾਰ ਵੀ ਹੈਗੇ ਹੋ, ਕਲੈਵਰ ਲਿਖਿਆ ਇਹਨੇ ਵਿੱਚ, ਕਲੈਵਰ ਦਾ ਮਤਲਬ ਵੈਸੇ ਸ਼ੈਤਾਨ ਹੀ ਹੁੰਦਾ ਪਰ ਆਪਾਂ ਸਮਝਦਾਰ ਕਹਿ ਦਿੰਦੇ ਹਾਂ, ਠੀਕ ਹੈ, ਅਤੇ ਸ਼ੈਤਾਨੀ ਦਿਮਾਗ ਹੈ ਤੁਹਾਡਾ, ਅਤੇ ਇਹ ਕਹਿੰਦਾ ਟੈਨਸ਼ਨ ਨਰਵਸ ਐਂਡ ਜਿਹੜਾ ਵਹਿਮ ਆ ਉਹਨੂੰ ਕਰ ਜਾਂਦੇ ਹੋ ਬਹੁਤ ਛੇਤੀ ਤੁਸੀਂ, ਤੁਸੀਂ ਟੈਨਸ਼ਨ ਬਹੁਤ ਲੈ ਜਾਂਦੇ ਕੋਈ ਗੱਲ ਦੀ, ਜਿਵੇਂ ਲੈਂਦੇ ਆਪਾਂ ਸਾਰੇ, ਮੈਂ ਵੀ ਲੈਂਦਾ ਭਾਅ ਜੀ, ਤੁਸੀਂ ਵੀ ਲਓਗੇ ਹਾਂਜੀ, ਪਰ ਸੋਲਿਊਸ਼ਨ ਵੱਲ ਬਹੁਤ ਜ਼ਿਆਦਾ ਟਾਈਮ ਨਹੀਂ ਦਿੰਦੇ, ਫਿਰ ਤੁਸੀਂ ਨਰਵਸ ਹੋ ਜਾਂਦੇ, ਤੁਹਾਨੂੰ ਪਤਾ ਲੱਗਦਾ ਤਾਂ ਸੋਲਿਊਸ਼ਨ ਕੱਢਣਾ ਕਿਵੇਂ ਆ, ਫਿਰ ਤੁਸੀਂ ਕਿਸੇ ਦੀ ਮਦਦ ਨਾਲ ਸੋਲਿਊਸ਼ਨ ਕੱਢ ਪਾਉਂਦੇ ਹੋ, ਆਪ ਨਹੀਂ ਕੱਢ ਪਾਉਂਦੇ,
1: ਠੀਕ ਹੈ,
0: ਇਸ ਚੀਜ਼ 'ਤੇ ਵਰਕਆਊਟ ਕਰੋ ਭਾਅ ਜੀ, ਜਦੋਂ ਵੀ ਕੋਈ ਪ੍ਰੋਬਲਮ ਆਈ ਅੱਧਾ ਘੰਟਾ ਸੋਚੋ ਆਰਾਮ ਨਾਲ ਗੰਭੀਰਤਾ ਨਾਲ ਕਿ ਇਹਨੂੰ ਸੋਲਵ ਕਿਵੇਂ ਕਰਨਾ, ਇਹਦਾ ਵਰਸਟ ਕਮ ਸਿਨੈਰੀਓ ਕੀ ਹੈਗਾ, ਕੀ ਇਹ ਜਿਹੜੀ ਪ੍ਰੋਬਲਮ ਆ ਇਹ ਰੀਅਲ ਪ੍ਰੋਬਲਮ ਆ ਕਿ ਇੱਕ ਅਣਜਾਣੇ 'ਚ ਫੇਕ ਪ੍ਰੋਬਲਮ ਆ ਗਈ ਮੇਰੇ ਕੋਲ, ਉਹ ਤੋਂ ਬਾਅਦ ਸੋਲਿਊਸ਼ਨ, ਠੀਕ ਹੈ ਜੀ, ਥੈਂਕ ਯੂ ਸੋ ਮਚ, ਜਿਉਂਦੇ ਪਾਸੇ ਰਹੋ, ਅਤੇ ਸੁਲਤਾਨ ਜੀ ਤੁਸੀਂ ਆਉਂਦੇ ਯਾਰ, ਅਤੇ ਸਟੂਡੀਓ ਦਾ ਨੰਬਰ 905

0: 9056333 ਤੁਹਾਡੇ ਕਾਲ ਹੋਲਡ ਤੇ ਨੇ, ਹੋਲਡ ਰੱਖੋ ਜਤਿੰਦਰ ਜੀ, ਵਰਿੰਦਰ ਜੀ ਹੋਲਡ ਰੱਖੋ, ਸੁਲਤਾਨ ਜੀ ਤੁਸੀਂ ਆਨ ਏਅਰ ਪਲੀਜ਼ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ, ਖਾਸ ਤੌਰ ਤੇ ਜਿਹੜੇ ਕਸਟਮਰ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਹੋ, ਮਿਸ ਨਾ ਕਰਨ। ਟਾਪ ਲੋਡ ਵਾਸ਼ਰ ਐਂਡ ਡਰਾਇਰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ, ਕੰਪੈਕਟ ਵਾਸ਼ਰ ਐਂਡ ਡਰਾਇਰ, ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਦੇ ਉੱਪਰ ਹਿਊਜ ਸੇਵਿੰਗ ਕਰੋਗੇ ਤੁਸੀਂ। ਮਿਨੀਮਮ 600 ਤੋਂ ਲੱਗ ਕੇ $800 ਦੀ ਸੇਵਿੰਗ ਹੈ। ਟਾਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ, $1099 ਦਾ ਪੇਅਰ ਮਿਲੇਗਾ, ਵਾਸ਼ਰ ਡਰਾਇਰ ਦੋਨੋਂ $1099 ਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2000 ਦਾ ਸੀਗਾ, ਲੇਕਿਨ ਟੈਰਿਫ ਲੱਗ ਕੇ ਇਹਦੀ ਪ੍ਰਾਈਸ $2600 ਆਈ ਹੈ, ਪਰ ਤੁਹਾਨੂੰ $1799 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲ ਜਾਏਗਾ। 7-8 ਪੇਅਰ ਅਵੇਲੇਬਲ ਹੈ, ਫਸਟ ਕਮ ਫਸਟ ਸਰਵ, ਤੁਸੀਂ ਇਸ ਲੋਵੈਸਟ ਪ੍ਰਾਈਸ ਦਾ ਫਾਇਦਾ ਚੁੱਕ ਸਕਦੇ ਹੋ ਜੀ। 905-450-2828 ਨੰਬਰ ਹੈ। ਤੇ ਜਿਹੜੇ ਕਸਟਮਰ ਸਿੰਗਲ ਸਿੰਗਲ ਪੀਸ ਵੀ ਲੈਣਾ ਚਾਹੁੰਦੇ, ਕੱਲਾ ਫਰਿੱਜ ਉਹਨਾਂ ਨੂੰ 36 ਇੰਚ ਵਾਈਡ ਫਰੰਟ ਡੋਰ ਫਰਿੱਜ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਤੇ ਤੁਹਾਨੂੰ ਦਿੱਤਾ ਜਾ ਰਿਹਾ $2200 ਤੋਂ ਸਿਰਫ ਸਿਰਫ $1499 ਦਾ, $700 ਤੁਸੀਂ ਕੱਲੇ ਫਰਿੱਜ ਤੇ ਹੀ ਸੇਵ ਕਰ ਲੈਣਾ। ਸਮੂਥ ਟੋਪ ਇਲੈਕਟ੍ਰਿਕ ਸਟੋਵ $1200-1300 ਵਾਲਾ $799 ਦਾ ਮਿਲੇਗਾ। ਤੇ ਟੋਲ ਟੱਪ ਦੀ ਡਿਸ਼ ਵਾਸ਼ਰ, ਸਟੇਨਲੈਸ ਸਟੀਲ ਦੀ ਟੋਲ ਟੱਪ ਦੀ ਡਿਸ਼ ਵਾਸ਼ਰ ਜੀ, $1000 ਦੀ, $900 ਦੀ ਸੇਲ ਤੇ ਵੀ ਵਿਕੀ ਹੈ, ਪਰ $499 ਚ ਬੋਵੇਡ ਐਂਡ ਚੰਕੂਜ਼ੀ ਤੇ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਜ਼ਰੂਰ ਵਿਜ਼ਿਟ ਕਰਨਾ। 905-450-2828 ਨੰਬਰ ਹੈ, ਤਾਂ ਕਿ ਬਿਗ ਸੇਵਿੰਗਸ ਕਰ ਸਕੋ ਇਲੈਕਟ੍ਰੋਨਿਕਸ, ਹੋਮ ਅਪਲਾਈਸਿਸ ਐਂਡ ਲਾਂਡਰੀ ਸੈਕਸ਼ਨ ਚ। ਇਸੇ ਤਰ੍ਹਾਂ ਟੀਵੀ ਸੈਕਸ਼ਨ ਚ ਵੀ ਸਾਡੇ ਕੋਲ ਇਸ ਟਾਈਮ 55 ਇੰਚ ਟੀਵੀ ਸਿਰਫ $399 ਦਾ, 65 ਇੰਚ ਟੀਵੀ ਸਿਰਫ $499 ਦਾ, 55 ਇੰਚ ਟੀਵੀ $399 ਤੇ 65 ਇੰਚ ਟੀਵੀ $499 ਦਾ, 5-5, 6-6 ਪੀਸ ਇਨ ਸਟੋਕ ਹੈ, ਲੋਸਟ ਪ੍ਰਾਈਸ ਗਰੰਟੀ ਹੈ ਜੀ। ਤੇ ਜਦੋਂ ਬਿਗ ਸਕਰੀਨ ਟੀਵੀ ਦੀ ਗੱਲ ਕਰਦੇ ਹਾਂ, 75 ਇੰਚ $799 ਚ ਤੇ 65 ਇੰਚ ਸਿਰਫ $1199 ਦਾ ਮਿਲੇਗਾ। ਸੈਮਸੰਗ ਦੇ ਟੀਵੀ ਹੈ ਜੀ ਇਹ। 905-450-2828 ਨੰਬਰ ਹੈ, ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਮਿਲਣਗੇ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com। ਜਿਹੜੇ ਸਾਡੇ ਭੈਣ ਭਰਾ

0: ਨੂੰ ਰੈਨੋਵੇਟ ਕਰ ਰਹੇ ਆ, ਕਿਚਨ ਨੂੰ ਰੈਨੋਵੇਸ਼ਨ ਦੇ ਵਿੱਚ ਬਿਲਟ ਇਨ ਕਿਚਨ ਲਗਾਉਣਾ ਚਾਹੁੰਦੇ ਆ, ਉਹਨਾਂ ਨੂੰ 40% ਦਾ ਡਿਸਕਾਊਂਟ ਲੈ ਕੇ ਦੇ ਰਹੇ ਹਾਂ ਅਸੀਂ। ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਚ ਲੈ ਕੇ $6,100 ਦੀ ਸੇਵਿੰਗ ਬਿਲਟ ਇਨ ਕਿਚਨ ਤੇ ਕੀਤੀ ਜਾ ਸਕਦੀ ਹੈ। ਸਿੰਗਲ ਪੀਸ ਤੇ $500 to $600 ਸੇਵ ਹੋ ਰਿਹਾ ਤੇ ਬਿਲਟ ਇਨ ਕਿਚਨ ਤੇ ਤੁਹਾਨੂੰ $6,000 ਸੇਵ ਹੋ ਰਿਹਾ। 905-450-2828 ਨੰਬਰ ਹੈ ਜੀ। ਕੱਲਾ ਵਾਸ਼ਰ ਚਾਹੀਦਾ 599 ਦਾ, ਕੱਲਾ ਡਰਾਇਰ ਚਾਹੀਦਾ ਜੀ ਉਹ ਵੀ 599 ਦਾ, ਫ੍ਰੀ ਡਿਲੀਵਰ ਹੋ ਜਾਏਗਾ, 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828 ਬੋਵੇਡ ਐਂਡ ਚੰਕੂਜੀ ਵਾਲੀ ਲੋਕੇਸ਼ਨ ਤੇ ਪਹੁੰਚਣਾ। 905-450-2828 905-450-2828 ਜੀ।
1: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਸਟੂਡੀਓ ਦੀ ਲਾਈਨ ਨਹੀਂ ਮਿਲ ਰਹੀ ਤਾਂ 905-673-3337। ਜਤਿੰਦਰ ਤੁਸੀਂ ਮੇਰੇ ਨਾਲ ਹੋਲ ਤੇ ਸੀਗੇ, ਮੇਰੇ ਨਾਲ ਵਰਿੰਦਰ, ਸੁਮਨ ਤੇ ਪ੍ਰਨੀਤ ਸਾਰੇ ਹੋਲ ਤੇ ਨੇ, ਹੋਲ ਰੱਖਣਾ ਤੁਸੀਂ। ਤੇ ਜਤਿੰਦਰ ਤੁਸੀਂ ਔਨ ਏਅਰ? ਹਾਂਜੀ
2: ਹਾਂਜੀ ਵੀਰੇ, ਸਤਿ ਸ਼੍ਰੀ
1: ਅਕਾਲ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਵੀਰੇ, ਮੈਂ ਇਹੀ ਗੱਲ ਕਰਨੀ ਸੀਗੀ ਕਿ ਤੁਸੀਂ ਬਹੁਤ ਵਧੀਆ ਪੱਖ ਰੱਖਿਆ ਆਪਣਾ, ਜਿੱਦਾਂ ਭਾਜੀ ਨਾਲ ਜਿੱਦਾਂ ਗੱਲ ਕਰਦੇ ਪਈ ਕਿ ਦੇਖੋ ਇਹ ਸਾਰਾ ਭਾਂਡਾ ਮਤਲਬ ਡਰਾਈਵਰ ਦੇ ਸਿਰ ਤੇ ਬੰਨੀ ਜਾਂਦੇ। ਮਤਲਬ ਪਹਿਲਾਂ ਸਰਕਾਰਾਂ ਨੂੰ ਨੀ ਪਤਾ ਕਿ ਸੈਟਅਪ ਕਰਨੇ ਇਹਨਾਂ ਚੀਜ਼ਾਂ।
1: ਐਕਚੁਅਲ ਦੇ ਵਿੱਚ ਇਹ ਰੋਬੋਟਸ ਲੈ ਕੇ ਆਉਣੇ ਚਾਹੁੰਦੇ ਟਰੱਕਾਂ 'ਚ, ਡਰਾਈਵਰਸ ਘਟਾ ਦਈਏ, ਬੰਦੇ ਖਤਮ ਕਰ ਦਈਏ, ਰੋਬੋਟਸ ਬਾੜ ਦਈਏ ਤੇ ਇਹਨਾਂ ਨੂੰ ਬਾਹਰ ਕੱਢੀਏ, ਇਹਨਾਂ ਤੇ ਲਾਅ ਬਣਾਈਏ। ਰੋਬੋਟ ਤੇ ਕੋਈ ਲਾਅ ਨਹੀਂ ਆਉਣਾ। ਦੇਖਿਓ ਮਸਕ ਉਹਨਾਂ ਦੀਆਂ ਸਕੀਮਾਂ ਨੇ ਜੀ ਸਾਰੀਆਂ ਡਰਾਈਵਰਾਂ ਤੇ, ਜਿੰਨਾ ਕੁਛ ਹੋ ਰਿਹਾ ਨੇ 1.5 ਸਾਲ ਤੋਂ ਟਰੰਪ ਆਏ ਤੋਂ ਬਾਅਦ, ਇਹ ਸਾਰਾ ਮਸਕ ਦਾ ਮਾਲ ਪਤਾ ਕਿੱਥੋਂ ਹੈ।
2: ਕਿਉਂਕਿ ਦੇਖੋ ਜੀ, ਦੇਖੋ ਜਦੋਂ ਕਾਰਪੋਰੇਸ਼ਨਾਂ ਖੁੱਲਣਗੇ ਤੇ ਤੁਸੀਂ ਦਿੱਤੀਆਂ, ਮੰਨ ਲਓ ਜਦੋਂ ਤੁਸੀਂ 2021 ਚ ਟੂਲ ਲਿਆ ਕੇ ਆਉਂਦੇ, ਤੁਸੀਂ ਉਦੋਂ ਬੰਦੇ ਨੂੰ ਸਿੱਧਾ ਪਹਿਲਾਂ ਕਹਿ ਦੋ ਕਿ ਭਾਈ ਜੇ ਤੂੰ ਕੰਮ ਕਰਨਾ ਤੇ ਇੱਦਾਂ ਕਰਨਾ, ਫੇਰ ਉਹ ਤੇ ਜੇ ਨਹੀਂ ਕਰਨਾ ਤੇ ਫਿਰ ਤੂੰ ਆਪਣੇ ਆਡਿਟ ਦਾ ਆਪ ਜ਼ਿੰਮੇਵਾਰ ਹੋਊਗਾ। ਬੰਦਾ ਸੋਚ ਲੈ ਮੈਂ ਕਰਨਾ ਕਿ ਨਹੀਂ ਕਰਨਾ ਨਾ।
1: Everyone knows you don't let a kid swim unsupervised. You don't touch a baking tray straight out of the oven. Ouch! You're careful when using a sharp knife. And you don't drive without a seatbelt. Buckle up! But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it. This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
4: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
5: Listening to your favorite radio show, Radio Awaz, The Voice, Zindabad, Zindabad. For advertising, please call 416-518-3200.
1: ਗਮਦੀਪ ਸਿੰਘ ਸੁਣ ਰਹੇ ਨੇ, ਹਰਦੀਪ ਜੀ ਸੁਣ ਰਹੇ ਨੇ ਤੇ ਸਾਡੇ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਸੁਣ ਰਹੇ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ। ਏ ਐਮ 530 ਡਾਲ ਤੇ ਰੇਡੀ ਆਵਾਜ਼ ਸੁਣ ਰਹੇ ਹੋ। ਇਸ ਸਮੇਂ ਵਰਿੰਦਰ ਮੇਰੇ ਨਾਲ ਆ ਬਾਬਾ ਬਖਤੌਰਾ ਦੇ ਵਿੱਚ। ਵਰਿੰਦਰ ਕੀ ਹਾਲ ਚਾਲ ਹੈ?
6: ਹਾਂਜੀ ਵਧੀਆ ਜੀ, ਤੁਸੀਂ ਸੁਣਾਓ?
1: ਤੁਸੀਂ ਤਕਰੀਬਨ 25 ਮਿੰਟ ਤੋਂ ਹੋਰ ਤੇ ਹੋ, ਰੀਲੀ ਅਪਰੀਸ਼ੀਏਟ। ਤੇ 905-673-3337 ਲਾਈਨਸ ਖਾਲੀ ਨੇ। ਹਾਂਜੀ ਵਰਿੰਦਰ।
6: ਹਾਂਜੀ, ਮੇਰੀ ਡੇਟ ਆਫ ਬਰਥ ਹੈ ਜੀ ਅਗਸਤ 31
1: ਤੇ। ਹਾਂਜੀ, ਤੇ ਨਾਲ ਪਾਸਵਰਡ ਸਾਡਾ
6: ਤਵਾ ਕਿਚਨ।
1: ਗਏ ਹੋ ਕਦੇ?
6: ਨਹੀਂ ਗਿਆ ਤਾਂ ਨਹੀਂ।
7: ਅੱਜ ਜਾ ਕੇ ਆਓ, ਸਪੈਸ਼ਲੀ ਅੱਜ ਪੰਕਜ ਉੱਥੇ ਲਾਈਵ ਲੋਕੇਸ਼ਨ ਤੇ ਪਹੁੰਚਿਆ ਹੋਇਆ, ਜ਼ਰੂਰ ਜਾ ਕੇ ਆਓ ਤੁਸੀਂ, ਠੀਕ ਹੈ?
6: ਮੈਂ ਬਿਟਵੀ ਤੋਂ ਗੱਲ ਕਰ ਰਿਹਾ।
7: ਹਾਂ ਕੋਈ ਨਹੀਂ, ਬਿਟਵੀ ਨੂੰ ਕੀ ਹੈ, ਇੱਥੇ ਘੁੰਮਣਾ ਜੋ, ਨਾਲੇ ਚਾਰ ਚੀਜ਼ਾਂ ਹੋਰ ਦੇਖੇ ਜਾਏ, ਇੱਥੇ ਮੰਦਰ ਗੁਰਦੁਆਰੇ ਮੱਥਾ ਟੇਕੇ ਜਾਓ, ਨਾਲੇ ਚਾਰ ਹੋਰ ਬੰਦਿਆਂ ਨੂੰ ਮਿਲ ਕੇ ਜਾਓ, ਠੀਕ ਹੈ?
6: ਹਾਂਜੀ ਹਾਂਜੀ।
7: ਤੇ ਵਰਿੰਦਰ, 31st August ਜਿਹੜਾ ਹੈਗਾ ਇਹ ਕਹਿੰਦਾ ਹੈਗਾ 31st August ਦੇ ਲਈ ਕਿ ਜਿਹੜੀ ਕਾਰਡ ਕਰਕੇ ਕੰਮ ਕਰਨ ਵਾਲੇ ਬੰਦੇ ਹੋ, ਸੀਰੀਅਸ ਰਹਿ ਕੇ ਇੱਕੋ ਕੰਮ ਕਰ ਰਹੇ ਇੱਕ ਟਾਈਮ 'ਤੇ, ਦਬੰਗ ਉੱਥੇ ਲਾਉਂਦੇ, ਹੈਲਪਿੰਗ ਐਂਡ ਪ੍ਰੈਕਟੀਕਲ ਐਲੀਗੈਂਟ ਹੈਗੇ ਹੋ ਤੁਸੀਂ, ਠੀਕ ਹੈ, ਡਿਫਰੈਂਟ ਹੈਗੇ ਹੋ ਬਾਕੀਆਂ ਦੇ ਨਾਲੋਂ, ਪਰ ਤੁਹਾਡੀ ਪ੍ਰੋਬਲਮ ਇਹ ਆ, ਰਿਸਟ੍ਰਿਕਟਡ ਦੱਸ ਰਿਹਾ ਹੈਗਾ ਚਾਰਟ ਸਾਡਾ, ਚਾਰਟ ਕਹਿੰਦਾ ਰਿਸਟ੍ਰਿਕਟਡ ਨੋਜ਼ੀ ਐਂਡ ਪਿੱਕੀ, ਮਤਲਬ ਤੁਸੀਂ ਕਿਸੇ ਵੀ ਚੀਜ਼ ਨੂੰ ਛੇਤੀ ਪਸੰਦ ਨਹੀਂ ਕਰ ਪਾਉਂਦੇ, ਟਾਈਮ ਲਾਉਂਦੇ ਹੈਗੇ ਕਿਸੇ ਵੀ ਚੀਜ਼ ਲਈ, ਅਤੇ ਰਿਸਰਚ 'ਤੇ ਬਹੁਤ ਜ਼ਿਆਦਾ ਟਾਈਮ ਖਰਾਬ ਕਰ ਲੈਂਦੇ ਕਈ ਵਾਰੀ। ਤੁਸੀਂ ਕੰਮ ਕੀ ਕਰਦੇ ਹੋ? ਤੇ ਨਾਲ ਨਾਲ ਕੋਈ ਲਾਇਸੈਂਸ ਲੂਸੈਂਸ ਕੱਢੋ ਭਾਜੀ, ਕੋਈ ਲਾਇਸੈਂਸ ਲਓ ਇੱਕ ਨਾਲ ਹੋਰ, ਐਮਾਜ਼ੋਨ ਵੀ ਇਕੱਲਾ ਆਈ ਟੀ ਨਹੀਂ ਕਰਦੀ ਪਈ ਹੁਣ, ਐਮਾਜ਼ੋਨ ਹਰੇਕ ਚੀਜ਼ ਕਰਨ ਲੱਗ ਗਈ, ਇਸੇ ਤਰ੍ਹਾਂ ਮਸਕ ਹੈਗਾ, ਕੋਈ ਵੀ ਕੰਪਨੀ ਹੈ ਦੁਨੀਆ ਦੀਆਂ ਮਲਟੀਨੈਸ਼ਨਲ ਕੰਪਨੀਆਂ, ਮਲਟੀ ਪ੍ਰੋਡਕਟ ਚੱਲ ਗਏ, ਤੁਸੀਂ ਮਲਟੀ ਪ੍ਰੋਡਕਟ ਚਾਹੋ, ਆ ਸਾਡੇ ਐਡ ਬੋਲ ਦਿੰਦੇ ਨੇ, ਤੁਸੀਂ ਕੋਈ ਲਾਇਸੈਂਸ ਲੈਣਾ ਕਿਸੇ ਵੀ ਤਰ੍ਹਾਂ ਦਾ, ਤੁਸੀਂ ਕੋਈ ਮੇਰੇ ਨਾਲ ਗੱਲ ਕਰਨੀ ਹੋ, ਮੇਰੇ ਨਾਲ ਕਾਲ ਕਰ ਦਿਓ, 416-518-3200, ਅੱਜ ਵੀ ਦੋ ਫੈਮਲੀਜ਼ ਡਿਸਕਸ਼ਨਸ ਕਰਨ ਆ ਰਹੀਆਂ ਫਿਊਚਰ ਬਿਜ਼ਨਸ ਵਾਸਤੇ, ਠੀਕ ਹੈ?
6: ਓਕੇ,
7: ਹਾਂ, 416-518-3200। ਅਤੇ ਜਸਵੀਰ ਮੇਰੇ ਨਾਲ ਹੋਰ ਤੇ ਕਾਫੀ ਟਾਈਮ, ਜਸਵੀਰ ਕੀ ਹਾਲ ਹੈ?
8: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
7: ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਹੈ ਜੀ?
8: ਠੀਕ ਹੈ ਜੀ।
7: ਹਾਂਜੀ,
8: ਫਰਵਰੀ 20
7: ਤੇ ਪਾਸਵਰਡ ਕੀ ਹੈ ਸਾਡਾ?
8: ਤਵਾ ਕਿਚਨ।
7: ਗਏ ਹੋ ਕਦੇ?
8: ਨਹੀਂ, ਅਸੀਂ ਮਿਲਟਨ ਚ ਰਹਿੰਦੇ ਹਾਂ। ਅਸੀਂ
7: ਫਿਰ ਮਿਲਟਨ ਕਿਹੜਾ ਹੈ? ਅਮਰੀਕਾ ਚ ਹੁੰਦਾ ਵੀ, ਟਰੰਪ ਕਹਿੰਦਾ ਉਧਰ ਜੇ ਖਾਣਾ ਖਾ ਕੇ ਟੈਰਿਫ ਲਾ ਦਾਂਗੇ ਤੁਹਾਡੇ ਤੇ।
8: ਨਹੀਂ, ਹੁਣ ਜਾਵਾਂਗੇ ਨੈਕਸਟ ਵੀਕਐਂਡ ਤੇ।
7: ਓਕੇ, ਤੁਸੀਂ ਜਾਇਓ ਨਜ਼ਾਰਾ ਦੇ ਉੱਤੇ, ਤੁਹਾਨੂੰ ਨੇੜੇ ਪੈਣਾ, ਇਹ ਵੀ ਤਵਾ ਕਿਚਨ ਦੀ ਉਹ ਬ੍ਰਾਂਚ ਹੈ, ਵੱਡੀ ਬ੍ਰਾਂਚ ਹੈ, ਡਾਇਨਿੰਗ ਕਰਕੇ ਆਇਓ, 410 ਐਂਡ ਸਟੀਲ ਦੇ ਉੱਪਰ ਨੇ, ਠੀਕ ਹੈ?
8: 410 ਐਂਡ ਸਟੀਲ। ਓਕੇ,
7: ਹਾਂ, ਨਜ਼ਾਰਾ ਨਜ਼ਾਰਾ ਯਾਦ ਰੂਗਾ, ਨਜ਼ਾਰਾ ਆ ਗਿਆ ਹੋਏ, ਨਜ਼ਾਰਾ ਆ ਗਿਆ ਹੋਏ।
8: ਹਾਂਜੀ ਹਾਂਜੀ ਹਾਂਜੀ ਹਾਂਜੀ,
7: ਬਸ ਯਾਦ ਕਰਾਤਾ ਤੁਹਾਨੂੰ, ਜ਼ਰੂਰ ਜਾ ਕੇ ਆਓ। ਤੇ ਮੈਂ ਚਾਰਟ ਦੱਸਦਾ ਪਿਆ, ਸਾਡੇ ਕੋਲ ਇੱਕ ਚਾਈਨੀਜ਼ ਚਾਰਟ ਹੈ ਜਿਹੜਾ ਲੋਕਾਂ ਦੀਆਂ ਆਦਤਾਂ ਬਾਰੇ ਦੱਸਦਾ ਹੈਗਾ।
8: ਓਕੇ,
7: ਹਾਂਜੀ, ਵੈਸੇ ਆਦਤਾਂ ਤਾਂ ਹਸਬੈਂਡ ਨੂੰ, ਵਾਈਫ ਦੀਆਂ ਜ਼ਿਆਦਾ ਪਤਾ ਹੁੰਦੀਆਂ, ਵਾਈਫ ਨੂੰ ਜ਼ਿਆਦਾ, ਵਾਈਫ ਨੂੰ ਲੱਗਦਾ ਹਸਬੈਂਡ ਦੀਆਂ ਨਹੀਂ ਪਤਾ ਉਹਨੂੰ, ਹਸਬੈਂਡ ਦੀਆਂ ਵਾਈਫ ਜ਼ਿਆਦਾ ਜਾਣਦੀ ਹੈ, ਅਤੇ ਵਾਈਫ ਬਾਰੇ ਹਸਬੈਂਡ ਵੀ ਜਾਣਦਾ ਹੁੰਦਾ, ਵਾਈਫ ਨੂੰ ਲੱਗਦਾ ਹੁੰਦਾ ਉਹਨੂੰ ਪਤਾ ਹੀ ਨਹੀਂ ਗਾ ਕਿਤੇ। ਹਾਂਜੀ, ਅਤੇ ਦੱਸਿਓ ਮੈਨੂੰ ਦੁਬਾਰਾ ਇੱਕ ਵਾਰ ਫਿਰ, ਡੇਟ ਕੀ ਬੋਲੀ ਸੀ?
8: 20 ਫਰਵਰੀ।
7: 20 ਫਰਵਰੀ, ਫਰਵਰੀ 20 ਦਾ ਚਾਰਟ ਹੈਗਾ ਕਿ ਸੁਭਾਅ ਪਿਆਰ ਕਰਨ ਵਾਲਾ, ਦਿਆਲਤਾ ਅੰਦਰ ਹੈਗੀ ਹੈ ਤੁਹਾਡੇ, ਐਸਥੈਟਿਕ ਵਿਦ ਗੁੱਡ ਟੈਂਪਰ, ਗੁੱਸਾ ਆਉਂਦਾ ਮਤਲਬ ਠੀਕ ਠਾਕ ਜੇ ਮੰਗਵਾਉਂਦਾ ਹੈਗਾ, ਇਹ ਨਹੀਂ ਹੈਗਾ ਵੀ ਅਬੜ ਤਬੜ ਕਰ ਦਿੰਦੇ ਹੋ, ਠੀਕ ਹੈ? ਅਨਰਲਿਸਟਿਕ ਅਤੇ ਓਵਰ ਥਿੰਕਿੰਗ ਜ਼ਿਆਦਾ ਕਰਦੇ, ਅਨਰਲਿਸਟਿਕ ਮੀਨਸ ਬੇਵਜ੍ਹਾ ਦੀਆਂ ਗੱਲਾਂ, ਜਿਵੇਂ ਮੇਰੇ ਵਾਲਾ ਕੰਮ ਲਾ ਲਓ ਵੀ, ਛੋਟੀ ਚੀਜ਼ ਨੂੰ ਵੱਡੀ ਬਣਾ ਲੈਂਦੇ ਜਦੋਂ ਬਣਾਉਂਦੇ ਹੋ, ਠੀਕ ਹੈ? ਥੈਂਕ ਯੂ ਸੋ ਮਚ, ਥੈਂਕ ਯੂ ਥੈਂਕ ਯੂ ਥੈਂਕ ਯੂ।

0: ਦੱਸੋ ਸਟੂਡੀਓ ਦੇ ਵਿੱਚ 905-600 ਸੁਮਨ ਜੀ ਸੁਮਨ ਮੇਰੇ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ
1: ਸਤਿ ਸ਼੍ਰੀ ਅਕਾਲ ਜੀ ਮੈਂ ਆਪਣੀ ਬੇਟੀ ਬਾਰੇ ਪੁੱਛਣਾ ਸੀਗਾ
0: ਹਾਂਜੀ
1: ਉਹਦੀ ਡੇਟ ਆਫ ਬਰਥ ਹੈ ਸਪਟੰਬਰ 10 1998
0: ਨਹੀਂ ਹੁਣ ਐ ਤਾਂ ਠੀਕ ਹੈ ਤੁਹਾਡੀ ਬੇਟੀ ਤੁਸੀਂ ਆਪਣੇ ਬਾਰੇ ਪੁੱਛ ਲਓ
1: ਆਪਣੇ ਬਾਰੇ
0: ਹਾਂ
1: ਬੇਟੀ ਬਾਰੇ ਨਹੀਂ ਪੁੱਛਦਾ
0: ਬੱਚਿਆਂ ਲਈ ਕਹਿੰਦੇ ਹੁੰਦੇ ਆ ਕਿ ਬੱਚੋਂ ਕੇ ਨੰਨੇ ਹੱਥੋਂ ਕੋ ਚਾਂਦ ਸਿਤਾਰੇ ਛੂਨੇ ਦੋ ਚਾਰ ਕਿਤਾਬੇ ਪੜ੍ਹ ਕੇ ਦੀਏ ਵੀ ਹਾਂ ਮੈਂ ਸਮਝਦਾ ਪਰ ਜਿਹੜਾ ਬੰਦਾ ਪ੍ਰੈਜ਼ੈਂਟ ਨਹੀਂ ਆਪਾਂ ਉਹਦੀਆਂ ਗੱਲਾਂ ਕਿਉਂ ਕਰਦੇ ਆ
1: ਨਹੀਂ ਨਹੀਂ ਉਹ ਮੇਰੇ ਨਾਲ ਆ ਹਾਂਜੀ ਕਾਰ ਚ ਸਾਡੇ ਨਾਲ ਹੀ
0: ਅੱਛਾ ਫੇਰ ਠੀਕ ਆ ਫਿਰ ਇਹਦੀ ਗੱਲ ਕਰੋ ਆਪ ਪੁੱਛੀ ਤੁਸੀਂ ਕਦੋਂ ਪੁੱਛਦੇ ਹੋ ਆਪਣੇ ਬਾਰੇ ਦੱਸੋ ਗੱਲ ਸੁਣੋ ਨਾ ਬੰਦਾ ਰੱਜਿਆ ਹੋਵੇ ਨਾ ਖਾਣੇ ਦਾ ਉਹਨੂੰ ਤੁਸੀਂ ਖਾਣਾ ਖਿਲਾਈ ਚੱਲੋ ਤੁਹਾਡੀ ਰੋਟੀ ਸਵਾਦ ਨਹੀਂ ਲੱਗਦੀ ਫਿਰ ਹੈ ਤੇ ਜਦੋਂ ਇਹਨੂੰ ਲੱਗੋ ਆਪੇ ਕਾਲ ਕਰ ਲੂਗੀ ਆਪੇ ਪੁੱਛ ਲੂਗੀ ਠੀਕ ਹੈ ਹਾਂਜੀ ਤੁਹਾਡੇ ਬਾਰੇ ਬੋਲੋ
1: ਹਾਂਜੀ ਨਵੰਬਰ 13
0: ਤੁਹਾਡਾ ਨਾਮ ਸੁਮਨ ਹੈ ਨਾ
1: ਸੁਮਨ ਹਾਂਜੀ
0: ਹਾਂਜੀ ਸੁਮਨ ਜੀ ਨਵੰਬਰ 13 ਕਿਆ ਹੈ ਨਾ ਪਾਸਵਰਡ ਕੀ ਹੈ ਸਾਡਾ
1: ਹਾਂਜੀ
0: ਸਾਡਾ ਪਾਸਵਰਡ ਕੀ ਰੱਖਿਆ ਹੈ
1: ਮੇਰਾ ਪਾਸਵਰਡ
0: ਸਾਡਾ ਪਾਸਵਰਡ ਸਾਡਾ ਆਪਣਾ ਫੋਨ ਦਾ ਪਾਸਵਰਡ ਨਾ ਦੇਣ ਲੱਜੋ ਸਾਨੂੰ ਸਾਡਾ ਪਾਸਵਰਡ 4:10 ਤੇ ਮੈਂ ਨਾ ਹੋਸਟ ਨੂੰ ਦੱਸਣ ਲੱਗ ਗਿਆ ਉਦੋਂ ਮੈਂ ਟਰੈਕਿੰਗ ਦੇ ਵਿੱਚ ਸੀਗਾ ਤੇ ਮੈਂ ਨਰਵਸ ਹੋ ਗਿਆ ਬਹੁਤ ਜ਼ਿਆਦਾ ਹੋਸ ਕਹਿੰਦਾ ਇੱਕ ਮਿੰਟ ਤੁਹਾਨੂੰ ਮੈਂ ਏਅਰ 'ਤੇ ਪਾਉਣਾ ਹਾਂਜੀ ਮੈਂ ਕਿਹਾ ਵੀ ਨਹੀਂ ਮੇਰੀ ਗੱਲ ਸੁਣ ਲਓ ਜੀ ਐਂ ਕਹਿੰਦੇ ਉਹਨੇ ਮੈਨੂੰ ਏਅਰ 'ਤੇ ਪਾਤਾ ਮੈਨੂੰ ਕਹਿੰਦਾ ਹਾਂ ਤੁਹਾਡਾ ਕਾਲਰ ਦੱਸੋ ਕੀ ਕਹਿੰਦੇ ਹੋ ਮੈਂ ਕਿਹਾ ਇੱਥੇ ਐਕਸੀਡੈਂਟ ਹੋਇਆ ਜੀ ਕਹਿੰਦਾ ਕਿੱਥੇ ਹੋਇਆ ਆ ਮੈਂ ਕਿਹਾ ਇੱਥੇ ਮੇਰੇ ਮੂਹਰੇ ਜੈਂਟਲਮੈਨ ਤੁਹਾਡੇ ਮੂਹਰੇ ਕਿੱਥੇ ਹੋਇਆ ਆ ਮੈਂ ਕਿਹਾ ਜੀ ਮੂਹਰੇ ਰੌਲਾ ਕਰਕੇ ਮੈਂ ਫੋਨ ਕੱਟਤਾ ਕਿਉਂਕਿ ਮੈਨੂੰ ਬੋਲੇ ਨਾ ਹੋਵੇ ਮੈਨੂੰ ਐਂ ਲੱਗਿਆ ਰੇਡੀਓ 'ਤੇ ਜਦੋਂ ਕਾਲ ਕਰਦਾ ਪਹਿਲੀ ਵਾਰ ਬੰਦਾ ਨਰਵਸ ਹੁੰਦਾ ਪਰ ਬਾਅਦ 'ਚੋਂ ਯੂਜ਼ ਟੂ ਹੋ ਜਾਂਦਾ ਓਕੇ ਦੁਬਾਰਾ ਡੇਟ ਆਫ ਬਰਥ ਬੋਲੋ ਪਲੀਜ਼
1: ਨਵੰਬਰ 13
0: ਨਵੰਬਰ 13 ਦੇ ਵਿੱਚ ਇਹ ਆ
1: ਹਾਂਜੀ
0: ਇਹ ਕਹਿੰਦਾ ਪ੍ਰਭਾਵ ਯਾਨੀ ਤੁਹਾਡਾ ਹੋ ਸਕਦਾ ਘਰੇ ਰੋਹ ਹੋਵੇ ਤੁਹਾਡਾ ਪੱਕੀ ਗੱਲ ਨਹੀਂ ਹੈ
1: ਹਾਂਜੀ
0: ਕਿਸੇ ਦੀ ਵੀ ਉਲਝੀ ਹੋਈ ਪ੍ਰੋਬਲਮ ਨੂੰ ਸੁਲਝਾ ਦਿੰਦੇ ਸੀ
1: ਅੱਛਾ
0: ਤੇ ਲਿਮਿਟਲੈਸ ਹੈਗੇ ਹੋ ਕੋਈ ਵੀ ਚੀਜ਼ ਅਨਲਿਮਿਟਡ ਕਰ ਲੈਂਦੇ ਹੋ ਅੰਦਰੋਂ ਬਹੁਤ ਖੂਬਸੂਰਤ ਹੋ ਦੂਸਰਿਆਂ ਦੀ ਮਦਦ ਲਈ ਤਿਆਰ ਰਹਿੰਦੇ ਹੋ ਤੇ ਸੈਂਸੇਬਲ ਹੈਗੇ ਹੋ ਪਰ ਤੁਹਾਡੀ ਪ੍ਰੋਬਲਮ ਹੈ ਜ਼ਿੱਦ ਕਰ ਲੈਂਦੇ ਹੋ ਕਈ ਚੀਜ਼ ਦੀ ਜਿਵੇਂ ਮਨ 'ਚ ਸੋਚ ਲੈਂਦੇ ਹੋ ਤੇ ਪੱਕੜ ਜਿਹੇ ਹੋ ਜਾਂਦੇ ਸੀ ਪੱਕੜ ਨਹੀਂ ਬਣ ਜਾਂਦਾ ਬੰਦਾ
1: ਹਾਂਜੀ ਹਾਂਜੀ
0: ਤੇ ਮਨ ਮਰਜ਼ੀ ਬਹੁਤ ਕਰਦੇ ਸੀ
1: ਹਾਂਜੀ
0: ਇਹ ਦੋ ਚੀਜ਼ਾਂ ਦੇ ਉੱਤੇ ਤੁਹਾਨੂੰ ਦੇਖਣਾ ਪੈਣਾ ਕਿਵੇਂ ਵਰਕਆਊਟ ਕਰਨਾ ਥੈਂਕ ਯੂ ਸੋ ਮਚ ਸਟੂਡੀਓ ਨੰਬਰ 905-600-73

0: ਸਟੂਡੀਓ ਨੰਬਰ 975-73-33 ਟੋਟਲ ਸਭ ਤੋਂ ਬਿਜ਼ੀ ਸ਼ੋਜ਼ ਦੇ ਵਿੱਚੋਂ ਰੇਡੀ ਵਾਸ ਨੂੰ ਸੁਣਦੇ ਹੋ M530 ਦੇ ਉੱਤੇ ਮੰਡੇ ਟੂ ਫਰਾਈਡੇ 9 to 10 AM ਮਾਰਨਿੰਗ ਦੇ ਵਿੱਚ ਤੁਸੀਂ ਨਿਕਲਦੇ ਹੋ ਅਤੇ ਸੈਟਰਡੇਜ਼ ਨੂੰ ਬਿਜ਼ੀ ਸ਼ੋ ਜਿਹੜਾ ਨੰਬਰ ਨਹੀਂ ਮਿਲਦਾ 905-673-33 ਤੁਹਾਡੇ ਕਾਲ ਹੋਲਡ ਨੇ 11:11 ਸਟੂਡੀਓਜ਼ ਦੀ ਘੜੀਆਂ ਦੇ ਉੱਤੇ ਹੋ ਚੁੱਕੇ ਨੇ ਅਤੇ ਮੈਂ ਹਾਂ ਅਮਨਦੀਪ ਸਿੰਘ ਬੈਨੀਪਾਲ ਗੈਰ ਹਾਜ਼ਰੀ ਵਿੱਚ ਮੇਰੇ ਜੋ ਸਾਥੀ ਕਲਾਕਾਰ ਨੇ ਸੰਤੋਸ਼ ਅਤੇ ਪੰਕਜ ਉਹਨਾਂ ਦੀ ਗੈਰ ਹਾਜ਼ਰੀ ਤੁਹਾਡੇ ਨਾਲ ਸ਼ਾਮਿਲ ਹਾਂ ਔਰ ਤੁਸੀਂ 905-673-33-37 9056733337 'ਤੇ ਕਾਲ ਕਰ ਰਹੇ ਹੋ ਮੇਰੇ ਨਾਲ 3 ਲਾਈਨ ਹੋਲਡ 'ਤੇ ਨੇ ਟੇਕ ਬਹਾਦਰ ਜੀ 7243 ਨੰਬਰ ਲਾਸਟ 1209 ਨੰਬਰ ਪਲੀਜ਼ ਕਾਇੰਡਲੀ ਹੋਲਡ ਆਲ ਕਾਲਸ ਪ੍ਰਨੀਤ ਮੈਨਾ ਪ੍ਰਨੀਤ ਜੀ ਕੀ ਹਾਲ ਚਾਲ ਨੇ ਨਜ਼ਾਰਾ ਬਾਰੇ ਦੱਸਿਓ ਆਪਣਾ
1: ਹਾਂਜੀ ਹਾਂਜੀ ਸਰ ਸੋ ਨਜ਼ਾਰਾ ਤੇ ਅਸੀਂ ਤੁਹਾਨੂੰ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਕਿ ਸਾਡੀ ਡੀਲ ਆਲਰੇਡੀ ਚੱਲ ਹੀ ਰਹੀ ਆ ਤੇ ਉਹਦੇ ਨਾਲ ਨਾਲ ਅਸੀਂ ਡਾਈਨਿੰਗ ਤੇ ਵੀ ਜੇ ਤੁਸੀਂ ਸਾਡੇ ਕੋਲ ਆਓਗੇ ਤੁਸੀਂ ਸਾਡੇ ਕੋਲ ਸਪੈਸ਼ਲ ਸਾਡੇ ਆਲਸਾਈਡ ਮੋਮੋਸ ਟਰਾਈ ਕਰੋ ਅਸੀਂ ਹੁਣ ਸਾਡੀ ਬਹੁਤ ਡਿਮਾਂਡ ਸੀ ਅਸੀਂ ਪੀਜ਼ਾ ਸ਼ੈਫ 13-13 ਦੇ ਨਾਲ ਅਸੀਂ ਕੋਅਪ ਕਰਕੇ ਨਾਓ ਵੀ ਹੈਵ ਅਸੀਂ ਆਪਣੇ ਮੈਨਿਊ ਦੇ ਵਿੱਚ ਕਿ ਸਪੈਸ਼ਲ ਅਸੀਂ ਪੀਜ਼ਾ ਵੀ ਐਡ ਕੀਤੇ ਆ ਅਸੀਂ ਸਟਾਰ ਪੀਜ਼ਾ ਐਡ ਕੀਤੇ ਆ ਤੇ ਉਹਦੇ ਨਾਲ ਨਾਲ ਜੇ ਤੁਸੀਂ ਸਾਡੇ ਤੋਂ 2 ਬੀਅਰਸ ਲੈਣੇ ਹੋ ਤਾਂ ਅਸੀਂ ਤੁਹਾਨੂੰ 1 ਪਾਉਂਡ ਫਿਸ਼ ਉਹਦੇ ਤੇ ਦਿੰਦੇ ਆ ਐਂਡ ਉਹ ਹੈਗਾ ਸਾਡੀ ਡੀਲ $9.99 ਦੇ ਵਿੱਚ ਤੇ ਇੱਕ ਮੀਡੀਅਮ ਪੀਜ਼ਾ ਵਿਦ ਫਰਾਈਜ਼ ਐਂਡ ਵਿਦ 1 ਪੌਪ ਉਹ ਤੁਹਾਨੂੰ ਮਿਲੂਗਾ ਜਸਟ $8.99 ਓਨਲੀ ਤੁਸੀਂ ਸਾਡੇ ਕੋਲ ਆਓ ਸਾਡੇ ਕੋਲ ਡਾਈਨਿੰਗ ਕਰੋ ਸਾਡੇ ਕੋਲ ਡਾਈਨਿੰਗ ਤੇ ਵੀ ਸਪੈਸ਼ਲ ਸਾਡੇ ਕੋਲ ਡੀਲਸ ਚੱਲ ਰਹੀਆਂ ਨੇ ਤੇ ਉਹਦੇ ਨਾਲ ਨਾਲ ਸਾਡੇ ਕੋਲ ਟੇਕ ਆਊਟ ਡੀਲਸ ਤਾਂ ਚੱਲ ਹੀ ਰਹੀਆਂ ਨੇ ਤੁਸੀਂ ਸਾਡੇ ਕੋਲ ਆਓ ਸਾਡੀ ਐਂਬੀਅੰਸ ਦੇਖੋ ਸਾਡੇ ਕੋਲ ਬੈਠੋ ਸਾਡੇ ਤੋਂ ਕਸਟਮਰ ਸਰਵਿਸ ਲਓ ਸਾਡਾ ਫੂਡ ਟੇਸਟ ਕਰੋ ਐਂਡ ਉਹਦੇ ਨਾਲ ਨਾਲ ਸਾਡੀਆਂ ਇਵੈਂਟਸ ਦੇ ਉੱਤੇ ਡੀਲਸ ਚੱਲ ਰਹੀਆਂ ਨੇ ਵੀਕਡੇਜ਼ ਦੇ ਵਿੱਚ $900 ਦੇ ਵਿੱਚ ਅਸੀਂ 30 ਪੀਪਲ ਦੀ ਗੈਦਰਿੰਗ ਤੁਹਾਨੂੰ ਕਰਕੇ ਦਿੰਦੇ ਹਾਂ ਅਨਲਿਮਿਟਡ ਫੂਡ ਸਰਵਿੰਗਸ ਤੇ ਅਨਲਿਮਿਟਡ ਡਰਿੰਕ ਸਰਵਿੰਗਸ ਦੇ ਵਿੱਚ ਸਾਡੇ ਕੋਲ ਫਿਰ ਇੱਕ ਵਾਰ ਮੈਂ ਦੱਸਦਾ $900 ਦੇ ਵਿੱਚ 30 ਪੀਪਲ ਦੀ ਗੈਦਰਿੰਗ ਅਨਲਿਮਿਟਡ ਫੂਡ ਤੇ ਅਨਲਿਮਿਟਡ ਸਾਫਟ ਡਰਿੰਕ ਸਰਵਿੰਗ ਦੇ ਵਿੱਚ ਤੁਸੀਂ ਆਓ ਸਾਡੇ ਕੋਲ ਤੇ ਸਾਡੇ ਕੋਲ ਪਹਿਲਾਂ ਆ ਕੇ ਤੁਸੀਂ ਸਾਡਾ ਫੂਡ ਟੇਸਟ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਤਸੱਲੀ ਹੋ ਜੇ ਕਿ ਤੁਹਾਨੂੰ ਅਸੀਂ ਫੂਡ ਵੀ ਵਧੀਆ ਕੁਆਲਿਟੀ ਦਾ ਅਸੀਂ ਫੂਡ ਦਿੰਦੇ ਹਾਂ ਤੇ ਅਸੀਂ ਵਧੀਆ ਲਾਈਕ ਜ਼ਿਆਦਾ ਸਪਾਈਸਿਸ ਨਹੀਂ ਐਡ ਕਰਦੇ ਉਸਦੇ ਵਿੱਚ ਤਾਂ ਕਿ ਬਾਅਦ ਦੇ ਵਿੱਚ ਤੁਹਾਡਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ 'ਤੇ ਕੋਈ ਇਫੈਕਟ ਨਹੀਂ ਪੈਂਦਾ ਹੈਗਾ ਅਸੀਂ ਤੁਹਾਨੂੰ ਘਰ ਵਰਗਾ ਸਵਾਦ ਬਣਾ ਕੇ ਦਿੰਦੇ ਹਾਂ ਤੇ ਰੋਟੀ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਖਵਾਉਂਦੇ ਹਾਂ ਤੇ ਤੁਸੀਂ ਆਓ ਪਹਿਲਾਂ ਸਾਡੇ ਕੋਲ ਫੂਡ ਟੇਸਟ ਕਰੋ ਤੇ ਉਸ ਤੋਂ ਬਾਅਦ ਫਿਰ ਤੁਸੀਂ ਡਿਸਾਈਡ ਕਰੋ ਕਿ ਤੁਸੀਂ ਸਾਡੇ ਕੋਲ ਬੁਕਿੰਗ ਕਰਨੀ ਹੈ ਕਿ ਨਹੀਂ ਕਰਨੀ ਸਾਡੇ ਕੋਲ ਰਾਈਟ ਨਾਓ ਇੰਨੀਆਂ ਜ਼ਿਆਦਾ ਬੁਕਿੰਗਸ ਆ ਰਹੀਆਂ ਨੇ ਸਾਡੇ ਕੋਲ ਅੱਜ ਵੀ 3 ਇਵੈਂਟ ਬੈਕ ਟੂ ਬੈਕ ਬੁੱਕ ਨੇ ਤੇ ਉਹਦੇ ਨਾਲ ਨਾਲ ਅਸੀਂ ਲਾਈਵ ਕੇਟਰਿੰਗ ਵੀ ਕਰਦੇ ਹਾਂ ਜੇ ਤੁਸੀਂ ਸਾਡੇ ਤੋਂ ਲਾਈਵ ਕੇਟਰਿੰਗ ਕਰਵਾਉਣੀ ਹੈ ਉਹਦੇ ਲਈ ਵੀ ਸਾਡੇ ਕੋਲ ਫੂਡ ਟਰੱਕ ਹੈ ਅਸੀਂ ਤੁਹਾਡੀ ਲੋਕੇਸ਼ਨ 'ਤੇ ਆ ਜਾਵਾਂਗੇ ਤੇ ਤੁਹਾਨੂੰ ਲਾਈਵ ਕੇਟਰਿੰਗ ਵੀ ਅਸੀਂ ਕਰਕੇ ਦੇਵਾਂਗੇ ਤੇ ਇੱਕ ਵਾਰ ਤੁਸੀਂ ਜ਼ਰੂਰ ਆਓ ਸਾਡੇ ਕੋਲ ਤੇ ਡਰਿੰਕਸ ਦੇ ਵਿੱਚ ਸਪੈਸ਼ਲੀ ਅਲਕੋਹਲ ਸਾਡੇ ਕੋਲ ਸਾਰੀ ਤਰ੍ਹਾਂ ਦੀ ਅਲਕੋਹਲ ਹੈਗੀ ਆ ਸਾਡੀ ਬਾਰ ਆਲਰੇਡੀ ਓਪਨ ਹੋ ਚੁੱਕੀ ਹੈ ਤੇ ਸਾਡੇ ਕੋਲ ਬਾਰ ਦੇ ਉੱਤੇ ਆਫਰ ਚੱਲ ਰਿਹਾ ਜੇ ਤੁਸੀਂ 2 ਟਕੀਲਾ ਸ਼ਾਟ ਲੈਂਦੇ ਹੋ ਜਾਂ ਫਿਰ 2 ਵੋਡਕਾ ਸ਼ਾਟ ਲੈਂਦੇ ਹੋ ਵੀਕਡੇਜ਼ ਦੇ ਵਿੱਚ ਉਹ ਤੁਹਾਨੂੰ ਸਿਰਫ $17.99 ਦੇ ਪੈਣਗੇ 2 ਟਕੀਲਾ ਔਰ 2 ਵੋਡਕਾ ਸ਼ਾਟ ਤੇ ਉਸ ਤੋਂ ਇਲਾਵਾ ਜੇ ਤੁਸੀਂ ਨਾਨ ਅਲਕੋਹਲਿਕ ਡਰਿੰਕਸ ਦੀ ਗੱਲ ਕਰੋ ਤਾਂ ਤੁਸੀਂ ਸਾਡਾ ਪੀਨਾ ਕਲਾਡਾ ਜ਼ਰੂਰ ਟਰਾਈ ਕਰੋ ਸਾਡੇ ਸਾਰੇ ਕਸਟਮਰਸ ਨੂੰ ਪਸੰਦ ਆਉਂਦਾ ਮੈਂ
0: ਸੋ ਜਿਹੜਾ ਵਾਈਟ ਜਿਹਾ ਤੁਸੀਂ ਪਲਾਉਂਦੇ ਹੋ ਵਾਈਟ ਕੀ ਹੁੰਦਾ ਵਾਈਟ ਕਲਰ ਦਾ ਉਹ
1: ਹਾਂਜੀ ਹਾਂਜੀ ਸਰ ਉਹ ਪੀਨਾ ਕਲਾਡਾ ਹੀ ਹੁੰਦਾ ਹੈ
0: ਉਹਨੂੰ ਪੀਨਾ ਕਲਾਡਾ ਕਹਿੰਦੇ ਆ
1: ਹਾਂਜੀ
0: ਸੋ ਵਨ ਆਫ ਦਾ ਬੈਸਟ ਡਰਿੰਕ ਆ ਪੀਨਾ ਕਲਾਡਾ ਤੇ ਤੁਸੀਂ ਜ਼ਰੂਰ ਔਰ ਜ਼ਰੂਰ ਪੀ ਕੇ ਦੇਖਣੀ ਆ ਤੁਸੀਂ ਕੰਮ ਕਰੋ ਜਿੰਨੇ ਲੋਕ ਰੇਡੀਓ ਵਾਸਤੇ ਆਉਂਦੇ ਨੇ ਇਹ ਕਿੰਨੇ ਦਾ ਡਰਿੰਕ ਹੈਗਾ ਇਹ ਪੀਨਾ ਕਲਾਡਾ
1: ਸਰ ਇਹ ਆਪਣੇ ਕੋਲ ਹੈ $10 ਦਾ ਹੀ
0: $10 ਦਾ ਜਿੰਨੇ ਲੋਕ ਰੇਡੀਓ ਤੋਂ ਆਉਣਗੇ ਡਾਈਨਿੰਗ ਕਰਨਗੇ ਹੈਨਾ ਡਾਈਨਿੰਗ $25 ਤੋਂ ਉੱਪਰ ਹੋਣੀ ਚਾਹੀਦੀ ਐ ਨਹੀਂ ਕਿ 2 ਚਣੇ ਭਟੂਰੇ ਲੈ ਲਏ ਤੇ ਨਾਲ ਪੀਨਾ ਕਲਾਡਾ ਤੁਸੀਂ ਇੱਕ ਪੀਨਾ ਕਲਾਡਾ ਬਿਲਕੁਲ ਇਹਨਾਂ ਨੂੰ ਫ੍ਰੀ ਦਵੋਗੇ ਠੀਕ ਹੈ ਕੰਪਲੀਮੈਂਟਰੀ ਕੋ ਸਾਡੇ ਵੱਲੋਂ ਰੇਡੀਓ ਵੱਲੋਂ ਠੀਕ ਹੈ
1: ਜੀ
0: ਸੋ ਜੇ ਕਿਸੇ ਨੇ ਪ੍ਰਾਈਵੇਟ ਡਾਈਨਰ ਦੇ ਤੌਰ ਦੇ ਉੱਤੇ ਇਹਨਾਂ ਦੇ ਬੂਥ ਬਣਿਆ ਹੋਇਆ ਲੇਜ਼ਰ ਲਾਈਟਸ ਨੇ ਇਹ ਹਰੇਕ ਰੈਸਟੋਰੈਂਟ ਵਾਲਾ ਕਹਿੰਦਾ ਆਜੋ ਖਾ ਲਓ ਉਹਨਾਂ ਨੇ ਨਾ ਬਣਾਏ ਹੁੰਦੇ ਨੇ ਉੱਚੇ ਉੱਚੇ ਫੱਟੇ ਜੇ ਲਾ ਕੇ ਉਹ ਬਹਿਣ ਨੂੰ ਸੋਫੇ ਜੇ ਜਿਹੜੇ ਬਣਾਏ ਹੁੰਦੇ ਨੇ ਇੱਥੇ ਹਾਈ ਐਂਡ ਫਰਨੀਚਰ ਆ ਚੇਅਰਸ ਨੇ ਇੱਥੇ ਮਾਰਬਲ ਦੇ ਟੌਪ ਵਾਲੇ ਜਿਹੜੇ ਆਪਾਂ ਕਹਿੰਦੇ ਹੁੰਦੇ ਹਾਂ ਪੱਥਰ, ਸਭ ਤੋਂ ਮਹਿੰਗਾ ਪੱਥਰ ਆ ਜਿਹੜਾ ਮਾਰਬਲ ਤੋਂ ਉੱਪਰਲਾ ਹੁੰਦਾ, ਗ੍ਰੇਨਾਈਟ, ਗ੍ਰੇਨਾਈਟ ਦੇ ਕਾਊਂਟਰ ਟੌਪਸ ਨੇ, ਲਾਈਟਨਿੰਗ ਸਿਸਟਮ ਜਿਹੜਾ ਲੇਜ਼ਰ ਦਾ ਅੰਦਰ, ਜਿਹੜਾ ਵਿਆਹਾਂ ਸ਼ਾਦੀਆਂ 'ਚ ਲੇਜ਼ਰ ਲਾਈਟ ਚੱਲਦੀ ਹੁੰਦੀ ਹੈ ਡਿਸਕੋ ਡਾਂਸ ਵਾਲੀ, ਪਲੱਸ ਪੈਨਲ ਲਾਈਟਸ ਬੜੀਆਂ ਜ਼ਬਰਦਸਤ ਨੇ, ਸ਼ੈਂਡਲਰਸ ਦੇਖੋਗੇ ਇੰਨੇ ਜ਼ਬਰਦਸਤ ਨੇ, ਬਾਰ ਦੇਖੋਗੇ ਤੁਸੀਂ ਇੱਦਾਂ ਦੀ ਬਾਰ ਨਹੀਂ ਦੇਖੀ ਹੋਣੀ ਕਿਸੇ ਵੀ ਰੈਸਟੋਰੈਂਟ 'ਚ ਚੱਲ ਜਾਓ, ਐਡੀ ਵੱਡੀ ਬਾਰ ਕਿਸੇ ਵੀ ਰੈਸਟੋਰੈਂਟ 'ਚ ਨਹੀਂ ਹੈ। ਬਾਰ ਦੇ ਵਿੱਚ ਇਕੱਲੇ ਸ਼ਰਾਬ ਨਹੀਂ ਹੈ, ਤੁਹਾਡੇ ਵਾਸਤੇ ਡਿਫਰੈਂਟ ਤਰ੍ਹਾਂ ਦੇ ਡਰਿੰਕਸ ਨੇ, 8-10 ਤਰ੍ਹਾਂ ਦੇ ਡਰਿੰਕਸ ਨੇ। ਜੇ ਤੁਸੀਂ ਬੀਅਰ ਸ਼ਰਾਬ ਸ਼ਰੂਬ ਨਹੀਂ ਪੀਂਦੇ, ਬੀਅਰ ਤੋਂ ਲੈ ਕੇ ਵਾਈਨ ਤੋਂ ਲੈ ਕੇ ਹਰ ਚੀਜ਼। ਪਲੱਸ ਕਿਚਨ ਦੇ ਵਿੱਚ ਜਿਹੜੇ ਸ਼ੈਫ ਨੇ ਉਹ ਵਨ ਆਫ ਦਾ ਟੌਪ ਸ਼ੈਫ, ਇਹਨਾਂ ਦੇ ਟੈਪ ਸ਼ੈਫ ਨਾਲ ਗੱਲ ਹੋ ਸਕਦੀ ਹੈ।
1: ਹਾਂਜੀ ਸਰ, ਸਾਡੇ ਸ਼ੈਫ ਐਕਚੁਅਲੀ ਥੋੜੇ ਬਿਜ਼ੀ ਨੇ, ਉਹ ਕੇਟਰਿੰਗ ਤੇ ਸਾਨੂੰ ਕਾਲਸ ਬਾਰ-ਬਾਰ ਆ ਰਹੀਆਂ ਨੇ।
0: ਹਾਂਜੀ, ਸੋ ਸ਼ੈਫ ਜਿਹੜਾ ਇਹਨਾਂ ਦੇ ਆ, ਉਹਨਾਂ ਨੇ ਤੀਸਰੀ ਪੀੜ੍ਹੀ ਦੇ ਸ਼ੈਫ ਆ, ਫੀਮੇਲ ਸ਼ੈਫ ਆ ਇਹਨਾਂ ਕੋਲ, ਰਾਣੀ ਫਰਾਤ ਉਹਨਾਂ ਦਾ ਨਾਂ, ਰਾਣੀ। ਔਰ ਰਾਣੀ ਫਰਾਤ ਜਿਹੜੇ ਨੇ, ਉਹਨਾਂ ਦੇ ਦਾਦਾ ਜੀ ਹਲਵਾਈ ਰਹੇ, ਪਿਤਾ ਜੀ ਹਲਵਾਈ ਰਹੇ, ਆਪ ਖੁਦ ਪੜ੍ਹ ਕੇ ਸ਼ੈਫ ਦੀ ਪੜ੍ਹਾਈ ਕੀਤੀ, ਉਸ ਤੋਂ ਬਾਅਦ ਹਾਂਗਕਾਂਗ ਕਿੱਥੇ ਕਿੱਥੇ ਕੰਮ ਕੀਤਾ ਉਹਨਾਂ ਨੇ?
1: ਸਰ ਉਹਨਾਂ ਨੇ ਜਰਮਨੀ ਕੰਮ ਕੀਤਾ, ਹਾਂਗਕਾਂਗ ਕੰਮ ਕੀਤਾ ਉਹਨਾਂ ਨੇ, ਫਿਰ ਥਾਈਲੈਂਡ ਉਹਨਾਂ ਨੇ ਕੰਮ ਕੀਤਾ, ਫਿਰ ਆਈ ਗੈਸ ਉਹਨਾਂ ਨੇ ਡੈਨਮਾਰਕ ਵੀ ਕੰਮ ਕੀਤਾ
0: ਤੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਕੰਮ ਕਰ ਰਿਹਾ। ਸੋ ਤੁਸੀਂ ਇੰਨੇ ਮੁਲਕਾਂ ਦਾ ਐਕਸਪਰਟ ਮੈਨਿਊ ਦੇ ਉੱਤੇ, ਜਰਮਨ ਮੈਨਿਊ ਦੇ ਵਿੱਚ ਐਕਸਪਰਟ ਹੈ, ਤੁਸੀਂ ਦੁਨੀਆਂ ਦੀ ਕੋਈ ਵੀ ਆਈਟਮ ਲੈ ਕੇ ਆ ਜਾਓ ਇਹਨਾਂ ਕੋਲ ਕੇਟਰਿੰਗ ਕਰਾਉਣ ਵਾਸਤੇ, ਦੁਨੀਆਂ ਦੀ ਕੋਈ ਵੀ ਆਈਟਮ ਲੈ ਕੇ ਆ ਜਾਓ, ਔਰ ਇਹ ਤੁਹਾਨੂੰ ਦੱਸ ਦੇਣਗੇ ਕਿ ਤੁਸੀਂ ਆਹ ਆਈਟਮ ਟਰਾਈ ਕਰਕੇ ਦੇਖੋ। ਤੁਸੀਂ ਕਿਹੋ ਵੀ ਅਸੀਂ ਇਕੱਲੀਆਂ ਦਾਲਾਂ ਸਬਜ਼ੀਆਂ ਨਹੀਂ ਕਰਨੀਆਂ, ਸਾਨੂੰ ਯੂਨੀਕ ਜਾਂ ਕੋਈ ਲੈਵਲ ਦਿਓ, ਦੇ ਵਿਲ ਲੈਟ ਯੂ ਨੋ, ਤੁਹਾਡਾ ਮੈਨਿਊ ਆਪ ਤਿਆਰ ਕਰਕੇ ਦੇਣਗੇ। ਇੱਕ ਵਾਰੀ ਮੈਂ ਪ੍ਰਨੀਤ ਤੁਹਾਡੇ ਕੋਲ ਲੈ ਕੇ ਸੀ, ਬੋਲ ਸੀਗੀਆਂ ਗੋਲ ਗੋਲ ਜੀਆਂ, ਉਹ ਕਾਹਦੀਆਂ ਸੀ? ਚੀਜ਼ ਦੇ ਨਾਲ ਬਣੀਆਂ ਹੋਈਆਂ ਸੀਗੀਆਂ।
1: ਹਾਂਜੀ ਹਾਂਜੀ ਸਰ, ਸਾਰੀਆਂ ਚੀਜ਼ ਬੋਲ ਸੀਗੀਆਂ,
0: ਉਹ ਚੀਜ਼ੀ ਬੋਲ ਸੀਗੀਆਂ ਨਾ।
1: ਹਾਂਜੀ ਹਾਂਜੀ,
0: ਤੁਸੀਂ ਉਹ ਖਾ ਕੇ ਦੇਖੋ ਜੀ, ਸਾਰੇ ਚੀਜ਼ੀ ਬੋਲ ਜਿਹੜਾ ਸਨੈਕ ਸੀਗਾ ਇਹਨਾਂ ਦਾ, ਤੇ ਸਨੈਕਸ ਦੇ ਵਿੱਚ ਤੁਹਾਡਾ ਸਭ ਤੋਂ ਜ਼ਿਆਦਾ ਕੀ ਜਾਂਦਾ ਹੈਗਾ?
1: ਸਰ ਸਨੈਕਸ ਵਿੱਚ ਸਾਡੇ ਕੋਲ ਸਭ ਤੋਂ ਜ਼ਿਆਦਾ, ਜੇ ਅਸੀਂ ਡਾਈਨਿੰਗ ਦੀ ਗੱਲ ਕਰੀਏ, ਸਾਡੇ ਅਲਫਰੈਡੋ ਮੋਮੋਸ ਤੇ ਅਲਫਰੈਡੋ ਪਾਸਤਾ ਸਾਡਾ ਸਭ ਤੋਂ ਜ਼ਿਆਦਾ ਜਾਂਦਾ, ਤੇ ਜੇ ਅਸੀਂ ਕੇਟਰਿੰਗ ਦੀ ਗੱਲ ਕਰੀਏ ਤਾਂ ਸਾਡੇ ਓਵਰਆਲ ਸਨੈਕਸ ਹੀ ਸਾਰੇ ਜਣੇ ਪਸੰਦ ਕਰਦੇ ਆ।
0: ਸੋ ਤੁਸੀਂ ਕਾਲ ਕਰਨੀ ਹੈ ਕਿਸੇ ਨੇ ਵੀ ਹੁਣੇ, ਰਾਈਟ ਵੇ ਕਾਲ ਕਰੋ, ਈਵੈਂਟ ਬੁੱਕ ਕਰੋ ਗੂਗਲ ਦੇ ਉੱਤੇ, ਈਵਨ ਤੁਸੀਂ ਕਾਲ ਕਰ ਲਓ, ਮੈਂ ਲੰਡਨ ਤੋਂ ਬੋਲਦਾ, ਮੈਂ ਇੱਕ ਜਨਮਦਿਨ ਮਨਾਉਣਾ, ਸਪੈਸ਼ਲ ਆ ਵੀਕ ਡੇਜ਼ ਇਹਨਾਂ ਦਾ, 899, 30 ਪੀਪਲ ਦਾ, ਕੰਡੀਸ਼ਨਸ ਲਾਗੂ ਹੁੰਦੀਆਂ ਨੇ, ਤੇ ਸੋਫਟ ਡਰਿੰਕਸ ਨਾਲ ਨੇ ਸਾਰੀਆਂ। ਨੰਬਰ ਟੂ ਕਾਲ ਹੈਗਾ 905-451-2600, 905-451-2600। ਨਜ਼ਾਰਾ ਨਜ਼ਾਰਾ ਐਂਡ ਨਜ਼ਾਰਾ ਨਜ਼ਾਰਾ ਨਜ਼ਾਰਾ ਨਜ਼ਾਰਾ, ਥੈਂਕ ਯੂ ਸੋ ਮਚ। 905-451-2600, ਗੂਗਲ ਦੇ ਉੱਤੇ ਨਜ਼ਾਰਾ ਪਾ ਲਓ, ਵਿਊ ਆਜੂਗਾ। ਤੁਸੀਂ ਕਾਲ ਕਰਨੀ ਆ ਪ੍ਰਨੀਤ ਨੂੰ, ਪ੍ਰਨੀਤ ਅਟੈਂਡੈਂਟ ਆ, ਤੁਹਾਡੀ ਪਾਰਟੀ ਨੂੰ ਡਿਜ਼ਾਈਨ ਕਰਦੇ ਆ, ਇਹ ਨਹੀਂ ਇਕੱਲਾ ਬਹਿ ਕੇ ਖਾਣਾ, ਅਤੇ ਤੁਸੀਂ ਇੱਥੇ ਇੰਜੋਏ ਵੀ ਕਰਨਾ। ਪ੍ਰਨੀਤ ਜਿਹੜਾ ਹੈਗਾ ਨਜ਼ਾਰਾ ਤੋਂ ਮੇਰੇ ਨਾਲ ਗੱਲਬਾਤ ਕਰ ਰਹੇ ਸੀ।

0: ਔਰ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਰਹੇ ਹੋ ਮੇਰੇ ਨਾਲ ਟੇਕ ਬਹਾਦਰ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਆ ਜਾਓ ਵੀ ਮੁੰਡੇ ਆ ਜਾਓ। ਹਾਂਜੀ
1: ਅਮਨ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਹਾਂਜੀ
1: ਹਾਂਜੀ ਹਾਂਜੀ, ਤੇ ਮੈਂ ਚੱਲਿਆ ਜੀ ਰੈਕਟੇਲ ਨੂੰ, ਤੁਹਾਡਾ ਪ੍ਰੋਗਰਾਮ ਲਾਇਆ, ਨਜ਼ਾਰਾ ਹੀ ਆ ਗਿਆ।
0: ਨਜ਼ਾਰਾ ਆ ਗਿਆ,
1: ਬਹੁਤ ਵਧੀਆ ਬਹੁਤ ਵਧੀਆ। ਤੇ ਅਮਨ ਜੀ, ਤੇ ਮੈਂ ਗੱਲ ਕਰਨੀ ਸੀ, ਮੈਂ ਸਾਰੀ ਉਮਰ ਦੇ ਕਾਰਪੋਰੇਸ਼ਨ ਤੇ ਕੰਮ ਕੀਤਾ ਜੀ।
0: ਹਾਂਜੀ,
1: ਹੁਣ ਮੈਨੂੰ 13-14 ਸਾਲ ਹੋ ਗਿਆ ਪੇਰੋਲ ਤੇ ਕਰਦੇ ਜੀ। ਪਹਿਲੇ ਇੱਕ ਦੋ ਚੈੱਕਾਂ ਦਾ ਥੋੜਾ ਜਿਹਾ ਦੁੱਖ ਜਿਹਾ ਲੱਗਦਾ ਜਾਂ ਬੰਦਾ ਨਾ ਡਾਇਰੈਕਟ ਕੱਟਿਆ ਦੇਖਦਾ।
0: ਹਾਂਜੀ,
1: ਬਾਅਦ ਚ ਬੰਦਾ ਉਦਾਂ ਦਾ ਹੋ ਜਾਂਦਾ।
0: ਪਰ ਮੈਨੂੰ ਗੱਲ ਦੱਸੋ, ਨਹੀਂ ਮੈਂ ਪੇਰੋਲ ਦੇ ਨਹੀਂ ਖਿਲਾਫ ਹੈਗਾ, ਤੁਸੀਂ ਜੇ ਕੈਲੀਫੋਰਨੀਆ ਨੂੰ ਟਰੱਕ ਚਲਾਓਗੇ, ਠੀਕ ਹੈ,
1: ਹਾਂਜੀ,
0: ਤੇ ਤੁਹਾਡਾ ਪੇਰੋਲ ਕਿਵੇਂ ਚੱਲੂਗਾ ਮੈਨੂੰ ਸਮਝਾਇਓ ਮਾੜਾ ਜਿਹਾ। ਮੈਂ ਜਸਟ ਅੰਡਰਸਟੈਂਡ ਕਰਨਾ ਚਾਹੁੰਦਾ, ਤੁਹਾਡਾ ਓਪੀਨੀਅਨ ਲੈਣਾ ਚਾਹੁੰਦਾ।
1: ਨਹੀਂ ਨਹੀਂ, ਉਹ ਨਹੀਂ ਚੱਲ ਸਕਦਾ ਜੀ, ਕਿਉਂ ਉਹ ਤਾਂ ਸਲੀਪ ਵੀ ਬਾਹਰੇ ਕਰਨੀ ਆ।
0: ਮੈਂ ਉਹੀ ਤਾਂ ਗੱਲ ਕਰਦਾ ਵੀ ਜਿਹੜਾ ਬਾਹਰ ਸੌਂਦਾ, ਤੁਸੀਂ ਫਿਰ ਜਦ ਤੱਕ ਪੇਰੋਲ ਠੋਕ ਦੋ, ਇਦਾਂ ਵੀ ਟਰੱਕਾਂ ਦੀਆਂ ਕੰਪਨੀਆਂ ਬੰਦੇ ਹੋ ਜਾਣ ਪੂਰੇ ਕੈਨੇਡਾ ਦੇ ਵਿੱਚ, ਵਲੀਆ ਮੇਟ ਕਰ ਦਿਓ ਵੀ ਸਾਨੂੰ ਤਾਂ ਟੈਕਸ ਚਾਹੀਦਾ, ਤੁਸੀਂ ਢੱਠੇ ਖੂਹ 'ਚ ਗਿਰੋ। ਦੇਖੋ, ਇੱਕ ਬੰਦਾ ਸਟੇ ਆਊਟ ਕਰ ਰਿਹਾ, ਉਹਦਾ ਓਵਰ ਟਾਈਮ ਪਊਗਾ ਫਿਰ, ਵੀ ਦੋ ਦੋ ਤਰ੍ਹਾਂ ਦੇ ਪੇਰੋਲ ਕਿਉਂ ਹੋਣਗੇ? ਇੱਕ ਬੰਦਾ ਰੈਸਟੋਰੈਂਟ 'ਚ ਕੰਮ ਕਰ ਰਿਹਾ, ਉਹਦਾ ਪੇਰੋਲ ਡਿਫਰੈਂਟ, ਇੱਕ ਬੰਦਾ ਟਰੱਕ 'ਤੇ, ਫਿਰ ਲੋਕ ਟਰੱਕ 'ਤੇ ਕਿਉਂ ਜਾਣਗੇ? ਟਰੱਕਾਂ 'ਤੇ ਜਾਣ ਲਈ ਲੋਕਾਂ ਨੂੰ ਡੀਮੋਟੀਵੇਟ ਕੀਤਾ ਜਾਂਦਾ, ਉਹਦਾ ਕਾਰਨ ਹੈ ਕਿ ਮਸਕ ਔਰ ਜਿਹੜੇ ਇਹੋ ਜਿਹੇ ਲੋਕ ਨੇ, ਇਹਨਾਂ ਨੇ ਟਰੱਕ ਤਿਆਰ ਕੀਤੇ ਨੇ ਜਿਹੜੇ ਅਗਲੇ 4-5 ਸਾਲ 'ਚ ਮਾਰਕੀਟ 'ਚ ਉਤਾਰਨੇ ਚਾਹੁੰਦੇ ਨੇ, ਜਿਹਦੇ 'ਚ ਕੰਪਨੀਜ਼ ਨੂੰ ਦਿਖਾਉਣਗੇ ਤੁਹਾਨੂੰ ਪੈਸਾ ਪੇ ਕਰਨ ਦੀ ਲੋੜ ਨਹੀਂ ਡਰਾਈਵਰ ਦੀ, ਆਹ ਕੱਟੇਗੀ ਡਰਾਈਵਰ ਦੀ ਤਨਖਾਹ, ਰੋਬੋਟ ਇਹਨੂੰ ਚਲਾਊਗਾ, ਇੱਕ ਡਰਾਈਵਰ ਵਿੱਚ ਬਿਠਾ ਦਿਓ ਦਰਵਾਜ਼ੇ ਖੋਲ੍ਹਣ ਅਤੇ ਬੰਦ ਕਰਨ ਨੂੰ, ਡੌਗ 'ਤੇ ਬੈਕ ਲਾਉਣ ਨੂੰ, ਇੱਕ ਡਰਾਈਵਰ ਚੱਕ ਦਿਓ, ਸਮਝੇ ਨਾ। ਇਹ ਸਿਸਟਮ ਚੇਂਜ ਕੀਤਾ ਜਾ ਰਿਹਾ। ਕਰੋਨੇ ਤੋਂ ਬਾਅਦ ਕਿਹੜਾ ਬੰਦਾ ਔਨਲਾਈਨ ਔਡਰ ਕਰ ਦਿੰਦਾ ਸੀ ਦੱਸਿਓ ਮੈਨੂੰ? ਉਬਰ ਜੰਮੀ ਕਰੋਨੇ ਤੋਂ ਬਾਅਦ, ਹਾਂਜੀ ਸਕਿਪ ਜੰਮੀ ਕਰੋਨੇ ਤੋਂ ਬਾਅਦ। ਭਾਜੀ, ਲੋਕਾਂ ਦੇ ਰੈਸਟੋਰੈਂਟਾਂ 'ਚ ਹਿੱਸੇਦਾਰੀ ਹੈ ਨਾ ਦੀ, ਬਿਨਾਂ ਇਨਵੈਸਟਮੈਂਟ ਤੋਂ, ਜ਼ੀਰੋ ਇਨਵੈਸਟਮੈਂਟ ਆ ਉਬਰ ਦੀ, ਜ਼ੀਰੋ, ਇੱਕ ਰੁਪਈਆ ਨਹੀਂ ਖਰਚਿਆ। ਜੱਗੇ ਦੀ ਕਾਰ, ਜੱਗਾ ਡਰਾਈਵ ਕਰੂਗਾ, ਹਾਂਜੀ ਕੁਲਦੀਪ ਦਾ ਰੈਸਟੋਰੈਂਟ, ਉੱਥੋਂ ਮਾਲ ਚੱਕਣਾ, ਸੰਦੀਪ ਨੂੰ ਡਿਲੀਵਰ ਕਰਨਾ। ਵਿੱਚ ਇਹ ਕਿਵੇਂ 20% ਖਾ ਜਾਂਦੇ ਨੇ ਪ੍ਰੋਫਿਟ ਦਾ, 20% ਪ੍ਰੋਫਿਟ ਖਾ ਰਹੇ ਨੇ ਬੈਠੇ।
1: ਹਾਂਜੀ,
0: ਇਹ ਸੋਚਣ ਵਾਲੀਆਂ ਗੱਲਾਂ ਨੇ, ਲੋਕ ਦਿਮਾਗ 'ਤੇ ਹੱਥ ਨਹੀਂ ਮਾਰ ਰਹੇ, ਸੌਖੇ ਹੋ ਕੇ ਚੱਲੀ ਜਾਂਦੇ ਨੇ। ਇਹੀ ਕੁਛ ਟਰੱਕਿੰਗ ਨਾਲ ਆਉਣ ਵਾਲੇ ਟਾਈਮ 'ਚ ਹੋਣ ਦੇ ਚਾਂਸਿਸ ਲੱਗਦੇ ਨੇ ਮੈਨੂੰ। ਜੇ ਕੋਈ ਹੋਰ ਹੈਗਾ ਯਾਰ ਤਾਂ ਡਿਸਕਸ਼ਨ ਕਰੋ, ਇਹ 'ਤੇ ਹੈ ਇਹ ਚਾਂਸਿਸ, ਕਿਉਂਕਿ ਡਰਾਈਵਰਲੈਸ ਜਿਹੜੀਆਂ ਚੀਜ਼ਾਂ ਬਣੇ, ਆਪ ਚਲ ਜਾਓ ਅਮਰੀਕਾ 'ਚ, ਡਰਾਈਵਰਲੈਸ ਟੈਕਸੀਆਂ ਤੁਰੀਆਂ ਨਹੀਂ ਭਰਦੀਆਂ ਹੁਣ, ਤੁਸੀਂ ਉਹ ਜਾ ਕੇ ਭੱਜ ਭੱਜ ਕੇ ਬਹਿ ਬਹਿ ਕੇ ਫੋਟੋ ਦਿਖਾਉਂਦੇ, ਹਾਂ ਹਾਂ ਹਾਂ ਹਾਂ, ਇੱਕ ਬੰਦੇ ਨੌਕਰੀ ਕੱਟੀ ਗਈ, ਆ ਬਿਨਾਂ ਡਰਾਈਵਰ ਤੋਂ ਗੱਡੀ ਚੱਲੀ ਫਿਰਦੀ ਆ। ਜਿਹੜੀ ਡਰਾਈਵਰਲੈਸ ਗੱਡੀ ਆ ਉਹ ਜੇ ਕਿਸੇ ਬੰਦੇ ਨੂੰ ਮਾਰ ਦਿੰਦੀ ਹੈ ਤਾਂ ਕਲੇਮ ਦਾ ਜ਼ਿੰਮੇਵਾਰ ਕੌਣ ਆ? ਤੁਹਾਡੀ ਤਾਂ ਗੱਡੀ 'ਤੇ ਸਕਰੈਚ ਪੈ ਜਾਵੇ, ਤੁਹਾਡੇ ਤੋਂ ਕਿਸੇ ਹੋਰ ਦੀ ਗੱਡੀ 'ਤੇ ਤੁਹਾਡੀ ਛਿੱਲ ਧੇੜ ਦਿੰਦੇ ਨੇ, 4,000 ਅਗਲੇ ਨੇ ਕਲੇਮ ਲਿਆਂਦਾ ਦੂਜੇ ਬੰਦੇ ਨੇ, 40,000 ਤੁਹਾਡੇ ਤੋਂ ਇਕੱਠਾ ਕਰ ਲੈਂਦੇ ਨੇ 3 ਸਾਲ ਦੇ ਵਿੱਚ, ਸਾਰੇ ਟੱਬਰ ਦੀ ਇੰਸ਼ੋਰੈਂਸ ਚੱਕ ਦਿੰਦੇ ਨੇ ਘਰ ਦੇ ਐਡਰੈਸ ਦੀ। ਮਤਲਬ ਦੇਰ ਆਰ ਥਿੰਗਸ ਹੈਪਨਿੰਗ ਲਾਈਕ ਅ ਫਰੌਡ। ਅਸਲ 'ਚ ਕੀ ਹੋ ਗਿਆ, ਮੈਂ ਤੁਹਾਨੂੰ ਪ੍ਰੋਬਲਮ ਦੱਸ ਦਿੰਦਾ ਕੀ ਹੈ। ਮੇਰੇ ਬ੍ਰਦਰ ਨੇ, ਉਹਨਾਂ ਨੇ ਹਿਊਮਨ ਰਾਈਟਸ ਲਈ ਕੰਮ ਕੀਤਾ, ਰਾਜਦੀਪ ਸਿੰਘ ਬੈਨੀਪਾਲ ਆ, ਬੜੇ ਬੜੇ ਬੰਦੇ ਇੱਥੋਂ ਕੈਨੇਡਾ ਕੁਨੇਡਾ ਤੋਂ ਵੀ ਪੁਲਿਸ ਨੇ ਚੱਕੇ, ਉਹਨੇ ਪਟੀਸ਼ਨਾਂ ਪਾਈਆਂ ਹਾਈਕੋਰਟ ਦੇ ਵਿੱਚ, ਕਿ ਨਾਲ ਉਹਨੇ ਪਾਰਟੀ ਬਣਾਇਆ ਕੈਨੇਡੀਅਨ ਗਵਰਨਮੈਂਟ ਨੂੰ, ਕੌਂਸਲਰ ਜਨਰਲ ਨੂੰ, ਇੱਕ ਕੇਸ ਦੇ ਵਿੱਚ ਇੱਕ ਬੰਦਾ ਚੱਕ ਲਿਆ ਸੀਗਾ। ਉਹ ਬੰਦੇ ਨੇ ਲੋਕਾਂ ਲਈ ਜਨਹਿਕ ਯਾਚਕਾਂ ਬਹੁਤ ਪਾਈਆਂ, ਵਕੀਲ ਹਾਇਰ ਕਰਦਾ ਸੀਗਾ, ਯਾਚਕਾਂ ਪਾ ਆਉਂਦਾ ਸੀ ਚੱਕ ਕੇ। ਭਾਅ ਜੀ, ਉਹਨੇ ਕੁਛ ਕੁਛ ਗਵਰਨਮੈਂਟ ਦੇ ਉੱਤੇ ਰਿੱਟ ਪਾਈਆਂ ਨੇ, ਉਹਨੇ ਕੁਛ ਸਾਰੀ ਆਪਣੇ ਯਾਚਕਾਵਾਂ ਪਾਈਆਂ ਨੇ ਮੇਰੇ ਭਰਾ ਨੇ। ਮੇਰਾ ਭਰਾ ਮੈਨੂੰ ਇੱਥੇ ਆ ਕੇ ਕਹਿੰਦਾ, ਕਹਿੰਦਾ ਲੋਕ ਕਿੰਨੇ ਯਾਰ ਸੁੰਨ ਜਿਹੇ ਹੋਏ ਪਏ ਨੇ ਇੱਥੇ ਕੰਮਾਂ 'ਚ, ਮਰੇ ਪਏ ਨੇ, ਕੋਈ ਬੰਦਾ ਪੁੱਛਦਾ ਹੀ ਨਹੀਂ, ਜਿਹੜੀ ਚੀਜ਼ ਕਿਸੇ ਕਾਰਪੋਰੇਟ ਨੇ ਕਹਿਤੀ ਉਹ ਲਾਅ ਬਣ ਜਾਂਦਾ। ਹਾਂਜੀ, ਸਰਕਾਰੀ ਮਹਿਕਮਿਆਂ 'ਚ ਬੈਠੇ ਲੋਕ ਲੋਕਾਂ ਦੀ ਮਦਦ ਕਰਨ ਲਈ ਹੋਣੇ ਚਾਹੀਦੇ, ਨਾ ਕਿ ਛਿੱਲ ਦੇਣ ਲਈ। ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਤੁਸੀਂ ਸਾਡੇ ਪਰਮਿਟ ਪਿਆਂ ਨੂੰ 1 ਸਾਲ ਹੋ ਗਿਆ ਅੱਜ, ਪੂਰਾ 1 ਸਾਲ ਪੂਰਾ ਇੱਕ ਬਿਲਡਿੰਗ ਦੇ, 1 ਸਾਲ, ਵਾਟ ਦਾ ਹੈਲ ਇਜ਼ ਗੋਇੰਗ ਔਨ? ਤੁਸੀਂ ਮਿਲ ਕੇ ਡਿਵੈਲਪਰਾਂ ਦੇ ਨਾਲ ਲੋਕਾਂ ਨੂੰ ਫੇਲ ਕਰ ਰਹੇ ਹੋ। ਲੌਬੀ ਰਾਜ ਕਰਦੀ ਹੈ ਡਿਵੈਲਪਰਾਂ ਦੀ, 100 ਘਰਾਂ ਦੀ ਅਪਰੂਵਲ ਲੈ ਕੇ ਉਹ ਮਾਰਦੇ ਨੇ ਚੱਕੇ ਯਾਰ, ਉਹ 1 ਸਾਲ ਤੋਂ ਮਾਰ ਕਰਨੀ, ਕਹਿੰਦਾ ਮੈਂ ਪ੍ਰੋਸੈਸ ਨੂੰ ਖਤਮ ਕਰਨਾ ਚਾਹੁੰਦਾ। ਅਤੇ ਜਿਹੜੇ ਫਿਰ ਇਨਵਾਇਰਮੈਂਟਲ ਦੇ ਨਾਲ ਖੜ੍ਹੇ ਲੌਬੀਜ਼ ਨੇ, ਇਹ ਕੁਈਓ ਖੜ੍ਹੇ ਕੀਤੇ ਹੁੰਦੇ ਬੰਦੇ ਸਾਈਡ 'ਤੇ, ਉਹ ਰੌਲਾ ਪਾਉਣ ਲੱਗ ਗਏ, ਕਿਉਂ ਬਈ ਕਿਉਂ ਬਈ ਕਿਉਂ ਬਈ, ਹੈ ਨਾ। ਸੋ ਦੇਰ ਆਰ ਟਨਸ ਆਫ ਥਿੰਗਸ ਹੈਪਨਿੰਗ ਸਰਾਊਂਡਿੰਗ ਅਸ। ਮੰਗੋਲ ਸੀਗੇ, ਮੰਗੋਲਾਂ ਬਾਰੇ ਦੱਸਦਾ, ਮੰਗੋਲਾਂ ਦਾ ਬੜਾ ਤਕੜਾ ਰਾਜ ਸੀਗਾ ਭਾਜੀ।
1: ਹਾਂਜੀ ਹਾਂਜੀ,
0: ਮੰਗੋਲਾਂ ਨੇ 1220 ਸਨ ਤੋਂ ਲੈ ਕੇ ਗਾਹਾਂ ਤੱਕ ਰਾਜ ਕੀਤਾ, ਹੁਣ ਤੱਕ ਦਾ 1925 ਤੱਕ ਉਹਨਾਂ ਨੇ ਰਾਜ ਕੀਤਾ ਮੰਗੋਲਾਂ ਨੇ। ਸੋ ਮੰਗੋਲ ਜਿਹੜੇ ਨੇ ਮੁਸਲਿਮ ਰਾਜਕਾਲ ਦਾ ਇੱਕ ਪ੍ਰਤੀਕ ਸੀ। ਡੋਰ ਬੰਦ ਕਰ ਲਓ, ਨੀਲਾ ਦੂਜਾ ਬਾਹਰ ਲਾ। ਹਾਂਜੀ ਹਾਂਜੀ, ਬਸ ਠੀਕ ਆ ਜਾਓ। ਸੋ ਮੰਗੋਲ ਸੀਗੇ ਜਿਹੜੇ, ਉਹਨਾਂ ਨੇ ਕੀ ਕੀਤਾ, ਰਾਜ ਕੀਤਾ, ਉਹ ਕਰ ਰਹੇ ਸੀ ਈਸਟ ਯੂਰਪ ਦੇ ਉੱਪਰ ਰਾਜ ਕਰ ਰਹੇ ਸੀਗੇ, ਆਹ ਜਿਹੜੇ ਤਨਜ਼ਾਨੀਆ ਮਨਜ਼ਾਨੀਆ ਡਮਕਾਂਜ਼ੀਆਂ ਜਾਂ ਅਜਿਹੀਆਂ ਕੰਟਰੀਆਂ ਨੇ ਇਹਨਾਂ ਦੇ ਉੱਤੇ। ਪਲੱਸ ਮੰਗੋਲਸ ਜਿਹੜੇ ਰੂਲ ਕਰ ਰਹੇ ਸੀ, ਉਹ ਰੂਲ ਕਰ ਰਹੇ ਸੀਗੇ ਆਸ ਪਾਸ ਦੇ ਕੰਟਰੀ ਜਿਹਨਾਂ ਵਿੱਚੋਂ ਅਫਰੀਕਨ ਕੰਟਰੀ ਸੀਗੀਆਂ, ਅਤੇ ਮਿਡਲ ਈਸਟ ਦੇ ਉੱਤੇ ਰਾਜ ਸੀਗਾ ਇਹਨਾਂ ਦਾ, ਪੂਰਾ ਵੱਡਾ ਸਾਮਰਾਜ ਸੀ। ਬਰਬਾਦ ਪਤਾ ਕਿਉਂ ਹੋਏ ਦੱਸਾਂ, ਬਰਬਾਦ ਹੋਣ ਦਾ ਕਾਰਨ ਹੈ 1290-95 ਦੇ ਵਿੱਚ ਜਰਮਨਸ ਨੇ ਜਿਹੜੀ ਆ ਉਹ ਪ੍ਰੈਸ ਦੀ ਕਾਢ ਕਰਤੀ, ਪ੍ਰੈਸ ਮਸ਼ੀਨ ਦੀ। ਉਸ ਤੋਂ ਪਹਿਲਾਂ ਸਾਰੀ ਪੜ੍ਹਾਈ ਇੱਕ ਕਿਤਾਬ ਲਿਖਣ ਲਈ ਇੱਕ ਪੈੱਨ ਯੂਜ਼ ਕੀਤਾ ਜਾਂਦਾ ਸੀ, ਅਤੇ ਉਹ ਤੋਂ ਬਾਅਦ ਕੀ ਹੋਇਆ, ਜਦੋਂ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਕੁਰਾਨ ਸ਼ਰੀਫ ਆ ਜਿਹੜਾ ਉਹ ਇਹਨਾਂ ਪ੍ਰੈਸਾਂ 'ਤੇ ਛਪੂਗਾ ਨਹੀਂ, ਉਹ ਕਹਿੰਦੇ ਕਿਉਂ, ਕਹਿੰਦੇ ਬੇਅਦਬੀ ਹੋਊਗੀ। ਹੁਣ ਤੁਸੀਂ ਪੰਜਾਬ ਦੇ ਵਿੱਚ ਬਾਦਲ ਹਜੇ ਤੱਕ ਫੜਦੀ ਹੋਏ, ਦੋ ਸਰਕਾਰਾਂ ਬਦਲ ਗਈਆਂ, ਕਿਸੇ ਨੇ ਚੱਕ ਕੇ ਅੰਦਰ ਨਹੀਂ ਸੁੱਟੇ ਵੀ ਬੇਅਦਬੀ ਦਾ ਕੋਈ ਸਬੂਤ ਹੀ ਨਹੀਂ ਮਿਲਿਆ, ਇੱਕ ਸ਼ੋਸ਼ਾ ਛੱਡਤਾ। ਜਦੋਂ ਲੋਕ ਧਰਮ ਦੀ ਚਾਦਰ ਲਪੇਟ ਲੈਂਦੇ ਨਾ ਆਲੇ ਦੁਆਲੇ, ਅੱਜ ਮੈਂ RSS ਦੇ ਚੀਫ ਦਾ ਬਿਆਨ ਪੜ੍ਹ ਰਿਹਾ ਸੀ, ਧਰਮ ਦੇ ਵਿੱਚ ਕਹਿੰਦਾ ਰਾਜਨੀਤੀ ਦਾ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ, ਜੇ ਧਰਮ ਨੂੰ ਛੱਡ ਦਿੱਤਾ ਗਿਆ ਤਾਂ ਭਾਰਤ ਰੁਲ ਜਾਵੇਗਾ। ਯੂਥ ਇਕੱਠਾ ਹੋਇਆ ਸੜਕਾਂ 'ਤੇ, RSS ਚੀਫ ਕਹਿੰਦਾ ਧਰਮ ਨੂੰ ਪਿੱਛੇ ਨਹੀਂ ਛੱਡ ਸਕਦੇ, ਧਰਮ ਪਹਿਲੇ ਤੌਰ 'ਤੇ ਚੱਲੇਗਾ। ਮੰਗੋਲੀਅਨ ਜਿਹੜੇ ਰਾਜਕਾਲ ਦੇ ਲੋਕ ਨੇ ਉਹ ਵੀ ਧਰਮ ਨੂੰ ਮੂਹਰੇ ਰੱਖ ਕੇ ਚੱਲਦੇ ਸੀ। ਮੈਂ ਧਰਮ ਦੀ ਨਰਾਦਰੀ ਨਹੀਂ ਕਰਦਾ, ਪਰ ਮੈਂ ਸਾਇੰਸ ਅਤੇ ਵਿੱਦਿਆ ਨੂੰ ਵੀ ਬਰਾਬਰੀ ਦੇਣੀ ਚਾਹੁੰਦਾ, ਧਰਮ ਦੇ ਬਰਾਬਰ ਨਹੀਂ ਪਰ ਬੌਨੇ ਰੱਖ ਕੇ ਚੱਲਣੇ ਚਾਹੁੰਦਾ। ਜਿੱਥੇ ਡਾਕਟਰ ਹੱਥ ਖੜ੍ਹੇ ਕਰ ਦਿੰਦੇ ਕਿ ਪਰਮਾਤਮਾ ਅੱਗੇ ਅਰਦਾਸ ਕਰੋ, ਉੱਥੇ ਧਰਮ ਦੀ ਗੱਲ ਕਰ ਸਕਦਾ। ਜਿੱਥੇ ਤੱਕ ਡਾਕਟਰ ਦੀ ਦਵਾਈ ਖਾ ਕੇ ਅਸੀਂ ਆਪਣੇ ਆਪ ਨੂੰ ਠੀਕ ਕਰਦੇ, ਉੱਥੇ ਮੈਂ ਧਰਮ ਦੀ ਗੱਲ ਨਹੀਂ ਕਰੂੰਗਾ ਕਿ ਮੱਥਾ ਟੇਕਿਆ ਉਹ ਕੈਂਸਰ ਹਟ ਜੂਗਾ, ਇੱਦਾਂ ਨਹੀਂ ਹੈ। ਕੈਂਸਰ ਲਈ ਆਪਾਂ ਨੂੰ ਕੁਛ ਨਾ ਕੁਛ ਖਾਣਾ ਪੀਣਾ ਕਰਨਾ ਪਊਗਾ, ਬੈਠੇ ਨੇ। ਆਯੁਰਵੈਦਿਕ ਤਰੀਕਿਆਂ ਨਾਲ ਇਹਨਾਂ ਨੇ ਲੋਕਾਂ ਦੀਆਂ ਬਿਮਾਰੀਆਂ ਖਤਮ ਕੀਤੀਆਂ, ਆਯੁਰਵੈਦ ਵੀ ਕੁਦਰਤ ਦਾ ਪਾਠ ਹੈ, ਕੁਦਰਤ ਨੇ ਜੜੀ ਬੂਟੀਆਂ ਸਾਨੂੰ ਦਿੱਤੀਆਂ। ਹੁਣ ਚੱਕਰ ਇਹ ਹੋਇਆ ਕਿ ਉਹਨਾਂ ਨੇ ਕਿਹਾ ਜੀ ਪ੍ਰੈਸ ਦੇ ਉੱਤੇ ਕੁਰਾਨ ਸ਼ਰੀਫ ਦੀ ਜਿਹੜੀ ਆ ਬੇਅਦਬੀ ਹੋਊਗੀ। ਹੁਣ ਉਸ ਚੀਜ਼ ਨੂੰ ਲੋਕਾਂ ਨੇ ਮੰਨ ਲਿਆ, ਕਿਉਂਕਿ ਲੋਕ ਧਰਮ 'ਚ ਬਹੁਤ ਪਿਆਰ ਕਰਦੇ ਨੇ, ਧਰਮ 'ਚ ਵਿਸ਼ਵਾਸ ਕਰਦੇ ਨੇ। ਮੈਂ ਵੀ ਕਰਦਾ ਅਤੇ ਤੁਸੀਂ ਵੀ ਕਰੋ, ਆਪਾਂ ਕਰਦੇ ਹਾਂ, ਮੈਂ ਵੀ ਕਰਦਾ ਬਹੁਤ ਜ਼ਿਆਦਾ, ਤੁਸੀਂ ਵੀ ਕਰੋ, ਮੇਰੇ ਮੁਸਲਮਾਨ ਭਰਾ ਵੀ ਨੇ ਉਹ ਵੀ ਕਰਨ। ਪਰ ਇੱਕ ਗੱਲ ਕੀ ਹੋਈ ਸਾਡੇ ਇਹਨਾਂ ਭਰਾਵਾਂ ਦੇ ਉੱਤੇ, ਮੁਸਲਿਮ ਭਰਾਵਾਂ ਦੇ ਉੱਤੇ, ਇਹ ਚੀਜ਼ ਨੇ ਅਸਰ ਕਰਤਾ ਕਿ 1200 ਸਨ ਤੋਂ ਲੈ ਕੇ 1600 ਸਨ ਤੱਕ ਦੁਨੀਆ ਭਰ ਦੀਆਂ ਖੋਜਾਂ ਹੋਈਆਂ, ਅਤੇ ਇਹਨਾਂ ਖੋਜਾਂ ਨੂੰ ਯੂਰਪ ਨੇ ਕੀਤਾ, ਸਾਰੀਆਂ ਹੀ ਖੋਜਾਂ। ਗ੍ਰਾਹਮ ਬੈਲ ਨੇ ਫੋਨ ਇੱਥੇ ਕੱਢਤਾ, ਯੂਰਪੀਅਨ ਸੀਗਾ, ਕੈਨੇਡਾ 'ਚ ਆ ਕੇ ਬੈਠਿਆ, ਅਮੈਰੀਕਾ ਦੇ ਸਾਇੰਟਿਸਟ ਹੋ ਗਏ, ਠੀਕ ਹੈ, ਨਿਊਟਨ ਤੋਂ ਲੈ ਕੇ ਆਇਨਸਟਨ ਤੋਂ ਲੈ ਕੇ ਇਹ ਸਾਰੇ ਯੂਰਪੀਅਨ ਲੋਕ ਆਏ। ਇਹਨਾਂ ਦੀਆਂ ਕਿਤਾਬਾਂ ਛਪਣੀਆਂ ਸ਼ੁਰੂ ਹੋ ਗਈਆਂ ਪ੍ਰੈਸਾਂ ਦੇ ਉੱਤੇ, ਅਤੇ ਜਿਹੜੇ ਮੰਗੋਲ ਸੀ ਇਹਨਾਂ ਨੇ ਜਦੋਂ ਮੱਕੇ ਮਦੀਨੇ ਤੱਕ ਕਬਜ਼ਾ ਕੀਤਾ, ਐਲਾਨ ਇਹ ਕਰ ਦਿੱਤਾ ਕਿ ਜੇ ਕੋਈ ਪ੍ਰੈਸ ਵਰਤੂਗਾ ਮੁਸਲਮਾਨ ਤਾਂ ਉਹਨੂੰ ਸਜ਼ਾ ਵੀ ਹੋ ਸਕਦੀ ਹੈ ਮੌਤ ਤੱਕ ਦੀ। ਉਹ ਲੋਕ ਪਿੱਛੇ ਪੜ੍ਹਾਈ 'ਚ ਰਹਿ ਗਏ ਉਹਨਾਂ ਸਾਲਾਂ ਦੇ ਵਿੱਚ। ਇਹ 400 ਸਾਲ ਜਿਹੜੇ ਨੇ ਮੰਗੋਲ ਰਾਜ ਦੇ ਵਿੱਦਿਆ 'ਚ ਪਿੱਛੇ ਰਹਿਣ ਕਰਕੇ ਉਹ ਪੱਛੜ ਗਏ, ਅਤੇ ਅੱਜ ਮਿਡਲ ਈਸਟ ਦਾ ਹਾਲ ਦੇਖੋ ਕੀ ਹੈ, ਜਿਹੜਾ ਦੁਨੀਆ 'ਤੇ ਰਾਜ ਕਰਦਾ ਸੀ, ਕਦੇ ਅਬਦਾਲੀ ਆ ਜਾਂਦਾ ਸੀ, ਕਦੇ ਕਿਹੜਾ ਆ ਜਾਂਦਾ ਸੀ, ਕਦੇ ਕਿਹੜਾ ਆ ਜਾਂਦਾ ਸੀਗਾ, ਜਿਹੜੇ ਮਰਜ਼ੀ ਕੰਟਰੀ 'ਤੇ ਹਮਲੇ ਕਰ ਦਿੰਦੇ ਸੀ। ਸੋ ਉਹ ਪੜ੍ਹਾਈ ਦੇ ਵਿੱਚ ਪੱਛੜ ਗਏ, ਕਿਉਂਕਿ ਇਹ ਫਤਵਾ ਜਾਰੀ ਹੋ ਗਿਆ ਕਿ ਤੁਸੀਂ ਪ੍ਰੈਸ ਨਹੀਂ ਯੂਜ਼ ਕਰਨੀ, ਪ੍ਰੈਸ ਅਪਵਿੱਤਰ ਆ। ਅੱਜ ਮੈਂ ਕਿਸੇ ਵੀ ਹੋਸਪਿਟਲ ਜਾਵਾਂ, ਮਾਣ ਨਾਲ ਕਹਿ ਸਕਦਾ ਕਿ ਕੋਈ ਵੀ ਡਾਕਟਰ ਤੁਹਾਨੂੰ ਮੁਸਲਿਮ ਪਰਿਵਾਰ 'ਚੋਂ ਮਿਲ ਜਾਂਦਾ। ਮੈਂ ਬੜੇ ਪਰਿਵਾਰ ਦੇਖੇ ਮੁਸਲਮਾਨਾਂ ਦੇ ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਡਾਕਟਰਸ ਬਣਾ ਰਹੇ ਨੇ, ਲਿਆਕਤ ਦੇ ਰਹੇ ਨੇ, ਅੱਗੇ ਲੈ ਕੇ ਜਾ ਰਹੇ ਨੇ, ਅਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਵਿੱਦਿਆ ਨੂੰ ਧਰਮ ਦੇ ਬਰਾਬਰ ਦਾ ਰੁਤਬਾ ਦਿੱਤਾ। ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਗੁਰੂ ਸਾਹਿਬ ਨੇ ਕਿਹਾ ਸੀ, ਗੁਰੂ ਸਾਹਿਬ ਨੇ ਕਿਹਾ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਪਰ ਉਪਕਾਰ ਕਰਦੀ ਹੈ ਵਿੱਦਿਆ ਤੁਹਾਡੇ ਉੱਤੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਦੁਨੀਆ ਦੇ ਟੌਪ 10 ਰਾਜ 'ਚ ਕਿਉਂ ਰਿਹਾ? ਬਿਕੋਜ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਜੇ ਤੁਸੀਂ ਆ ਕੇ ਕਹਿੰਦੇ ਸੀ ਕਿ ਮੈਨੂੰ ਮਸਜਿਦ ਬਣਾਉਣੀ ਹੈ, ਤਾਂ ਉਹ ਕਹਿੰਦੇ ਸੀ ਜੇ ਮਸਜਿਦ ਬਣਾਉਣੀ ਹੈ ਤਾਂ ਨਾਲ ਤੁਹਾਨੂੰ ਜਿਹੜਾ ਹੈਗਾ ਸਕੂਲ ਵੀ ਖੋਲ੍ਹਣਾ ਪੈਣਾ, ਮਕਬਰਾ ਵੀ ਖੋਲ੍ਹਣਾ ਪੈਣਾ। ਜੇ ਤੁਸੀਂ ਮੰਦਰ ਬਣਾਉਣਾ ਤਾਂ ਕਹਿੰਦੇ ਧਰਮਸ਼ਾਲਾ ਵੀ ਨਾਲ ਖੋਲ੍ਹਣੀ ਪੈਣੀ ਹੈ। ਜੇ ਗੁਰਦੁਆਰਾ ਸਾਹਿਬ ਬਣਾਉਣਾ ਤਾਂ ਨਾਲ ਕਹਿੰਦੇ ਸਕੂਲ ਵੀ ਬਣਾਉਣਾ ਪੈਣਾ, ਵਿੱਦਿਆ ਵੀ ਦੇਣੀ ਪੈਣੀ ਬੱਚਿਆਂ ਨੂੰ। ਇਹੀ ਕਾਰਨ ਸੀ ਕਿ ਯੂਰਪੀਅਨ ਜਿਹੜੇ ਉਸ ਸਮੇਂ ਸੱਤਾ ਗਵਾ ਚੁੱਕੀਆਂ ਕੰਟਰੀਆਂ ਸੀ ਫਰਾਂਸ ਵਰਗੀਆਂ, ਉਹਨਾਂ ਦੇ ਜਰਨੈਲ ਮਹਾਰਾਜਾ ਰਣਜੀਤ ਸਿੰਘ ਕੋਲ ਨੌਕਰੀ ਕਰਦੇ ਸੀ। ਇਕੁਐਲਿਟੀ ਦੀ ਗੱਲ ਨਹੀਂ ਹੈ, ਗੱਲ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਸਿੱਕਾ ਜਿਹੜਾ ਸੀਗਾ, ਜਿਹੜਾ ਕਰੰਸੀ ਸੀ, ਉਹ ਯੂਰਪ ਨੂੰ ਮੈਚ ਕਰ ਰਹੀ ਸੀ, ਅਤੇ ਲੋਕ ਉਸ ਕਰਕੇ ਉੱਥੇ ਕੰਮ ਕਰਨ ਆਉਂਦੇ ਸੀ। ਅਤੇ ਸਭ ਤੋਂ ਵੱਧ ਗੁਲਾਮ ਕੌਣ ਹੋਇਆ, ਅਤੇ ਸਭ ਤੋਂ ਬਾਅਦ 'ਚੋਂ ਅਸੀਂ ਅੱਜ ਸਭ ਤੋਂ ਵੱਧ ਅਨਪੜ੍ਹਤਾ ਕਿਹਨਾਂ 'ਚ ਹੈ? ਸਾਡੇ 'ਚ ਪਰਨਾ ਡੱਬੀ ਵਾਲੀ ਜੁੱਤੀ ਆ ਮੈਡ ਸੰਧੂ ਦੇ ਉੱਤੇ ਹਮਲਾ ਹੋ ਗਿਆ, ਦੱਸ ਅਸੀਂ ਕੀ ਅੰਡੇ ਲੈਣੇ ਨੇ ਯਾਰ, ਇੱਕ ਵਿੱਚ ਵਿਚਾਲੇ ਜਿਹਾ ਬੰਦਾ ਨਾ ਉੱਧਰ ਨਾ ਉੱਧਰ, ਅਸੀਂ ਇਹਨਾਂ ਤੋਂ ਕੀ ਲੈਣਾ ਹੈਗਾ ਯਾਰ, ਕੋਈ ਔਰਤ ਆ ਉਹ ਪ੍ਰੋਸੀਟਿਊਟ ਹੁੰਦੀ ਆ, ਫਲਾਣੀ ਪ੍ਰੋਸੀਟਿਊਟ ਦੇ ਫਲਾਣੇ ਨੇ ਗੋਲੀ ਮਾਰਤੀ, ਅਸੀਂ ਕੀ ਲੈਣਾ ਹੈਗਾ, ਉਹ ਪ੍ਰੋਸੀਟਿਊਟ ਆ ਉਹਨੇ ਗੋਲੀ ਮਾਰਤੀ, ਉਹਦਾ ਗਾਹਕ ਹੋਣਾ ਉਹ ਨਹੀਂ ਮੰਨੀ ਹੋਣੀ, ਉਹ ਮੰਨ ਗਿਆ ਹੋਣਾ, ਵਟ ਦਾ ਹੈਲ ਇਜ਼ ਗੋਇੰਗ ਔਨ, ਸਾਨੂੰ ਇਹਨਾਂ ਚੀਜ਼ਾਂ 'ਚ ਫਸਾ ਕੇ ਰੱਖਿਆ ਹੋਇਆ। ਵਿੱਦਿਆ ਨੂੰ ਸਾਨੂੰ ਪਰਉਪਕਾਰ ਦੇ ਤੌਰ ਦੇ ਉੱਤੇ ਲੈਣਾ ਪੈਣਾ ਅਤੇ ਵਿੱਦਿਆ ਦੇ ਨਾਲ ਚੱਲਣਾ ਪੈਣਾ। ਜਿਹੜੀ ਵਾਰ ਸੁਣੋ ਐਮ 530 ਡਲ 'ਤੇ ਸਾਰੇ ਲਾਈਨ ਬਿਜ਼ੀ ਨੇ, 905-600-7373 ਕੁਇਕਲੀ ਮੈਂ ਲਾਈਨ ਖਾਲੀ ਕਰਨ ਲੱਗਿਆ। ਹੈਲੋ ਜੀ, ਹੈਲੋ,
2: ਹੈਲੋ,
0: ਹਾਂਜੀ ਯਾਦਵਿੰਦਰ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
2: ਹਾਂਜੀ ਸਰ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਵਧੀਆ ਜੀ,
0: ਚੜ੍ਹਦੀ ਕਲਾ?
2: ਹਾਂਜੀ ਹਾਂਜੀ ਹਾਂਜੀ, ਚੜ੍ਹਦੀ ਕਲਾ ਜੀ।
0: ਯਾਦਵਿੰਦਰ, ਤੁਸੀਂ ਚਾਹੋਗੇ ਤੁਹਾਡੇ ਬੱਚੇ ਪੜ੍ਹਨ ਦਾ ਅਤੇ ਪਿੱਛੇ ਨੂੰ ਜਾਣ ਪਿਛੋਕੜ ਵੱਲ ਨੂੰ, ਤੁਸੀਂ ਅੱਗੇ ਨੂੰ ਜਾਣਾ ਚਾਹੋਗੇ ਨਾ?
2: ਅਸੀਂ ਅੱਗੇ ਜਾਣਾ ਚਾਹੁੰਦੇ ਹਾਂ ਅਤੇ ਸਾਡੀ ਮੇਰੀਆਂ ਬੇਟੀਆਂ, ਦੋਨੇ ਬੇਟੀਆਂ ਦੇ ਟੌਪ ਕਰ ਆਈਆਂ ਸਕੂਲ 'ਚ।
0: ਵੈਰੀ ਗੁੱਡ। ਅੱਜ ਮਾਂ ਪਿਓ ਕੋਈ ਵੀ ਕਠਿਨ ਤੋਂ ਕਠਿਨ ਜੋਬ ਕਰਨ ਨੂੰ ਤਿਆਰ ਨੇ ਕਿ ਸਾਡੇ ਬੱਚੇ ਅੱਛਾ ਪੜ੍ਹ ਜਾਣ ਅਤੇ ਅੱਛੇ ਇਨਸਾਨ ਬਣਨ। ਹਰੇਕ ਮਾਂ ਪਿਓ ਦੀ ਸਭ ਤੋਂ ਵੱਡੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਬੱਚੇ ਉਹਨਾਂ ਤੋਂ ਵਧੀਆ ਕਰ ਸਕਣ, ਪਰਫਾਰਮ ਕਰ ਸਕਣ। ਔਰ ਬੱਚਿਆਂ ਦੀ ਡਿਊਟੀ ਬਣਦੀ ਹੈ ਕਿ ਖੂਨ ਅਤੇ ਪਸੀਨੇ ਦੀ ਜਿਹੜੀ ਕਮਾਈ ਹੈ, ਖੂਨ ਅਤੇ ਪਸੀਨਾ, ਇੱਕ ਹੁੰਦੀ ਹੈ ਹਰਾਮ ਦੀ ਕਮਾਈ ਲੋਕਾਂ ਤੋਂ ਲੁੱਟ ਕੇ ਲਿਆਉਂਦੀ, ਇੱਕ ਹੁੰਦੀ ਹੈ ਖੂਨ ਪਸੀਨੇ ਦੀ ਕਮਾਈ, ਮਤਲਬ ਤੁਸੀਂ ਦੇਖਦੇ ਹੀ ਨਹੀਂ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਤੁਸੀਂ ਕਰੀ ਜਾ ਰਹੇ ਹੋ, ਜਸਟ ਪੈਸੇ ਜੋੜ ਜੋੜ ਕੇ ਘਰ ਲਿਆ ਰਹੇ ਹੋ ਤਾਂ ਜੋ ਤੁਹਾਡੇ ਬੱਚੇ ਪੜ੍ਹ ਸਕਣ। ਮੈਂ ਇਸ ਪਰਿਵਾਰ ਦਾ ਧੰਨਵਾਦ ਕਰੂੰਗਾ। ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ, ਇਹਦਾ ਨਾਲ ਨਾ ਪੂਰਾ ਪਰਿਵਾਰ ਕੰਮ ਕਰਦਾ। ਤੁਸੀਂ ਕਹੋਗੇ ਕੰਮ ਸਲੋ ਆ?
2: ਨਹੀਂ, ਅਸੀਂ ਬਿਜ਼ੀ ਆ ਸਰ, 7-7 ਡੇ।
0: ਬਾਬਾ ਜਿਹਨੇ ਕੰਮ ਕਰਨਾ ਉਹ ਬਿਜ਼ੀ ਹੋਆ, ਜਿਹਨੇ ਕੁਝ ਨਹੀਂ ਕਰਨਾ ਸਲੋ ਆ, ਸਮਝੇ? ਬਿੱਲਾ ਬੰਦੇ ਗੱਲਾਂ ਮਾਰ ਦਿੰਦਾ, ਉਹ ਨੈਗੇਟਿਵ ਜਿਹੀਆਂ ਚੀਜ਼ਾਂ, ਉਹ ਇਕਨੋਮੀ ਸਲੋ ਹੋ ਗਈ, ਟਰੰਪ ਨੇ ਐਂ ਕਰਤਾ ਉਹ ਕਰ, ਟਰੰਪ ਨੇ ਜੇ ਕੁਝ ਕਰਤਾ ਤੁਸੀਂ ਕੰਮ ਬਦਲ ਲੈਂਦੇ ਆਪਣਾ। ਤੁਹਾਨੂੰ ਕਿਹਨੇ ਕਿਹਾ ਸੀਗਾ ਕਿ 18 ਸਾਲ ਤੋਂ ਟਰੱਕ ਦੀ ਸੀਟ ਦੇ ਉੱਤੇ ਹੀ ਬੈਠੇ ਰਹੋ? ਕਿਹਨੇ ਕਿਹਾ ਸੀ ਵੀ 18 ਸਾਲ 'ਚ ਇੰਡਸਟਰੀ ਦਾ ਚੇਂਜ ਹੋਣੀ ਸੀ? ਅੱਜ ਤੋਂ ਪਹਿਲਾਂ ਲੋਕ ਫਾਇਰ ਪਲੇਸ ਨਾਲ ਘਰ ਗਰਮ ਕਰਦੇ ਸੀ, ਹੁਣ ਇਹਦੀ ਹੀਟਿੰਗ ਕੂਲਿੰਗ ਨਾਲ ਕਰਦੇ ਨੇ। ਅੱਜ ਨਵੇਂ ਸਿਸਟਮ ਹੋਰ ਆ ਗਏ ਨੇ। ਅਪਗ੍ਰੇਡ ਯੋਰ ਸੈਲਫ, ਬਦਲਦੇ ਰਹੋ, ਚੱਲਦੇ ਰਹੋ, ਐਡ ਕਰਦੇ ਰਹੋ, ਗਤੀਸ਼ੀਲ ਰਹੋ। ਜਿਸ ਦਿਨ ਗਤੀ ਖਤਮ ਹੋ ਗਈ ਦਿਮਾਗ 'ਚ, ਖੜਾ ਪਾਣੀ ਖੜਾ ਦਿਮਾਗ, ਬਦਬੂ ਮਾਰਨ ਲੱਗ ਜਾਂਦੇ ਨੇ। ਖੜਾ ਦਿਮਾਗ ਨੈਗੇਟਿਵਿਟੀ ਦਿੰਦਾ ਅਤੇ ਖੜਾ ਪਾਣੀ ਬਦਬੂ ਮਾਰਨ ਲੱਗ ਜਾਂਦਾ। ਵਹਿਣ ਚੱਲਦੇ ਰਹਿਣ ਨੂੰ ਜ਼ਿੰਦਗੀ ਕਹਿੰਦੇ ਨੇ। ਅਤੇ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ, ਮੈਂ ਇਹਨਾਂ ਨੂੰ ਪੁਰਾਣੇ ਸੋਫੇ ਦਿੱਤੇ, ਮੇਰੇ ਸੋਫਿਆਂ ਦੇ ਉੱਤੇ ਜਿਹੜੇ ਗੱਦੇ ਸੀ ਉਹ ਬਹਿ ਗਏ ਸੀ। ਮੈਂ ਬੜੇ ਵਧੀਆ ਸਭ ਗੱਦੇ ਫਰੇਮ ਸਮੇਤ ਲੈ ਕੇ ਆਇਆ ਸੀ, ਮਹਿੰਗੇ, ਅਤੇ ਮੈਨੂੰ ਲੱਗਿਆ ਕਿ ਮੈਂ ਉਹਨਾਂ ਨੂੰ ਸਿੱਟ ਦੇਣਾ। ਮੈਂ ਪਲੈਨਿੰਗ ਕਰ ਰਿਹਾ ਸੀ, ਉਹਨੇ ਦਿਨ ਇਹਨਾਂ ਦੀ ਕਾਲ ਆਈ ਕਿ ਅਸੀਂ ਐਡ ਚਲਾਉਣੀ ਆ। ਮੈਂ ਇਹਨਾਂ ਨੂੰ ਕਿਹਾ ਜੀ ਜ਼ਰੂਰ ਚਲਾਓ, ਇਹਨਾਂ ਨੇ ਐਡ ਚਲਾਈ, ਇਹਨਾਂ ਨੇ ਮੇਰੇ ਗੱਦੇ ਉੱਚੇ ਕਰਤੇ, ਫੋਮ ਇੰਨੀ ਜ਼ਿਆਦਾ ਭਰਤੀ। ਭਾਅ ਜੀ ਕੀ ਕੀਤਾ ਮੇਰੇ ਗੱਦਿਆਂ 'ਚ ਪਹਿਲਾਂ ਦੱਸਿਓ।
2: ਆਪਾਂ ਟੋਟਲੀ ਆਪਣਾ ਤੁਹਾਡਾ ਇਕੱਲਾ ਆਪਾਂ ਫਰੇਮ ਯੂਜ ਕੀਤਾ, ਬਾਕੀ ਸਾਰੀ ਜਿੱਦਾਂ ਮਾਲ ਫੈਬਰਿਕ ਕੋਮ ਐਵਰੀਥਿੰਗ ਮਾਲ ਆਪਾਂ ਨਵਾਂ ਪਾਇਆ।
0: ਮੇਰੀ ਜਿਹੜੀ ਫੈਬਰਿਕ ਆ ਉਹਦੇ ਕਿੰਨੇ ਚਿਰ ਦੀ ਗਾਰੰਟੀ ਹੈ ਖਰਾਬ ਨਹੀਂ ਹੋ?
2: ਉਹਦੀ ਜਿੱਦਾਂ ਮਾਲ ਘੱਟ ਤੋਂ ਘੱਟ ਜੇ ਵੀ ਆਪਾਂ ਚੱਲੀਏ ਵੀ ਬਹੁਤ ਰਫ ਯੂਜ ਕਰਦੇ ਹੋ, 5-6 ਸਾਲ ਉਹਨੂੰ ਕੁਛ ਨਹੀਂ ਹੋਊਗਾ।
0: ਮੈਂ 10 ਸਾਲ ਲੈ ਕੇ ਚੱਲਦਾ ਸੀ, ਰਫ ਯੂਜ ਨਹੀਂ ਕਰਦੇ। ਨਹੀਂ ਵਧੀਆ ਫੈਬਰਿਕ ਹੈ, ਪਹਿਲਾਂ ਨਾਲੋਂ ਵਧੀਆ ਫੈਬਰਿਕ ਹੈ।
2: ਰੈਗੂਲਰ ਤੇ ਤਾਂ 10 ਸਾਲ ਹੋ ਹੀ ਜਾਂਦਾ, ਪਰ ਆਪਾਂ ਕਹਿੰਦੇ ਵੀ ਜਦੋਂ ਨਾਲ ਬੱਚੇ ਟੱਪਦੇ ਆ ਜਾਂ ਕੁਛ ਤੇ ਡੁੱਲ ਗਿਆ, ਕਿਸੇ ਨੇ ਚਾਹ ਡੋਲਦੀ ਕੋਕ ਡੋਲਦਾ, ਉਹ ਚੱਕਰਾਂ 'ਚ ਮੈਂ ਕਹਿਣਾ ਵੀ
0: ਇਹਨਾਂ ਕੋਲ ਵਾਟਰਪਰੂਫ ਕੱਪੜਾ, ਵਾਟਰਪਰੂਫ ਕੱਪੜਾ ਲਾਉਂਦੇ ਨੇ ਸੋਫੇ, ਚਾਹੇ ਬਾਹਰ ਰੱਖ ਕੇ ਬਹਿ ਜਾ ਕਰੋ ਮੀਂਹ 'ਚ, ਪਾਣੀ ਅੰਦਰ ਨਹੀਂ ਵੜਦਾ। ਮੈਂ ਇਹਨਾਂ ਕੋਲ ਜਦੋਂ ਪਹਿਲੀ ਵਾਰ ਗਿਆ ਨਾ, ਇਹ ਮੈਨੂੰ ਕਹਿੰਦਾ ਫੜਿਓ ਕੱਪੜਾ, ਮੈਂ ਫੜ ਲਿਆ, ਇਹ ਗਲਾਸ 'ਚ ਪਾਣੀ ਲਿਆ ਕਹਿੰਦਾ ਉੱਤੇ ਡੋਲਤਾ। ਮੈਂ ਕਿਹਾ ਬੰਦੇ ਨੂੰ ਕੀ ਹੋ ਗਿਆ, ਪਾਣੀ ਥੱਲੇ ਚਲਿਆ, ਕਹਿੰਦੇ ਦੇਖੋ ਪਾਣੀ ਵਿੱਚੋਂ ਨਹੀਂ ਨਿਕਲਿਆ। ਮੈਂ ਕਿਹਾ ਅੱਛਾ ਦੱਸ ਤਾਂ ਦਿੰਦੇ, ਮੈਂ ਕਿਹਾ ਬੰਦੀ ਪਾਣੀ ਕਿਉਂ ਡੋਲ ਰਹੇ ਹੋ? ਸੋ ਵਾਟਰਪਰੂਫ ਕੱਪੜਾ ਹੈਗਾ ਆਰ ਐਸ ਜੀ ਕਸਟਮ ਸੋਫੇ ਵਾਲੇ। ਪੁਰਾਣੇ ਸੋਫਿਆਂ ਨੂੰ ਨਵੇਂ ਬਣਾ ਦਿੰਦੇ ਨੇ, ਪੁਰਾਣੇ ਫਰਨੀਚਰ ਨੂੰ ਨਵਾਂ ਬਣਾ ਦਿੰਦੇ ਨੇ, ਕਿਸੇ ਦਾ ਰੈਸਟੋਰੈਂਟ ਆ ਉਹਨੂੰ ਡਿਜ਼ਾਈਨ ਕਰ ਦਿੰਦੇ ਨੇ, ਪ੍ਰੋਪਰਲੀ ਰੈਸਟੋਰੈਂਟਸ ਡਿਜ਼ਾਈਨ ਕਰਦੇ ਨੇ, ਪ੍ਰੋਪਰਲੀ ਸਾਰਾ ਸਿਟਿੰਗ ਏਰੀਆ, ਟੇਬਲ ਟੂਬਲ ਸਾਰਾ ਇਹ ਤਿਆਰ ਕਰਨਗੇ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ ਵਾਲੇ। ਨਵਾਂ ਸੋਫਾ ਦੁਨੀਆ ਦਾ ਕੋਈ ਵੀ ਡਿਜ਼ਾਈਨ ਲਿਆਓ, ਇਹ ਬੰਦੇ ਖੁੱਤ ਪਾ ਦਿੰਦੇ ਨੇ ਖੁੱਤ, ਦੁਨੀਆ ਦਾ ਕੋਈ ਵੀ ਡਿਜ਼ਾਈਨ ਲਿਆਓ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ। ਕੁਛ ਹੋਰ ਕਹਿਣਾ ਚਾਹੋਗੇ ਭਾਈ ਜੀ?
2: ਹਾਂਜੀ, ਮੈਂ ਜਦੋਂ ਮਤਲਬ ਆਪਾਂ ਇਹ ਵੀ ਕਰ ਸਕਦੇ ਹਾਂ, ਜਦੋਂ ਮਤਲਬ ਆਪਾਂ ਕਸਟਮਰ ਦੇ ਘਰ ਜਾ ਕੇ ਆਪ ਮੇਜਰਮੈਂਟ ਕਰਕੇ ਕਸਟਮ ਮੇਡ, ਉਹ ਜਿੱਦਾਂ ਕਸਟਮਰ ਚਾਹੀਦਾ, ਜਦੋਂ ਮਤਲਬ ਪਿੱਲਰ ਆ ਗਿਆ ਜਾਂ ਕੁਛ ਵੀ ਹੋ ਗਿਆ, ਅਸੀਂ ਉਹ ਹਿਸਾਬ ਨਾਲ ਸੋਫਾ ਬਣਾ ਕੇ ਦਿੰਦੇ ਵੀ ਪ੍ਰੋਪਰ ਲਿਵਿੰਗ ਏਰੀਏ ਦੇ ਵਿੱਚ ਪ੍ਰੋਪਰ ਫਿੱਟ ਆ ਜੀ।
0: ਵੈਰੀ ਗੁੱਡ। ਮੈਂ ਕਿਹਨਾਂ ਤੋਂ ਕਸਟਮ ਸੋਫਾ ਤਿਆਰ ਕਰਾਇਆ ਦੂਜੇ ਘਰ ਦੇ ਵਿੱਚ, ਜਿਹੜਾ ਕਿ ਉੱਚਾ ਹੈਗਾ ਪਿੱਠ ਤੋਂ, ਗਰਦਨ ਤੋਂ ਉੱਚਾ, ਉਹ 'ਚ ਇਹਨਾਂ ਨੇ ਮੋਤੀ ਜੇ ਲੱਗ ਦਿੱਤੇ, ਡਾਇਮੰਡ ਲੱਗ ਦਿੱਤਾ। ਅਸਲੀ ਹੈ ਕਿ ਨਕਲੀ ਹੈ ਜੀ ਡਾਇਮੰਡ?
2: ਨਹੀਂ, ਉਹ ਜੋ ਹੈਗਾ ਵਧੀਆ,
0: ਆਰਟੀਫਿਸ਼ਲ ਡਾਇਮੰਡ ਹੁੰਦੇ ਜਿਹੜੇ ਲਾਏ ਨੇ ਇਹਨਾਂ ਨੇ, ਮੈਂ ਕੋਈ ਚੱਕਣ ਨਾ ਆ ਜਾਵੇ ਮੇਰੇ ਇੱਥੇ ਕੋਈ ਸੁਣ ਕੇ ਤੇ ਸੋ ਡਾਇਮੰਡ ਲਾਏ ਨੇ ਉਹ ਮੈਂ ਆਊਟਡੋਰ ਲਈ ਬਣਵਾਇਆ ਪੋਰਚ ਏਰੀਆ ਦੇ ਵਾਸਤੇ ਉੱਥੇ ਤਿੰਨ ਜਣੇ ਬਰਾਬਰ ਲਈ ਬਹਿ ਜਾਂਦੇ ਨੇ ਤੇ ਫੁੱਲੀ ਕੰਫਰਟੇਬਲ ਜਿਵੇਂ ਲੱਤਾਂ ਨਹੀਂ ਹੁੰਦੀਆਂ ਆਪਣਾ ਹਾਂ ਲੱਤਾਂ ਹਾਂ ਹਨਾ ਇਹ ਲੱਤਾਂ ਦਾ ਏਰੀਆ ਲੰਬਾ ਹੈਗਾ ਮਤਲਬ ਇਹਨੇ ਕਸਟਮ ਬਣਾਇਆ ਵੱਡਾ ਚੌੜਾ ਜ਼ਿਆਦਾ ਬਣਾਇਆ ਵੱਡਾ ਬਹੁਤ ਵਧੀਆ ਸੋਫੇ ਨੇ ਤੁਸੀਂ ਕਿਸੇ ਨੇ ਵੀ ਸੋਫਾ ਬਣਾਉਣਾ ਬਾਬਾ ਜੀ ਦੇ ਕਮਰੇ ਦੀ ਡਿਜ਼ਾਈਨ ਪੱਕ ਕਦੇ ਭਾਜੀ ਕੋਈ ਬਾਬਾ ਜੀ ਦੇ ਕਮਰੇ ਵਾਸਤੇ ਕਾਲ ਆਈ ਹੈ ਕਿਸੇ ਦੀ ਮਹਾਰਾਜ ਵਾਸਤੇ
2: ਹਾਂਜੀ ਕਾਫੀ ਮਤਲਬ ਕਾਲਾਂ ਆਉਂਦੀਆਂ ਤੇ ਆਪਾਂ ਬਣਾ ਕੇ ਵੀ ਦੇਈਦੇ ਆ ਤੇ
0: ਮਹਾਰਾਜ ਜੀ ਦਾ ਕਮਰਾ ਜਿਹੜਾ ਨਾ ਤੁਹਾਡੇ ਘਰ 'ਚ ਬਰਕਤ ਪਊਗੀ ਸਾਡੇ ਘਰੇ ਮਹਾਰਾਜ ਦਾ ਪ੍ਰਕਾਸ਼ ਹੈ ਜੀ ਠੀਕ ਹੈ ਜੀ ਪੋਥੀਆਂ ਰੱਖੀਆਂ ਮਹਾਰਾਜ ਦੀਆਂ ਸੀ ਜੋਤ ਕਰਦੇ ਹਾਂ ਸੀ ਤੇ ਮੱਥਾ ਟੇਕਦੇ ਹਾਂ ਜੋਤ ਵੀ ਪ੍ਰੋਪਰਲੀ ਸੇਫ ਲਿਆ ਕੇ ਰੱਖਿਆ ਇੰਡੀਆ ਤੋਂ ਸ਼ੀਸ਼ੇ ਲੱਗੇ ਹੁੰਦੇ ਜਿਹੜੇ ਆਲੇ ਦੁਆਲੇ ਹਨਾ ਤੇ ਸਾਡੇ ਪ੍ਰਕਾਸ਼ਨ ਦਾ ਸਾਡੇ ਹਰ ਵੇਲੇ ਪਾਠ ਚੱਲਦਾ ਰਹਿੰਦਾ ਜੀ ਨਾਲ ਉੱਥੇ ਤੇ ਸਾਡੇ ਘਰਦਿਆਂ 'ਚੋਂ ਕੋਈ ਜਣਾ ਇੱਕ ਵਾਰ ਜਾ ਕੇ ਮਹਾਰਾਜ ਦਾ ਸੁਖਾਸਨ ਜ਼ਰੂਰ ਕਰਦਾ ਖੋਲ ਕੇ ਤੇ ਪਾਠ ਕਰਨਾ ਰੋਜ਼ ਡੇਲੀ ਬੇਸਿਸ 'ਤੇ ਮਹਾਰਾਜ ਕਿਰਪਾ ਕਰਦੇ ਨੇ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਸਾਰਿਆਂ 'ਤੇ ਇਹ ਨਹੀਂ ਕਿ ਤੁਹਾਡੇ 'ਤੇ ਦੁੱਖ ਨਹੀਂ ਆਉਣੇ ਮਹਾਰਾਜ ਤੁਹਾਡੀ ਦੁੱਖਾਂ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਵਧਾ ਦਿੰਦੇ ਨੇ ਦੁੱਖ ਬਹੁਣੇ ਅਤੇ ਛੋਟੇ ਰਹਿ ਜਾਂਦੇ ਨੇ ਕਿਸੇ ਨੇ ਵੀ ਆਪਣੇ ਘਰ 'ਚ ਮੰਦਰ ਕਿਸੇ ਨੇ ਵੀ ਆਪਣੇ ਕੋਈ ਕੁਰਾਨ ਸ਼ਰੀਫ ਵਾਸਤੇ ਕਿਸੇ ਨੇ ਵੀ ਕੋਈ ਬਾਬਾ ਜੀ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਸਤੇ ਜਾਂ ਪੋਥੀਆਂ ਰੱਖੀਆਂ ਨੇ ਤੁਸੀਂ ਸੈਟਅਪ ਤਿਆਰ ਕਰਾਉਣਾ ਬਹੁਤ ਸੋਹਣਾ ਤਿਆਰ ਕਰਕੇ ਦੇਣਗੇ ਰੂਹ ਨਾ ਆਰ ਐਸ ਜੀ ਕਸਟਮ ਸੋਫਾ ਬੂਸਟਰੀ ਬਾਈ ਜੀ ਤਿੰਨ ਵਾਰ ਨੰਬਰ ਦੇ ਦਿਓ ਆਪਣਾ 647-705-1317 647-705-1317 ਤੇ ਹੁਣੇ ਕਾਲ ਕਰੋ ਫ੍ਰੀ ਐਸਟੀਮੇਟ ਲੈ ਲਓ 647-705-1317 ਇਹਨਾਂ ਦਾ ਨੰਬਰ ਹੈ ਆਰ ਐਸ ਜੀ ਕਸਟਮ ਸੋਫਾ ਪੋਸਟਰੀ ਮੈਲਨੀ ਡਰਾਈਵ ਬੀ ਦੇ ਉੱਪਰ ਨੇ ਕੈਨੇਡੀ ਸੋਰੀ ਸਟੀਲ ਐਂਡ ਮੈਲਨੀ ਦੇ ਇੰਟਰਸੈਕਸ਼ਨ ਦੇ ਉੱਤੇ ਟੋਰਬਮ ਐਂਡ ਸਟੀਲ ਦੇ ਕੋਲ ਆਰ ਐਸ ਜੀ ਕਸਟਮ ਸੋਫਾ ਅਪੋਸਟਰੀ 647-705

0: ਸਾਡਾ ਹੋਟਲਾਈਨ ਨੰਬਰ ਇੱਕ ਹੋਰ ਆ ਅਤੇ ਕਾਲਾਂ ਸਾਰਾ ਸਟੂਡੀਓ ਭਰ ਗਿਆ ਮੇਰਾ ਅਤੇ ਇਸ ਸਮੇਂ 5-6 ਕਾਲਸ ਹੋਲਡ ਦੇ ਉੱਤੇ ਨੇ ਮੇਰੇ ਨਾਲ 72-43 ਨੰਬਰ ਨੇ 72-43 ਲਾਸਟ ਨੰਬਰ 7243 ਹੈਲੋ ਸਾਰੀ ਪਬਲਿਕ ਦਾ ਯੂਜ਼ ਕਰੀਏ ਆਪ ਜੀ ਦਾ ਹੁਕਮ ਕੀ ਹੈ ਮੇਰੇ ਲਈ
1: ਬਾਈ ਜੀ ਮੇਰੇ ਸੀ ਮੈਂ ਪੁੱਛਿਆ ਜੀ ਆਪਣੇ ਫਿਊਚਰ ਬਾਰੇ ਮੇਰਾ
0: ਫਿਊਚਰ ਬਾਬਾ ਨਾਨਕ ਜਾਣਦਾ ਹੈਗਾ ਮੈਂ ਤੁਹਾਡੀਆਂ ਆਦਤਾਂ ਦੱਸ ਸਕਦਾ ਡੇਟ ਆਫ ਬਰਥ ਕੀ ਹੈ
1: 25 ਅਕਤੂਬਰ 1957
0: ਹਾਂਜੀ ਲਾਈਨ ਖਾਲੀ ਕਰਾ ਰਿਹਾ ਭਾਜੀ ਤੇ ਕੁਇਕਲੀ ਰੱਖਦਾ ਤੁਹਾਡਾ ਅਕਤੂਬਰ 25 ਦੇ ਲਈ ਹੈ ਬਾਈ ਜੀ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਤੋਂ ਬਚਣਾ ਹੈਗਾ ਠੀਕ ਹੈ ਇੱਕ ਤਾਂ ਦੂਸਰਿਆਂ ਚ ਪਰਫੈਕਸ਼ਨ ਲੱਭਣ ਤੇ ਟਾਈਮ ਵੇਸਟ ਨਾ ਕਰੋ ਆਪਣਾ ਰਿਸ਼ਤਿਆਂ ਦੇ ਵਿੱਚ ਪੋਜੈਸਰ ਨਾ ਹੋ ਰਿਸ਼ਤਿਆਂ ਦੇ ਵਿੱਚ ਆਪਣੇ ਦਿਮਾਗ ਤੇ ਜ਼ਿਆਦਾ ਅਸਰ ਨਾ ਕਰੋ ਕੌਣ ਕੀ ਕਰਦਾ ਪਿਆ ਹੈਗਾ
1: ਠੀਕ ਹੈ ਜੀ
0: ਮਨ ਮਰਜ਼ੀ ਖਤਮ ਕਰ ਦੋ ਵੀ ਮੈਂ ਤਾਂ ਐਂ ਕਰਨਾ ਐਂ ਰਹੂੰਗਾ ਸਟਾਪ
1: ਠੀਕ ਹੈ ਜੀ
0: ਠੀਕ ਹੈ
1: ਹਾਂਜੀ
0: ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਸਟੂਡੀਓ ਨੰਬਰ 905-6-7-9-5-6-7-3-3-3-7 ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਮੇਰੇ ਨਾਲ ਨੈਕਸਟ ਕਾਲ ਆ ਮੇਰੇ ਨਾਲ ਕਾਲ ਤੇ ਹੋਲਡ ਆ 9100 ਪਵਨ ਪਵਨ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਅਮਨ ਜੀ
0: ਮੈਂ ਸਕੈਮਸ ਦੇ ਉੱਪਰ ਗੱਲ ਕਰ ਰਿਹਾ ਸੀ ਸਕੈਮਾਂ ਚੋਂ ਸਕੈਮ ਸੁਣੀ ਦਾ ਇੰਸ਼ੋਰੈਂਸ ਦਾ
2: ਬਿਲਕੁਲ
0: ਹਾਂਜੀ ਡੱਗਫੁੱਟ ਸਾਹਿਬ ਜਿਹੜੇ ਕਹਿੰਦੇ ਨੇ ਕਿ ਓਨਟੈਰੀਓ ਦੇ ਵਿੱਚ ਅਸੀਂ ਬੜੀ ਵਧੀਆ ਸਰਕਾਰ ਚਲਾਈ ਆਪਣੀ ਟਰਮ ਤੋਂ ਪਹਿਲਾਂ ਇੱਕ ਸਾਲ ਪਹਿਲਾਂ ਫਟਾਫਟ ਦੇਖਿਆ ਵੀ ਟਰੰਪ ਆ ਗਿਆ ਨਾਮ ਜਪ ਲੈ ਨਿਮਾਣੀਏ ਜਿੰਦੇ ਔਖੇ ਵੇਲੇ ਕੰਮ ਆਊਗਾ ਇਹਨਾਂ ਨੇ ਉਸ ਨੂੰ ਵਰਤਿਆ ਕਿ ਇਲੈਕਸ਼ਨ ਕਰਾ ਲੈ ਨਿਮਾਣੀਏ ਜਿੰਦੇ ਔਖੇ ਵੇਲੇ ਕੰਮ ਆਊਗਾ ਯਾਨੀ ਡੱਗਫੁੱਟ ਦੀ ਅੱਜ ਦੀ ਰੇਟਿੰਗ ਇਹ ਆ ਡੱਗਫੁੱਟ ਦਾ ਇਲੈਕਸ਼ਨ ਆਹ ਮਹੀਨੇ ਦੇ ਵਿੱਚ ਸੀਗਾ ਐਕਚੁਅਲ ਦੇ ਵਿੱਚ ਡਿਊ ਆਹ ਮਹੀਨੇ ਜਿਹ 'ਚ ਆਪਾਂ ਬੈਠੇ ਅਕਤੂਬਰ 'ਚ ਡਿਊ ਸੀਗਾ ਅੱਜ ਦਾ ਸਰਵੇ ਹੈ ਨੈਨੋ ਦਾ ਕਿ ਜੇ ਕੋਈ ਵੀ ਲਿਬਰਲ ਪਾਰਟੀ ਦਾ ਲੀਡਰ ਨਾ ਹੋਵੇ ਲਿਬਰਲ ਪਾਰਟੀ ਡੱਗਫੁੱਟ ਤੋਂ ਜਿੱਤ ਰਹੀ ਹੈ ਅਤੇ ਅੱਜ ਭੱਜ ਭੱਜ ਕੇ ਨਵਦੀਪ ਬੈਂਸ ਵਰਗੇ ਸਾਰੇ ਗਾਇਬ ਆਇਆ ਗਾਇਬ ਆ ਨਹੀਂ ਵੀ ਪਹਿਲਾਂ ਆ ਗਿਆ ਫਿਰ ਗਾਇਬ ਹੋ ਗਿਆ ਫਿਰ ਆ ਗਿਆ ਇਕਦਮ ਲੀਡਰਸ਼ਿਪ ਲਈ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਕਿ ਜਿਹੜੀਆਂ ਲੀਡਰਸ਼ਿਪ ਦੇ ਠੇਕੇ ਲਏ ਹੋਏ ਨੇ ਲੋਕਾਂ ਨੇ ਟੱਬਰਾਂ ਨੇ ਵੱਡਾ ਮੁੰਡਾ ਨਾ ਸੀ ਛੋਟਾ ਛੋਟਾ ਨਾ ਸੀ ਆਹ ਆਹ ਨਹੀਂ ਸੀ ਉਹ ਨਹੀਂ ਸੀ ਆਹ ਰਾਜਨੀਤੀ ਇੱਦਾਂ ਬਣ ਗਈ ਕੁਛ ਵੀ ਚੱਲ ਰਿਹਾ ਡੱਗਫੁੱਟ ਨੂੰ ਸੈਟਬੈਕਸ ਕੀ ਨੇ ਡੱਗਫੁੱਟ ਦਾ ਲੇਬਰ ਲਾਅ ਨਹੀਂ ਸੋਰੀ ਲੈਂਡਲੋਰਡ ਐਂਡ ਟੈਨੈਂਟ ਲਾਅ ਡੱਗਫੁੱਟ ਦਾ ਮੈਡੀਕਲ ਸਿਸਟਮ ਦੇ ਵਿੱਚ ਪਿਛੋਕੜ ਐਜੂਕੇਸ਼ਨ ਤੇ ਗਰੁੱਪ ਖਤਮ ਹੋ ਜਾਣੀ ਪੈਸਾ ਪ੍ਰਾਈਵੇਟ ਕਾਲਜਿਸ ਨੂੰ ਵੰਡਣਾ ਜਿਹੜੇ ਲੋਕਾਂ ਨੂੰ ਕਹਿ ਰਹੇ ਨੇ ਕਿ ਕੋਰਸ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਕੰਪਿਊਟਰ ਔਨ ਕਰਕੇ ਛੱਡ ਦਿਓ 50,000 ਸਰਕਾਰ ਤੋਂ ਦਵਾ ਦਾਂਗੇ ਇਸ ਵੇਲੇ ਅੱਜ ਕੱਲ੍ਹ ਪ੍ਰਸ਼ਾਦਾ ਵਾਲਾ ਚੱਲਦਾ ਪਿਆ ਵੰਡਿਆ ਜਾ ਰਿਹਾ ਲੋਕਾਂ ਨੂੰ ਅਤੇ ਫਰੋਡੀਏ ਲੋਕਾਂ ਨੂੰ ਕਾਲ ਕਰਦੇ ਨੇ ਮੇਰੇ ਕੋਲ ਇੱਕ ਬੰਦੇ ਕੋਈ ਰਿਕਾਰਡਿੰਗ ਪਈ ਹੈ ਇੱਕ ਬੰਦੇ ਦੀ ਜਿਹੜਾ ਦੂਜੇ ਨੂੰ ਪੁਸ਼ ਕਰ ਰਿਹਾ ਸੀ ਕਿ ਤੂੰ 2 ਸਟੂਡੈਂਟ ਲੋਨ ਲੈ ਲਾ ਕਿਸ਼ਤਾਂ ਮੈਂ ਲਾ ਦੂੰਗਾ ਆਪੇ ਹੌਲੀ ਹੌਲੀ ਮੈਨੂੰ ਲੈ ਕੇ ਦੇ ਦੇ ਪੜ੍ਹਨਾ ਹੈ ਨਹੀਂ ਤੈਨੂੰ ਮੈਂ ਕਾਲਜ ਵਾਲੇ ਨੂੰ ਮਿਲਾ ਦਿੰਦਾ ਰਿਕਾਰਡਿੰਗ ਪਈ ਆ ਮੇਰੇ ਕੋਲ ਬੰਦੇ ਦੀ 2 ਸਕੂਲਾਂ ਵਾਲਿਆਂ ਦੀ ਵੀ ਮੈਂ 2 ਸਕੂਲਾਂ ਤੋਂ ਤੈਨੂੰ 2 ਲਾਇਸੈਂਸ ਲੈ ਕੇ ਦਊਂਗਾ ਹਾਂਜੀ ਬੜਾ ਕੁਛ ਪਿਆ ਮਾਲ ਪਤਾ ਮਤਲਬ ਵੀ ਇਹ ਚੀਜ਼ਾਂ 'ਤੇ ਮੋਨੀਟਰਿੰਗ ਨਹੀਂ ਹੈ ਇਹ ਫੰਡ ਬੱਚਿਆਂ ਦੇ ਸੀ ਐਜੂਕੇਸ਼ਨ ਦੇ ਜਿਨ੍ਹਾਂ ਨੂੰ ਇਹ ਫਰੋਡ ਲੋਕ ਸਕੂਲਾਂ ਕਾਲਜਾਂ ਪ੍ਰਾਈਵੇਟ ਖੋਲ੍ਹ ਕੇ ਛੋਟੇ ਮੋਟੇ 'ਤੇ ਬਹੁਤ ਸਾਰੇ ਪੜ੍ਹਾਉਂਦੇ ਵੀ ਹੋਣਗੇ ਬਹੁਤ ਸਾਰੇ ਇੱਦਾਂ ਵੀ ਕਰ ਰਹੇ ਨੇ ਐਵੇਂ ਨਹੀਂ ਮੈਂ ਬੋਲ ਰਿਹਾ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਇੱਥੇ ਲੋਕ ਵਿਜ਼ਟਰ ਵੀਜ਼ਿਆਂ 'ਤੇ ਤੁਰ ਕੇ ਡੱਗਫੁੱਟ ਦੀ ਸਰਕਾਰ 'ਚ ਟਰੱਕ ਚਲਾਉਣ ਲੱਗ ਗਏ ਸੀ ਕਿੰਨੇ ਬੰਦੇ ਮਰੇ ਨੇ ਟਰੱਕਾਂ ਥੱਲੇ ਆ ਕੇ ਉਦੋਂ ਕਿੰਨੇ ਬੰਦੇ ਮਰੇ ਨੇ ਬਹੁਤੇ ਬੰਦੇ ਮਰੇ ਟਰੱਕਾਂ ਥੱਲੇ ਆ ਕੇ ਲੋਕਾਂ ਨੇ ਜਾਲੀ ਲਾਇਸੈਂਸ ਪਾ ਕੇ ਲਾਇਸੈਂਸ ਲੈ ਲਏ ਟਰੱਕਾਂ ਦੇ ਸਿੱਧੇ ਜਿਹਨੂੰ ਸਾਈਕਲ ਨਹੀਂ ਚਲਾਉਣਾ ਹੁੰਦਾ ਸੀ ਪਿੰਡ 'ਚ ਟਰੈਕਟਰ ਨਹੀਂ ਫੜਾਉਂਦੇ ਸੀ ਕੰਧ 'ਚ ਮਾਰ ਦੂਗਾ ਉਹਨੂੰ ਅਸੀਂ ਟਰੱਕ ਫੜਾਤਾ 18-18 ਚੱਕੇ ਵਾਲਾ ਦਿਸ ਵਾਜ਼ ਹੈਪਨਸ ਹੁਣ ਅੱਜ ਆਟੋ ਇੰਸ਼ੋਰੈਂਸ ਇੱਕ ਬੜਾ ਵੱਡੇ ਲੈਵਲ ਦੇ ਉੱਤੇ ਲੋਕਾਂ ਨੂੰ ਪਰੇਸ਼ਾਨੀ ਦਾ ਕਾਰਨ ਬਣ ਗਿਆ ਉਹਦਾ ਕਾਰਨ ਸਮਝਾਉਣਾ ਕੀ ਹੈ ਇੱਕ ਕਾਰ ਹੋਂਡਾ ਸਿਵਿਕ ਜੇ ਉਹ ਮੋਂਟਰੀਅਲ ਤੋਂ ਚੱਲਦੀ ਹੈ ਉਹਦੀ ਫੁੱਲ ਇੰਸ਼ੋਰੈਂਸ ਹੈਗੀ ਉੱਥੇ $129 ਅਤੇ ਇੱਕ ਕਾਰ ਜਦੋਂ ਓਨਟੈਰੀਓ 'ਚ ਐਂਟਰ ਹੋ ਜਾਂਦੀ ਹੈ ਤਾਂ ਉਹਦੀ ਇੰਸ਼ੋਰੈਂਸ ਹੈ $425 ਜੇ ਉਹ ਟੋਰਾਂਟੋ 'ਚ ਹੈ ਅਤੇ ਜੇ ਉਹ ਕਿੰਗਸਟਨ 'ਚ ਹੈ ਤਾਂ ਉਹਦੀ ਇੰਸ਼ੋਰੈਂਸ ਹੈ 290 125 ਤੋਂ 290 'ਤੇ 150 ਕਿਲੋਮੀਟਰ ਵਾਲਾ ਇੰਸ਼ੋਰੈਂਸ ਦਾ ਰੇਟ ਚੇਂਜ ਹੋ ਜਾਂਦਾ ਇੱਕੋ ਮੁਲਕ 'ਚ ਉਹੀ ਤਰ੍ਹਾਂ ਦੇ ਡਰਾਈਵਿੰਗ ਰੂਲ ਉਹੀ ਸਾਈਨ ਉਹੀ ਸਭ ਕੁਛ ਉਹੀ ਸੜਕਾਂ ਉਹੀ ਗੱਡੀਆਂ ਪਰ ਲਾਅ ਚੇਂਜ ਹੁੰਦਾ ਕਿਉਂਕਿ ਵੈਲਕਮ ਟੂ ਓਨਟੈਰੀਓ ਜਦੋਂ ਲਿਖਿਆ ਹੁੰਦਾ ਮੈਂ ਅੱਜ ਚਾਹੁੰਦਾ ਕਿ ਸਰਕਾਰ ਇਹਨਾਂ ਚੀਜ਼ਾਂ 'ਤੇ ਧਿਆਨ ਦੇਵੇ ਅਤੇ ਸਰਕਾਰ ਧਿਆਨ ਦਊ ਕਿ ਨਹੀਂ ਦਊ। ਹਜੇ 3 ਸਾਲ ਪਏ, ਸਰਕਾਰ ਕੋਲ ਬਥੇਰਾ ਟਾਈਮ ਆ, ਸਰਕਾਰ ਦੇ ਤਾਂ ਆਪਣੇ ਮੰਤਰੀਆਂ ਸੰਤਰੀਆਂ ਦੇ ਰੌਲੇ ਪੈਂਦੇ ਰਹੇ ਨੇ ਵੀ ਉਹ ਹੋਟਲਾਂ ਦੇ ਬੱਚੇ ਰਹਿੰਦੇ ਸੀ, ਘਰੇ ਜਾਣਾ ਪਸੰਦ ਨਹੀਂ ਕਰਦੇ ਸੀ, ਫੈਮਿਲੀ ਟਾਈਸ ਆਣਾ। ਓਕੇ, ਮੈਂ ਆ ਗਿਆ ਹੁਣ ਦੁਬਾਰਾ ਤੁਹਾਡੇ 'ਤੇ। ਅੱਜ ਜਿੰਨੇ ਵੀ ਲੋਕ ਸੁਣਦੇ ਪਏ ਨੇ, ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ, ਪਵਨ ਦਾ ਮੈਸੇਜ ਆ ਕਿ ਤੁਸੀਂ 3 ਮਿੰਟ ਸਾਨੂੰ ਦਿਓ, 3 ਮਿੰਟ ਦੇ ਵਿੱਚ ਅਸੀਂ ਫਾਈਨੈਂਸ਼ੀਅਲ ਫਰੀਡਮ ਦੇਵਾਂਗੇ ਤੁਹਾਨੂੰ, ਤੁਹਾਡੀ ਇੰਸ਼ੋਰੈਂਸ ਦੇ ਵਿੱਚ ਅਸੀਂ ਸੇਵਿੰਗ ਕਰਕੇ ਦੇਵਾਂਗੇ। ਤੇ ਪਵਨ ਜੀ ਮੈਸੇਜ ਦਿਓ ਪਹਿਲੇ, ਲਾਸਟ 2 ਆਟੋ ਇੰਸ਼ੋਰੈਂਸ ਜਿਹੜੇ ਕੱਟੇ ਉਹਨਾਂ ਦੇ।
2: ਹਾਂਜੀ ਅਮਨ ਜੀ, ਮੇਰੇ ਕੋਲ ਲਾਸਟ ਇੰਸ਼ੋਰੈਂਸ ਜਿਹੜੀਆਂ ਘਟੀਆਂ ਜੀ, ਲਾਸਟ ਵੀਕ ਮੈਂ ਕੀਤੀਆਂ, 2 ਕਾਰਾਂ ਸੀਗੀਆਂ ਜੀ, 2 ਘਰ ਸੀਗੇ ਉਹਨਾਂ ਦਾ, ਆਲ ਟੂਗੈਦਰ 2200 ਮੈਂ ਘਟਾਇਆ ਜੀ ਸਾਲ ਦਾ, ਘਰਾਂ ਦੇ ਆਟੋ ਦਾ, ਉਹਨਾਂ ਦਾ ਘਰਾਂ ਦਾ। ਹਾਂਜੀ, ਤੇ ਜੀ ਇੱਕ ਮੇਰੇ ਕੋਲ ਹੋਰ ਆਈ ਸੀਗੀ ਜੀ, ਉਹਨਾਂ ਦੀ ਕੋਲ ਆਟੋ ਸੀਗੀ ਤੇ ਇਕੱਲੀ ਆਟੋ ਹੀ ਉਹਨਾਂ ਦੀ ਚੱਲ ਰਹੀ ਸੀਗੀ, ਤੇ ਉਹਨਾਂ ਦੇ ਜੀ ਮੈਂ $65 ਘਟਾਏ ਨੇ, ਤੇ ਉਹਨਾਂ ਨੂੰ ਮੈਂ ਟੈਨੈਂਟ ਇੰਸ਼ੋਰੈਂਸ ਦੇ ਕੇ,
0: ਨਾਲ ਉਹਨਾਂ ਦੀ $500 ਘਟਿਆ, ਕਿਸੇ ਨੂੰ $1200 ਘਟਿਆ, ਪਰ ਗੈਸ ਸਟੇਸ਼ਨ ਤੇ 5 ਸੈਂਟ ਲਈ ਤੁਸੀਂ ਲਾਈਨ 'ਚ ਗੱਡੀ ਲਾ ਕੇ ਕੋਸਕੋ ਬਾਹਰ ਖੜੇ ਰਹਿੰਦੇ ਹੋ ਕਮਲਿਆਂ ਵਾਂਗੂ, ਉਹੀ ਕੋਸਕੋ ਵਾਲੇ 4-4 ਬੈੱਡਾਂ ਬੜ ਵੇਚ ਦਿੰਦੇ ਤੁਹਾਨੂੰ, ਮਹੀਨਾ ਬਾਹਰੋਂ ਬ੍ਰੈਡ ਲੈਣ ਜਾਵੀ ਨਾ ਮੇਰੇ ਲਈ ਲੈ ਕੇ ਜਾਵੇ, ਸਹੀ ਹੈ ਨਾ, ਵੱਡੇ ਵੱਡੇ ਪੈਕਟ 600-600 ਦੀ ਗਰੋਸਰੀ ਬਣ ਜਾਂਦੀ ਹੈ, ਕੋਸਕੋ ਚੋਂ ਕਦੇ ਨਿਕਲਦਾ ਨਹੀਂ $200 'ਚ ਬੰਦਾ ਬਾਹਰ। ਤੇ ਉੱਥੇ ਅਸੀਂ $4 ਦੀ ਇੰਸ਼ੋਰੈਂਸ ਸੋਰੀ ਤੇਲ ਸਸਤਾ ਪਾਉਣ ਲਈ ਖੜੇ ਰਹਿੰਦੇ ਲਾਈਨ 'ਚ 20-20 ਮਿੰਟ। ਇੱਥੇ ਪਵਨ ਨੂੰ ਕਾਲ ਕਰੋ, ਤੁਸੀਂ 3 ਮਿੰਟ ਦਿਓ, ਪਵਨ ਤੁਹਾਨੂੰ ਫਾਈਨੈਂਸ਼ੀਅਲ ਫਰੀਡਮ ਦਊ। ਪਵਨ ਦਾ ਨੰਬਰ ਹੈ 647-325-9900। ਇੱਕ ਛੋਟੀ ਜਿਹੀ ਇਨਫੋਰਮੇਸ਼ਨ ਦੇਣੀ ਆ, ਕੋਈ ਕਮਰਸ਼ੀਅਲ ਇੰਸ਼ੋਰੈਂਸ ਘਟੀ ਹੈ ਕਦੇ ਕਿਸੇ ਦੀ, ਕੋਈ HVAC ਦਾ ਕੰਮ ਕਰਦਾ?
2: ਹਾਂਜੀ ਅਮਨ ਜੀ, ਮੈਂ ਕਮਰਸ਼ੀਅਲ ਇੰਸ਼ੋਰੈਂਸ ਘਟਾਈ ਸੀ, ਕਿਸੇ ਰੈਸਟੋਰੈਂਟ ਸੀਗਾ ਜੀ, ਉਹ ਆਈ ਸੀ ਮੇਰੇ ਕੋਲ, ਤੇ ਉਹਨਾਂ ਨੂੰ ਵੀ ਕਾਫੀ ਅੱਛੀ ਕਵਰੇਜ ਵੀ ਮਿਲ ਗਈ, ਤੇ ਲਾਇਬਿਲਿਟੀ ਵੀ ਜ਼ਿਆਦਾ ਹੋ ਗਈ, ਤੇ ਇੰਸ਼ੋਰੈਂਸ ਵੀ ਉਹਨਾਂ ਦੀ ਘਟ ਗਈ ਸੀ।
0: ਨੰਬਰ ਬੋਲ ਦਿਓ ਆਪਣਾ।
2: ਹਾਂਜੀ ਹਾਂਜੀ, ਮੇਰਾ ਨੰਬਰ ਹੈਗਾ 6473259100, 647-325-9900।
0: ਵੱਡੀ ਗੱਲ ਆ, ਤੁਸੀਂ ਇੰਸ਼ੋਰੈਂਸ ਲੈਣੇ ਹੋ, ਕਲੇਮ ਦੇ ਟਾਈਮ ਤੇ ਤੁਹਾਡਾ ਬੰਦਾ ਫੋਨ ਨਹੀਂ ਚੱਕਦਾ, ਰਾਜਨੀਤਿਕ ਨਹੀਂ ਹੈਗੇ, ਬਿਜ਼ਨਸ ਵੂਮੈਨ ਨੇ, ਪੂਰੀ ਜ਼ਿੰਦਗੀ ਤੁਹਾਡੇ ਨਾਲ ਵਰਤਣਾ ਚਾਹੁੰਦੇ ਆ। 647-325-9900, 647-325-9100। ਨਛੱਤਰਾ ਲੈ ਹੀ ਵੇ ਉੱਟੀ ਅੱਡੀ ਦੇ ਸੈਂਡਲ, ਆ ਬੜੀਆਂ ਵੀਡੀਓ ਬਣਾਉਂਦੀਆਂ ਨੇ ਅੱਜ ਕੱਲ੍ਹ ਉੱਚੀ ਉੱਚੀ ਅੱਡੀਆਂ ਦੇ ਸੈਂਡਲ 'ਤੇ ਪਾ ਕੇ ਤੁਰੀਆਂ ਜਾਂਦੀਆਂ, ਵਾਂਟ ਟੂ ਡਰੋਪ ਯੂਰ ਇੰਸ਼ੋਰੈਂਸ। ਅਤੇ ਉਹ ਕਈ ਨਾ, ਇੱਕ ਮੈਂ ਨਾ ਦੇਖਿਆ ਉਹ ਗੱਪੀ ਆ, ਕਹਿੰਦਾ ਤੁਸੀਂ ਕਾਰ ਦੀ ਇੰਸ਼ੋਰੈਂਸ ਕਿੰਨੀ ਕਰ ਦਿੱਤੀ? ਉਹ ਕਹਿੰਦੀ $120। ਕਹਿੰਦਾ ਆ ਜਾਓ 120 ਬੱਸ ਅੱਡੇ 'ਤੇ ਨਹੀਂ ਲੱਦੇਣੇ ਖੜੇ ਦੇ 17 ਨੰਬਰ ਕਾਊਂਟਰ 'ਤੇ, ਰੋਪੜ ਰੋਪੜ ਰੋਪੜ ਰੋਪੜ ਰੋਪੜ ਨਹੀਂ ਕਰਦੇ ਖੜ ਕੇ, ਉਹ ਲੱਗਿਆ ਕਰਨਾ 120 'ਚ ਇੰਸ਼ੋਰੈਂਸ ਲੈ ਲਓ। ਇਲੀਗਲ ਐਡ, ਜੇ ਇਹਦੀ ਰਿਕਾਰਡਿੰਗ ਰੀਬੋ ਕੋਲ ਚੱਲ ਜਾਵੇ ਬੀਬੀ ਦੀ ਇੰਸ਼ੋਰੈਂਸ ਕੱਟੀ ਜਾਊਗੀ, ਇਹਦਾ ਕੱਖ ਨਹੀਂ ਜਾਣਾ। ਚਾਈਨਾ ਨੇ ਇਸ ਚੀਜ਼ ਨੂੰ ਕੰਟਰੋਲ ਕਰਨ ਲਈ, ਜੇ ਸੋ ਕਾਲਡ ਇਨਫਲੂਐਂਸਰ ਤੁਸੀਂ ਬਣਦੇ ਹੋ, ਉਹ ਕਹਿੰਦੇ ਯੂ ਹੈਵ ਟੂ ਗੈਟ ਦ ਲਾਇਸੈਂਸ, ਬਿਕੋਜ਼ ਉਹਦੇ 'ਚ ਟਰਮਸ ਐਂਡ ਕੰਡੀਸ਼ਨ ਦਿੰਦੇ, ਤੁਸੀਂ ਕੀ ਬੋਲ ਸਕਦੇ ਹੋ ਕੀ ਨਹੀਂ ਬੋਲ ਸਕਦੇ। ਦੁਨੀਆ ਦਾ ਸਭ ਤੋਂ ਵਧੀਆ ਕੰਟਰੀ, ਮੇਰੀ ਮਾਤਰ ਭੂਮੀ ਚਾਈਨਾ। ਅਤੇ ਮੇਰੇ ਨਾਲ ਕਾਫੀ ਕਾਲ ਹੋਲਡ ਦੇ ਉੱਤੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹੈਲੋ,
3: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਮਲ ਬੋਲ ਰਿਹਾ ਜੀ।
0: ਕੌਣ ਜੀ?
3: ਮੈਂ ਕਿਹਾ ਆਪਣੇ ਇੱਕ ਤਾਂ ਕਮਲ।
0: ਹਾਂਜੀ ਜੀ,
3: ਇੱਕ ਤਾਂ ਆਪਣੇ ਨਾ ਪੇਰੋਲ ਬਾਰੇ ਭਾਜੀ ਕਹਿ ਕੇ ਗਏ ਆ ਨਾ, ਪੇਰੋਲ ਭਾਜੀ ਯੂਨਿਟ ਚੱਲ ਪਿਆ ਵਾ ਪੂਰਾ ਜੀ, 90-60 ਦਿੰਦੇ ਨੇ ਜੀ ਮੀਲ ਦੇ, ਕੰਪਨੀ ਦੇ ਨਾਮ ਮੇਰੇ ਕੋਲੋਂ ਸੁਣ ਲਓ ਜੇ ਸੁਣ ਲਿਆ ਕਿਸੇ ਨੇ, ਮੈਂ ਦੱਸ ਦੇਣਾ ਕਿਹੜੇ ਕਿਹੜੇ ਦਿੰਦੇ ਨੇ।
0: ਨਹੀਂ ਨਹੀਂ ਉਹ ਛੱਡੋ, ਆਪਾਂ ਕਿਸੇ ਐਡ ਨਹੀਂ ਕਰਨੀ ਮੁਫਤ ਦੇ ਵਿੱਚ, ਤੁਸੀਂ ਆਪਣੇ ਕੰਮ ਦੀ ਗੱਲ ਕਰ ਰਹੇ ਹੋ।
3: ਪੇਰੋਲ ਤੇ ਪਿਛਲ ਨਹੀਂ ਆ,
0: ਨਹੀਂ ਪੇਰੋਲ
3: ਤੇ 90-60 ਦਿੰਦੇ ਨੇ ਜੀ, ਟੈਕਸ ਕੱਟਦੇ ਨੇ ਸਾਰੇ ਟੈਕਸ ਕੱਟਦੇ ਨੇ ਜੀ,
0: ਗਾਲਾਂ ਵੀ ਇਹਨਾਂ ਨੂੰ ਕੱਢਣੀਆਂ ਨੇ, ਐ ਨਾ ਕਰਿਆ ਕਰੋ। ਪਹਿਲਾਂ ਰੇਟ ਪੁੱਛ ਰਹੇ ਤੁਸੀਂ, ਦੇਸੀ ਵਰਡ ਕਾਹਤੇ ਯੂਜ਼ ਕਰਦੇ ਹੋ ਇੰਨਾ ਜ਼ਿਆਦਾ ਯਾਰ?
3: ਪਹਿਲਾਂ ਰੇਟ ਸੀਗਾ ਜੀ,
0: ਕਿਉਂ ਨਫ਼ਰਤ ਆਪਣੇ ਬੰਦਿਆਂ ਲਈ?
3: 65-60 ਰੇਟ ਸੀਗਾ
0: ਭਾਜੀ, ਅੱਛੀ ਖਬਰ ਦਿੱਤੀ ਆ ਵੀ ਲੋਕਾਂ ਦੀ ਇਨਕਮ ਵੱਧ ਗਈ ਆ, ਬਹੁਤ ਚੰਗਾ ਲੱਗਿਆ ਸੁਣ ਕੇ।
3: ਤੁਹਾਨੂੰ
0: ਸਹੂਲਤਾਂ ਤੁਸੀਂ ਬਾਹਰ ਸੋਣਾ, ਕਿਉਂ ਕਮਲੀਆਂ ਭੋਰਦੇ ਪਏ ਹੋ? ਤੁਸੀਂ ਬਾਹਰ ਸੋਣਾ ਜਿਹੜਾ ਰੋਡ ਦੇ ਉੱਤੇ, ਤੁਸੀਂ ਕੰਮ ਤੇ ਸੀਗੇ ਕਿ ਘਰੇ ਸੀ ਉਸ ਵੇਲੇ?
3: ਜਿਹੜੇ
0: ਤੁਸੀਂ ਟੈਕਸਿਸ ਨੂੰ ਗਏ, ਤੁਸੀਂ ਰਾਤ ਨੂੰ ਟਰੱਕ ਸੁੱਤੇ ਹੋ, ਤੁਸੀਂ ਘਰੇ ਸੁੱਤੇ ਪਏ ਹੋ ਕੰਮ ਤੇ ਸੁੱਤੇ ਪਏ ਹੋ? ਪੂਰੀ ਹਾਂਜੀ ਬੋਲੋ, ਇਹ ਚੀਜ਼ਾਂ ਨੂੰ ਜਸਟੀਫਾਈ
3: ਕਰਨਾ ਪੈਣਾ। ਉਹਦੀ ਵੀ ਗੱਲਬਾਤ ਚੱਲ ਰਹੀ ਹੈ ਨਾਈਟ ਸਟੇ ਦਾ $100 ਦੀ।
0: ਤੁਸੀਂ ਗ੍ਰੋਸਰੀ ਚੱਕਣੀ ਆ, ਪਲੀਜ ਕਾਲ ਸਟੂਡੀਓ। ਹਾਂਜੀ ਸਟੂਡੀਓ ਲਾਈਨ ਖਾਲੀ ਆ ਤੇ ਮੇਰੇ ਨਾਲ ਫਰੈਸ਼ ਗ੍ਰੋਸਰੀ ਡਿਪੂ ਭਾਜੀ, ਤੁਸੀਂ ਆਨ ਏਅਰ ਪਲੀਜ਼ ਦਿਓ ਆਪਣਾ ਮੈਸੇਜ।
4: ਹਾਂਜੀ ਅਮਨ ਭਾਜੀ ਸਤਿ ਸ਼੍ਰੀ ਅਕਾਲ, ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਵੀਕਐਂਡ ਸ਼ੁਰੂ ਹੋ ਗਿਆ ਆ, ਗ੍ਰੋਸਰੀ ਕਰਨ ਨਿਕਲਣਾ ਆ, ਤਾਂ ਬਹੁਤ ਹੀ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ ਦੋ ਲੋਕੇਸ਼ਨ ਨੇ ਸਰਵ ਕਰਨ ਵਾਸਤੇ, ਬ੍ਰੈਂਪਟਨ ਔਰ ਵਿਟਵੀ ਦੇ ਵਿੱਚ, ਡਰਹਮ ਰੀਜਨ ਦੇ ਵਿੱਚ। ਸੋ ਦੋਵੇਂ ਲੋਕੇਸ਼ਨਾਂ ਤੇ ਸੇਮ ਤੁਹਾਨੂੰ ਪ੍ਰੋਮੋ, ਸੇਮ ਤੁਹਾਨੂੰ ਡੀਲ ਜਿਹੜੀਆਂ ਉਹ ਮਿਲਦੀਆਂ ਆ। ਚਾਹ ਦੇ ਸ਼ੌਕੀਨ ਹੋ ਤਾਂ ਵਾਗ ਬੱਕਰੀ ਚਾਹੇ ਸਿਰਫ 899 ਦਾ ਬੈਗ 2 LB ਦਾ, ਜਿਹੜਾ ਕਿ $16 ਦਾ ਬੈਗ ਤੁਸੀਂ ਬਾਹਰੋਂ ਖਰੀਦਣਾ, ਉਹੀ ਤੁਹਾਨੂੰ ਸਿਰਫ $9 ਚ, ਯਾਨੀ ਕਿ $7 ਆਫ ਨੇ ਜੀ ਇੱਕ ਬੈਗ ਵਾਗ ਬੱਕਰੀ ਚਾਹੇ ਦੇ। ਇੰਡੀਆ ਗੇਟ ਬਾਸਮਤੀ ਰਾਈਸ ਤੁਸੀਂ ਲੈ ਕੇ ਜਾਣੇ ਆ 10 LB ਵਾਲੇ, $17 ਤੁਹਾਨੂੰ ਵਾਲਮਾਰਟ ਜਾਂ ਫਰੈਸ਼ਕੋ ਤੋਂ ਮਿਲਣੇ ਆ, ਤੇ ਸਿਰਫ $14 ਚ ਮਿਲਣਾ ਜੀ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ। ਬਰਾੜ ਦਾ ਪਨੀਰ ਲੈ ਕੇ ਜਾਣਾ 699 ਦਾ ਵੱਡੇ ਸਟੋਰਾਂ ਦੇ ਵਿੱਚ ਆ ਜੀ, ਤੇ 580 ਦੇ ਵਿੱਚ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ। ਤੇ ਜੇ ਬਰਾੜ ਦਾ ਦੇਸੀ ਘਿਓ ਲੈ ਕੇ ਜਾਣਾ 1.6 KG, ਤਾਂ ਸਿਰਫ $24.99 ਦੇ ਵਿੱਚ ਮਿਲਣਾ ਜੀ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ। ਇਦੋਂ ਇਲਾਵਾ ਤੁਸੀਂ ਸੈਫਰਨ, ਜਿਹਨੂੰ ਆਪਣਾ ਜ਼ਾਫਰਾਨ ਵੀ ਕਹਿੰਦੇ ਆ ਜੀ, ਸੋ ਜੇ ਸੈਫਰਨ ਲੈ ਕੇ ਜਾਣਾ 1 gram ਦਾ ਪੈਕ ਜਿਹੜਾ 399 ਨੂੰ 499 ਨੂੰ ਬਾਹਰ ਮਿਲ ਰਿਹਾ ਜੀ, ਸਿਰਫ 299 ਨੂੰ ਮਿਲਣਾ ਜੀ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ। ਮਸਟਰਡ ਆਇਲ 5 L ਦਾ, ਲਕਸ਼ਮੀ ਮਸਟਰਡ ਆਇਲ, ਵਨ ਆਫ ਦਾ ਬੈਸਟ ਕੁਆਲਿਟੀ ਦੇ ਵਿੱਚ ਤੁਸੀਂ ਲੈ ਕੇ ਜਾਣਾ, ਸਿਰਫ $19.99 ਦੇ ਵਿੱਚ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ। ਆਸ਼ੀਰਵਾਦ ਹੋਲ ਵੀਟ ਆਟਾ, ਜਿਹੜਾ ਕਿ $22 ਦਾ ਬੈਗ ਤੁਸੀਂ ਬਾਹਰੋਂ ਵਾਲਮਾਰਟ ਜਾਂ ਫਰੈਸ਼ਕੋ ਤੋਂ ਚੱਕਣਾ ਆ, ਉਹ ਤੁਸੀਂ ਚੱਕਣਾ ਸਿਰਫ $15 ਦੇ ਵਿੱਚ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ। ਦਾਲਾਂ ਦੀਆਂ ਡੀਲਸ ਇਸ ਵਾਰ ਬਹੁਤ ਹੀ ਅਮੇਜ਼ਿੰਗ ਲੱਗੀਆਂ ਹੋਈਆਂ, ਜਿਹੜੀਆਂ ਕਿ ਸਿਰਫ 359 ਤੋਂ ਸ਼ੁਰੂ ਹੋ ਜਾਂਦੀਆਂ ਔਰ 499 ਤੱਕ ਤੁਹਾਨੂੰ ਸਾਰੀਆਂ ਉੜਦ ਹੋਲ, ਮੂੰਗ ਹੋਲ, ਇਹ ਸਾਰੀਆਂ 359 ਤੋਂ ਲੈ ਕੇ 499 ਤੱਕ 4-4 pound ਦੇ ਬੈਗ ਜਿਹੜੇ ਤੁਹਾਨੂੰ ਮਿਲਣੇ ਆ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ। ਰਾਜਮਾ ਲੈ ਕੇ ਜਾਣੇ ਤਾਂ ਸਿਰਫ 599 ਦੇ ਵਿੱਚ 4 pound ਦਾ ਬੈਗ, ਚਾਹੇ ਤੁਸੀਂ ਜੰਮੂ ਰਾਜਮਾ ਲੈ ਜਾਓ, ਚਾਹੇ ਤੁਸੀਂ ਲਾਈਟ ਕਿਡਨੀ ਬੀਨ ਲਾਈਟ ਵਾਲੇ ਰਾਜਮਾ ਲੈ ਕੇ ਜਾਓ, ਉਹ 8-8 ਦਾ ਬੈਗ ਜਿਹੜਾ ਬਾਹਰ ਮਿਲ ਰਿਹਾ ਤੁਹਾਨੂੰ ਸਿਰਫ 6 ਚ। ਸੋ $2 ਬੈਗ ਮਗਰ ਆਫ ਨੇ ਜੀ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ। ਇਦੋਂ ਇਲਾਵਾ ਤੁਸੀਂ ਜੇ ਮਖਾਣੇ ਲੈ ਕੇ ਜਾਣੇ ਆ 400 gram grade 8 ਦੇ ਮਖਾਣੇ ਪ੍ਰੀਮੀਅਮ ਕੁਆਲਿਟੀ ਦੇ ਵਿੱਚ, $17 ਦਾ ਬੈਗ ਤੁਹਾਨੂੰ ਬਾਹਰ ਮਿਲਦਾ ਤਾਂ ਸਿਰਫ 14 ਚ ਮਿਲਣਾ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੋ ਦੇ ਉੱਤੇ। ਔਰ ਦੇਸੀ ਘਿਓ 800 gram ਸਵੇਰਾ ਦੇਸੀ ਘਿਓ ਸਿਰਫ $11.99 ਚ, $16 ਦਾ ਤੁਸੀਂ ਬਾਹਰੋਂ ਲੈਂਦੇ ਹੋ ਸਿਰਫ $11.99, ਸੋ $4 ਆਫ ਨੇ ਜੀ ਦੇਸੀ ਘਿਓ ਦੇ ਉੱਤੇ। ਸੋ ਜ਼ਰੂਰ ਲੈ ਕੇ ਜਾਇਓ। ਗ੍ਰੋਸਰੀ ਦੇ ਉੱਤੇ ਹੋਰ ਬਹੁਤ ਸਾਰੀਆਂ ਡੀਲਸ ਲੱਗੀਆਂ ਹੋਈਆਂ। ਕਿੱਥੇ ਪਹੁੰਚਣਾ ਜੀ ਫਰੈਸ਼ ਗ੍ਰੋਸਰੀ ਡਿਪੋ? 31 ਸਟੀਪਲ ਬੁਸ਼ ਐਵਨਿਊ ਬ੍ਰੈਂਪਟਨ ਦੇ ਉੱਤੇ। ਫੋਨ ਨੰਬਰ ਹੈਗਾ ਜੀ 905-458-1300, 9054581300। ਸੈਕਿੰਡ ਲੋਕੇਸ਼ਨ ਵਿਟਬੀ ਦੇ ਵਿੱਚ, ਡਰਮ ਚ 1618 ਡੰਡਾਸ ਸਟਰੀਟ ਈਸਟ ਵਿਟਬੀ। ਸੋ ਡੰਡਾਸ ਔਰ ਥਿਕਸਨ ਦੇ ਕਾਰਨਰ ਦੇ ਉੱਤੇ ਬਿਲਕੁਲ ਹੈ ਜੀ ਸਟੋਰ, ਬਹੁਤ ਹੀ ਵਧੀਆ ਅਮੇਜ਼ਿੰਗ ਕੁਆਲਿਟੀ ਦੇ ਵਿੱਚ ਉੱਥੇ ਤੁਹਾਨੂੰ ਫਰੈਸ਼ ਡਰਮ, ਇਹ ਡਰਮ ਵਾਸਤੇ ਹੈ ਜੀ, ਉੱਥੇ ਤੁਹਾਨੂੰ ਫਰੈਸ਼ ਚਾਹ, ਪੈਟੀਜ਼, ਸਮੋਸੇ ਸਾਰਾ ਕੁਝ ਉੱਥੇ ਮਿਲਦਾ ਜੀ, ਮਠਿਆਈ ਸਾਰਾ ਕੁਝ ਉੱਥੇ ਮਿਲਦੀ ਆ। ਸੋ ਉੱਥੇ ਪਹੁੰਚਣ ਲਈ ਤੁਸੀਂ ਪਹੁੰਚਣਾ 1618 ਡੰਡਾਸ ਸਟਰੀਟ ਈਸਟ ਵਿਟਵੀ ਦੇ ਉੱਤੇ। ਫੋਨ ਨੰਬਰ ਹੈਗਾ ਜੀ 905-556-1651, 9055561651। ਸੋ ਜ਼ਰੂਰ ਵਿਜ਼ਿਟ ਕਰਿਓ ਔਰ ਸੇਵਿੰਗ ਦਾ 100% ਫਾਇਦਾ ਲਿਓ ਜੀ। ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ।
0: ਥੈਂਕ ਯੂ ਤੁਹਾਡਾ। ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਤੁਸੀਂ ਸਾਰੇ ਪਹੁੰਚ ਰਹੇ ਹੈਗੇ ਔਰ ਤੁਹਾਨੂੰ ਸਾਰਿਆਂ ਨੇ ਇਨਵਾਈਟ ਕਰ ਰਹੇ ਹੈਗੇ ਨੇ ਅਤੇ ਨਾਲ ਨਾਲ ਅਸੀਂ ਸਪੈਕਸ ਐਕਸਪੈਕਸ ਦੇ ਉੱਤੇ। ਰਾਜਨ ਮੇਰੇ ਨਾਲ ਹੁਣ ਤੇ ਨੇ। ਰਾਜਨ ਜੀ ਤੁਸੀਂ ਆਨ ਏਅਰ ਹੋ ਪਲੀਜ਼ ਸਰ।
5: ਬਹੁਤ ਬਹੁਤ ਧੰਨਵਾਦ ਜੀ ਅਮਨ ਜੀ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤ ਨੂੰ ਗੱਲ ਪਈ। ਸਤਿ ਸ਼੍ਰੀ ਅਕਾਲ, ਇੱਕ ਵਾਰੀ ਫਿਰ ਦੱਸਦੇ ਜਾਈਏ ਵੀ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ, ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਵਾ ਸਕਦੇ ਹੋ, ਵਿਜ਼ਨ ਚੈੱਕ ਕਰਵਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ, ਔਰ ਜਿਹੜੇ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਹੈ ਇਹਨਾਂ ਦੇ ਨਾਲ ਅਸੀਂ ਤੁਹਾਡਾ ਬੈਕ ਆਫ ਦਾ ਆਈ ਚੈੱਕ ਕਰਦੇ ਹਾਂ, ਸਪੈਸ਼ਲੀ ਅਸੀਂ OCT ਮਸ਼ੀਨ ਲਗਾਈ ਹੈ ਜਿਹੜੀ ਕਿ ਬੈਕਅਪ ਦਾ ਤੁਹਾਡਾ ਰੈਟਿਨਾ ਜਿਹੜਾ ਉਹਨੂੰ ਸਕੈਨ ਕਰਦੀ ਹੈ, ਨਾਲ ਸਾਡੇ ਕੋਲ ਰੈਟਨੋਗ੍ਰਾਫੀ ਹੈ ਜਿਹੜਾ ਰੈਟਨਾ ਦੀ ਇਮੇਜਸ ਲੈ ਕੇ ਤੁਹਾਨੂੰ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਹੈ, ਡਾਕਟਰ ਤੇ ਸਮਝਾਉਂਦੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤਾਂ ਕੀ ਪ੍ਰੋਬਲਮ ਚੱਲ ਰਹੀ ਹੈ। ਨਾਲ ਦੀ ਨਾਲ ਅਸੀਂ ਬੱਚਿਆਂ ਦੇ ਐਗਜ਼ਾਮ ਵਾਸਤੇ ਟੋਪੋਗ੍ਰਾਫੀ ਦੀ ਮਸ਼ੀਨ ਲਗਾਈ ਹੈ ਤਾਂ ਕਿ ਜੇ ਬੱਚੇ ਤੁਹਾਡੇ ਇਹਨਾਂ ਦਾ ਨੰਬਰ ਹਰ ਸਾਲ ਵੱਧਦਾ ਜਾ ਰਿਹਾ ਤਾਂ ਇਹ ਮਸ਼ੀਨ ਪਹਿਲਾਂ ਸਾਨੂੰ ਦੱਸ ਦਿੰਦੀ ਹੈ ਵੀ ਕੀ ਹਾਂ ਫਿਊਚਰ 'ਚ ਵੀ ਨੰਬਰ ਇਹ ਇੱਦਾਂ ਹੀ ਵੱਧਦਾ ਜਾਣਾ ਕਿ ਰੁਕ ਜਾਣਾ ਹੈ। ਅਤੇ ਜੇ ਤੁਸੀਂ ਡਾਇਬਿਟਿਕ ਹੋ ਤਾਂ ਵੀ ਸਾਡੇ ਕੋਲ ਉਹਨੂੰ ਚੈੱਕ ਕਰਨ ਦੇ ਲਈ ਅਲੱਗ ਅਲੱਗ ਮਸ਼ੀਨਾਂ ਨੇ। ਜੇ ਤੁਹਾਨੂੰ ਚਿੱਟਾ ਮੋਤੀ ਆ ਰਿਹਾ ਉਹਦੇ ਵਾਸਤੇ ਵੀ ਸਾਡੇ ਕੋਲ ਸਲਿੱਟ ਲੈਂਪ ਹੈ। ਜੇ ਤੁਸੀਂ ਡਰਾਈਵਿੰਗ ਟੈਸਟ ਦੇ ਰਹੇ ਹੋ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਉਹਨੇ ਤੁਹਾਨੂੰ ਕਿਹਾ ਵੀ ਵਿਜੂਅਲ ਫੀਲਡ ਟੈਸਟ ਕਰਵਾ ਕੇ ਆਓ ਅਤੇ ਉਹ ਵੀ ਸਾਡੇ ਕੋਲ ਸਰਵਿਸ ਅਵੇਲੇਬਲ ਹੈ। ਸੋ ਯਾਨੀ ਕਿ ਅੱਖ ਦੇ ਜਾਂਚ ਦੇ ਨਾਲ ਦੀਆਂ ਸੰਬੰਧਿਤ ਸਾਰੀਆਂ ਸੇਵਾਵਾਂ ਤੁਹਾਨੂੰ ਇੱਥੇ ਇੱਕੋ ਛੱਤ ਦੇ ਥੱਲੇ ਮਿਲ ਰਹੀਆਂ ਨੇ। ਨੰਬਰ ਹੈ ਸਾਡਾ ਜੀ 905-460-8888 905-460-8888। ਹੁਣ ਗੱਲ ਕਰਦੇ ਹਾਂ ਦੂਜੀ ਗਲਾਸਿਸ ਦੀ। ਬਹੁਤ ਵਾਰੀ ਅਮਨ ਜੀ ਇੱਦਾਂ ਹੁੰਦਾ ਵੀ ਸਾਡੇ ਸੋਤੇ ਅੱਖਾਂ ਦਾ ਚੈੱਕਅਪ ਕਰਵਾ ਲੈਂਦੇ ਨੇ, ਫਿਰ ਹੁੰਦਾ ਵੀ ਆਪਾਂ ਨੂੰ ਗਲਾਸਿਸ ਕਿਤੋਂ ਸਸਤੀਆਂ ਮਿਲ ਜਾਣ ਤੇ ਵਧੀਆ ਮਿਲ ਜਾਣ। ਸੋ ਕਈ ਵਾਰੀ ਲੋਕੀ ਆਨਲਾਈਨ ਵੀ ਬਾਏ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਦੇ ਨਾਲ ਪ੍ਰੋਬਲਮ ਇਹ ਆਉਂਦੀ ਹੈ ਕਿ ਵਿਦਆਊਟ ਮੈਜਰਮੈਂਟ ਵਾਲੀ ਜਿਹੜੀਆਂ ਗਲਾਸਿਸ ਬਣ ਕੇ ਆਉਂਦੀਆਂ ਨੇ ਉਹ ਪ੍ਰੋਪਰ ਤੁਹਾਨੂੰ ਸਹੀ ਨਜ਼ਰ ਨਹੀਂ ਆਉਂਦਾ।

0: ਡਾਇਰੈਕਟਡ ਬ੍ਰਾਂਡਡ ਫਿਲਮ ਦੇ ਰਿਹਾ ਸੀ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਬਾ, ਰੂਟਸ, ਆਈਜ਼ੋਡ, ਤਕਰੀਬਨ 35 to 40 ਸਾਡੇ ਕੋਲ ਲਗਭਗ ਬ੍ਰਾਂਡ ਨੇਮ ਨੇ ਤੇ 700 to 800 ਫਰੇਮ ਡਿਸਪਲੇ ਤੇ ਲੱਗਾ। ਤੁਸੀਂ ਆਪਣੀ ਮਰਜ਼ੀ ਦਾ ਆ ਕੇ ਕੋਈ ਵੀ ਫਰੇਮ ਚੂਜ ਕਰ ਲਓ। $300 ਦੀ ਕੀਮਤ ਦਾ ਫਰੇਮ ਇਨਕਲੂਡਿਡ ਹੈ ਜੀ ਵੈਲਿਊ ਪੈਕੇਜ, ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇਨਕਲੂਡਿਡ ਨੇ ਵੈਲਿਊ ਪੈਕੇਜ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਬਣਦਾ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਡੋਨੇਟ ਦੀ ਇਕੱਠੀਆਂ ਰੱਖਵਾਉਣੀ ਹੈ ਤੇ ਐਸਿਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ ਸਾਡੇ ਕੋਲ, $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ। ਤੇ ਨਾਲ ਤੁਸੀਂ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਦੋ ਪੇਅਰ ਬਣਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਡਾਕਟਰ ਸਾਡੇ ਕੋਲ ਅੱਜ 2 ਵਜੇ ਤੱਕ ਨੇ ਤੇ ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ। ਜੇ ਤੁਸੀਂ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਜਾਂ ਕੋਈ ਵੀ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤੇ ਇੱਕ ਨੰਬਰ 905-460-8888, 905-460-8888। ਬਹੁਤ ਬਹੁਤ ਧੰਨਵਾਦ,
1: ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਸ਼ੁਕਰੀਆ। ਸਾਰੇ ਪਹੁੰਚੋ ਤੇ ਡਾਕਟਰ ਬਹੁਤ ਵਧੀਆ, ਅੱਖਾਂ ਦਾ ਟੈਸਟ ਕਰਾਓ ਔਰ ਅੱਖਾਂ ਨੂੰ ਚੈੱਕ ਕਰਦੇ ਰਹੋ, ਸਾਲ ਬਾਅਦ ਅੱਖਾਂ ਟੈਸਟ ਕਰਾਓ, ਦਿਲ ਦੇ ਨਾਲ ਨਾਲ ਅੱਖਾਂ ਵੀ ਜ਼ਰੂਰੀ ਨੇ ਤੇ ਜ਼ਰੂਰ ਟੈਸਟ ਕਰਾਉਂਦੇ ਰਹੋ। ਤੇ ਮੇਰੇ ਨਾਲ ਸ਼ਵਾਨੂ ਬਈਆ ਵੀ ਮੇਰੇ ਨਾਲ ਨੇ ਤੇ ਮੇਰੇ ਨਾਲ ਜੋ ਇੱਕ ਨਾ ਵਿੱਦਿਆ ਦੇ ਉੱਪਰ ਗੱਲ ਕਰ ਰਿਹਾ ਸੀ, ਪੜ੍ਹਨ ਦੇ ਉੱਪਰ ਗੱਲ ਕਰ ਰਿਹਾ ਸੀ ਕਿ ਜੇ ਕੋਈ ਪੜ੍ਹਨਾ ਚਾਹੁੰਦਾ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਕਈ ਲੋਕ ਰੀਅਲ ਸਟੇਟ ਦਾ ਲਾਇਸੈਂਸ ਲੈਣਾ ਚਾਹੁੰਦੇ ਨੇ। ਕੋਈ ਵੀ ਕੰਮ ਕਰਦੇ ਹੋ, ਮੈਂ ਕਹਿੰਦਾ ਨਾ ਦੋ ਕੰਮ ਇਕੱਠੇ ਕਰੋ, ਕਦੇ ਵੀ ਇੱਕ ਕੰਮ ਨਹੀਂ ਕਰਨਾ ਜ਼ਿੰਦਗੀ 'ਚ। ਤੁਹਾਨੂੰ ਇਕੱਲਿਆਂ ਨੂੰ ਨਹੀਂ ਕਹਿ ਰਿਹਾ, ਸਾਰਿਆਂ ਨੂੰ ਕਹਿ ਰਿਹਾ। ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਨੂੰ, ਛੱਡ ਦੀ ਗੱਲਾਂ, ਕੀ ਹਾਲ ਚਾਲ ਹੈ, ਕਿਵੇਂ ਬਾਬਾ ਜੀ?
2: ਜਬ ਮੈਨੇ ਕਦੇ ਛੁੱਟੀ ਕਰਨੀ ਹੋ, ਮੇਰਾ ਰੇਡੀਓ ਹੋਸਟ ਕਰ ਦਿਆ ਕੀਜੀਏ।
3: ਬਿਲਕੁਲ ਬਿਲਕੁਲ, ਆਪ ਮੁਝੇ ਬੁਲਾਈਏ, ਮੈਂ ਆ ਜਾਊਂਗੀ।
1: ਹਾਂ, ਆਪ ਮੇ ਬਹੁਤ ਐਕਸਾਈਟਮੈਂਟ ਹੈ ਔਰ ਆਪ ਮੇ ਬਹੁਤ ਪੈਸ਼ਨ ਹੈ। ਅੱਛਾ, ਸਭ ਤੋਂ ਪਹਿਲੇ ਹਮ ਲੋਗੋਂ ਕੋ ਬੋਲ ਰਹੇ ਹਾਂ ਕਿ ਜੋ ਮੈਸੇਜ ਆਪਕਾ ਲੋਗੋਂ ਮੇ ਪ੍ਰੋਪਰ ਡਿਲੀਵਰ ਹੋ ਰਿਹਾ ਹੈ ਜੀ। ਪਿੱਛੇ ਨਾ ਪੜ ਜਾਓ ਜੈਸੇ ਪਹਿਲੇ ਸਭੀ ਰੀਅਲ ਸਟੇਟ ਕੇ ਪਿੱਛੇ ਪੜ ਗਏ ਥੇ ਰੀਅਲ ਸਟੇਟ ਡਰ ਗਿਆ ਬੇਚਾਰਾ ਕਹਿੰਦਾ ਕਿਆ ਹੋ ਗਿਆ ਐਸਾ ਮੇਰੇ ਕੋ ਜੋ ਮੇਰੇ ਪਿੱਛੇ ਪੜ ਗਏ ਫਿਰ ਕਿਸੀ ਮੈਂ ਕਹੂੰਗਾ ਤੁਸੀਂ ਆਟੋ ਇੰਸ਼ੋਰੈਂਸ ਦਾ ਲਾਇਸੈਂਸ ਲਓ ਤੁਸ
2: ਐਚਵੈਕ ਆ ਬੰਦੇ ਨੇ ਦੇਖਿਆ ਨਾ ਐਮ ਐਚਵੈਕ ਰੱਖ ਲਿਆ
4: ਜੀ
2: ਸੋ ਤੁਸੀਂ ਕਿਸੇ ਨੇ ਵੀ ਆਰਕੀਟੈਕਟ ਦਾ ਲਾਇਸੈਂਸ ਲੈਣਾ ਹੈਗਾ ਉਹ ਲਓ ਤੁਸੀਂ ਇੰਸ਼ੋਰੈਂਸ ਐਡਵਾਈਜ਼ਰ ਬੈਂਕਾਂ ਦੇ ਵਿੱਚ ਕੰਮ ਕਰਨਾ ਬੈਂਕਸ ਕੇ ਕੌਣ ਕੌਣ ਸੇ ਲਾਇਸੈਂਸ ਹੋਤੇ ਹੈ
3: ਬੈਂਕਸ ਕੇ ਅਗਰ ਕਿਸੀ ਕੋ ਬੈਂਕ ਮੇਂ ਐਂਟਰੀ ਚਾਹੀਏ ਤੋ ਜੈਸੇ ਕਿ ਇਫਿਕ ਹੈ ਔਰ ਸੀਐਸਸੀ ਕਾ ਐਗਜ਼ਾਮ ਹੈ ਉਸਮੇਂ ਆਪ ਐਂਟਰੀ ਲੈ ਸਕਤੇ ਹੋ ਔਰ ਵੀ ਅਗਰ ਆਪ ਬੈਂਕ ਮੇਂ ਜੌਬ ਕਰਤੇ ਹੋ ਔਰ ਆਪਕੋ ਗਰੋਥ ਚਾਹੀਏ ਤੋ ਵੀ ਆਪ ਹਮੇਂ ਬਤਾ ਸਕਤੇ ਹੋ ਹਮ ਆਪਕੋ ਪ੍ਰੋਪਰ ਗਾਈਡੈਂਸ ਦੇਂਗੇ
2: ਠੀਕ ਹੈ ਔਰ ਇਸਕੇ ਇਲਾਵਾ ਜੋ ਰੀਅਲ ਸਟੇਟ ਕਾ ਲਾਇਸੈਂਸ ਅਪਰੋਕਸੀਮੇਟ ਜੋ ਮਤਲਬ ਕੋਈ 2 ਮਹੀਨੇ ਮੇਂ ਕਰ ਲੇਤਾ ਹੈ ਮੈਕਸਿਮਮ ਕਿਤਨੇ ਟਾਈਮ ਮੇਂ ਹੋ ਜਾਤਾ ਹੈ ਮਿਨਿਮਮ ਕਿਤਨੇ ਮੇਂ ਹੋ ਜਾਤਾ ਹੈ
3: ਤੋ ਅਮਨ ਜੀ ਜੋ ਰੀਅਲ ਸਟੇਟ ਕਾ ਜੋ ਲਾਇਸੈਂਸ ਹੈ ਉਸਮੇਂ ਕਿ ਜੈਸੇ ਕਿ ਹਮਾਰੇ 6 ਐਗਜ਼ਾਮਸ ਰਹਤੇ ਹੈ ਤੋ ਆਪ ਅਗਰ ਆਪ अपने टाइम के स्केड्यूल के साथ बेस्ट प्रिपरेशन के साथ आप पढ़ाई कर रहे हैं तो मैं ये कहूंगी कि आप मैक्स टू मैक्स 6 मंथ्स में आप इसको कंप्लीट कर सकते हो
2: मैक्स टू मैक्स ठीक है सो तुसी जिन्ने भी लोग सुनते पे हो तुसी कॉल करनी है बहुत होनहार कुड़ी है ये ਤੁਹਾਨੂੰ ਸਮਝਾਊਗੀ 437-376-5556 ਮੈਂ ਕਲੀਅਰ ਕਰ ਦਵਾਂ ਜੇ ਕਿਸੇ ਦੀ ਪੜ੍ਹਾਈ ਵਾਲੀ ਵਧੀਆ ਨਹੀਂ ਕੋਈ 10ਵੀਂ ਪਾਸ ਆ ਮੇਰੇ ਵਰਗਾ ਨਹੀਂ ਵੀ ਹੈਗਾ 10ਵੀਂ ਪਾਸ ਕਿਸੇ ਦੀ ਉਮਰ 55 ਸਾਲ ਆ 60 ਸਾਲ ਆ ਕਾਲ ਕਰੋ ਜ਼ਿੰਦਗੀ 'ਚ ਕੁਛ ਕਰੋ ਕੱਲੇ ਟਰੱਕ ਦੀ ਸੀਟ ਤੇ ਬੈਠ ਕੇ ਕੈਲੀਫੋਰਨੀਆ ਤੱਕ ਨਾ ਜਾਓ ਨੋਟਿਸ ਕਰੋ ਦੇਖੋ ਕੀ ਕਰ ਸਕਦੇ ਹੋ ਹੋਮ ਐਂਡ ਆਟੋ ਇੰਸ਼ੋਰੈਂਸ ਦਾ ਲਾਇਸੈਂਸ ਲੈ ਲਓ ਕਿੰਨੀਆਂ ਕੁੜੀਆਂ ਸਕਸੈਸਫੁਲ ਨੇ ਪਵਨ ਵਰਗੀਆਂ ਘਰੋਂ ਬੈਠ ਕੇ ਸਾਰੇ ਕੰਮ ਕਰ ਲੈਂਦੇ ਨੇ ਲੋਕਾਂ ਦੀ ਟੇਕ ਕੇਅਰ ਕਰ ਲੈਂਦੇ ਨੇ ਔਰ ਇੱਕ ਪਾਲਿਸੀ ਲਿਖ ਕੇ ਤੁਸੀਂ ਪੂਰੇ ਦਿਨ ਦੇ ਪੈਸੇ ਕਮਾ ਲੈਂਦੇ ਹੋ
3: ਹਾਂਜੀ
2: ਕਈ ਵਾਰੀ ਇੱਕ ਪਾਲਿਸੀ $200-250 ਛੱਡਦੀ ਆ ਔਰ $250 ਸਾਰੀ ਦਿਹਾੜੀ ਕੰਮ ਕਰਕੇ ਬਣਦਾ ਹੈ

0: ਸੋ ਸਾਡੇ ਸ਼ੋਅ ਦੇ ਸਭ ਤੋਂ ਛੋਟੇ ਸਪਾਂਸਰ ਸਾਡੇ ਨਾਲ ਆ ਚੁੱਕੇ ਨੇ, ਉਮਰ ਦੇ ਵਿੱਚ ਛੋਟੇ ਪਰ ਮਾਸਟਰਮਾਈਂਡ। ਹੈਲੋ ਜੀ।
1: ਹਾਂਜੀ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ
0: ਅਕਾਲ। ਸਤਿ ਸ੍ਰੀ ਅਕਾਲ ਜੀ, ਤੁਹਾਡਾ ਨਾਂ ਕੀ ਹੈ ਜੀ?
1: ਮੇਰਾ ਨਾਮ ਜੀ ਹੈ ਪ੍ਰਭਜੀਤ ਸਿੰਘ।
0: ਪ੍ਰਭਜੀਤ ਸਿੰਘ ਕਿਹੜੀ ਕਲਾਸ 'ਚ ਪੜ੍ਹਦਾ ਬਈ?
1: ਜੀ ਮੈਂ 7ਵੀਂ 'ਚ ਪੜ੍ਹਦਾ।
0: 7ਵੀਂ 'ਚ ਪੜ੍ਹਦਾ ਤੇ ਪੰਜਾਬ ਕਿੰਨੇ ਸਾਲ ਰਹਿ ਕੇ ਆਇਆ ਬਈ?
1: ਪੰਜਾਬ ਲੱਗਦਾ ਮੈਂ ਗਿਆ ਹੋਇਆ ਜਦੋਂ 6 ਸਾਲਾਂ ਦਾ ਸੀਗਾ।
0: ਅੱਛਾ, ਮਤਲਬ ਇੱਥੇ ਤੋਂ ਹੀ ਬੋਰਨ ਆ?
1: ਹਾਂਜੀ।
0: ਤੇ ਪੰਜਾਬੀ ਸਾਡੇ ਤੋਂ ਵਧੀਆ ਕਿਉਂ ਬੋਲਦਾ ਵੀ? ਸਾਨੂੰ ਜੈਲਸ ਹੈ ਤੇਤੋਂ?
1: ਪਤਾ ਨਹੀਂ ਜੀ।
0: ਅੱਛਾ ਜੀ, ਆਪਣੀ ਕੰਪਨੀ ਦਾ ਨਾਮ ਦੱਸੋ ਕੀ ਆ?
1: ਹਾਂਜੀ ਜੀ, ਸਾਡੀ ਕੰਪਨੀ ਦਾ ਨਾਮ ਹੈਗਾ ਸਪੀਡਐਕਸ ਆਟੋਕਲੇਵ। ਅਸੀਂ ਲੋਕੇਟਡ ਹੈਗੇ 181 ਰਾਧਾਪੁਰ ਰੋਡ ਸਾਊਥ ਯੂਨਿਟ 11 ਮਾਈਨਸ ਕਾਸਟ ਤੋਂ ਲੈ ਕੇ ਮੇਜਰ ਡੈਂਟ ਮੇਜਰ ਕਲੇਸ਼ਨ ਤੱਕ ਅਸੀਂ ਤੁਹਾਡੀ ਗੱਡੀ ਸੰਭਾਲ ਕੇ ਦੇਵਾਂਗੇ। ਜਿੱਦਾਂ ਕਿ ਤੁਹਾਡੀ ਗੱਡੀ ਪਾਰਕਿੰਗ ਲੋਟ ਸੈੱਟ ਹੋ ਜਾਵੇ, ਹਿੱਟਣ ਅੰਨ ਹੋ ਜਾਵੇ ਜਾਂ ਕੁਛ ਹੋਰ ਹੋ ਜਾਵੇ, ਤੁਸੀਂ ਘਬਰਾਉਣਾ ਨਹੀਂ ਗਾ। ਤੁਸੀਂ ਆਉਣਾ ਸਪੀਡਐਕਸ ਆਟੋ ਕਲੇਸ਼ਨ ਅਤੇ ਸਾਡਾ ਫੈਮਿਲੀ ਓਨਡ ਬਿਜ਼ਨਸ ਆ। ਇਹਦਾ ਮਤਲਬ ਕੋਈ ਵੀ ਇੱਥੇ ਆ ਸਕਦਾ, ਤੁਸੀਂ ਡਰਿਓ ਨਾ। ਅਤੇ ਸਾਡੇ ਕੋਲ 20 ਸਾਲਾਂ ਦਾ ਵੱਧ ਐਕਸਪੀਰੀਅੰਸ ਆ।
0: ਤੁਹਾਡੀ ਏਜ ਕਿੰਨੀ ਹੈ ਜੀ ਆਪਦੀ? ਜਾਣ ਤੋਂ ਡਰਦੇ ਸੀ। ਮੈਂ ਰਿਪੇਅਰ ਦੇ ਵਿੱਚ ਗੈਰੀ ਗਰੇਵਾਲ ਉਹਨਾਂ ਨੂੰ ਪ੍ਰਮੋਟ ਕੀਤਾ ਕਿ ਯਾਰਾਂ ਦੇ ਯਾਰ ਗੈਰੀ ਗਰੇਵਾਲ 20 ਸਾਲ ਤੋਂ MTO ਅਪਰੂਵਡ, ਜਿਹੜੀ ਹਾਈਲੈਂਡ ਆਟੋ ਰਿਪੇਅਰ ਸੈਂਟਰ, ਜਿਹੜੀ ਹਾਈਲੈਂਡ ਆਟੋ ਰਿਪੇਅਰ ਸੈਂਟਰ ਇੰਜਨ ਟਰਾਂਸਮਿਸ਼ਨ ਤੇ ਆਇਲ ਚੇਂਜ ਦਾ ਕੰਮ ਕਰਦੀ ਹੈ। 905-463-63 ਨੰਬਰ ਆ ਹੈਰੀ ਗੈਰੀ ਗਰੇਵਾਲ ਦਾ। ਔਰ ਮੈਂ ਸਪੀਡਐਕਸ ਨੂੰ ਪ੍ਰਮੋਟ ਕੀਤਾ ਕਿ ਫੈਮਿਲੀ ਬਿਜ਼ਨਸ ਆ, ਘਬਰਾਉਣ ਅਤੇ ਡਰਨ ਦੀ ਲੋੜ ਨਹੀਂ, ਤੁਸੀਂ ਬਸ ਪਹੁੰਚ ਜਾਓ ਸਪੀਡਐਕਸ ਦੇ ਉੱਤੇ। ਕੋਈ ਵੀ ਝਰੀਟ ਤੋਂ ਲੈ ਕੇ ਤੁਸੀਂ ਰੈਪਿੰਗ ਤੱਕ, ਕੋਈ ਜੰਗਾਲ ਤੋਂ ਲੈ ਕੇ ਪੇਂਟ ਤੱਕ, ਬਾਡੀ ਵਰਕ ਦਾ ਕੰਮ, ਕੋਈ ਵੀ ਕੰਮ। ਬਹੁਤ ਸਾਰੇ ਲੋਕਾਂ ਦੇ ਐਕਸੀਡੈਂਟ ਹੋਏ, ਮੈਂ ਦੋਨੋਂ ਟੀਮਾਂ ਨੂੰ ਭੇਜਤਾ, ਜਿਹੜੇ ਜਿਹਦੇ ਗੱਡੀ ਲੱਗੀ ਸੀ ਉਹ ਵੀ ਅਤੇ ਦੂਜੇ ਨੂੰ ਵੀ। ਮੈਂ ਕਿਹਾ ਤੁਹਾਡਾ ਕੰਮ ਅਰਝਾਉਣਗੇ ਨਹੀਂ, ਸਲਝਾ ਦੇਣਗੇ, ਦੋਨੋਂ ਇਕੱਠੇ ਚੱਲ ਜਾਓ। ਤੁਸੀਂ ਕਿਸੇ ਕੋ ਜਾਓਗੇ ਇਹਨਾਂ ਬਾਰੇ ਭੜਕਾਊਗਾ, ਤੁਸੀਂ ਉਹਦੇ ਕੋਲ ਜਾਓਗੇ ਇਹਨਾਂ ਬਾਰੇ ਭੜਕਾਊਗਾ। ਸਾਫ਼ ਸੁਥਰੇ ਅਤੇ ਇਮਾਨਦਾਰ ਬੰਦੇ ਦੀ ਗੱਲਬਾਤ ਕਰੇ ਤਾਂ ਪਤਾ ਲੱਗ ਜਾਂਦਾ। ਅਤੇ ਇਹ ਇੱਕ ਐਸੀ ਵਰਕਸ਼ਾਪ ਆ ਜਿੱਥੇ ਬੱਚੇ ਵੀ ਆਪਣੀਆਂ ਗੱਡੀਆਂ ਲੈ ਕੇ ਚਲੇ ਜਾਂਦੇ ਨੇ, ਯਾਨੀ ਕਿ ਟੀਨੇਜਰ ਨੇ, ਡਰਦੇ ਨਹੀਂ ਗਏ, ਅਤੇ ਜਿੱਥੇ ਲੇਡੀਜ਼ ਆਪ ਆਪਣੇ ਹਸਬੈਂਡ ਜਾਂ ਬੱਚਿਆਂ ਤੋਂ ਬਿਨਾਂ ਕਾਰ ਲੈ ਕੇ ਚਲੀ ਜਾਂਦੇ। ਸਪੀਡਐਕਸ ਆਟੋ ਕਲੇਜ਼ਰ ਨੰਬਰ ਕੀ ਕਾਕਾ ਜੀ ਤੁਹਾਡਾ?
1: ਸਾਡਾ ਨੰਬਰ ਜੀ ਹੈਗਾ 416-277-9921 416-277-9221
0: 416-277-9221 ਸਪੀਡਐਕਸ ਆਟੋ ਕਲੇਜ਼ਰ। ਰੈਂਟਲ ਗੱਡੀ ਆਪੇ ਲੈ ਕੇ ਦੇਣਗੇ, ਤੁਹਾਡੀ ਇੰਸ਼ੋਰੈਂਸ ਕੰਪਨੀ ਨਾਲ ਆਪੇ ਗੱਲ ਕਰਨਗੇ, ਅਤੇ ਤੁਹਾਡੇ ਪੇਂਟ ਦੀ ਲਾਈਫ ਟਾਈਮ ਦੀ ਗਰੰਟੀ ਦੇ ਨਾਲ ਤੁਹਾਨੂੰ ਰਿਟਰਨ ਦੇ ਵਿੱਚ ਕਾਗਜ਼ ਦੇਣਗੇ ਸਪੀਡਐਕਸ ਵਾਲੇ। ਇਹੀ ਕਾਰਨ ਹੈ ਵੇਟਿੰਗ 'ਤੇ ਕੰਮ ਚੱਲਦਾ, 1 ਸਾਲ ਪਲੱਸ ਦਾ ਟਾਈਮ ਹੋਇਆ ਵਰਕਸ਼ਾਪ ਖੁੱਲ੍ਹੀ ਨੂੰ। ਅਤੇ ਨੰਬਰ ਇੱਕ ਵਾਰ ਫਿਰ ਤੋਂ ਕਾਕਾ ਜੀ?
1: 416-277-9921
0: ਥੈਂਕ ਯੂ ਸੋ ਮਚ। ਇਸ ਬੱਚੇ ਲਈ ਮੈਂ ਮੋਟੀਵੇਟ ਕੀਤਾ ਪੇਰੈਂਟਸ ਨੂੰ ਕਿ ਇਹਨੂੰ ਲੈ ਕੇ ਆਇਆ ਕਰੋ, ਇਹਦੇ ਅੰਦਰ 20 ਬੀਜ ਦੋ ਪਰਮਾਤਮਾ ਦੇ ਨਾਮ ਦਾ। ਇਹ ਪਟਕਾ ਬੰਦਾ ਹੁਣ ਜੂੜਾ ਰੱਖਿਆ ਨੇ, ਆਪ ਬਾਲ ਰੱਖੇ ਨੇ, ਅਤੇ ਦੂਸਰਾ ਇਹਦੇ ਅੰਦਰ ਬੀਜ ਦੋ ਕੰਮ ਦਾ, ਜੋ ਚੀਨਿਆਂ 'ਚ ਕੀਤਾ ਜਾਂਦਾ। ਚੀਨਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਬੱਚਿਆਂ ਦੇ ਅੰਦਰ ਕੰਮ ਦਾ 20 ਬੀਜ ਦਿੰਦੇ ਨੇ, ਉਹਨਾਂ ਨੂੰ ਸਿਖਾਉਂਦੇ ਨੇ ਕਮਾਉਣਾ ਕਿਵੇਂ ਅਤੇ ਖਿਲਾਉਣਾ ਕਿਵੇਂ ਆ, ਅਤੇ ਆਪ ਵੀ ਕਮਾਉਣਾ ਕਿਵੇਂ, ਬਾਕੀਆਂ ਨੂੰ ਕਿਵੇਂ ਖਿਲਾਉਣਾ, ਇਹ ਸਿਖਾਉਂਦੇ ਨੇ। ਅਤੇ ਤੁਸੀਂ ਸਪੀਡਐਕਸ 'ਤੇ ਪਹੁੰਚਣਾ ਹੈਗਾ। ਮੇਰੇ ਨਾਲ ਸੁਲਤਾਨ ਜੀ ਨੇ, ਸੁਲਤਾਨ ਜੀ ਤੁਸੀਂ ਆਉਣੇ ਆ? ਸੁਲਤਾਨ ਜੀ ਆਉਣੇ ਆ?
2: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ, ਖਾਸ ਤੌਰ ਤੇ ਉਹ ਕਸਟਮਰ ਜਿਹੜੇ ਬਿਲਟ ਇਨ ਕਿਚਨ ਲੈਣਾ ਚਾਹੁੰਦੇ ਆ, ਕਿਉਂਕਿ ਬਿਲਟ ਇਨ ਕਿਚਨ ਦੇ ਉੱਪਰ 40% ਦਾ ਡਿਸਕਾਊਂਟ ਹੈ ਜਿਹੜਾ ਇਸ ਟਾਈਮ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ, ਜਿਹੜਾ ਕਿ 1-2-3 ਨਹੀਂ ਬਲਕਿ $6,000 ਤੱਕ ਚਲੇ ਜਾਂਦਾ ਜੀ। ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਚ ਮਿਲੇਗਾ। $6,100 ਬਿਲਟ ਇਨ ਕਿਚਨ ਤੇ ਤੁਸੀਂ ਸੇਵ ਕਰਨਾ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਪਹੁੰਚਣਾ ਜੀ। ਤੇ ਸ਼ੋਰੂਮ ਦੇ ਵਿੱਚ ਸਾਡੇ ਕੋਲ ਡਿਸਪਲੇ ਤੇ ਇਸ ਟਾਈਮ ਡੈਮੋ ਕਿਚਨ ਦੇ ਵਿੱਚ ਸਾਰੇ ਕਿਚਨ ਇੰਸਟਾਲਡ ਹੋਏ ਹੋਏ ਆ, ਤੁਸੀਂ ਚੈੱਕ ਕਰਕੇ ਕੰਪੇਅਰ ਕਰਕੇ ਫੀਚਰਸ ਨੂੰ ਅੰਡਰਸਟੈਂਡ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨੀ ਹੈ। 6 ਮਹੀਨੇ ਚ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। 905-450-2828 ਨੰਬਰ ਹੈ। ਕੱਲਾ ਫਰਿੱਜ ਲੈਣਾ ਹੋਵੇ ਫੁੱਲ ਸਾਈਜ਼ ਦਾ, 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਜਿਹੜਾ ਕਿ $2200 ਤੋਂ ਤੁਹਾਨੂੰ ਸਿਰਫ $1499 ਦਾ ਮਿਲੇਗਾ। $700 ਤੁਸੀਂ ਕੱਲਾ ਫਰਿੱਜ ਲੈਣ ਤੇ ਸੇਵ ਕਰ ਸਕਦੇ ਜੀ। ਸਮੂਥ ਟੋਪ ਇਲੈਕਟ੍ਰਿਕ ਸਟੋਵ $1200 ਵਾਲਾ $799 ਦਾ ਮਿਲੇਗਾ, ਕੱਲੇ ਸਮੂਥ ਟੋਪ ਇਲੈਕਟ੍ਰਿਕ ਸਟੋਵ ਤੇ ਤੁਸੀਂ $500 ਸੇਵ ਕਰ ਸਕਦੇ ਹੋ ਜੀ। ਤੇ ਕੱਲੀ ਸਿੰਗਲ ਪੀਸ ਡਿਸ਼ਵਾਸ਼ਰ ਚਾਹੀਦੀ ਹੈ $900 ਵਾਲੀ $499 ਦੀ ਮਿਲੇਗੀ, $400 ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਤੇ ਸੇਵ ਕੀਤਾ ਜਾ ਸਕਦਾ। 905-450-2828 ਨੰਬਰ ਹੈ। ਲੌਂਡਰੀ ਸੈਕਸ਼ਨ ਚ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਜਾਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਬੈਸਟ ਡੀਲਸ ਆਫਰ ਕੀਤੀਆਂ ਜਾ ਰਹੀਆਂ। ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $1099 ਦਾ ਪੇਅਰ ਮਿਲ ਜਾਏਗਾ, $600 ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰੋਗੇ। ਸਟੈਕੇਬਲ ਵਾਸ਼ਰ ਐਂਡ ਡਰਾਇਰ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਵੀ $2200 ਵਾਲਾ $1499 ਦਾ ਲੈ ਕੇ $700 ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਹੈ ਜੀ। ਪਹੁੰਚਣਾ ਹੈ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ, ਫ੍ਰੀ ਹੋਮ ਡਿਲੀਵਰੀ ਹੈ, ਅੱਜ ਸ਼ਾਮ 7 ਵਜੇ ਤੱਕ ਸਟੋਰ ਓਪਨ ਹੈ। 9054502828 ਨੰਬਰ ਹੈ ਜੀ, 905-450-2828। ਤੇ ਜਿਹੜੇ ਕਸਟਮਰ ਇਲੈਕਟ੍ਰੋਨਿਕ ਸੈਕਸ਼ਨ ਚ ਟੀਵੀ ਦੇਖ ਰਹੇ ਆ, ਬਿਗ ਸਕਰੀਨ ਟੀਵੀਆਂ ਦੇ ਉੱਪਰ $400-600 ਦੀ ਸੇਵਿੰਗ ਹੈ, ਕਿਉਂਕਿ 75 ਇੰਚ ਦਾ ਸੈਮਸੰਗ ਤੁਹਾਨੂੰ $1100 ਵਾਲਾ ਸਿਰਫ $799 ਦਾ ਮਿਲੇਗਾ, $400 ਤੁਸੀਂ ਇਹਦੇ ਚ ਸੇਵ ਕਰੋਗੇ। ਤੇ ਜੇ 85 ਇੰਚ ਸੈਮਸੰਗ ਮਿੰਨੀ LED 2026 ਦਾ ਲੇਟੈਸਟ ਮਾਡਲ ਲੈਣਾ ਜੀ, $1700-1800 ਵਾਲਾ $1199 ਦਾ ਮਿਲੇਗਾ, $600 ਤੁਸੀਂ ਮਿੰਨੀ LED ਸੈਮਸੰਗ ਦੇ 85 ਇੰਚ ਟੀਵੀ ਤੇ ਸੇਵ ਕਰਨਾ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਜੀ ਪੇ ਕਰਨਾ। ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਜੀ ਪੇ ਕਰਨਾ। ਇਹਦੇ ਲਈ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਜ਼ਰੂਰ ਵਿਜ਼ਿਟ ਕਰਨਾ। 9054502828, 905-450-2828 ਜੀ।
0: ਥੈਂਕ ਯੂ ਸੋ ਮਚ। ਬ੍ਰੈਮਟਨ ਟੀਵੀ ਅਪਲਾਈਸਿਸ ਕਹਿੰਦਾ ਕਿ ਟਰੰਪ ਗਿਆ ਤੇਲ ਲੈਣ, ਜਿੰਨੇ ਮਰਜ਼ੀ ਟੈਰਿਫ ਲਾਈ ਜਾਏ, ਅਸੀਂ ਤੁਹਾਨੂੰ ਮਹਿੰਗਾ ਸਮਾਨ ਨਹੀਂ ਲੈਣ ਦੇਣਾ ਹੈਗਾ। ਇੱਦਾਂ ਹੀ ਸ਼ਬਾਨੂ ਕਹਿ ਰਿਹਾ ਹੈਗਾ, ਸ਼ਬਾਨੂ ਕਹਿੰਦਾ ਵੀ ਤੁਸੀਂ ਮਾੜੀ ਚੀਜ਼ ਤੇ ਪੈਸਾ ਕਿਉਂ ਖਰਚੋ। ਮੈਂ ਇੱਕ ਪ੍ਰੋਪਰਟੀ ਖਰੀਦੀ, ਸਟੂਡੀਓ 'ਚ ਕਾਲ ਕਰ ਲਓ ਸਰ, ਸਟੂਡੀਓ 'ਚ। ਸੋ ਮੈਂ ਇੱਕ ਪ੍ਰੋਪਰਟੀ ਖਰੀਦੀ, ਉਹ ਪ੍ਰੋਪਰਟੀ ਦੇ ਵਿੱਚ ਕੋਈ ਵਿਜ਼ਿਟ ਕਰਨਾ ਚਾਹੁੰਦਾ ਮੇਰੇ ਨਾਲ ਆ ਜਾਵੇ। ਉਹ ਜਦੋਂ ਲਈ ਉਹਦੇ 'ਤੇ ਸਟਿੱਕਰ ਲੱਗੇ ਹੋਏ ਸੀ, ਵਿੰਡੋਜ਼ ਨਵੀਆਂ ਸੀਗੀਆਂ ਮੁੰਡਿਓ
3: ਜੀ,
0: ਅਤੇ ਵਿੰਡੋਜ਼ ਅਤੇ ਡੋਰ ਦੇ ਨਵੇਂ ਲੱਗਣ ਦੇਖੇ ਹੋਏ। ਅਤੇ ਮੈਂ ਜਦੋਂ ਨਾ ਉਹਨੂੰ ਖਰੀਦ ਕੇ ਉਹਦੇ 'ਚ ਰਹਿਣਾ ਸ਼ੁਰੂ ਕੀਤਾ, ਉਹਦੇ 'ਚ ਨਾ ਠੰਡ ਅਤੇ ਗਰਮੀ ਅੰਦਰ ਆਵੇ, ਬਾਅਦ 'ਚੋਂ ਪਤਾ ਲੱਗਿਆ ਕਿ ਚਾਈਨੀਜ਼ ਵਿੰਡੋ ਸੀਗੀਆਂ, ਸ਼ੀਸ਼ਿਆਂ ਦੇ ਵਿੱਚ ਗੈਸ ਨਹੀਂ ਹੈਗੀ ਪ੍ਰੋਪਰਲੀ। ਸ਼ਿਵਾਨੂੰ ਬਤਾ ਸਕਦੇ ਕਿਉਂ ਕਾਰਨ, ਕਿਆ ਕਾਰਨ ਹੈ ਨਈ ਵਿੰਡੋਜ਼ ਮੇਂ ਅੰਦਰ ਠੰਡੀ ਠੰਡੀ ਹਵਾ ਔਰ ਗਰਮ ਹਵਾ ਪ੍ਰੋਪਰਲੀ ਆਤੀ ਹੈ, ਗਰਮੀਓ ਮੇਂ ਗਰਮ ਠੰਡੀਓ ਮੇਂ ਠੰਡ?
2: ਸੋ ਅਮਨ ਭਾਈ, ਗਲਾਸ ਕੇ ਦਰਮਿਆਨ ਗੈਸ ਡਲਤੀ ਹੈ, ਜੋ ਉਸਕੋ ਆਰਗਨ ਗੈਸ ਕਹਤੇ ਹੈ, ਅਗਰ ਵੋ ਗੈਸ ਮਿਸਿੰਗ ਹੈ ਤੋ ਵੋ ਵਿੰਡੋ ਹੀ ਫੇਲ ਹੈ ਸਾਰੀ।
0: ਭਾਜੀ ਪਰ ਬ੍ਰੈਂਡ ਨਿਊ ਵਿੰਡੋ ਮੇਂ ਕੈਸੇ ਫੇਲ ਹੋ ਸਕਤੀ ਹੈ?
2: ਕਿਉਂਕਿ ਸਰ ਜਬ ਗੈਸ ਹੈ ਹੀ ਨਹੀਂ ਗਲਾਸ, ਜੈਸੇ ਅਗਰ ਆਪਕੇ ਅੰਦਰ ਸੇ ਹਵਾ ਨਿਕਾਲ ਦੀ ਜਾਏ ਤੋ ਫਿਰ ਕਿਆ ਰਹਿ ਜਾਏਗਾ ਅੰਦਰ, ਰਾਈਟ? ਸੋ ਬੇਸਿਕਲੀ ਜੋ ਗੈਸ ਹੋਤੀ ਹੈ ਟੈਕਨੀਕਲੀ, ਜੋ ਗਲਾਸ ਕੇ ਬੀਚ ਮੇਂ ਡਲਤੀ ਹੈ, ਅਗਰ ਵੋ ਹੀ ਨਹੀਂ ਹੋਏਗੀ ਤੋ ਇਨਸੂਲੇਸ਼ਨ ਵੈਲਿਊ ਹੀ ਜ਼ੀਰੋ ਹੋ ਜਾਏਗੀ ਵਿੰਡੋ।
0: ਤਾਂ ਮੇਰੀ ਵਿੰਡੋਜ਼ ਡੈਡ ਬੋਡੀਜ਼ ਹੈ।
2: ਬਿਲਕੁਲ
0: ਠੀਕ ਹੈ, ਦੇਖ ਰਹੀ ਹੈ ਪਰ ਕੰਮ ਨਹੀਂ ਕਰ ਰਹੀ।
2: ਹਾਂਜੀ,
0: ਓਕੇ। ਸ਼ਿਵਾਨੂ ਦੀ ਕੰਪਨੀ ਦਾ ਨਾਮ ਹੈ ਰਾਈਟ ਵਿੰਡੋ ਫੋਰਸ। ਇਸ ਰੇਡੀਓ ਰਾਹੀਂ ਤਕਰੀਬਨ ਸ਼ਿਵਾਨੂ ਆਲਮੋਸਟ ਅਪਰੋਕਸੀਮੇਟ ਹਮ ਕਿਤਨੇ ਪਰਿਵਾਰੋਂ ਕੋ ਮਿਲ ਚੁਕੇ ਹੈਂ ਰੇਡੀਓ ਕੇ ਥਰੂ, ਖਾਲੀ ਰੇਡੀਓ?
2: ਆਈ ਥਿੰਕ 300 ਸੇ ਉੱਪਰ ਹੋਗੇ ਹੋਗੇ ਅਮਨ ਭਾਈ।
0: 300 ਸੇ ਉੱਪਰ ਪਰਿਵਾਰ ਗਾਰੰਟੀ ਸ਼ੁਦਾ ਵਿੰਡੋਜ਼ ਐਂਡ ਡੋਰਸ ਚੇਂਜ ਕਰਾ ਚੁੱਕੇ ਨੇ। ਜਦੋਂ ਸ਼ਿਵਾਨੂ ਪਹਿਲੀ ਵਾਰ ਮੈਨੂੰ ਮਿਲਿਆ, ਮੈਂ ਬੜਾ ਖੁਸ਼ ਹੋਇਆ। ਇਹ ਆਦਮੀ ਆਪਣੇ ਨਾਲ ਜਦੋਂ ਮਿਲਣ ਆਇਆ, ਕਹਿੰਦਾ ਮੈਂ ਐਡ ਸ਼ੁਰੂ ਕਰਨੀ ਆ, ਇੱਕ ਬੜੀ ਸਾਰੀ ਵਿੰਡੋ ਚੱਕ ਲਿਆ ਨਾਲ, ਇੱਥੇ ਸਟੂਡੀਓ 'ਚ ਰੱਖ ਕੇ ਮੈਨੂੰ ਕਹਿੰਦਾ ਇਹਦੇ ਉੱਪਰ ਜ਼ੋਰ ਨਾਲ ਮੁੱਕਾ ਮਾਰ ਅਤੇ ਜ਼ੋਰ ਨਾਲ ਕੋਈ ਚੀਜ਼ ਮਾਰ ਕੇ ਦੇਖ। ਮੈਂ ਕਿਹਾ ਯਾਰ ਬੰਦਾ ਕਹਿ ਜਾ ਐਡ ਕਰਨਾ ਹੈ ਕਿ ਮੈਨੂੰ ਡਰਾਉਣਾ ਆ? ਤਾਂ ਮੈਨੂੰ ਇਹਨੇ ਕਿਹਾ ਮੈਂ ਪਹਿਲਾਂ ਪ੍ਰੋਡਕਟ ਦਿਖਾਉਣਾ ਤੁਹਾਨੂੰ, ਤੁਸੀਂ ਪ੍ਰੋਡਕਟ ਦੇਖ ਕੇ ਮੇਰੀ ਐਡ ਸ਼ੁਰੂ ਕਰੋ। ਉਸ ਦਿਨ ਅਸੀਂ ਐਡ ਸ਼ੁਰੂ ਕੀਤੀ ਕਿ ਚੋਰ ਦਾ ਗੋਡਾ ਟੁੱਟ ਜੂਗਾ ਪਰ ਤੁਹਾਡਾ ਦਰਵਾਜ਼ਾ ਨਹੀਂ ਟੁੱਟੂਗਾ, ਹਾਂਜੀ, ਅੰਦਰੋਂ ਗਾਲਾਂ ਕੱਢੀ ਜਾਵੇ ਤਾਂ ਅੰਦਰ ਨਹੀਂ ਵੜ ਹੋਣਾ ਹੈਗਾ। ਅਤੇ ਚੋਰ ਦਾ ਗੋਡਾ ਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਕੋਲ ਕਈ 20 ਮਿੰਟ ਜ਼ੋਰ ਨਾਲ ਤੋੜ ਪਾਵੇ, ਇੰਨੇ 'ਚ ਤਾਂ ਪੁਲਿਸ ਪਹੁੰਚ ਹੀ ਜਾਂਦੀ ਹੈ, ਹੈ ਨਾ? ਪਰ ਜੇ ਕੋਈ 3 ਲੱਤਾਂ ਮਾਰੇ ਤਾਂ ਦਰਵਾਜ਼ਾ ਟੁੱਟ ਜਾਵੇ, ਜਿਵੇਂ ਆਮ ਤੌਰ 'ਤੇ ਚੋਰ ਵੀਡੀਓ ਪਾਉਂਦੇ ਰਹੇ ਨੇ, ਬਾਹਰੋਂ ਵੀਡੀਓ ਬਣਾ ਕੇ ਵੀ 4 ਲੱਤਾਂ ਮਾਰੀਆਂ ਹੋ ਗਿਆ ਦਰਵਾਜ਼ਾ ਤੇਰਾ। ਤੁਸੀਂ ਇਹਨਾਂ ਦਾ ਗਲਾਸ ਸਪੈਸ਼ਲ ਹੈਗਾ, ਬਹੁਤ ਸਾਰੇ ਵੱਡੇ ਵੱਡੇ ਘਰ ਬਣਾਉਂਦੇ ਨੇ, ਤੁਸੀਂ ਉੱਥੇ ਗਰਿੱਲਾਂ ਦੇ ਉੱਤੇ $1000 ਖਰਚ ਲੈਂਦੇ ਹੋ। ਜਿਹਨੇ ਵੱਢਣਾ ਹੋਊਗਾ ਗੈਸ ਕਟਰ ਨਾਲ ਲਿਆਊਗਾ ਘਰੋਂ, 5 ਮਿੰਟ ਲੱਗਦਾ ਗੈਸ ਕਟਰ ਕੱਟ ਕੇ ਇੱਕ ਟਾਕੀ ਖੋਲ ਦਿੰਦਾ। ਸ਼ਬਾਨੂ ਦੇ ਜਿਹੜੇ ਵਿੰਡੋਜ਼ ਨੇ, ਫਿਰ ਅਗਰ ਹਮ ਗਲਾਸ ਕੀ ਗਾਰੰਟੀ ਕਰੇ, ਜੋ ਸਪੈਸ਼ਲ ਗਲਾਸ ਹੈ ਉਸਕੇ ਬਾਰੇ ਮੇਂ ਬੋਲੇਂਗੇ?
2: अमन भाई, अमेरिकन थर्मल ग्लास है जिसके अंदर वारंटी पूरी लाइफ टाइम आती है और बिल्कुल कॉस्को वाली पॉलिसी होती है। कल को ग्लास को कुछ हो जाए, ऑफ कोर्स किसी ने हथौड़ा मार के तोड़ा या बॉल लग गई, किसी बच्चे ने बैट मार दिया, वो हमारी रिस्पॉन्सिबिलिटी नहीं है। बट एनी वेदर इवेंट हो या कोई भी फॉर एग्जाम्पल सील फेलियर हो जाए, उसकी कॉस्को वाली वारंटी हमारे पास बैक्ड होती है, तो नो क्वेश्चन आस्क्ड इमीडिएटली ग्लास रिप्लेस हो जाता है। और अमन भाई, ग्लास की सबसे बड़ी चीज है विंडो में।
0: लाइफ की वारंटी कितने साल की आपकी?
2: 25 साल।
0: 25 साल मतलब ਹੁੰਦਾ ਲਾਈਫ ਟਾਈਮ। ਜੋ ਜੱਜ ਕਹਿੰਦੇ ਨਾ ਆਰਡਰ ਆਰਡਰ, ਇਸ ਆਦਮੀ ਨੂੰ ਉਮਰ ਕੈਦ ਕੀਤੀ ਜਾਂਦੀ ਨਾ, ਮਤਲਬ 25 ਸਾਲ ਦੀ ਕੈਦ ਆ। ਲਾਈਫ ਟਾਈਮ ਗਾਰੰਟੀ ਹੈ, ਲਾਈਫ 25 ਸਾਲ ਦੀ ਹੁੰਦੀ ਹੈ ਬੰਦੇ ਦੀ, ਕਹਿੰਦੇ ਹਸਨ ਖੇਡਣ ਦੀ। ਸੋ ਮੈਨੂੰ ਤਾਂ ਲੱਗਦਾ ਮੇਰੇ 24:30 ਲੰਘੇ ਗਏ ਸ਼ਿਵਾਨੂ। ਸੋ ਤੁਸੀਂ ਕੰਟੈਕਟ ਕਰਨਾ ਸ਼ਿਵਾਨੂ। ਸ਼ਿਵਾਨੂ ਨੰਬਰ ਕਿਆ ਆਪਕਾ?
2: 416-206-3200, 416-206-3200। अमन भाई, मैं एक बात और कहना चाहूंगा कि बहुत सारी कंपनीज है मार्केट में, लोग फेसबुक वगैरह से उठा लेते हैं, लेकिन ना कोई सर्विस डेस्क नहीं है, कोई रिस्पॉन्सिबिलिटी नहीं है, विंडो लगाई भाग गए, उसके बाद आप फोन करते रहो, कुछ भी करते रहो। आपको अमन भाई कितने फीडबैक आए हैं नेगेटिव हमारे?
0: सर जीरो आ। मेरे को लास्ट कॉल आई थी एक आदमी की, उसने डोर चेंज करवाना था, कहने पाजी शिवानू बंदा कह जा। मैं कहा शिवानू तो नहीं मैंने पता, कह जा शिवानू के डोर एंड विंडोज जो लाजवाब ने मैं लवाए ने, ਤੇ ਮੈਂ ਇਹਦੇ ਤੋਂ 65 ਦੇ ਕਰੀਬ ਵਿੰਡੋਜ਼ ਆਰਡਰ ਕੀਤੀਆਂ ਅਪਾਰਟਮੈਂਟ ਬਿਲਡਿੰਗ ਦੀਆਂ, 60-65 ਵਿੰਡੋਜ਼ ਨੇ ਮੈਂ ਆਰਡਰ ਕੀਤੀਆਂ ਹੋਈਆਂ ਨੇ, ਅਤੇ ਉਹ ਪਈਆਂ ਨੇ ਜੇ ਦੇਖਣੀਆਂ ਤਾਂ ਦੇਖ ਲਿਓ, ਵੇਅਰ ਹਾਊਸ 'ਚ ਰੱਖੀਆਂ, ਇੱਥੇ ਸਟੋਰੇਜ ਦੇ ਵਿੱਚ ਰੱਖੀਆਂ ਹੋਈਆਂ, ਤੁਸੀਂ ਆ ਕੇ ਦੇਖ ਸਕਦੇ ਹੋ। ਕਹਿੰਦੇ ਰੀਲੀ? ਮੈਂ ਕਿਹਾ ਹਾਂਜੀ ਤੁਸੀਂ ਕਰਾਓ ਜੀ, ਕੰਮ ਅੱਖਾਂ ਮੀਚ ਕੇ ਕਰਾਓ। ਥੈਂਕ ਯੂ ਸੋ ਮਚ ਸ਼ਿਵਾਨੂ, ਅੱਛੀ ਸਰਵਿਸ ਦੇਣ ਕੇ ਲਈ, ਅੱਛਾ ਬੋਲਣੇ ਕੇ ਲਈ ਔਰ ਅੱਛਾ ਜੀਨੇ ਕੇ ਲਈ।
2: ਥੈਂਕ ਯੂ, ਥੈਂਕ ਯੂ ਸੋ ਮਚ।
0: ਕਿੱਥੇ ਕੀ ਬੋਲਣਾ, ਕਿੰਨਾ ਖਾਣਾ, ਕਦੋਂ ਖਾਣਾ ਅਤੇ ਕਿਵੇਂ ਖਾਣਾ, ਇਹ ਤੇ ਵਰਕਆਊਟ ਕਰੋ। ਤੁਹਾਨੂੰ ਮੇਰਾ ਵੇਟ ਘਟਿਆ ਲੱਗਦਾ? ਸ਼ਿਵਾਨੂ ਤੁਹਾਡੀ ਲਾਈਫ ਸਟਾਈਲ ਵੀ ਵਧੀਆ ਬਣਾਉਂਦਾ ਮੁੰਡਾ, ਬਹੁਤ ਮਿਹਨਤੀ ਆ। ਸ਼ਿਵਾਨੂ ਕਿੰਨੀ ਵਾਰ ਜਾਂਦੇ ਹੈ ਅਮਰੀਕਾ ਮੈਂ ਆਪੋ ਬ੍ਰੇਕ ਲੇਤੇ ਜਬ
2: ਮੈਂ ਅਮਨ ਭਾਈ ਜਬ ਮੇਰਾ ਫਿਊਜ਼ ਉੜਤਾ ਹੈ ਤੋ ਮੈਂ ਨਿਕਲ ਜਾਤਾ ਹੂੰ, ਬਸ ਮੇਰਾ ਕੋਈ ਟਾਈਮ ਨਹੀਂ ਹੈ, ਕੋਈ ਡਿਸਿਪਲਿਨ ਨਹੀਂ, ਬਸ ਨਿਕਲ ਗਿਆ।
0: ਕਿੰਨੇ ਦਿਨ ਫੋਨ ਰੱਖਦੇ ਹੈ ਬੰਦ ਫਿਰ ਆਪ?
2: ਮੇਰਾ 3 ਦਿਨ ਰਹਿਤਾ ਹੈ ਬੰਦ, ਫਰਾਈਡੇ ਸੈਟਰਡੇ। ਮੈਂ ਬੇਸਿਕਲੀ ਬੰਦ ਨਹੀਂ ਰੱਖਤਾ ਹੂੰ, ਮੈਂ ਫਾਰਵਰਡ ਕਰ ਦੇਤਾ ਹੂੰ, ਮੇਰਾ ਪਾਰਟਨਰ ਫਿਰ ਕਾਲਸ ਲੇਤਾ ਹੈ ਤੋ ਫੋਨ ਤਾਂ ਕਦੇ ਬੰਦ ਨਹੀਂ ਹੋਤਾ,
0: ਕੋਈ ਫੋਨ ਨਹੀਂ ਚੱਕਦਾ, ਬਿਲਕੁਲ ਸਵਾਦੀ ਚਲਾ ਜਾਂਦਾ ਤੇ ਇਹ ਆਪਣੀ ਬਾਡੀ ਨੂੰ ਡੀਟੌਕਸ ਕਰਦਾ ਹੈਗਾ। ਇਸੇ ਤਰ੍ਹਾਂ ਤੁਹਾਡੇ ਵਿੰਡੋਜ਼ ਲਾਉਣ ਵਾਲਾ ਆਦਮੀ ਮਾਨਸਿਕ ਤੌਰ ਤੇ ਇੰਨਾ ਸਟਰੋਂਗ, ਇੰਨਾ ਕੈਮ, ਇੰਨਾ ਵਧੀਆ, ਇਹ ਤਰਥੱਲੀ ਮਚਾ ਦੂ। ਤੁਸੀਂ 2 ਬੰਦੇ ਖੜਾ ਲਿਓ ਵਿੰਡੋ ਵਾਲੇ ਬੁਲਾ ਕੇ, ਮਗਰੋਂ ਇਹਨੂੰ ਬੁਲਾਇਓ, ਤਰਥੱਲੀ ਮਚਾ ਦੂਗਾ ਐਸਟੀਮੇਟ ਦੇਣ ਲੱਗੇ। ਤੁਸੀਂ ਦੂਜੇ 2 ਨੂੰ ਕਹਿਣਾ ਭਾਜੀ ਚਾਹ ਪੀਓਗੇ ਕਿ ਇੰਜ ਆਉਂਗੇ, ਹੈ ਨਾ? ਸੋ ਤੁਸੀਂ ਕਿਸੇ ਨੇ ਵੀ ਵਿੰਡੋਜ਼ ਲਵਾਉਣੀਆਂ ਨੇ, ਡੋਰ ਲਵਾਉਣੇ ਨੇ, ਸਲਾਈਡਿੰਗ ਡੋਰ ਲਵਾਉਣੇ ਨੇ, ਕੋਈ ਡੋਰ ਮੇਨ ਚੇਂਜ ਕਰਾਉਣੇ ਆ, ਕਸਟਮ ਡੋਰ ਤਿਆਰ ਕਰਾਉਣੇ ਨੇ, ਕਸਟਮ ਡੋਰ ਵੀ ਤਿਆਰ ਕਰਦੇ ਆ, ਕੰਪਨੀ ਲੋਕਲ ਹੈ, ਲੋਕਲ ਵਰਕਰ ਨੇ, ਲੋਕਲ ਹੀ ਸਰਕਾਰ ਨੂੰ ਟੈਕਸ ਜਾਂਦਾ, ਰਾਈਟ ਵਿੰਡੋ ਫੋਰਸ। ਨੰਬਰ ਟੂ ਕਾਲ 416-206-3200, 416-206-3200। ਫਾਈਨਾਂਸਿੰਗ ਅਵੇਲੇਬਲ ਹੈ, ਕੋਈ ਡਰੋ ਨਾ ਘਬਰਾਓ ਨਾ, ਮੌਸਮ ਸਹੀ ਹੈ, ਚੇਂਜ ਕਰਾ ਲਓ ਹੁਣ, ਕਿਉਂਕਿ ਬਣਨ ਨੂੰ ਵੀ ਵਿੰਡੋ ਨੂੰ 15 ਦਿਨ ਲੱਗ ਜਾਣੇ, 10 ਦਿਨ ਲੱਗ ਜਾਣੇ ਆ।
2: 416,
0: ਹਾਂਜੀ 416-206-3200। ਜੇ ਕੋਈ ਟਾਊਨ ਹਾਊਸ ਵਾਲਾ ਜਿੰਨੇ ਦਾ ਬਿੱਲ ਜਮ੍ਹਾਂ ਕਰਦਾ ਨਾ ਐਕਸਟਰਾ ਵਿੰਡੋ ਖਰਾਬ ਨਾ, ਉਹਨੇ ਐਨਰਜੀ ਦੇ 70-80 ਡਾਲਰ, $90 ਇੰਨੇ ਜੇ ਕਿਸ਼ਤਾਂ ਬਣਨੀਆਂ। ਜੇਕਰ ਡਿਟੈਚ ਘਰ ਵਾਲਾ ਤੁਹਾਡੀ $125 ਦੀ ਕਿਸ਼ਤ ਬਣਦੀ ਹੈ, ਇੰਨੇ ਕੁ ਦੇ ਬਿੱਲ ਐਕਸਟਰਾ ਆਉਂਦੇ ਨੇ। ਜਿਵੇਂ ਮੈਂ ਦੱਸਿਆ ਮੈਂ ਕਿਸੇ ਦੇ ਘਰੇ ਗਿਆ ਸੀ, ਉਹ ਕਹਿੰਦੇ ਏਸੀ ਬਦਲਣਾ
3: ਜੀ,
0: ਉਹਨਾਂ ਦੀ ਵਿੰਡੋ ਚੇਂਜ ਹੋਣ ਵਾਲੀ ਹੈ। ਮੈਂ ਕਿਹਾ ਏਸੀ ਨਾ ਬਦਲੋ, ਜਿਹੜਾ ਤਕਲੀਫ ਹੈ ਵਿੰਡੋ ਚੇਂਜ ਕਰੋ। ਇਹਨੇ ਕਹਿਣਾ ਹੁਣ ਏਸੀ ਕਿਉਂ ਚੇਂਜ ਕਰਾਉਂਦੇ ਹੋ?
3: ਮੈਂ ਕਹਿਣ ਨਹੀਂ ਲੱਗਾ
0: ਜੀ, ਸੋ ਏਸੀ ਵੇਚਣਾ
3: ਪੈਣਾ ਸੇਵਾ ਦੱਸੋ।
0: ਸੋ ਉਹਨਾਂ ਦੇ ਭਾਈ ਵਿੰਡੋ ਖਰਾਬ ਸੀਗੀਆਂ। 416-206-3200, 416-206-3200।
2: ਅਮਨ ਭਾਈ, जाने से पहले मैं एक बात कहना चाहूंगा कि ये कमाल की बात है कि आपकी रेडियो की एड खत्म होने से पहले, और मैं कोई मतलब अनरियलिस्टिक नहीं, बड़ी रियल बात कह रहा हूँ, मेरे फोन में 4 से 6 मिस कॉल हमेशा होती है। दिस इज अनबिलीवेबल, मतलब
0: थैंक यू सो मच।
2: ऐसा किसी भी रेडियो चैनल पे नहीं होता।
0: शिवानू पता की लोग ना ट्रस्ट कर देने।
2: जी जी जी,
0: रब नहीं है, पर आप कोशिश करिए, चंगा करी चलिए, माड़ा पा तो फिर भी हो ही जाना।
2: बिल्कुल,
0: 416-206-3200, 416-206-3200, right window force, sikke band, kagaj de utte likh ke, lifetime warranty means lifetime warranty. ਜ਼ਿੰਦਗੀ ਭਰ ਇਸ ਬੰਦੇ ਨੇ ਇੱਕੋ ਕੰਮ ਕਰਨਾ। ਐ ਨੀ ਗਾ ਕੱਲ ਨੂੰ ਕਹੂਗਾ ਜੀ ਹੁਣ ਤਾਂ ਮੈਂ ਸਾਈਕਲਾਂ ਦੇ ਟਾਇਰ ਪੰਚਰ ਲਾਉਣ ਲੱਗ ਗਿਆ, ਉਹ ਕੰਮ ਬੰਦ ਕਰਤਾ। 416-206-3200, ਖੁਦ ਮੈਨੂਫੈਕਚਰਰ ਆ, ਐਡੀ ਵੱਡੀ ਇਨਵੈਸਟਮੈਂਟ ਕੀਤੀ ਹੋਈ ਆ, ਕਿਤੇ ਨਹੀਂ ਜਾ ਸਕਦੇ ਹੁਣ। 416-206-3200, ਥੈਂਕ ਯੂ ਸੋ ਮਚ।

0: ਚੰਨ ਤੇ ਚਕੋਰ ਤੂੰ ਕਹਿੰਦੀ ਕੀ
1: ਜਿਵੇਂ ਗੜਵਾ ਤੇ ਡੋਰ ਹੈ
0: ਗੜਵਾ ਤੇ ਡੋਰ ਐਵੇਂ
1: ਹੋਰ ਨਿਵੇਂ ਮੱਛਲੀ ਦੇ ਵਾਂਗ
0: ਹਾਂ ਕੁਛ
1: ਮੱਛੀ
0: ਦਾ ਬਣਾ ਹਾਂ
2: ਏਦਾਂ
0: ਜਿਵੇਂ ਚੰਨ ਤੇ ਚਕੋਰ ਵੀ ਚਕੋਰ ਤੇ ਚੰਨ ਇਕੱਠੀਆਂ ਹੁੰਦੀਆਂ ਜਿਵੇਂ ਗਣਬਾ ਤੇ ਡੋਰ ਏਦਾਂ ਹੀ ਰਹਿਮੀ ਤੇ ਅਮਨ ਨੇ ਰਹਿਮੀ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਕੱਠਿਆਂ ਨੂੰ
2: 10 ਸਾਲ ਤਾਂ ਹੋ ਗਏ
0: 10 ਸਾਲ ਹੋ ਗਏ ਬੈਲ ਤੇ ਵਰਜਨ ਮੋਬਾਈਲ ਤੋਂ ਲੈ ਕੇ ਕਿੰਨੇ ਬ੍ਰਾਂਡ ਨੇ ਜਿਹੜੇ ਉਹਨਾਂ ਨੂੰ ਇਹ ਮਲਟੀਪਲ ਸਟੋਰ ਰਿਪ੍ਰੈਜੈਂਟ ਕਰਦੇ ਨੇ ਔਰ 10 ਸਾਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਸ ਰੇਡੀਓ ਰਾਹੀਂ ਲੋਕਾਂ ਨੇ ਫੋਨ ਦੀਆਂ ਡੀਲਸ ਲਈਆਂ ਡਾਇਰੈਕਟ ਲਈਆਂ ਮੇਰੇ ਕੋਲ ਇਸ ਸਮੇਂ ਇੱਕ ਪਲੈਨ ਹੈ ਜਿਹਦੇ 'ਚ 4 ਫੋਨ ਚੱਲਦੇ ਨੇ ਰੈਮੀ ਨੂੰ ਮਿਲਣ ਤੋਂ ਪਹਿਲਾਂ ਮੇਰੇ 2 ਫੋਨ ਦਾ ਬਿੱਲ ਲੈਣਾ ਸੀ 50% ਬਿੱਲ ਘਟੇ 3 ਫੋਨ ਮੈਂ ਨਵੇਂ ਲਏ ਆਈਫੋਨ ਵਿੱਚੇ ਡੀਲ ਦੇ
1: ਜੀ
0: 50% ਮੰਥਲੀ ਬਿੱਲ ਘਟਿਆ ਕਵਰੇਜ ਡਬਲ ਹੋਈ ਯਾਨੀ ਕਿ 100-100 GB ਦੇ 400 GB ਤਾਂ ਮੇਰੇ ਕੋਲ 4 ਫੋਨ 'ਤੇ ਡਾਟਾ ਪਲੱਸ 1 ਫੋਨ 'ਤੇ ਇੰਡੀਆ ਦੀਆਂ ਕਾਲਸ ਨਾਲ ਬਿਲਕੁਲ ਫਰੀ ਨੇ 27 ਮੁਲਕਾਂ ਦੀਆਂ ਕਾਲਸ ਫਰੀ ਨੇ ਉਹ ਡੀਲ ਲਈ ਹੋਈ ਇਹਨਾਂ ਤੋਂ ਮੈਂ ਨਾਲ 3 ਫੋਨ ਲਏ ਮੈਂ ਅਤੇ ਮੇਰਾ ਟੋਟਲ ਬਿੱਲ ਜਿਹੜਾ ਹੈਗਾ $125 ਦਾ ਬਣਿਆ ਸੀ ਉਦੋਂ ਜਦੋਂ ਇਹਨਾਂ ਦੇ ਸਪੈਸ਼ਲ ਲਾਇਆ ਸੀ $125 'ਚ 3 ਫੋਨ ਚੱਲਦੇ ਪਏ ਨੇ 4 ਫੋਨ ਇੱਕੋ ਬਿੱਲ 'ਤੇ ਚੱਲਦੇ ਨੇ ਅਤੇ ਮੈਂ ਇਹਨਾਂ ਤੋਂ ਲਏ ਅਤੇ 4 ਅਲੱਗ ਪਲੈਨ ਸਵਲੀਨ ਵੀ ਮੇਰੇ ਨਾਲ ਹੋਲਡ ਦੇ ਉੱਤੇ ਰਹੂਗੀ ਸਵਲੀਨ ਹੋਲਡ ਰੱਖਿਆ ਰਾਜੇ ਅਤੇ ਪੰਕਜ ਜੀ ਆਪ ਵੀ ਹੋਲਡ ਰੱਖੇ ਲਾਈਵ ਔਨ ਲੋਕੇਸ਼ਨ ਪਿਆ ਹੈ ਔਰ ਮੈਂ ਰੈਮੀ ਦੀ ਗੱਲ ਕਰਨ ਲੱਗਾ ਰੈਮੀ ਅੱਜ ਦਾ ਕੋਈ ਡੀਲ ਬੋਲੋ ਇਹ ਜਦੋਂ ਡੀਲ ਬੋਲ ਕੇ ਜਾਂਦਾ ਹੁੰਦਾ ਮੈਨੂੰ ਨਾ ਫਿਰ 3 ਕੁ ਦਿਨ ਲੋਕ ਕਾਲ ਕਰੀ ਹੁਣ ਮੈਨੂੰ ਪਿਛਲੇ 2-3 ਵੀਕ ਤੋਂ ਲੋਕਾਂ ਨੇ ਕਾਲ ਨਹੀਂ ਕੀਤੇ
1: ਜੀ
0: ਰੈਮੀ ਨੇ ਬੋਲ ਕੇ ਚੱਲ ਜਾਣਾ ਲੋਕਾਂ ਦਾ ਕਾਲ ਉਹ ਭਾਅ ਜੀ ਜਿਹੜੇ ਇੱਕ ਫੋਨ ਵਾਲੇ ਸੀਗੇ ਐਂ ਕਹਿੰਦੇ ਹੁੰਦੇ ਇਹਨਾਂ ਨੂੰ ਉਹਨਾਂ ਦਾ ਨੰਬਰ ਦਿਓ ਇੱਕ ਫੋਨ ਵਾਲੇ ਸੀਗੇ ਸੋ ਮੈਂ ਕੋਈ ਹੋਰ ਐਡ ਆਵੇ ਬੰਦ ਹੋ ਜਾਂਦੀਆਂ ਚੱਲ ਪੈਂਦੀਆਂ ਪਰ ਰੈਮੀ ਦਾ ਮੇਰਾ ਸਿਸਟਮ ਇੱਦਾਂ ਦਾ ਰਿਹਾ ਅਸੀਂ ਦੋਨਾਂ ਨੇ ਇੱਕ ਦੂਜੇ ਨੂੰ ਕਦੇ ਕੁਛ ਪੁੱਛਿਆ ਹੀ ਨਹੀਂਗਾ ਤੇ ਰੈਮੀ ਅੱਜ ਦੀ ਡੀਲ ਬੋਲੋ ਪਲੀਜ਼
2: ਬਿਲਕੁਲ ਜੀ ਥੈਂਕ ਯੂ ਅਮਨ ਜੀ ਤੇ ਪਹਿਲਾਂ ਤਾਂ ਆਪਾਂ ਇੱਕੋ ਗੱਲ ਕਵਾਂਗੇ ਰੇਡੀਓ ਆਵਾਜ਼ ਜ਼ਿੰਦਾਬਾਦ
0: ਥੈਂਕ ਯੂ ਸਰ
2: ਇਹ 10 ਸਾਲ ਦਾ ਪਿਆਰ ਕਹਿ ਲਓ ਆਪਣੇ ਜਿਹੜੇ ਲਿਸਨਰਸ ਹੈਗੇ ਆ ਉਹਨਾਂ ਨੂੰ ਵੀ ਡੀਲ ਇਹੋ ਜਿਹੀ ਮਿਲਦੀ ਹੈ ਜਿਹੜੀ ਕਹੀ ਉਹੀ ਹੁੰਦੀ ਹੈ ਕਿ ਇਹ ਨਹੀਂ ਹੈ ਕਿ ਹੈਂਕੀ ਪੈਂਕੀ ਡੀਲ ਚਲਾ ਦਿੱਤੀ ਅੰਡਰ ਦਾ ਟੇਬਲ ਪੈਸੇ ਦੇ ਦਿਓ ਇਹ ਕਰ ਦਿਓ ਉਹ ਕਰ ਦਿਓ ਜ਼ਿਆਦਾ ਟਾਈਮ ਨਹੀਂ ਲਵਾਂਗਾ ਅਤੇ ਅੱਜ ਦੀ ਡੀਲ ਹੈ ਕੈਨੇਡਾ US ਕੋਈ ਕੰਟਰੈਕਟ ਨਹੀਂ ਕੋਈ ਚਾਰ ਲੈਣ ਕੋਈ ਬਿਜ਼ਨਸ ਚਾਹੀਦਾ ਕੋਈ HST ਨੰਬਰ ਨਹੀਂ ਚਾਹੀਦਾ ਸਿਰਫ $30 ਦਾ ਪਲਾਨ ਤੁਸੀਂ ਕਹਿ ਲਓ ਜੀ ਮਹੀਨੇ ਦਾ $1 ਹੀ ਖਰਚਣਾ ਅਤੇ $30 ਦਾ ਪਲਾਨ ਕੋਈ ਕੰਟਰੈਕਟ ਨਹੀਂ ਹੈਗਾ $25 ਵਨ ਟਾਈਮ ਸਟੋਰ ਦੇ ਦੇਣੇ ਆ $30 ਦਾ ਪਲਾਨ ਉਸ 'ਚ ਕੈਨੇਡਾ US ਰੋਮਿੰਗ ਦੇ ਨਾਲ ਤੁਸੀਂ US ਜਾਣਾ ਆਉਣਾ ਹੈ ਤੁਸੀਂ ਸਾਲ 'ਚ 4 ਵਾਰ ਜਾਂਦੇ ਹੋ ਜਾਂ ਮਹੀਨੇ 'ਚ 4 ਵਾਰ ਜਾ ਰਹੇ ਹੋ ਕੋਈ ਟੈਨਸ਼ਨ ਨਹੀਂ ਫੋਨ ਲੈ ਕੇ ਤੁਰ ਜਾਓ
0: ਮੈਂ ਕੁਛ ਸਮਝ ਸਕਦਾ
2: ਕੋਈ ਬਿੱਲ ਐਕਸਟਰਾ ਨਹੀਂ ਆਉਣਾ
0: ਮੈਂ ਅਮਰੀਕਾ 'ਚੋਂ ਕੈਨੇਡਾ 'ਚ ਕਾਲ ਮਿਲਾਉਣਾ ਤਾਂ ਵੀ ਇੰਨੇ ਪੈਸੇ ਨੇ ਐਕਸਟਰਾ ਤਾਂ ਨਹੀਂ ਪੈਣਗੇ
2: ਹਾਂਜੀ ਸੇਮ ਕੋਸਟ ਹੀ ਆ ਅਮਰੀਕਾ
0: ਰੋਮਿੰਗ ਆ 2 ਮੁਲਕ ਲੋਕਲ ਹੋ ਗਏ
2: ਹਾਂਜੀ ਹਾਂਜੀ ਲੋਕਲ ਹੀ ਆ
0: ਤੇ ਭਾਜੀ ਡਾਟਾ ਦਾ ਚੱਜਣਾ ਦੋ ਜੇ ਪੈਸੇ ਘੱਟ ਨੇ
2: ਹਾਂਜੀ 100 GB ਦਾ ਡਾਟਾ
0: $30 'ਚ 100 GB ਡਾਟਾ ਕੋਈ ਕੰਟਰੈਕਟ ਨਹੀਂ ਹੈਗਾ ਅਮਰੀਕਾ ਕੈਨੇਡਾ ਟਰੰਪ ਦੀ ਇਹੀ ਕੀਤਾ ਹੀ ਇਹਦੇ 'ਤੇ ਕੋਈ ਟੈਰਿਫ ਜਾਂ ਕੁਛ ਹੋਰ ਲਾ ਸਕੇ ਤੁਹਾਡਾ 1 ਰੁਪਿਆ ਕੋਸਟ ਐਕਸਟਰਾ ਨਹੀਂ ਆਉਣਾ ਅਮਰੀਕਾ ਜਾਣ ਵਾਲੇ 2 ਫੋਨ ਚੱਕੀ ਫਿਰਦੇ ਹੁੰਦੇ ਇੱਕ ਸੱਜੇ ਇੱਕ ਖੱਬੇ ਆਹ ਅਮਰੀਕਾ ਵਾਲਾ ਕੈਨੇਡਾ ਵਾਲਾ ਤੁਸੀਂ ਹਰੇਕ ਬੰਦਾ ਨੈਗਰਾ ਫੋਲ ਜਦੋਂ ਪਾਣੀ ਦੇਖ ਰਹਿੰਦਾ ਥੱਲੇ ਫੋਟੋ ਖਿੱਚਦਾ ਹੁੰਦਾ ਨਾਲੇ 2 ਕਾਲਾਂ ਕਰੋ ਮੰਮੀ ਦੀ ਆ ਜਾਣ ਕਿੱਥੇ ਕਹਾਂ ਕਦੋਂ ਆਉਣਾ ਅਤੇ ਆ ਕੇ ਪਤਾ ਲੱਗਦਾ ਕਿ $12 ਬਿੱਲ ਪੈ ਗਿਆ ਰੂਮਿੰਗ ਪੈ ਗਈ ਨੈਗਰਾ ਫੋਲ ਅੱਧੇ ਦੇ ਉੱਤੇ ਤੁਰਦੇ ਤੁਰਦੇ ਰੂਮਿੰਗ ਚੱਲਦੀ ਆ ਤੁਸੀਂ ਕੋਈ ਡਰ ਨਹੀਂ ਅਮਰੀਕਾ ਕੈਨੇਡਾ ਜਿੰਨੀ ਵਾਰ ਮਰਜ਼ੀ ਜਾਓ ਆਓ ਸੇਮ ਨੰਬਰ ਰੱਖ ਲਓ ਨੰਬਰ ਟੂ ਕਾਲ ਜਸਟ ਟੈਕਸਟ ਮੈਸੇਜ ਕਰਨੇ ਨੇ ਕਿਉਂਕਿ ਕਾਲ ਕਰਨਾ ਕੀ ਹੁੰਦਾ ਤੁਹਾਡੇ ਕਾਲ ਥਰੂ ਨਹੀਂ ਹੁੰਦੇ ਇਕੱਠੇ 8-10 ਕਾਲ ਇਕੱਠੇ ਚੱਲਦੇ ਆ ਨੰਬਰ ਟੂ ਟੈਕਸਟ ਹੈ ਕੁਛ ਹੋਰ ਹੈਗਾ ਡੀਲ ਬਾਰੇ ਦੱਸੋ
2: ਹਾਂਜੀ ਮੈਂ ਵੀ ਕਹਿਣ ਲੱਗਾ ਜਿਹੜੇ ਆਪਣੇ ਲਿਸਨਰ ਜਿਵੇਂ ਦੂਰ ਹੈਗੇ ਜਿਵੇਂ ਕੈਂਬਰਿਜ ਬੈਠੇ ਆ ਕਿਚਨਰ ਹੈਗੇ ਆ ਕਿਉਂਕਿ ਸਿਮ ਕਾਰਡ ਦੀ ਡੀਲ ਹੈਗੀ ਆਪਾਂ ਫੋਨ ਤੇ ਵੀ ਸਾਰਾ ਕੁਝ ਐਕਟੀਵੇਟ ਕਰ ਸਕਦੇ ਹਾਂ ਈ ਸਿਮ ਵੀ ਚੱਲਦਾ ਇਸ ਨੂੰ ਬਥੇਰਾ ਸਿਮ ਕਾਰਡ ਵੀ ਪਹੁੰਚ ਸਕਦਾ ਹੈਗਾ ਸਾਰਾ ਆਪਣਾ ਪਲਾਨ ਬਣ ਕੇ ਤੁਹਾਨੂੰ ਸਿਮ ਕਾਰਡ ਮਿਲੇਗਾ ਤੁਸੀਂ ਤਾਂ ਐਕਟਿਵ ਡੀਲ ਕਰਾਇਓ ਇੱਕ ਡੀਲ ਲੌਕ ਹੋ ਜੂਗੀ ਤੇ ਇਹੀ ਕਹਿਣਾ ਚਾਹਾਂਗੇ ਮਤਲਬ ਕਿਤੇ ਵੀ ਹੈਗਾ ਤੁਸੀਂ ਪਿੱਛੇ ਗੱਲ ਬੈਠੇ ਹੋ ਜਾਂ ਤੁਸੀਂ ਆਪਣਾ
0: ਬੈਰੀ ਬੈਠੇ ਹੋ ਸਡਬਰੀ ਸੁਣਦੇ ਪਏ ਹੋ ਸਾਨੂੰ ਕੋਈ ਬੰਦਾ ਇਟਲੀ ਤੋਂ ਕਾਲ ਨਾ ਕਰੇ ਤੇ ਅਮਰੀਕਾ ਤੋਂ ਨਾ ਕਰੇ ਇਟਲੀ ਬਹੁਤ ਸੁਣਦੇ ਨੇ ਆਪਣੇ ਸ਼ੋਅ ਨੂੰ ਹਨਾ ਤੇ ਅਮਰੀਕਾ ਤੋਂ ਕਾਲ ਨਾ ਕਰੇ ਤੁਸੀਂ ਓਨਟਾਰੀਓ ਚੋਂ ਕਿਤੇ ਵੀ ਕਾਲ ਕਰ ਰਹੇ ਹੋ ਕਿਸੇ ਵੀ ਸ਼ਹਿਰ ਚੋਂ ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਬੈਠਾ ਵੀ ਮੇਰੀ ਭੈਣ ਬੈਠੀ ਆ ਜੀ ਉਹ ਸਿਊਸੇਟ ਮਰੀ ਬੈਠੀ ਆ ਟਿਮਿਨਸ ਬੈਠੀ ਆ ਸਡਬਰੀ ਬੈਠੀ ਆ ਜਾਂ ਉਹ ਕਿੰਗਸਟਨ ਬੈਠੀ ਆ ਜਸਟ ਕਾਲ ਟੈਕਸਟ ਮੈਸੇਜ ਔਰ ਕਾਲ ਔਨ ਦੀਜ਼ ਨੰਬਰਸ 905-909-2222 905 909-2222, दूसरा नंबर 416-453-8181, 416-453-8181। कोई कॉन्ट्रैक्ट नहीं, दो मुल्कां दी रोमिंग, अनलिमिटेड कॉल, 100 GB डाटा, अनलिमिटेड टेक्स्ट मैसेज, वर्ल्ड वाइड किसी मर्जी कंट्री च भेजो, यंग पिंग शिंग नूं भेजो या पुत्र नूं भेजो, जिन्हों मर्जी, तुसीं सिर्फ $30 पे करने ने, $25 स्टोर ते वन टाइम फीस, 905-909-2222, 416-453, कैसे कैसे, 905-909-2222, 416-453, कैसे कैसे, 6 स्टोर तो सर्व करते हैं, डीलरशिप है, कोई दुकान नहीं खोली हुई कि नाल एक्सेसरी बेची जाते हैं, नाल तुहानू फोन दियां डीलां दो नंबर दियां बेचते हैं, डायरेक्ट डीलरशिप विद द जिहड़ी कंपनी है उहदे नाल, 905-909-2222, 416-453, कैसे कैसे। थैंक यू रेमी,
2: लो
0: जी कॉल टैक्स मैसेज करो 905-909-2222, 416-453, कैसे कैसे, पुराना नंबर रख लो, सारा कुछ सेम रख लो, पर तुसी इन्हां नूं कॉल करोगे। शो दे विच मेरे नाल मेरे गैसट आए हैं स्टूडियो, सिवलीन तुसी भी होल्ड रखोगे, तो मेरे गैसट भी आए हैं। गैसट की हाल चाल है?
1: हाँ जी, चढ़दी कला जी।
0: चढ़दी कला भाई जी, की हाल चाल है?
1: बहुत वधिया जी, ठीक ठाक।
0: सो दुनिया दे विच जिहड़ा लोकां कोल एक ना टाइम सी, कहिंदे सी खाधा पीता लाहे दा,
1: बाकी अहमद शाह,
0: भाई अहमद शाह ने आके लुट के ले जाना, समा हो जाए कुछ चलता
1: जी।
0: तेल वाली कंपनी क्यों तेल बतांदी है थोनू नहीं पता हैगा,
1: हां जी,
0: पर थोनू तेल ते डिपेंडेंट कर दता,
1: हां जी,
0: तुहाडी एनर्जी नू तेल वाली कंपनी ओन करन लागी,
1: बिल्कुल जी,
0: तुहाडी गैस भी किसी तरीके नाल उहनां दी कंपनी दे अंडर आ
1: जी जी, बिल्कुल,
0: तुहाडी बिजली भी उहनां दे अंडर आ, ते इह बंदे ट्रंप नू पैसे दिंदे ने, ते तुसीं वोटां दिंदे हो, वोटां नूं मैनिपुलेट करनी, जिवें मस्क आके बह गया, जिवें बुढ़े दा राज नहीं हुंदा, बुढ़े दा राज मंगू नहीं बह गया, बुढ़े कोल बुढ़े वाले राज मंगू आके बह गया
1: जी।
0: इसे करके यूरोपीयंस अमेरिका की राजनीति नूं नफरत करते हैं, क्योंकि यह राजनीति नूं मैनू फ्रैक्चर किया जा रहा है 5-6 घराणियां वालों, एक कारपोरेट घराणियां ने कॉपी की मोदी होना की, कि किस तरह रिलायंस से जिहड़ा दूजा बंदा हैगा अडानी वो कंट्रोल कर रहे ने, इन्हां ने वो कॉपी शुरू करती ट्रंप दे नाल
1: जी,
0: सेम चीज सेम हरकतां ट्रंप ने, सेम मैनिपुलेशन करनी शुरू कर दिती स्टॉक मार्केट च, सेम तरह की करप्शन स्टार्ट हो गई
1: जी।
0: तो परसों मस्क कहिंदा, जिवें कहिंदे बुढ़े दा राज हुंदा, मस्क कहिंदा भी हुण मैं ट्रंप कोल बैठूंगा 1 महीने लई, मैं इलैक्शन कैंपेन दुबारा, यानी कि मैं दुबारा इहनूं मैनूं मैनिपुलेशन करके मैनिपुलेशन के राही इन्हों मैं चेंज करूँगा। मेरी आप सबनों हाथ जोड़ के बेनती है, जिन्हें भी अमरीकन भरा बैठे हैं, डरियो ना दबियो ना, इस बार जे तो थोड़ा लगता ट्रंप वधिया चलता वोट पा दौ, जे लगता इस आदमी ने अननेसेसरी, हरे कहते जी अपनी कंट्री लिए बहुत वधिया, थोड़े तो तेल नहीं पवा रहे ट्रकों के इस वेले बैठे ना हूँ तक, मैं हूँ कोई ए तो बदल गल बोल नहीं सकता, है ना, है ना
1: जी जी,
0: ਬੈੜੇ ਬਛੜਿਆਂ ਨੂੰ ਕਹਿੰਦੇ ਹੁੰਦੇ ਆ,
1: ਹਾਂਜੀ ਹਾਂਜੀ,
0: ਉਹ ਬਛੜੇ ਉਹ ਬੈੜੇ ਉਹ ਪੁਰਾਣੇ ਬਜ਼ੁਰਗ ਗਾਲਾਂ ਕੱਢਦੇ ਹੁੰਦੇ ਸੀ, ਉਹ ਬੈੜੇ ਉਹ ਭਾਈ ਤੁਹਾਡਾ ਜਿਉਣਾ ਹਰਾਮ ਹੋ ਚੁੱਕਿਆ, ਤੁਹਾਡੇ ਤੋਂ ਚੀਜ਼ਾਂ ਅਨਫੋਰਡੇਬਲ ਹੋ ਚੁੱਕੀਆਂ ਨੇ, ਔਰ ਇਸ ਸਮੇਂ ਯੂਰਪ ਵੀ ਇਹੀ ਚਾਹੁੰਦਾ ਅਤੇ ਹੋਰ ਕੰਟਰੀਜ਼ ਵੀ ਚਾਹੁੰਦੇ ਨੇ ਕਿ ਆਦਮੀ ਕੱਢ ਕੇ ਬਾਹਰ ਮਾਰੋ
1: ਜੀ,
0: ਨਹੀਂ ਕੋਈ ਸਾਹਮਣੇ ਨਹੀਂ ਰਿਹਾ, ਇਰਾਨ ਨੂੰ ਘੇਰਾ ਪਾਉਣਾ ਹੋਵੇ ਇਹ ਜਾ ਕੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਵਾਕਈ ਡਰਾਉਣਾ ਏਰੀਆ ਸੀ, ਰੇਤਾ ਹੀ ਰੇਤਾ ਪਿਆ ਸੀਗਾ, ਕੋਈ ਸੌ ਥਿਰਾਂ ਸੀ, ਇਰਾਨ ਤੋਂ 5 ਟਾਈਮ ਵੱਡਾ ਹੈਗਾ, ਇਹ ਜਾ ਕੇ ਸਾਰੇ ਮੁਲਕ ਇਕੱਠੇ ਹੋ ਕੇ ਇੱਥੇ ਅੰਦਰ ਵੜ ਗਏ ਸੀ ਇੱਕ ਦਿਨ 'ਚ, 9/11 'ਤੇ ਸਾਰੇ ਮੁਲਕ ਇੱਕ ਦਿਨ 'ਚ ਇਕੱਠੇ ਹੋ ਕੇ ਅੰਦਰ ਵੜ ਗਏ ਸੀ
1: ਜੀ,
0: ਅਤੇ ਇੰਨਾ ਇੱਕ ਬੰਦਾ ਵੀ ਨਹੀਂ ਤੁਰ ਰਿਹਾ ਹੈਗਾ, ਅਤੇ ਯਰੂਸਲਮ 'ਚ ਜਿਹੜਾ ਬੰਦਾ ਬੈਠਾ ਦੀਦੀ ਕਹਿੰਦੇ ਉਹਨੂੰ, ਦੀਦੀ ਉਹਦਾ ਨਾਂ ਦੀਦੀ ਆ, ਇਜ਼ਰਾਈਲ ਦਾ ਜਿਹੜਾ ਮੁਖੀ ਆ ਉਸ ਵੱਲੋਂ ਇਹਨੂੰ ਫਸਾ ਦਿੱਤਾ ਗਿਆ ਲੜਾਈ 'ਚ ਪਾ ਕੇ, ਅਤੇ ਐਕਚੁਲੀ ਉਹ ਵੀ ਚਾਹੁੰਦਾ ਕਿ ਅਮਰੀਕਾ ਆਪਣੇ ਅੱਡੇ ਪੱਟੇ ਇੱਥੋਂ ਹੁਣ ਨਵੇਂ ਅੱਡੇ ਲਵਾਏ ਜਾਣ, ਅੱਡੇ ਪੱਟਣ ਦਾ ਰੌਲਾ ਵੀ ਮਿਡਲ ਈਸਟ ਦੇ ਵਿੱਚੋਂ ਅਮੈਰੀਕਾ ਦੇ ਬੇਸ ਪੱਟ ਦਿੱਤੇ ਜਾਣ ਸਾਰੇ, ਇਰਾਨ ਦੀ ਲੜਾਈ ਹੋਏਗੀ, ਸਟੇਟ ਆਫ ਹਰਮੂਜ਼ ਦੇ ਉੱਪਰ ਚਾਈਨਾ ਦਾ ਪ੍ਰੈਜੀਡੈਂਟ ਆਉਂਦਾ, ਟਰੰਪ ਗੋਡੇ ਥੱਲੇ ਲਾ ਲਾ ਕੇ ਜਿਵੇਂ ਗਰਲਫ੍ਰੈਂਡ ਨੂੰ ਫੁੱਲ ਫੜਾਉਂਦੇ ਹੁੰਦੇ ਨੇ ਉਹਦਾ ਸਵਾਗਤ ਕਰਦਾ, ਜਿਨ੍ਹਾਂ ਲਈ ਇਹ ਬੋਲਦਾ ਕਿ ਦੇ ਈਟ ਡੋਗ ਦੇ ਈਟ ਕੈਟ, ਚੀਨੀਆਂ ਨੂੰ ਕੈਟ ਡੋਗ ਈਟ ਕਰਨ ਵਾਲਿਆਂ ਦੇ ਪੈਰਾਂ ਨੂੰ ਹੱਥ ਲਾਉਂਦਾ, ਦੁਨੀਆ ਦੇਖਦੀ ਆ ਕਿਵੇਂ ਜਹਾਜ਼ ਉੱਪਰੋਂ ਲੰਘਦਾ ਮੂੰਹ ਅੱਡਦਾ ਈ ਕਰਕੇ ਇੱਦਾਂ, ਉਹ ਆਦਮੀ ਜਿਹੜਾ ਅੰਦਰੋਂ ਸਿਰ ਦਾ ਡਰਪੋਕ ਲੋਕਾਂ ਨੂੰ ਦੱਸਦਾ ਕਿ ਮੈਂ ਦੁਨੀਆ ਦਾ ਬਦਮਾਸ਼ ਹਾਂ, ਉਸ ਆਦਮੀ ਦੀ ਸਾਰੀ ਫੂਕ ਨਿਕਲ ਗਈ ਆ ਰਾਜਨੀਤਿਕ ਵੀ ਦੁਨੀਆ ਦੇ ਲੈਵਲ 'ਤੇ ਵੀ। ਅਤੇ ਚਾਈਨਾ ਜਾਂਦੇ ਹੋਏ ਇਰਾਨ ਨੂੰ ਕਹਿੰਦਾ ਮਾੜਾ ਅਨਾਊਂਸ ਕਰਦੀ ਯਾਰ, ਅਗਲੇ ਦਿਨ ਅਨਾਊਂਸ ਕਰ ਦਿੰਦਾ ਕਿ ਸਟੇਟ ਆਫ ਹਾਰਮੋਨਸ ਖੋਲ ਦਿੰਦੇ ਆ, ਅਮਰੀਕਾ ਸਾਡੀਆਂ ਸ਼ਰਤਾਂ ਦੇ ਉੱਤੇ ਗੱਲਬਾਤ ਕਰ ਲਿਆ, ਆਹ ਸਾਡੀਆਂ ਸ਼ਰਤਾਂ ਨੇ, ਸ਼ਰਤਾਂ ਦੱਸੀਆਂ ਨੇ ਉਹਨਾਂ ਨੇ, ਕੋਨਫੀਡੈਂਸ਼ੀਅਲ ਡਾਕੂਮੈਂਟਸ ਹੁੰਦੇ ਨੇ ਇਹ, ਜਿਵੇਂ ਹੁਣ ਤੱਕ ਕਾਰ ਨਹੀਂ ਤੇ ਇਹ ਦੱਸ ਨਹੀਂ ਸਕੇ ਕਿ ਸ਼ਰਤਾਂ ਕੀ ਸੀਗੀਆਂ ਸਮਝੌਤੇ ਦੇ ਵਿੱਚ, ਕਿਉਂਕਿ ਉਹਦੇ ਵਿੱਚ ਐਨ ਡੀ ਏ ਸਾਈਨ ਨੋਨ ਡਿਸਕਲੋਜ਼ਰ ਐਗਰੀਮੈਂਟ ਸਾਈਨ ਕੀਤੇ ਹੁੰਦੇ ਨੇ ਕਿ ਸਰਕਾਰਾਂ ਡਿਸਕਲੋਜ਼ ਨਹੀਂ ਕਰਨਗੀਆਂ ਓਪਨਲੀ ਜਾ ਕੇ ਪਬਲਿਕ 'ਚ, ਪਰ ਕਾਰਨੀ ਨੇ ਕਹਿਤਾ ਕਿ ਆਪਣੇ ਐਸਟ ਤੈਨੂੰ ਨਹੀਂ ਦੇਣੇ ਹੈਗੇ। ਜੇ ਤੁਸੀਂ ਤੇਲ ਦੇਖੋਗੇ ਤਾਂ ਆਪਾਂ 80 ਸੈਂਟ ਨੂੰ ਬੈਰਲ ਵੇਚ ਰਹੇ, ਜੇ ਦੁਨੀਆ 'ਚ 110 ਸੈਂਟ ਨੂੰ ਬੈਰਲ, $110 ਨੂੰ ਬੈਰਲ ਵਿਕ ਰਹੀ ਹੈ, ਨੋਟ ਸੈਂਟ, ਅਸੀਂ $80 ਨੂੰ ਬੈਰਲ ਅਮਰੀਕਾ ਨੂੰ ਵੇਚ ਰਹੇ ਹਾਂ, ਅਮਰੀਕਾ ਤੇਲ ਸੋਧ ਕੇ $20 ਬੈਰਲ ਮਗਰ ਆਪਣੇ ਬਣਾ ਰਿਹਾ ਸਾਡੇ ਤੇਲ 'ਚੋਂ, ਹੁਣ ਇਹ ਚੀਜ਼ਾਂ ਦੇ ਉੱਤੇ ਪ੍ਰੋਬਲਮ ਕ੍ਰੀਏਟ ਹੋਊਗੀ। ਕਾਰਨੀ ਨੇ ਅੱਜ ਤੱਕ ਦਾ ਰੈਕਟ ਐਕਸਪੋਰਟ ਜਿਹੜਾ ਹੁਣ ਤੱਕ ਕਰ ਦਿੱਤਾ ਹੈ, ਆਪਾਂ ਰਾਤੋਂ ਰਾਤ ਭਾਲਣ ਵਾਲੇ ਲੋਕ ਆ ਵੀ ਰਾਤੋਂ ਰਾਤ ਚੇਂਜ ਹੋ ਜਾਵੇ, ਪਰ ਅਮੈਰੀਕਾ ਨੂੰ ਦਿਖਣ ਲੱਗ ਗਿਆ ਕਿ ਕਾਰਨੀ ਬਾਹਰ ਤੁਰ ਗਿਆ ਅਤੇ ਲੋਕ ਕਾਰਨੀ ਨਾਲ ਸਿੱਧੇ ਤੁਰਨੇ ਸ਼ੁਰੂ ਹੋ ਗਏ ਇਹ ਤੋਂ ਡਰੇ ਬਿਨਾਂ, ਕਿਉਂਕਿ ਯੂਰਪ ਨਾਲ ਖੜਾ ਹੈਗਾ। ਯੂਰਪ ਇਸ ਸਮੇਂ ਫਿਊਲ ਕਰ ਰਿਹਾ ਕੈਨੇਡਾ ਨੂੰ ਜੋ 100 ਸਾਲ ਪਹਿਲਾਂ ਉਹਨੇ ਅਮੈਰੀਕਾ ਨੂੰ ਫਿਊਲ ਕੀਤਾ ਸੀ। ਅਮੈਰੀਕਾ ਸ਼ਕਤੀਸ਼ਾਲੀ ਤਾਂ ਹੋਇਆ ਸੀ ਕਿਉਂਕਿ ਯੂਰਪ ਨੇ ਫਿਊਲਿੰਗ ਕੀਤੀ ਸੀ, ਬੈਕ ਤੋਂ ਬੈਠੇ ਤਾਂ ਯੂਰਪੀਅਨ ਨੇ ਨਾ ਪਹਿਲਾਂ ਉੱਥੇ ਆ ਕੇ, ਇਹ ਸਭ ਗੱਲਾਂ ਚੱਲਦੀਆਂ ਰਹਿਣਗੀਆਂ। ਪਰ ਫਿਲਹਾਲ ਮੇਰੇ ਨਾਲ ਦੋ ਮੇਰੇ ਦੋਸਤ ਨੇ ਖਾਧਾ ਪੀਤਾ ਲਾਹੇ ਦਾ ਬਾਤੀ ਐਮ ਐਸ ਸ਼ਾਹਿਦ ਦਾ ਤੋਂ ਕੰਮ ਚੱਲਿਆ ਸੀ, ਮਸਕ ਵੀ ਮੈਂ ਇਲੈਕਸ਼ਨ 'ਚ ਬਿਠਾਤਾ ਲਿਆ ਕੇ ਟਰੰਪ ਦੇ ਵਾਈਟ ਹਾਊਸ 'ਚ, ਤੇ ਯੂਰਪ ਨੂੰ ਵੀ ਵਾੜਤਾ, ਚੀਨੇ ਵਾਲਾ ਬੰਦਾ ਵੀ ਵਾੜਤਾ, ਸਾਰਾ ਕੁਝ ਕਰਤਾ
1: ਜੀ।
0: ਆਪਣੀ ਗੱਲ ਕਰ ਲਈ, ਹੁਣ
1: ਕਰੀਏ
0: ਸਵਲੀਨ ਮੇਰੇ ਨਾਲ ਹੋਲਡ 'ਤੇ, ਸਵਲੀਨ ਹੋਲਡ ਰੱਖਿਓ, ਤੇ ਬਾਈ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ
0: ਪ੍ਰੀਤ, ਕੀ ਹਾਲ ਆ?
1: ਬਹੁਤ ਵਧੀਆ ਬਾਈ।
0: ਪ੍ਰੀਤ, ਇੱਕ ਨਾ ਹੁੰਦਾ ਸੀ ਪਹਿਲਾਂ, ਕਹਿੰਦੇ ਸੀ ਹਿਪ ਹਿਪ ਹੋਰੇ, ਇਹਦਾ ਮਤਲਬ ਕੀ ਹੁੰਦਾ ਸੀ?
1: ਹਿਪ ਹਿਪ ਹੋਰੇ ਇਹਦਾ ਮਤਲਬ ਖੁਸ਼ੀ 'ਚ ਹੈ ਬੰਦਾ,
0: ਖੁਸ਼ੀ 'ਚ। ਸੋ ਹੋਰੇ ਫੋਟੋ ਬੂਥ ਕੰਪਨੀ ਦਾ ਨਾਮ ਹੈਗਾ ਤੁਹਾਡੇ ਦਾ?
1: ਹਾਂਜੀ।
0: ਯੂਨੀਕ ਚੀਜ਼ ਦੀ ਐਡ ਆ, ਲੋਕਾਂ ਨੂੰ ਸਮਝਣ 'ਚ ਥੋੜਾ ਟਾਈਮ ਲੱਗ ਜੂਗਾ।
1: ਬਿਲਕੁਲ ਜੀ।
0: ਮੇਰੇ ਘਰੇ ਫੰਕਸ਼ਨ ਅੱਜ।
1: ਹਾਂਜੀ।
0: ਮੈਂ ਕੀ ਕੀਤਾ, ਰੋਟੀ ਮੰਗਾ ਲਈ ਤਵਾ ਕਿਚਨ ਤੋਂ, ਲਾਈਵ ਕੇਟਰਿੰਗ ਕਰਾ ਲਈ।
1: ਹਾਂਜੀ।
0: ਤੇ ਗੈਸਟ ਆ ਗਏ ਘਰੇ,
1: ਆ ਗਏ,
0: ਕੁਰਸੀਆਂ ਮੇਜ਼ ਦਿੱਤੇ ਉਹਨਾਂ ਨੂੰ,
1: ਦੇ ਦਿੱਤੇ,
0: ਟੀਵੀ ਤੇ ਇੱਕ ਸਕਰੀਨ ਲਾਤੀ,
1: ਲਾ ਦਿੱਤੀ,
0: ਜਨਾਨੀਆਂ ਜਨਾਨੀਆਂ ਵੱਲ ਦੇਖ ਰਹੀਆਂ ਵੀ ਕੀ ਚੁਗਲੀ ਵੱਡੀ ਹੈ, ਬੰਦੇ ਸ਼ਰਾਬ ਦੀ ਬੋਤਲ ਵੱਲ ਦੇਖ ਰਹੇ ਨੇ, ਠੀਕ ਹੈ, ਕੋਈ ਇੰਟਰਟੇਨਮੈਂਟ, ਨਿਆਣੇ ਬੋਰ ਹੋ ਰਹੇ ਨੇ।
1: ਹਾਂਜੀ।
0: ਤੁਹਾਡੀ ਕੰਪਨੀ ਕਿਵੇਂ ਕੰਮ ਕਰਦੀ ਹੈ?
1: ਸਾਡੀ ਕੰਪਨੀ ਬੋਰ ਹੋ ਰਹੇ ਲੋਕਾਂ ਨੂੰ ਬਸ ਫਨ ਦਾ ਮੌਕਾ ਦਿੰਦੀ ਆ। ਲੱਛੇ ਬੱਚਿਆਂ ਦੀ ਬੱਚਿਆਂ ਲਈ ਬਰਥਡੇ ਪਾਰਟੀ ਔਰਗਨਾਈਜ਼ ਕੀਤੀ, ਅਤੇ ਬੱਚਿਆਂ ਲਈ ਕੁਛ ਹੈ ਹੀ ਨਹੀਂ ਆ। ਸੋ ਸਪੈਸ਼ਲੀ ਬੱਚਿਆਂ ਦੇ ਲਈ ਸਾਡੇ ਕੋਲ ਡਾਂਸਿੰਗ ਮਾਸਕਾਟਸ ਨੇ। ਸੋ ਭਾਲੂ ਵਿੱਚ ਬੰਦਾ ਵਾੜਿਆ ਹੁੰਦਾ ਉਹਦੇ, ਸੋ ਆ ਕੇ ਡਾਂਸ ਕਰਦਾ, ਬੱਚਿਆਂ ਲਈ ਬਹੁਤ ਵਧੀਆ ਚੀਜ਼ ਆ। ਫੋਟੋ ਬੂਥਸ ਨੇ, ਫੋਟੋ ਬੂਥ ਦਾ ਕੰਮ ਕੀ ਆ, ਫੋਟੋ ਖਿੱਚੋ, ਰਾਈਟ ਵੇ ਪ੍ਰਿੰਟ ਕਰਕੇ ਤੁਹਾਨੂੰ ਦੇ ਦਿੰਦਾ। ਉਸ ਪ੍ਰਿੰਟ ਦਾ ਅਸੀਂ ਫਰਿੱਜ ਮੈਗਨੇਟ ਵੀ ਬਣਾ ਕੇ ਦਿੰਦੇ ਹਾਂ, ਜਾਂ ਕਸਟਮ ਕੀ ਚੇਨ ਵਿਦ ਦ ਫੋਟੋ ਬਣਾ ਕੇ ਦਿੰਦੇ ਹਾਂ। 360 ਬੂਥਸ ਨੇ ਸਾਡੇ ਕੋਲ, ਆਡੀਓ ਵੀਡੀਓ ਗੈਸਟ ਬੁੱਕਸ ਨੇ।
0: ਆਡੀਓ ਵੀਡੀਓ ਗੈਸਟ ਬੁੱਕ ਕੀ ਹੁੰਦੀ ਪਹਿਲਾਂ ਦੱਸੋ?
1: ਓਕੇ, ਜਦੋਂ ਅਸੀਂ ਵੀਡੀਓ ਗੈਸਟ ਬੁੱਕ ਆ, ਲੈਟਸੇ ਉਹ ਇੱਕ ਫੋਨ ਟਾਈਪ ਬਣਿਆ, ਵਿੰਟੇਜ ਫੋਨ, ਜਿੱਦਾਂ ਪੁਰਾਣਾ ਟੈਲੀਫੋਨ ਨਹੀਂ ਹੁੰਦਾ ਉਂਗਲ ਨਾਲ ਘੁਮਾ ਕੇ, ਉਸ ਟਾਈਪ ਦਾ ਫੋਨ ਬਣਿਆ, ਉਹਦਾ ਰਿਸੀਵਰ ਆ, ਰਿਸੀਵਰ ਫੜੋ, ਉਹਦੇ ਵਿੱਚ ਵੀਡੀਓ ਬਣਦੀ ਆ। ਸੋ ਵੈਡਿੰਗ ਕਪਲ ਦੇ ਲਈ, ਬਰਥਡੇ ਵਾਲੇ ਲਈ ਅਸੀਂ ਕੋਈ ਮੈਸੇਜ ਡਰੋਪ ਕਰਨਾ, ਸੋ ਮੈਸੇਜ ਲਿਵਸ ਫੋਰ ਐਵਰ, ਤੁਹਾਡੀ ਵੀਡੀਓ ਬਣਾ ਦਿੰਦਾ, ਬਹੁਤ ਵਧੀਆ ਗੈਸਚਰ ਆ,
0: ਇੱਕ ਮੈਮਰੀ ਬਣ ਜਾਂਦੀ ਆ ਲੋਕ।
1: ਬਿਲਕੁਲ ਜੀ।
0: ਅੱਛਾ, ਲੋਕਾਂ ਕੋਲ ਮੈਮਰੀ ਬਣ ਜਾਂਦੀ ਆ।
1: ਹਾਂਜੀ।
0: ਤੇ ਉਹ ਵੀਡੀਓ ਜਿਹੜੀ ਹੈਗੀ ਆ, ਤੁਸੀਂ ਕਦੇ ਵੀ ਦੇਖ ਸਕਦੇ, ਸਾਡੇ ਹੁਣ ਇੱਕ ਵਿਛੜ ਗਈ ਸਾਡੇ ਤੋਂ ਰੂਹ।
1: ਹਾਂਜੀ।
0: ਅਸੀਂ ਉਹਦੀਆਂ ਵੀਡੀਓਜ਼ ਖੋਲ ਕੇ ਬਹੁਤ ਦੇਖਦੇ ਹਾਂ।
1: ਬਿਲਕੁਲ।
0: ਸਾਰਿਆਂ ਨੂੰ ਬੈਠੇ ਵੀਡੀਓ ਦੇਖੀ ਜਾਂਦੇ ਹਾਂ।
1: ਹਾਂਜੀ।
0: ਤੇ ਤੁਸੀਂ ਮੈਮਰੀਜ਼ ਨੂੰ ਕੈਪਚਰ ਕਰ ਸਕਦੇ ਹੋ, ਇਹਨੂੰ ਕਹਿੰਦੇ ਵੀਡੀਓ ਗੈਸਟ ਬੁੱਕ। ਕੈਂਡੀ ਆਈਸਕ੍ਰੀਮ ਕਾਰਟ ਲਾ ਕੇ ਦਿੰਦੇ ਨੇ, ਡਾਂਸਿੰਗ ਮੈਸਕੋਟ ਯਾਨੀ ਕਿ ਭਾਲੂ ਜਾਂ ਗੁਰੇਲਾ, ਉਹ ਤੁਹਾਡੇ ਬੱਚਿਆਂ 'ਚ ਘੁੰਮਦਾ, ਉਹਨੂੰ ਇੰਟਰਟੇਨ ਕਰਦਾ, ਬੱਚੇ ਉਹਦੇ ਨਾਲ ਖੇਡਦੇ ਨੇ। ਅਤੇ 360 ਵੀਡੀਓ ਬੂਥ ਹੁੰਦਾ ਜਿਹਦੇ 'ਤੇ ਤੁਸੀਂ ਖੜ ਜਾਂਦੇ ਹੋ, ਹਸਬੈਂਡ ਵਾਈਫ ਜਾਂ ਕੋਈ ਵੀ, ਤੁਹਾਡੇ ਆਸ ਪਾਸ ਕੈਮਰਾ ਘੁੰਮਦਾ ਸਾਰਾ।
1: ਹਾਂਜੀ।
0: ਕੈਮਰਾ ਘੁੰਮ ਕੇ ਤੁਹਾਡੀ ਕੈਪਚਰ ਕਰਕੇ ਵੀਡੀਓ 'ਤੇ ਸਟਿਲ ਫੋਟੋਗ੍ਰਾਫੀ ਦਿੰਦਾ। ਇੱਕ ਇਹਦਾ ਫੋਟੋ ਬੂਥ ਸਰਵਿਸ ਹੈ, ਪੂਰਾ ਗਰੁੱਪ ਜਾਂਦਾ ਉੱਥੇ ਸਾਹਮਣੇ ਖੜਾ ਹੋ ਕੇ, ਉਸ ਬਾਕਸ ਦੇ ਵਿੱਚ ਫੋਟੋ ਖਿੱਚੀਆਂ ਜਾਂਦੀਆਂ ਸਾਰਿਆਂ ਦੀਆਂ। ਇਹ ਸਾਰਾ ਇੰਟਰਟੇਨਮੈਂਟ ਕੁਛ $100 ਪੇ ਕਰਕੇ ਤੁਸੀਂ ਆਪਣੇ ਘਰੇ ਮੰਗਾ ਸਕਦੇ ਹੋ, ਟੋਟਲ ਇੰਟਰਟੇਨਮੈਂਟ। ਕਿੰਨੀ ਕੁ ਬੁਕਿੰਗ ਤੁਹਾਡੇ ਕੋਲ ਚੱਲਦੀ ਹੈ?
1: ਬਿਜ਼ੀ ਹਾਂ ਜੀ, ਵੀਕਐਂਡ ਤਾਂ ਮੋਸਟਲੀ ਬਿਜ਼ੀ ਆ, ਵੀਕਡੇਜ਼ ਦੇ ਵਿੱਚ ਟਾਈਮ ਹੈਗਾ, ਬਟ ਇਸ ਲਈ ਮੈਂ ਲੈਵਲ ਅਪ ਕੀਤਾ, ਮਸ਼ੀਨਾਂ ਕਾਫੀ ਮੰਗਾ ਲਈਆਂ ਨੇ, ਸੋ ਮੇਰੀ ਟੀਮ ਹੈ, ਸੋ ਨੋ ਨੀਡ ਟੂ ਵਰੀ, ਤੁਸੀਂ ਕਾਲ ਕਰੋ, ਅਸੀਂ ਕੰਮ ਕਰਕੇ ਦੇਵਾਂਗੇ।
0: 437-988-2315 ਕੋਈ ਵੀ ਇਵੈਂਟ ਹੈ, ਤੁਸੀਂ ਕਿਸੇ ਨੂੰ ਸਰਪ੍ਰਾਈਜ਼ ਦੇਣਾ ਹੈਗਾ ਜਨਮ ਦਿਨ ਦੇ ਦਰਵਾਜ਼ੇ ਦੇ ਉੱਤੇ, ਇਹਨਾਂ ਦੀ ਕੰਪਨੀ ਉਹ ਕੰਮ ਵੀ ਕਰਦੀ ਹੈਗੀ ਆ, ਠੀਕ ਹੈ, ਡੈਕੋਰੇਸ਼ਨ ਕਰਕੇ। ਤੁਸੀਂ ਕਿਸੇ ਨੂੰ ਜਿਹੜਾ ਹੈਗਾ ਖੁਸ਼ੀ ਦੇਣੀ ਆ, ਗਿਫਟ ਕਰਨਾ, ਸਪੋਜ਼ ਤੁਹਾਡੀ ਭਾਣਜੀ ਦਾ ਜਨਮ ਦਿਨ ਆ, ਤੁਸੀਂ ਇਹਨਾਂ ਦਾ ਪੈਕੇਜ ਲੈ ਕੇ ਉਹਨਾਂ ਨੂੰ ਦੇ ਦਿਓ, ਪਰ ਘਰਦਿਆਂ ਨੂੰ, ਸਾਰੀ ਜ਼ਿੰਦਗੀ ਤੁਹਾਡੀ ਭਾਣਜੀ ਨਹੀਂ ਭੁੱਲੂਗੀ ਕਿ ਮੇਰੇ ਮਾਮੇ ਨੇ ਮੇਰੇ ਜਨਮ ਦਿਨ ਉੱਤੇ ਆਹ ਪੈਕੇਜ ਲੈ ਕੇ ਦਿੱਤਾ ਸੀ। ਜ਼ਰੂਰੀ ਨਹੀਂ ਕਿ ਤੁਹਾਡੇ ਘਰੇ ਫੰਕਸ਼ਨ ਆ, ਤੁਸੀਂ ਫੰਕਸ਼ਨ ਦੇ ਉੱਤੇ ਗਿਫਟ ਵੀ ਕਰ ਸਕਦੇ ਹੋ ਇਹਨਾਂ ਦੇ ਸਰਵਿਸਿਜ਼ ਨੂੰ। ਨੰਬਰ ਟੂ ਕਾਲ 9882315 437 988 2315

0: 12:40 ਹੋ ਗਏ, ਤਕਰੀਬਨ 3 ਘੰਟੇ ਹੋ ਗਏ ਮੈਨੂੰ ਇਕੱਲੇ ਨੂੰ ਰੌਲਾ ਪਾਉਂਦੇ ਨੂੰ ਏਅਰ ਦੇ ਉੱਤੇ ਬੈਠੇ ਨੂੰ 3 ਘੰਟੇ। ਪੂਰਾ ਜੀ ਲਗਾਇਆ ਲੋਕਾਂ ਦਾ, ਦਿਲ ਲਗਾਇਆ ਹੋਇਆ, ਪੂਰਾ ਬਿਜ਼ੀ ਰੱਖਿਆ ਸ਼ੋਅ ਨੂੰ। ਮੇਰੇ ਨਾਲ ਸਬਲੀਨ ਹੈ। ਸਬਲੀਨ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਅਮਨ ਜੀ ਸਤਿ ਸ਼੍ਰੀ ਅਕਾਲ।
0: ਕੀ ਹਾਲ ਚਾਲ ਆ?
1: ਬਹੁਤ ਵਧੀਆ ਜੀ, ਤੁਸੀਂ ਦੱਸੋ।
0: ਚੜ੍ਹਦੀ ਕਲਾ?
1: ਹਾਂਜੀ।
0: ਮਨਿੰਦਰ ਤੇ ਸਬਲੀਨ ਦੀ ਟੀਮ ਆ। ਕਿਸੇ ਨੇ ਇੰਸ਼ੋਰੈਂਸ ਦੇ ਵਿੱਚ ਕੁਝ ਸਿੱਖਣਾ ਹੈਗਾ, ਇੱਕ ਗਰੁੱਪ ਨੂੰ ਜੁਆਇਨ ਕਰਨਾ, ਮਨਿੰਦਰ ਐਂਡ ਸਬਲੀਨ ਦੀ ਟੀਮ ਨੂੰ ਜੁਆਇਨ ਕਰੋ, ਤੁਹਾਨੂੰ ਫੁੱਲੀ ਟ੍ਰੇਨਡ ਕਰ ਦੇਣਗੇ। ਨੰਬਰ ਟੂ ਕਾਲ
1: 416-454-4747-47-47।
0: ਸਬਲੀਨ ਕਿੰਨੇ ਸਾਲ ਹੋ ਗਏ ਆਪਾਂ ਨੂੰ ਐਡ ਕਰਦੇ ਹਾਂ ਇਕੱਠੇ?
1: ਆਲਮੋਸਟ 3 ਸਾਲ ਤਾਂ ਹੋ ਹੀ ਗਏ ਆ।
0: 3 ਸਾਲ ਹੋ ਗਏ, ਟਾਈਮ ਦਾ ਪਤਾ ਨਹੀਂ ਲੱਗਦਾ।
1: 416-454-4747-47-47।
0: ਥੈਂਕ ਯੂ। ਮੈਂ ਨਾ ਪੰਕਜ ਜੀ, ਤੁਸੀਂ ਵੀ ਹੋਲਡ ਰੱਖੋਗੇ, ਸਪੈਕਸ ਤੁਸੀਂ ਵੀ, ਰਾਜਨ ਜੀ ਹੋਲਡ ਰੱਖੋਗੇ, ਤੇ ਸਬਲੀਨ ਆਪਣਾ ਮੈਸੇਜ ਦਿਓ।
1: ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਰੇ ਲਿਸਨਰਸ ਨੂੰ ਮੇਰੇ ਤੇ ਮਨਿੰਦਰ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਅੱਜ ਮੈਂ ਗੱਲ ਕਰਨਾ ਚਾਹੁੰਦੀ ਹਾਂ ਵਿਜ਼ਟਰ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਹਮੇਸ਼ਾ ਆਪਣੇ ਪੇਰੈਂਟਸ ਲਈ ਉਹ ਇੰਸ਼ੋਰੈਂਸ ਲਓ ਜਿਹਦੇ ਵਿੱਚ ਉਹਨਾਂ ਦੇ ਵਾਕ ਇਨਸ ਕਵਰ ਹੋਣ, ਕਿਉਂਕਿ ਕਈ ਵਾਰੀ ਛੋਟੀ ਮੋਟੀ ਚੀਜ਼ ਲਈ ਪੇਰੈਂਟਸ ਨੂੰ ਡਾਕਟਰ ਕੋਲੇ ਜਾਣਾ ਪੈਂਦਾ, ਹੋਸਪਿਟਲ ਦੀ ਇੰਨੀ ਲੋੜ ਨਹੀਂ ਹੁੰਦੀ, ਤਾਂ ਉਹਨਾਂ ਨੂੰ ਕੋਈ ਜ਼ੁਕਾਮ ਹੋਇਆ, ਖੰਘ ਹੋਇਆ, ਆ ਕੇ ਉਰੇ ਕੋਈ ਛੋਟੀ ਮੋਟੀ ਦਿੱਕਤ ਆਈ ਹੈ, ਤਾਂ ਉਹਦੇ ਲਈ ਤੁਸੀਂ ਡਾਕਟਰ ਕੋਲ ਜਾ ਸਕੋ, ਤੇ ਡਾਕਟਰ ਜੇ ਤੁਹਾਨੂੰ ਕੋਈ ਦਵਾਈ ਲਿਖਦਾ ਆ ਉਹ ਵੀ ਤੁਹਾਡੀ ਕਵਰ ਹੋਵੇ। ਉਹ ਤੋਂ ਬਿਨਾਂ ਕੋਈ ਐਮਰਜੈਂਸੀ ਡੈਂਟਲ ਆਉਂਦਾ, ਦੰਦ 'ਚ ਕੋਈ ਦਰਦ ਹੋ ਗਿਆ, ਉੱਦਾਂ ਦੀ ਇੰਸ਼ੋਰੈਂਸਿਸ ਵੀ ਸਾਡੇ ਕੋਲ ਹੈਗੀਆਂ ਨੇ। ਅਪ ਟੂ 4000 ਤੱਕ ਤੁਸੀਂ ਉਹਨਾਂ ਦਾ ਐਮਰਜੈਂਸੀ ਡੈਂਟਲ ਵੀ ਕਵਰ ਕਰ ਸਕਦੇ ਹੋ ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੇ ਵਿੱਚ। ਜੇ ਤੁਸੀਂ ਇੱਦਾਂ ਦੇ ਇੰਸ਼ੋਰੈਂਸ ਆਪਣੇ ਪੇਰੈਂਟਸ ਲਈ ਲੈਣਾ ਚਾਹੁੰਦੇ ਹੋ ਜਿਹਦੇ ਵਿੱਚ ਤੁਹਾਨੂੰ ਬਿਲਕੁਲ ਕੋਈ ਵਰੀ ਨਾ ਹੋਵੇ, ਸਾਰਾ ਕੁਝ ਜਿਹੜਾ ਇੰਸ਼ੋਰੈਂਸ ਟੇਕ ਕੇਅਰ ਕਰੇ, ਉਹਦੇ ਲਈ ਤੁਸੀਂ ਸਾਨੂੰ ਜ਼ਰੂਰ ਕਾਲ ਕਰੋ 416-454-4747-47-47। ਤੇ ਉਹ ਤੋਂ ਬਿਨਾਂ ਜੇ ਤੁਸੀਂ ਕੋਈ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਲੈਂਦੇ ਹੋ, ਤੁਹਾਨੂੰ ਡਾਇਬਟੀਜ਼ ਹੈਗਾ, ਬੀਪੀ ਆ, ਕੋਲੈਸਟਰੋਲ ਆ, ਕੋਈ ਵੀ ਇਸ਼ੂ ਆ, ਤੇ ਤੁਹਾਨੂੰ ਕੋਈ ਪਾਲਿਸੀ ਨਹੀਂ ਮਿਲ ਰਹੀ, ਤੁਹਾਨੂੰ ਕ੍ਰਿਟੀਕਲ ਨਹੀਂ ਮਿਲ ਰਹੀ, ਲਾਈਫ ਇੰਸ਼ੋਰੈਂਸ ਨਹੀਂ ਮਿਲ ਰਹੀ, ਸਾਡੇ ਕੋਲ ਇੱਦਾਂ ਦੀ ਕੰਪਨੀਜ਼ ਹੈਗੀਆਂ ਜਿਹੜੀਆਂ ਤੁਹਾਨੂੰ ਗਰੰਟਿਡ ਇਸ਼ੂ ਪਾਲਿਸੀਜ਼ ਦੇਣਗੀਆਂ। ਵਿਦਇਨ 2-3 ਵੀਕਸ ਤੁਹਾਡੀ ਪਾਲਿਸੀ ਜਿਹੜੀ ਆ ਅਪਰੂਵ ਹੋ ਜੂਗੀ। ਅਪ ਟੂ 5 ਲੱਖ ਤੱਕ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਵਿਦਆਊਟ ਮੈਡੀਕਲ। ਜੇ ਤੁਸੀਂ ਚਾਹੁੰਦੇ ਹੋ ਇੱਦਾਂ ਦੀ ਪਾਲਿਸੀਜ਼ ਦੇ ਬਾਰੇ ਨੌਲੇਜ ਲੈਣਾ ਜਾਂ ਹੋਰ ਜਾਣਕਾਰੀ ਲੈਣਾ, ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-4747-47-47। ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਲਾਸਟਲੀ ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ, ਜੇ ਤੁਹਾਡੀ ਕੋਈ ਆਟੋ ਰਿਨਿਊਵਲ ਆ ਰਹੀ ਆ, ਹੋਮ ਐਂਡ ਆਟੋ ਹੈਗੀ ਆ ਤੁਹਾਡੀ ਇਕੱਠੀ, ਉਹਦੀ ਰਿਨਿਊਵਲ ਆ ਰਹੀ ਆ, ਕੋਈ ਲਾਇਬਿਲਿਟੀ ਆ ਕਮਰਸ਼ੀਅਲ, ਕਿਸੇ ਵੀ ਤਰੀਕੇ ਦੀ ਤੁਹਾਨੂੰ ਪਾਲਿਸੀ ਚਾਹੀਦੀ ਹੈ ਇੰਸ਼ੋਰੈਂਸ, ਤੁਸੀਂ ਸਾਡਾ ਨੰਬਰ ਜ਼ਰੂਰ ਨੋਟ ਕਰਕੇ ਰੱਖ ਲਓ 416-454-4747।
0: ਤੁਸੀਂ ਬੱਚਿਆਂ ਦਾ ਭਵਿੱਖ ਜਿਹੜਾ ਅੱਜ ਲੱਗ ਰਿਹਾ, ਜਿਵੇਂ ਉਸ ਐਪ ਨੂੰ ਲੋਨ ਨੂੰ ਵਰਤਿਆ ਜਾ ਰਿਹਾ, ਮਿਸਯੂਜ਼ ਕੀਤਾ ਜਾ ਰਿਹਾ, ਸ਼ਰੇਆਮ ਰੇਡੀਓ ਖੰਭਿਆਂ ਦੇ ਉੱਤੇ ਵੀਡੀਓ ਬਣਾ ਬਣਾ ਕੇ ਪਾਏ ਜਾ ਰਹੇ ਨੇ, ਮੈਨੂੰ ਇਹ ਡਰ ਹੁੰਦਾ ਕਿ ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਲੋਨ ਨਾ ਬੰਦ ਹੋ ਜਾਣ ਉਸ ਐਪ 'ਤੇ। ਉਸ ਐਪ ਇੱਕ ਸਰਕਾਰੀ ਫੰਡ ਸੀ, ਲੋਨ ਦੇ ਤੌਰ 'ਤੇ ਬੱਚਾ ਲੈ ਕੇ ਕੋਰਸ ਕਰਦਾ ਸੀ। ਤੁਸੀਂ ਪਹਿਲਾਂ ਹੀ ਤਿਆਰੀ ਕਰੋ ਕਿ ਤੁਹਾਡੇ ਬੱਚੇ ਕੋਲ ਇੰਨਾ ਪੈਸਾ ਪਿਆ ਹੋਵੇ ਅਤੇ ਲੋਨ ਨਾ ਕੋਈ ਹੋਵੇ। ਸਬਲੀਨ ਉਹਨਾਂ ਦੀ ਮੈਂ ਗਾਰੰਟੀ ਕਰਦਾ ਹੁਣ ਯਾਰ, ਮਨਿੰਦਰ ਅਤੇ ਸਬਲੀਨ ਦੀ ਬਹੁਤ ਸੈਂਸਿਟਿਵ ਸੰਸੀਅਰ ਪਰਿਵਾਰ ਆ, ਬਹੁਤ ਪਿਆਰ ਨਾਲ ਇਹ ਹਸਬੈਂਡ ਵਾਈਫ ਦੋਨੋਂ ਡੀਲ ਕਰਦੇ ਨੇ। ਅਤੇ ਤੁਸੀਂ ਇੱਕ ਵਾਰ ਇਹਨਾਂ ਨਾਲ, ਮੈਨੂੰ ਇੰਨਾ ਯਾਦ ਆ ਵੀ ਮੇਰਾ ਬ੍ਰਦਰ ਆਇਆ ਸੀ, ਮੈਂ ਸਿਰਫ ਇੱਕ ਹੀ ਗੱਲ ਕਹੀ, ਮੈਂ ਕਿਹਾ ਜੀ ਉਹਨਾਂ ਦੀ, ਮੈਂ ਕਿਉਂਕਿ ਮੇਰਾ ਬ੍ਰਦਰ ਇੰਸ਼ੋਰੈਂਸ ਲੈਂਦਾ ਹੀ ਲੈਂਦਾ ਜਿਹੜੀ ਮਰਜ਼ੀ ਕੰਟਰੀ 'ਚ ਚੱਲਦੇ, ਉਹਨੇ ਆਪਣੀ ਇੰਸ਼ੋਰੈਂਸ ਲਈ, ਜਿਹੜੀ ਵੈਸਟਰਨ ਇੰਸ਼ੋਰੈਂਸ ਹੁੰਦੀ ਹੈ, ਟਰੈਵਲ ਇੰਸ਼ੋਰੈਂਸ
2: ਜੀ,
0: ਮਨਿੰਦਰ ਨੇ ਆਪਣੇ ਆਪ ਕਾਲ ਕੀਤਾ ਕਿ ਤੁਹਾਡੇ ਬ੍ਰਦਰ ਦੇ ਇੰਨੇ ਦਿਨ ਰਹਿ ਗਏ ਘੱਟ, ਅਸੀਂ ਇਹਨੂੰ ਕਿਹਾ ਐਕਸਟੈਂਸ਼ਨ ਵੀ ਲੈ ਦਿਓ। ਇੱਦਾਂ ਦੇ ਬੰਦੇ ਨੇ ਫੋਲੋਅਪ ਕਰਨਗੇ। ਨੰਬਰ ਹੈ
1: 416-454-4747-47-47।
0: ਦਿਵਾਲੀ ਆ ਰਹੀ ਹੈ, ਦਿਵਾਲੀ ਤੋਂ ਪਹਿਲਾਂ ਸਮੋਸਾ ਐਂਡ ਸਵੀਟ ਫੈਕਟਰੀ ਦਾ ਇਹ ਮੈਸੇਜ ਆ ਕਿ ਤੁਸੀਂ ਇਸ ਦਿਵਾਲੀ ਨੂੰ ਸਾਡੇ ਨਾਲ, ਲੋਕਲ ਕਾਰੀਗਰਾਂ ਦੇ ਨਾਲ, ਲੋਕਲ ਫਾਰਮ ਹਾਊਸਿਸ ਤੋਂ ਆ ਰਹੇ ਡੇਅਰੀ ਪ੍ਰੋਡਕਟ ਤੋਂ ਲੈ ਕੇ, ਲੋਕਲ ਜਿਹੜੇ ਹੈਗੇ ਆ ਮਕੈਨਿਕ ਜਿਹੜੇ ਮਸ਼ੀਨਾਂ ਚਲਾਉਂਦੇ ਨੇ, ਲੋਕਲ ਇੰਡਸਟਰੀ ਜਿਹੜੇ ਡਿਲੀਵਰ ਕਰ ਰਹੇ ਨੇ, ਇਹਨਾਂ ਸਾਰੇ ਲੋਕਾਂ ਦੇ ਨਾਲ ਟੌਪ ਆਫ ਲਾਈਨ ਕੁਆਲਿਟੀ ਦੇ ਨਾਲ ਇੰਜੋਏ ਕਰਨਾ। ਸਮੋਸਾ ਐਂਡ ਸਵੀਟ ਫੈਕਟਰੀ ਤੁਹਾਨੂੰ ਇਨਵਾਈਟ ਕਰਦੇ ਹਨ ਆਪਣੇ ਪਰਿਵਾਰ ਦੀ ਤਰ੍ਹਾਂ। 3 ਲੋਕੇਸ਼ਨ ਤੋਂ ਸਰਵ ਕਰ ਰਿਹਾ, ਜਿੱਥੇ ਇਹਨਾਂ ਦਾ ਸਮੋਸਾ ਸਭ ਕਿਤੇ ਮਸ਼ਹੂਰ ਆ, ਉੱਥੇ ਸਮੋਸਾ ਸਵੀਟ ਫੈਕਟਰੀ ਦੀ ਆਈਸਕ੍ਰੀਮ ਟਰਾਈ ਕਰਕੇ ਦੇਖਣੀ ਆ, ਆਪਣਾ ਟੇਸਟ ਦੇ ਅੰਡਰ ਆਈਆਂ ਕੁਲਫੀਆਂ, ਤੁਸੀਂ ਟਰਾਈ ਕਰਕੇ ਦੇਖੋ ਆਪਣਾ ਟੇਸਟ, ਇਹਨਾਂ ਦਾ ਬ੍ਰਾਂਡ ਆ। ਮਿਨਿਸਟਰੀ ਆਫ ਹੈਲਥ ਵੱਲੋਂ ਮੰਥਲੀ ਇੰਸਪੈਕਸ਼ਨਸ ਹੁੰਦੀਆਂ ਨੇ, ਇੰਡੀਆ ਤੋਂ ਵੱਡੇ ਵੱਡੇ ਚੂਹੇ ਵਾਲੇ ਏਰੀਏ 'ਚੋਂ ਮੈਨੂਫੈਕਚਰ ਹੋਈਆਂ ਮਠਿਆਈਆਂ, ਜਿੱਥੇ ਬਿੱਲੀਆਂ ਤੋਂ ਵੱਡੇ ਚੂਹੇ ਆਉਂਦੇ ਨੇ ਮਠਿਆਈਆਂ ਖਾ ਖਾ ਕੇ, ਜਿੱਥੇ ਕਾਰੀਗਰਾਂ ਦੇ ਪੈਰਾਂ ਵੱਲ ਤੁਸੀਂ ਦੇਖਦੇ ਹੋ ਕਿ ਆਟਾ ਪੈਰਾਂ ਨਾਲ ਗੁੰਦੇ ਨੇ ਕਿ ਹੱਥਾਂ ਨਾਲ ਗੁੰਦੇ ਨੇ, ਇਹ ਸਭ ਕੁਛ ਤੋਂ ਸੈਟਿਸਫਾਈਡ ਹੋਵੋ ਸਮੋਸਾ ਐਂਡ ਸਵੀਟ ਫੈਕਟਰੀ। 416-213-1165, 416-213-1165 ਦੇ ਉੱਤੇ ਸਮੋਸਾ ਐਂਡ ਸਵੀਟ ਫੈਕਟਰੀ ਨੂੰ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਹੈ। ਅਲੱਗ ਅਲੱਗ ਤਿੰਨ ਲੋਕੇਸ਼ਨ ਤੋਂ ਸਰਵ ਕਰ ਰਿਹਾ। ਇੱਕ ਵਾਰ ਫਿਰ ਤੋਂ ਅੱਖਾਂ ਦੀ ਸੰਭਾਲ ਦੇ ਲਈ ਪਹੁੰਚ ਚੁੱਕਿਆ ਮੈਂ ਰਾਜਨ ਕੋਲ ਸਪੈਕਸ ਐਕਸਪੈਕਸ। ਜੀ ਜਨਾਬ, ਤੁਸੀਂ ਔਨ ਏਅਰ।
2: ਬਹੁਤ ਬਹੁਤ ਧੰਨਵਾਦ ਜੀ। ਇਹ ਅਮਨ ਜੀ, ਇੱਕ ਵਾਰੀ ਆਪਣੇ ਸਰੋਤੇ ਨੂੰ ਫਿਰ ਦੱਸ ਦਈਏ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅਵੇਲੇਬਲ ਨੇ 2 ਵਜੇ ਤੱਕ, ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਵਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ, ਔਰ ਐਡਵਾਂਸ ਟੈਕਨੋਲੋਜੀ ਦੇ ਸਾਡੇ ਕੋਲ ਇਕੁਪਮੈਂਟ ਹੈ ਜਿਹਦੇ 'ਚ OCT, ਟੋਪੋਗ੍ਰਾਫੀ, ਇਲੈਕਟ੍ਰੋਗ੍ਰਾਫੀ, AR, ਡੈਂਸਿਟੀ, ਸਲਿਟ ਲੈਂਪ ਤੇ ਵਿਜ਼ੂਅਲ ਫੀਲਡ। ਇਹ 7 ਅਲੱਗ ਅਲੱਗ ਡਿਵਾਈਸਿਸ ਨੇ ਜਿਹਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਜੀ, ਔਰ ਜੋ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਤੁਹਾਨੂੰ ਡਿਸਪਲੇ ਸਕਰੀਨ ਦੇ ਉੱਤੇ ਦਿਖਾਏ ਜਾਂਦੇ ਨੇ, ਸਮਝਾਏ ਜਾਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ, ਤੁਸੀਂ ਸਾਨੂੰ ਕਾਲ ਕਰੋ 905-405-4608888 ਦੇ ਨਾਲ ਗੱਲ ਕਰਦੇ ਹਾਂ ਜੀ ਗਲਾਸਿਸ ਦੀ। ਬਹੁਤ ਸਾਰੇ ਭੈਣ ਭਰਾ ਹੁੰਦੇ ਨੇ ਜਦੋਂ ਐਗਜ਼ਾਮ ਕਰਾ ਲਿਆ ਫਿਰ ਆਪਾਂ ਨੂੰ ਹੁੰਦਾ ਵੀ ਵਧੀਆ ਗਲਾਸਿਸ ਸਾਨੂੰ ਮਿਲਣ, ਸੋ ਉਹਨਾਂ ਵਾਸਤੇ ਅਸੀਂ ਵੈਲਿਊ ਪੈਕੇਜ ਲੈ ਕੇ ਆਏ ਹਾਂ। ਵੈਲਿਊ ਪੈਕੇਜ ਤੁਹਾਨੂੰ ਸਿਲੈਕਟਡ ਬ੍ਰਾਂਡਿਡ ਫਰੇਮ ਦੇ ਰਹੇ ਹਾਂ, ਨਾਲ ਸਿੰਗਲ ਵਿਜ਼ਨ ਲੈਂਸਿਸ ਦੇ ਰਹੇ ਹਾਂ। ਇਹ $300 ਦੀ ਕੀਮਤ ਦੇ ਫਰੇਮ ਨੇ ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ। $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ ਜਿਹ 'ਚ ਦੂਰ ਤੇ ਨੇੜੇ ਦੀ ਇਕੱਠੀ ਐਨਕ ਹੋਵੇ ਤੇ ਕੋਈ ਲਾਈਨ ਨਾ ਹੋਵੇ ਤੇ ਬਹੁਤ ਹੀ ਵਧੀਆ ਕੰਪਨੀ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਦੇ ਰਹੇ ਹਾਂ। ਇਹ $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ। $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ। ਨਾਲ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਦੀ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਕੁਰੀ ਫਿਰ ਜੀ 905-407-8888 ਤੇ ਅਗੇਨ ਡਾਕਟਰ ਸਾਡੇ ਕੋਲ 2 ਵਜੇ ਤੱਕ ਅਵੇਲੇਬਲ ਨੇ ਤੇ ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਕਰਦੇ ਹਾਂ। ਸੋ 905-406-8888, 905-406-8888। ਸਮਾਂ ਦੇ ਲਈ ਬਹੁਤ ਬਹੁਤ
0: ਸ਼ੁਕਰੀਆ ਸਰ। ਵੀਕਐਂਡ ਦੀ ਮੁਬਾਰਕਬਾਦ ਜਿਹਨਾਂ ਨੇ ਅੱਖਾਂ ਨੂੰ ਪਿਆਰ ਕੀਤਾ, ਅੱਖਾਂ ਦੀ ਰਿਸਪੈਕਟ ਤੇ ਇਹਨਾਂ ਦੇ ਡਾਕਟਰ ਬਹੁਤ ਟੌਪ ਦੇ ਨੇ। ਮੈਂ ਖੁਦ ਅੱਖਾਂ ਟੈਸਟ ਕਰਾਈਆਂ ਨੇ। ਜ਼ਰੂਰ ਜਾਓ, ਜ਼ਰੂਰ ਜਾਓ, ਜ਼ਰੂਰ ਜਾਓ ਸੁਲਤਾਨ ਜੀ ਕੋਲ, ਇੱਕ ਗੇੜਾ ਕੱਢੋ। ਟਰੰਪ ਫੇਲ ਕਰਤਾ ਸੁਲਤਾਨ ਜੀ ਨੇ, ਕੀਮਤਾਂ ਨਹੀਂ ਹਿੱਲਣ ਦਿੱਤੀਆਂ। ਬ੍ਰੈਂਪਟਨ ਟੀਵੀ ਐਂਡ ਪ੍ਰੈਸ, ਸੁਲਤਾਨ ਜੀ ਦਿਓ ਜੀ ਕੋਈ ਇਨਫੋਰਮੇਸ਼ਨ, ਉਹ ਤੋਂ ਬਾਅਦ 2 ਕਾਲ ਹੋਰ ਹੋਣ ਲਈ।
3: ਥੈਂਕ ਯੂ ਵੈਰੀ ਮੱਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ। ਵੈਰੀ ਕੁਇਕ ਇਨਫੋਰਮੇਸ਼ਨ ਹੈ, ਇਸ ਵਕਤ ਵੀ 3 ਤੋਂ 4 ਫੈਮਿਲੀਜ਼ ਸ਼ਾਪਿੰਗ ਕਰ ਰਹੀਆਂ, ਕਿਉਂਕਿ ਉਹਦੀ ਰੀਜ਼ਨ ਇਹ ਹੈ ਕਿ ਬੰਡਲ ਪੈਕੇਜ ਦੇ ਉੱਪਰ $2000 ਕਸਟਮਰ ਸੇਵ ਕਰ ਰਹੇ ਜੀ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਜੇ 3-ਪੀਸ ਕਿਚਨ ਬੰਡਲ ਲੈਣਾ ਹੈ $5000 ਵਾਲਾ, $29.99 ਚ ਮਿਲ ਰਿਹਾ। ਇਸ ਚ $2000 ਦੀ ਸੇਵਿੰਗ ਹੈ, ਔਰ ਇਹਦੇ ਚ ਕੋਈ 30 ਜਾਂ 33 ਇੰਚ ਦਾ ਫ੍ਰਿਜ ਨਹੀਂ ਹੈ, ਫੁੱਲ ਸਾਈਜ਼ ਦਾ 36 ਇੰਚ ਵਾਈਡ ਫ੍ਰੈਂਚ ਡੋਰ ਫ੍ਰਿਜ ਹੈ। ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟੋਲ ਟੱਪ ਦੀ ਡਿਸ਼ਵਾਸ਼ਰ ਹੈ। ਲਾਂਡਰੀ ਸੈਕਸ਼ਨ ਚ ਜਿਹੜੇ ਕਸਟਮਰ ਸੇਵ ਕਰ ਰਹੇ ਹੈ ਉਹ $600-800 ਹੈ। ਜੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਹੈ ਇਹ ਚ $600 ਦੀ ਸੇਵਿੰਗ ਹੈ, ਕਿਉਂਕਿ $10.99 ਦਾ ਪੇਅਰ ਮਿਲ ਰਿਹਾ ਤੁਹਾਨੂੰ, ਵਾਸ਼ਰ ਐਂਡ ਡਰਾਇਰ ਦੋਨੋਂ $10.99 ਚ। ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ, $2200 ਇਹਦੀ ਪ੍ਰਾਈਸ ਸੀਗੀ ਸੇਲ ਪ੍ਰਾਈਸ, ਜਦਕਿ ਇਹਦੇ ਤੇ ਟੈਰਫ ਲੱਗੀ ਪ੍ਰਾਈਸ $2600 ਆ ਰਹੀ ਹੈ, ਪਰ $17.99 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ, 6 ਮਹੀਨੇ ਚ ਤੁਸੀਂ ਪੇ ਕਰੋਗੇ। ਸਾਡੇ ਟੀਵੀ ਸੈਕਸ਼ਨ ਦੇ ਵਿੱਚ 75 ਇੰਚ ਸੈਮਸੰਗ ਦਾ $10.99 ਜਿਹੜਾ ਕਿ $1100 ਪ੍ਰਾਈਸ ਸੀਗੀ, ਤੁਹਾਨੂੰ ਅੱਜ ਅਸੀਂ ਦੇ ਰਹੇ ਹਾਂ ਜੀ $799 ਚ, ਸਿਰਫ $799 ਚ 75 ਇੰਚ ਸੈਮਸੰਗ ਟੀਵੀ ਮਿਲੇਗਾ, ਤੇ ਨਾਲ ਦੀ ਨਾਲ 85 ਇੰਚ ਵੀ 1199 ਦਾ ਮਿੰਨੀ ਐਲਈਡੀ ਦੇ ਨਾਲ ਅਸੀਂ ਲਗਾਇਆ। ਜਿਹੜੇ ਵੀ ਕਸਟਮਰ ਲੈਣਾ ਚਾਹੁੰਦੇ, ਪਿਕਅਪ ਕਰਨਾ ਚਾਹੁੰਦੇ, ਪਿਕਅਪ ਕਰ ਲੈਣ, ਤਦ ਵੀ 6 ਮਹੀਨੇ ਚ ਪੇ ਕਰਨਾ। ਡਿਲੀਵਰ ਕਰਾਉਣਾ, ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। 32 ਇੰਚ ਤੋਂ ਲੈ ਕੇ 98 ਇੰਚ ਤੱਕ ਸੋਨੀ ਜਾਂ ਸੈਮਸੰਗ ਐਨੀ ਬ੍ਰਾਂਡ ਲੈਣਾ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $400-$600 ਦੀ ਸੇਵਿੰਗ ਈਚ ਟੀਵੀ ਤੇ ਤੁਸੀਂ ਕਰੋਗੇ। 55 ਇੰਚ 399 ਦਾ ਤੇ 65 ਇੰਚ 599 ਚ ਮਿਲੇਗਾ। 905-450-2828 ਨੰਬਰ ਹੈ ਜੀ, 905-450-2828 ਜੀ।
0: ਸ਼ੁਕਰੀਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਸੁਲਤਾਨ ਜੀ ਮੇਰੇ ਨਾਲ ਸੀਗੇ ਤੇ ਪੰਕਜ ਜੀ ਕੀ ਹਾਲ ਚਾਲ ਹੈ? ਪੰਕਜ ਅੱਜ ਆਪਕਾ ਲਾਈਵ ਲੋਕੇਸ਼ਨ ਕੈਸੇ ਰਹਾ ਆਪਕੋ ਟਾਈਮ ਕਮ ਮਿਲਾ ਅੱਜ? ਪੰਕਜ
4: ਜੀ
0: ਸਤਿ
4: ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਜੀ, ਕੈਸੇ ਚੱਲ ਰਿਹਾ ਰੇਡੀਓ ਮੈਂ ਅਨਾਊਂਸ ਕੀਤਾ ਤਾਂ ਕਾਫੀ ਲੋਕ ਪਹਾੜਗੰਜ ਕੇ ਛੋਲੇ ਭਟੂਰੇ ਅੰਮ੍ਰਿਤਸਰੀ ਕੁਲਚੇ, ਐਕਚੁਅਲੀ ਅਭੀ ਦੋ ਲੋਕ ਐਕਚੁਅਲੀ ਯਹਾਂ ਪੇ ਆ ਗਏ ਹੈ ਡਾਈਨਿੰਗ ਕੇ ਲਈ, ਉਨ੍ਹੋਂਨੇ ਅੰਮ੍ਰਿਤਸਰੀ ਕੁਲਚਾ ਵੀ ਟਰਾਈ ਕੀਆ, ਦਾਰਾ ਸਿੰਘ ਪਰਾਂਠਾ ਵੀ ਟਰਾਈ ਕੀਆ ਔਰ ਪਹਾੜਗੰਜ ਕੇ ਛੋਲੇ ਭਟੂਰੇ, ਯੇ ਤੀਨੋਂ ਟਰਾਈ ਕਰ ਰਹੇ ਸਰ। ਕਾਫੀ ਬੜੀਆ ਰਿਸਪਾਂਸ ਰਹਾ ਅੱਜ ਕੇ ਲਈ ਔਰ ਸਰ ਅਭੀ 1 ਵਜ ਗਿਆ ਤੋ ਸਰ ਮੇਨ ਕੋਰਸ ਕੇ ਲਈ ਮੈਂ ਕੁਛ ਬਤਾਨਾ ਚਾਹਤਾ ਥਾ।
0: ਸੋ ਜੇ ਤੁਸੀਂ ਮੇਨ ਕੋਰਸ ਕਰਨਾ ਹੈ ਤਾਂ ਤੁਸੀਂ ਇਹਨਾਂ ਦੇ ਤਿੰਨ ਤਰੀਆਂ ਮਸ਼ਹੂਰ ਨੇ, ਇੱਕ ਤਾਂ ਇਹਨਾਂ ਦੀ ਚਿਕਨ ਕਰੀ ਬਹੁਤ ਮਸ਼ਹੂਰ ਆ
4: ਜੀ ਜੀ ਜੀ,
0: ਇੱਕ ਮੋਟਰ ਵਾਲੀ ਗੋਟ ਕਰੀ 6 ਘੰਟੇ ਲੱਗਦੇ ਆ ਪ੍ਰੋਸੈਸ ਚ ਮੁਰਗੇ ਜਿਹੜਾ ਗੋਟ ਆ ਉਹਨੂੰ ਗਲਣ ਨੂੰ
4: ਜੀ।
0: ਇੱਕ ਜੋ ਕੋ ਦੰਸੀ ਕਾ ਉਹ ਕਹਿੰਦਾ ਮਾਸਟਰ ਜੀ ਵੀ ਮੁਰਗਾ ਗਲਦਾ ਨਹੀਂ ਪਿਆ, ਸਕੂਲ ਚ ਮੁਰਗਾ ਲੈ ਗਿਆ, ਉਹ ਸਾਰੀ ਬੱਕਰਾ ਲੈ ਗਿਆ ਕੋਈ, ਹੈ ਨਾ ਜਵਾਕ ਪਿੰਡ ਦਾ ਜਵਾਕ ਨਾ, ਮਾਸਟਰਾਂ ਨੇ ਸਮਾਨ ਲੈ ਦਿੰਦੇ ਘਰੋਂ
5: ਜੀ।
0: ਉਹ ਕਹਿੰਦਾ ਕਾਕਾ ਗਲਜੂਗਾ ਗਲਜੂਗਾ, ਇਸ ਤੇ ਲੋਕਾਂ ਦੀ ਜ਼ਿੰਦਗੀ ਗਲਤੀ ਆ ਤਾਂ ਫਿਰ ਬੱਕਰਾ ਹੈ। ਸੋ ਤੁਸੀਂ ਜਿਹੜਾ ਬੱਕਰਾ ਹੈਗਾ ਉਹ ਟਰਾਈ ਕਰਨਾ ਤਾਂ ਮੋਟਰ ਵਾਲੀ ਗੋਟ ਕਰੀ ਜਿਹ ਚ ਸਪੈਸ਼ਲਾਈਜ਼ ਕਰਦੇ ਲੋਕ ਵਿੰਡਜ਼ਰ ਤੋਂ ਲੈਣ ਆਉਂਦੇ ਨੇ, ਇੱਕ ਇਹ ਸਪੈਸ਼ਲਾਈਜ਼ ਕਰਦੇ ਨੇ ਤਵਾ ਚਿਕਨ ਆ ਜਿਹਦੇ ਚ ਬੋਨਸ ਹੁੰਦੀਆਂ ਨਾਲ ਲੈਗ ਪੀਸ ਸਾਰਾ ਕੁਛ ਹੁੰਦਾ, ਨਿੰਬੂ ਉੱਤੇ ਪੱਕ ਦਿੰਦੇ ਨੇ ਨਾਲ, ਅਦਰਕ ਦੀਆਂ ਵੱਡੀਆਂ ਵੱਡੀਆਂ ਕੱਟੀਆਂ ਹੁੰਦੀਆਂ ਨੇ ਪੀਸਿਸ ਉੱਪਰਲੇ ਪਾਸੇ
5: ਲੱਛੇ,
0: ਹਾਂ ਲੱਛੇ ਕੱਟੇ ਹੁੰਦੇ ਨੇ ਤੇ ਧਨੀਆ ਧੁਨੀਆ ਪਾ ਕੇ ਗ੍ਰੇਵੀ ਬੜੀ ਸਵਾਦ ਆ ਯਾਰ, ਮੂੰਹ ਨੂੰ ਲੱਗ ਜਾਂਦੀ ਹੈ ਚਿਕਨ, ਪਤਾ ਹੀ ਲੱਗਦਾ ਚਿਕਨ ਕਿੱਥੇ ਆ ਗ੍ਰੇਵੀ ਕਿੱਥੇ ਆ, ਇੰਨਾ ਘੁਲ ਮਿਲ ਕੇ ਮਤਲਬ ਹੁੰਦਾ। ਤੁਸੀਂ ਟਰਾਈ ਕਰਨਾ, ਤੁਸੀਂ ਨਾਨ ਟਰਾਈ ਕਰਨਾ ਤਵਾ ਕਿਚਨ ਦੇ, ਇਹ ਸਪੈਸ਼ਲ ਇੱਕ ਕਰੀਮ ਆ ਮਲਾਈ ਬਣਾਉਂਦੇ ਨੇ ਉਬਾਲ ਕੇ ਦੁੱਧ ਨੂੰ, ਉਹ ਮਲਾਈ ਨੂੰ ਨਾਨਾਂ ਦੇ ਵਿੱਚ ਪਾਉਂਦੇ ਨੇ, ਨਾਨ ਮਖਮਲੀ ਹੁੰਦੇ ਨੇ ਬਹੁਤ ਜ਼ਿਆਦਾ, ਇਹਨਾਂ ਦਾ ਪਸ਼ੌਰੀ ਨਾਨ ਹੈ ਉਹਦੇ ਵਿੱਚ ਡਰਾਈ ਫਰੂਟ ਪਾਉਂਦੇ ਨੇ ਅਤੇ ਨਾਲ ਨਾਰੀ ਨੂਰੀ ਸਭ ਕੁਛ ਪੈਂਦਾ, ਮਿੱਠਾ ਹੁੰਦਾ ਨਾਨ ਉਹ, ਜਦੋਂ ਤੁਸੀਂ ਔਡਰ ਕਰਦੇ ਹੋ ਨਾ ਫੂਡ ਦੇ ਨਾਲ ਮਿੱਠਾ ਨਾਨ ਖਾ ਕੇ ਦੇਖਦੇ ਹੋ, ਸਵਾਦ ਦਾ ਜਾ ਕੇ ਹੀ ਲੱਗਾ, ਪਸ਼ੌਰ ਤੋਂ ਇਹ ਤਿਆਰ ਹੋਇਆ ਸੀਗਾ ਪਸ਼ੌਰੀ ਨਾਨ। ਤੁਸੀਂ ਟਰਾਈ ਕਰਨੀ ਹੈ ਘਰ ਦੀ ਬਣੀ ਖੀਰ ਤੋਂ ਘਰ ਦੇ ਅਚਾਰ, ਗਾਜਰਾਂ ਦਾ ਅਚਾਰ, ਤੁਸੀਂ ਟਰਾਈ ਕਰਨਾ ਦਾਲ ਮੱਖਣੀ ਤੋਂ ਲੈ ਕੇ, ਦਾਲ ਮੱਖਣੀ ਇਹਨਾਂ ਦੀ ਲੰਗਰ ਵਰਗੀ ਦਾਲ ਮੱਖਣੀ ਹੁੰਦੀ ਆ, ਬਹੁਤ ਦੁਨੀਆ ਲੈਂਦੀ ਹੈ, 899 'ਚ ਵੱਡਾ ਕੰਟੇਨਰ ਦਿੰਦੇ ਨੇ, ਜਦੋਂ ਲੋਕ $15-$15 ਦਾ ਕੰਟੇਨਰ ਵੇਚ ਰਹੇ ਸੀ ਨਾ 3 ਸਾਲ ਤੋਂ 899 ਦਾ ਵੇਚਦੇ ਨੇ। ਤਵਾ ਕਿਚਨ ਦੀ ਲੋਕੇਸ਼ਨ ਹੈ 50 ਸਨੀਵੈਲ ਗੇਟ, 30 ਰੈਂਬਲਰ ਡਰਾਈਵ ਤੇ ਤੁਸੀਂ ਪਹੁੰਚਣਾ ਹੈਗਾ, ਤੇ ਵੈਸਟਰਨ ਐਂਡ ਫ੍ਰੈਂਚ ਦੇ ਉੱਤੇ ਜਿਹੜੇ ਇਹਨਾਂ ਫ੍ਰੈਂਚਾਈਜ਼ ਆਫਿਸ ਹੈਗਾ, ਤੇ ਤੁਸੀਂ ਜਿਹੜਾ ਤਵਾ ਕਿਚਨ ਦੀ ਕਿਸੇ ਵੀ ਲੋਕੇਸ਼ਨ ਤੇ ਜਾਓ ਤੁਹਾਨੂੰ ਬੈਸਟ ਡੀਲ ਮਿਲਣਗੇ, ਅੱਜ ਰਾਤ ਤੱਕ ਖਾਣਾ ਖਾਓ ਤੁਸੀਂ, ਅੱਜ ਇਹਨਾਂ ਦੀ ਕੜਾਹੀਆਂ ਜਿਹਨਾਂ ਨੇ ਖਾ ਲਈਆਂ, ਕੜਾਹੀ ਪਨੀਰ ਤੇ ਕੜਾਹੀ ਚਿਕਨ, ਪਾਕਿਸਤਾਨੀ ਸ਼ੈਫ ਇਹਨਾਂ ਕੋਈ ਕੰਮ ਕਰ ਰਹੇ, ਜਿਹੜਾ ਦੱਸਿਆ ਵੀ 3 ਕੰਟਰੀਆਂ 'ਚ ਕੰਮ ਕੀਤਾ, ਜਰਮਨੀ 'ਚ ਕੰਮ ਕੀਤਾ, ਇੱਕ ਹੋਰ ਯੂਰਪ ਦੀ ਕੰਟਰੀ ਆ ਭੁੱਲ ਗਿਆ ਨਾ ਕਿਹੜੇ 'ਚ ਕਹਿੰਦੇ ਹੁੰਦੇ ਆ, ਤੇ ਇੱਕ ਉੱਧਰ ਕੀਤਾ ਸਿੰਗਾਪੁਰ ਦੇ ਵਿੱਚ ਕੰਮ ਕੀਤਾ,
4: ਸਿੰਗਾਪੁਰ ਜੀ
0: ਹਾਂਜੀ, ਤੇ ਹਾਲੈਂਡ ਦੇ ਵਿੱਚ ਵੀ ਕੰਮ ਕੀਤਾ। ਦੁਨੀਆਂ ਦਾ ਕੋਈ ਮੈਨਿਊ ਲਿਆਓ, ਇਹਨਾਂ ਕੋਲ ਕੇਟਰਿੰਗ ਕਰਾਓ, ਕੇਟਰਿੰਗ 'ਚ ਟੋਪ ਦਾ ਨਾਮ ਹੈ ਤਵਾ ਕਿਚਨ ਦਾ, ਟੋਪ ਦਾ। ਇਹਨਾਂ ਨੇ ਕੇਟਰਿੰਗ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੂੰ ਲਗਾਤਾਰ 1 ਸਾਲ ਲੰਚ ਪ੍ਰੋਗਰਾਮ 'ਚ ਫੂਡ ਡਿਲੀਵਰ ਕੀਤਾ, ਪਹਿਲਾਂ ਇੰਡੀਅਨ ਰੈਸਟੋਰੈਂਟ ਹੈ
5: ਜੀ,
0: ਬੱਚਿਆਂ ਨੂੰ ਲੰਚ ਪ੍ਰੋਗਰਾਮ ਦੇ ਵਿੱਚ ਪੀਲ ਡਿਸਟ੍ਰਿਕਟ ਸਕੂਲ ਬੋਰਡ 'ਚ, ਬ੍ਰੈਂਟਨ ਸਿਵਿਕ ਹਾਸਪਿਟਲ ਤੋਂ ਲੈ ਕੇ ਯੂਟੂਬਿਕ ਜਨਰਲ ਤੋਂ ਲੈ ਕੇ ਮੈਗਨਾ ਵਰਗੀ ਕੰਪਨੀ ਤੋਂ ਲੈ ਕੇ ਟਰੱਕਾਂ ਦੀਆਂ ਵੱਡੀਆਂ ਕੰਪਨੀਆਂ ਤੋਂ ਲੈ ਕੇ, ਤੇ ਇਹ ਦੀਵਾਲੀ ਦੇ ਉੱਤੇ ਸਪੈਸ਼ਲ 5ਵੀਂ ਵਾਰ ਜਾ ਰਹੇ ਨੇ ਕੰਪਨੀ ਦੇ ਵਿੱਚ, ਲਾਈਵ ਕੇਟਰਿੰਗ, ਡਾਈਨਿੰਗ ਜਾਂ ਪਾਰਟੀਜ਼ ਕਰਨੀਆਂ ਨੇ, ਨਜ਼ਾਰਾ ਇਹਨਾਂ ਦਾ ਰੈਸਟੋਰੈਂਟ ਹੈ। ਕਾਲ ਦੈਮ, ਨੰਬਰ ਟੂ ਕਾਲ 905-790-1699 ਤਵਾ TAWA ਕਿਚਨ, 905-790-1699 ਪਹਾੜਗੰਜ ਕੇ ਛੋਲੇ ਭਟੂਰੇ, ਚੌੜੇ ਬਾਜ਼ਾਰ ਵਾਲਾ ਨਿਊਟਰੀ ਕੁਲਚਾ, ਖੰਨੇ ਵਾਲੀ ਟਿੱਕੀ, ਜਾਂ ਇਹਨਾਂ ਦਾ ਫੁੱਟਲੋਂਗ ਅੰਮ੍ਰਿਤਸਰੀ ਕੁਲਚਾ, ਅਤੇ ਜਾਂ ਤੁਸੀਂ ਟਰਾਈ ਕਰਨਾ ਹੈਗਾ ਇਹਨਾਂ ਦਾ ਜੋ ਤੁਸੀਂ ਦਾਰਾ ਸਿੰਘ ਪਰੌਂਠਾ, ਕੰਟੈਕਟ ਦੈਮ 905-790-1699 9057-90166।

0: ਦੇ ਕਲਾਇੰਟ ਠੀਕ ਹੈ ਜਿਨ੍ਹਾਂ ਦੇ ਆਪਾਂ ਫਰੀ ਆਫ ਕੋਸਟ ਜਿਨ੍ਹਾਂ ਦੇ ਆਪਾਂ ਪਤਾ ਕਰਕੇ ਦਿੱਤਾ ਪਲੱਸ ਬਹੁਤ ਲੋਕਾਂ ਦੀ ਆਪਾਂ ਹੈਲਪ ਕੀਤੀ ਹੈ ਤੁਹਾਡੇ ਜਿਹੜੇ
1: ਤੁਹਾਡੇ ਫਰਨੈਸ ਜਿਹੜਾ ਹੌਟ ਵਾਟਰ ਟੈਂਕ ਪੇਡ ਆਫ ਹੋ ਗਿਆ ਹੁੰਦਾ ਸਟਿਲ ਕੰਪਨੀ ਤੁਹਾਡੇ ਅਕਾਊਂਟ ਚੋਂ ਪੈਸੇ ਕਢਾਈ ਜਾਂਦੀ ਹੈ
0: ਜੀ
1: ਸਾਹਿਲ ਨੂੰ ਤੁਸੀਂ ਕਾਲ ਕਰਨੀ ਹੈ ਕੰਪਨੀ ਦਾ ਨਾਮ
0: ਕੰਪਨੀ ਨਾਮ ਹੈਗਾ ਜੀ ਰਿਲਾਇਬਲ ਹੀਟਿੰਗ ਐਂਡ ਕੂਲਿੰਗ
1: ਰਿਲਾਇਬਲ ਹੀਟਿੰਗ ਐਂਡ ਕੂਲਿੰਗ ਨੰਬਰ ਟੂ ਕਾਲ
0: ਨੰਬਰ ਹੈਗਾ ਜੀ 905-757-5111 905-757-6111
1: 905-757-6111 ਇੱਥੇ ਹੁਣੇ ਕਾਲ ਕਰਨੀ ਆ ਫ੍ਰੀ ਦੇ ਵਿੱਚ ਚੈੱਕ ਕਰਕੇ ਦੱਸੋ ਆਪਣੇ ਘਰ ਦਾ ਐਡਰੈਸ ਦੇ ਦੇਣਾ
0: ਜੀ
1: ਤੇ ਕੁਛ ਇੱਕ ਦੋ ਚੀਜ਼ਾਂ ਹੋਰ ਮੰਗੂ ਤੁਹਾਨੂੰ ਚੈੱਕ ਕਰਕੇ ਦੱਸੋ ਕਿ ਤੁਹਾਡੇ ਉਹ ਪੈਸੇ ਪੇ ਕਰਨ ਦੀ ਜ਼ਰੂਰਤ ਨਹੀਂ ਪਰ ਉਹ $30-35 ਕਢਾਈ ਜਾਂਦੇ ਅਕਾਊਂਟ ਚੋਂ
0: ਜੀ
1: ਇੱਕ ਹੋ ਗਿਆ ਇਹ $30-35 $12-36 $300-350 ਸਾਲ ਦਾ ਬਚੂਗਾ ਇਹਨੂੰ ਮਿਠਾਈ ਦਾ ਡੱਬਾ ਲੈ ਕੇ ਦਿਓ ਇੱਕ
0: ਜੀ
1: ਨੰਬਰ ਟੂ ਨੰਬਰ ਟੂ ਦੇ ਉੱਤੇ ਜਿਹਨਾਂ ਨੇ ਰੈਂਟਲ ਫਰਨਸ ਰੈਂਟਲ ਏ ਸੀ ਅਤੇ ਰੈਂਟਲ ਹੀਟ ਪੰਪ ਲਵਾਉਣਾ ਜਾਂ ਕਿਸੇ ਨੇ ਏ ਸੀ ਹੀਟ ਪੰਪ ਸੋਰੀ ਏ ਸੀ ਫਰਨਸ ਅਤੇ ਹੌਟ ਵਾਟਰ ਟੈਂਕ ਤਿੰਨੋਂ ਲਵਾਉਣੇ ਇਕੱਠੇ ਤਿੰਨਾਂ ਦਾ ਰੇਟ ਕੀ ਹੋਊਗਾ ਜੇ ਤਿੰਨਾਂ ਨੇ ਕਿਸ਼ਤਾਂ 'ਤੇ ਲਵਾਉਣਾ ਹੋਵੇ
0: ਤਿੰਨਾਂ 'ਚ ਜੇ ਆਪਾਂ ਉਹਨਾਂ ਨੂੰ ਘੱਟੋ ਘੱਟ ਆਮ ਮਾਰਕੀਟ ਰੇਟ ਨਾਲ $30-$40 ਦਾ ਆਪਾਂ ਬੈਨੀਫਿਟ ਦੇ ਸਕਦੇ ਹਾਂ ਅਗਰ ਤਿੰਨੇ ਚੀਜ਼ਾਂ ਰੈਂਟਲ ਇਕੱਠੀਆਂ ਕਰਦੇ ਹਾਂ ਤਾਂ ਕੋਂਬੋ
1: ਨੰਬਰ ਕੀ ਤੁਹਾਡਾ
0: ਨੰਬਰ ਹੈਗਾ ਜੀ 905-757-5111 ਇਹ ਤਕਰੀਬਨ $150 ਤੋਂ ਸ਼ੁਰੂ ਹੋ ਜਾਏਗਾ
1: ਸੋ $150 'ਚ ਸਾਰਾ ਕੁਛ ਲਵਾਓ 10-12 ਸਾਲ ਤੁਹਾਡੀ ਜ਼ਿੰਮੇਵਾਰੀ ਹੈ
0: ਹਾਂਜੀ
1: ਰਿਪੇਅਰ
0: ਜੀ
1: ਮੈਂਟੇਨੈਂਸ ਸਾਰਾ ਕੁਛ
0: ਜੀ ਮੈਂ ਇੱਕ ਚੀਜ਼ ਹੋਰ ਕਲੀਅਰ ਕਰਦਾ ਕਿ ਇਹ ਜਿਹੜੀ ਅਸੀਂ ਜਿਹੜੀ ਜਦੋਂ ਰੈਂਟਲ ਵਾਰੰਟੀ ਦਿੰਦੇ ਹਾਂ ਇਹ ਨੋਰਮਲ ਵਾਰੰਟੀ ਨਹੀਂ ਹੁੰਦੀ ਇਹ ਨੋਰਮਲ ਜਿੱਦਾਂ ਆਮ ਹੀ ਕੰਟਰੈਕਟ ਕਹਿ ਦਿੰਦੇ ਜੀ 10 ਸਾਲ 'ਚ ਕੁਛ ਵੀ ਹੋ ਗਿਆ ਸਾਨੂੰ ਸੱਦ ਲਈਓ ਉਹਦੇ 'ਚ ਬੜੇ ਇਫ ਐਂਡ ਬਟ ਹੁੰਦੇ ਆ ਇਹਦੇ ਵਿੱਚ ਕੋਈ ਇਫ ਐਂਡ ਬਟ ਨਹੀਂ ਹੈਗਾ 100% ਮਤਲਬ ਕਿ ਉਹ ਕੰਪਨੀ ਦੀ ਜ਼ਿੰਮੇਵਾਰੀ ਹੋ ਜਾਂਦੀ ਆ ਚਾਹੇ ਉਹ ਪੀਸ ਰਿਪਲੇਸ ਕਰਨਾ ਪੈ ਜਾਵੇ ਚਾਹੇ ਉਹਨੂੰ ਕੁਛ ਵੀ ਹੋ ਜਾਵੇ
1: ਸੋ ਤੁਹਾਡੇ ਖਰਾਬ ਹੋ ਗਿਆ ਤੁਹਾਨੂੰ ਕੋਈ ਡਰ ਨਹੀਂ ਕਿਰਾਏ ਦਾ
0: ਹਾਂਜੀ
1: 905
0: ਜੀ 905-757-5111
1: 905-757-6111
0: ਔਰ ਇਹ ਮਨੀ ਤੁਸੀਂ ਕਲੇਮ ਕਰ ਸਕਦੇ ਹਾਂ
1: 905-757-6111 ਹੌਲੀ ਬੋਲਦੇ ਯਾਰ
0: 905-757-5111
1: ਪੰਜਾਬੀ 'ਚ ਕਿਹੜਾ ਹੌਲੀ ਬੋਲਿਆ 905-757-5111 ਕਨਫਿਊਜ਼ਿੰਗ ਹੈ 6111-6111-905-757-5111 ਤੇ ਸਾਰੇ ਫਟਾਫਟ ਕਾਲ ਕਰੋ ਰੈਮੀ 30 ਸੈਕਿੰਡ 'ਚ ਬੋਲਣਾ ਪੈਣਾ ਸਾਡੇ ਕੋਲ ਡੀਲ ਆ $30 ਦੇ ਵਿੱਚ ਫਟਾਫਟ ਭਾਈ ਔਰ ਬਹਿਣੋ ਮੈਂ ਆਪਸੇ ਪੁੱਛਤਾ ਹੂੰ ਆਪਕੋ $30 ਮੈਂ ਅਨਲਿਮਿਟਡ ਡੀਲ ਚਾਹੀਏ ਕਿ ਨਹੀਂ ਹਾਂਜੀ ਚਾਹੀਦੀ ਹੈ ਜੀ ਤੇ ਤੁਸੀਂ ਕਾਲ ਕਰਨਾ $30 ਦੇ ਵਿੱਚ ਅਮਰੀਕਾ ਜਾਓ ਕੈਨੇਡਾ ਜਾਓ ਦੋਨੋਂ ਪਾਸੇ ਕਿਤੇ ਵੀ ਤੇ ਤੁਹਾਡੀ ਰੋਮਿੰਗ ਦਾ ਕੋਈ ਚਾਰਜ ਨਹੀਂ ਅਨਲਿਮਿਟਡ ਟੈਕਸ ਮੈਸੇਜ ਦੁਨੀਆ ਭਰ ਦੇ $25 ਇੱਕ ਵਾਰ ਪੇ ਕਰਨੇ ਆ ਕੋਈ ਕੰਟਰੈਕਟ ਨਹੀਂ ਕਿਹੜੇ ਮਰਜ਼ੀ ਸ਼ਹਿਰ 'ਚੋਂ ਸਾਨੂੰ ਕਾਲ ਕਰ ਲਓ ਬੈਲ ਤੇ ਅੰਡਰ ਇਹ ਡੀਲ ਹੈਗੀ ਆ ਟੌਪ ਦੀ ਕੁਆਲਿਟੀ ਭਾਜੀ ਨੰਬਰ ਕੀ ਆ
2: 905-909-2222
1: ਸੋ ਕਾਲ ਨਾਮ ਲੈ ਟੈਕਸ ਕਰੋ 905-909-2222-416-453 81-81 ਤੇ ਕਾਲ ਕਰਨੀ ਹੈ ਮਿਲਟਨ ਫੋਰਡ ਵਾਲੇ ਨੇ ਇੱਕ ਵਾਰ ਮੇਰੇ ਨਾਲ ਕੋਈ ਵੀ ਗੱਡੀ ਤੋਂ ਪਰੇਸ਼ਾਨ ਹੋ ਗੱਡੀ ਖੜੀ ਕਰੇ ਆਓ ਦੂਜੀ ਗੱਡੀ ਚੱਕ ਲਿਓ ਨਵੀਂ ਇਸ ਸਮੇਂ ਇਹਨਾਂ ਦੀ ਮਸਟੈਂਗ ਮੈਂ ਚਲਾ ਰਿਹਾ ਮੈਕੀ ਇਹਨਾਂ ਦੀ ਮੈਂ ਜੀਪ ਚਲਾ ਰਿਹਾ ਬਰੋਂਕੋ ਇਹਨਾਂ ਦਾ ਮੈਂ ਟਰੱਕ ਚਲਾ ਰਿਹਾ F-150 ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਮਿਲਟਨ ਫੋਰਡ ਹਾਂਜੀ
2: ਸਤਿ ਸ਼੍ਰੀ ਅਕਾਲ ਅਮਨ ਬਾਈ
1: ਇਹਨੂੰ ਪਤਾ ਨਹੀਂ ਲੱਗਿਆ ਇਹਨੂੰ ਲੱਗਿਆ ਵੀ ਇੱਕ ਮਿੰਟ 'ਚ ਕਾਲ ਕਿਵੇਂ ਮਿਲ ਗਈ ਇੱਕ ਦਮ 'ਚ ਏਅਰ 'ਤੇ ਕਿਵੇਂ ਚਲੇ ਗਿਆ ਕੀ ਹਾਲ ਚਾਲ ਨੇ
2: ਬਹੁਤ ਵਧੀਆ ਬਾਈ ਜੀ ਤੁਸੀਂ ਸੁਣਾਓ
1: ਚੜ੍ਹਦੀ ਕਲਾ ਮਿਲਟਨ ਫੋਰਡ ਇੱਕ ਐਸੀ ਡੀਲਰਸ਼ਿਪ ਹੈ ਮੈਂ ਕੁਇਕਲੀ ਦੱਸੂੰਗਾ ਲਾਸਟ ਮਿੰਟ ਦੇ ਵਿੱਚ ਚੱਲਦੇ ਪਏ ਹਾਂ ਕਿ ਜਿਹੜੀ ਓਨਟੈਰੀਓ 'ਚ ਸ਼ਹਿਰ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਸਭ ਤੋਂ ਵੱਧ ਸੇਲ ਕਰਦੀ ਹੈ ਮਿਲਟਨ ਫੋਰਡ ਅਤੇ ਮਿਲਟਨ ਫੋਰਡ ਨੂੰ ਮੈਂ 4 ਸਾਲ ਹੋ ਗਏ ਪ੍ਰਮੋਟ ਕਰਦੇ ਇਹਨੂੰ ਚੋਪੜਾਜ਼ ਨੂੰ ਦਾਨਿਸ਼ ਡੀਲ ਬੋਲੋ ਇੱਦਾਂ ਕੁਛ ਜੀ ਹੈਗਾ ਕੁਛ
2: ਡੀਲ ਬਾਈ ਸਾਰਿਆਂ ਦੇ ਡੀਲ ਹੈ ਡਿਲੀਵਰੀ ਅਲਾਉਂਸਿਸ ਹੈਗੇ ਆ ਕਾਰ ਟੂ ਕਾਰ ਪ੍ਰਾਈਸਿਸ ਹੈਗੇ ਆ ਤੁਸੀਂ ਬਸ ਤੁਹਾਡੇ ਸਰੋਤਿਆਂ ਲਈ ਤੇ ਤੁਹਾਡੀ ਸਾਰੀ ਟੀਮ ਲਈ ਇਹੀ ਡੀਲ ਹੈ ਵੀ ਤੁਸੀਂ ਇੱਥੇ ਆਉਣਾ ਤੇ ਬੈਸਟ ਪ੍ਰਾਈਸਿਸ ਲੈ ਕੇ ਚਲੇ ਜਾਣੇ ਆ ਹਰੇਕ ਕਾਰ ਤੇ ਡੀਲ ਹੈ ਤੁਹਾਡੇ ਸਾਰੇ ਸਰੋਤਿਆਂ
1: ਵਾਲਾ ਫੋਰ ਇੰਪਲੋਈ ਹੈ ਡਿਸਕਾਊਂਟ ਚੱਲਦਾ ਪਿਆ ਜੇ
2: ਉਹ ਖਤਮ ਹੋ ਗਿਆ ਬਟ ਉਹਦੇ ਉਹਨੇ ਬਰਾਬਰ ਦੀਆਂ ਡੀਲਾਂ ਖੜੀਆਂ ਨੇ ਉਹਨੇ
1: ਤੁਹਾਡੇ ਕੋਲ ਲੇਰੀਅਟ ਵੀ ਖੜੇ ਨੇ ਬਰੋਂਕੋ ਵੀ ਖੜੀਆਂ ਨੇ ਤੇ ਤੁਹਾਡੇ ਕੋਲ ਮਸਟੈਂਗ ਵੀ ਸਾਰਾ ਕੁਝ ਹੈ ਨਾ
2: ਸਾਰਾ ਇਨ ਸਟਾਕ ਹੈ ਸਾਰੀਆਂ ਵਹੀਕਲਸ ਮਸਟੈਂਗਸ ਹੋ ਗਈਆਂ ਟ੍ਰਾਂਜ਼ਿਟ ਵੈਨਾਂ ਹੋ ਗਈਆਂ ਸੁਪਰ ਡਿਊਟੀ ਟਰੱਕ ਹੋ ਗਏ ਬਰੋਂਕੋ ਸਪੋਰਟ ਹੋ ਗਏ ਵੱਡੇ ਬਰੋਂਕੋ ਹੋ ਗਏ
1: ਕਿਸ਼ਤਾਂ ਦੇ ਵਿੱਚ ਕੋਈ ਗੱਡੀਆਂ ਚੱਕਣੀਆਂ ਚਾਹੁਣ ਚੱਕ ਲੈਣਗੇ
2: ਜ਼ਰੂਰ ਆਓ ਛੇਤੀ ਆਓ
1: ਜੋ ਟੈਸਲਾ ਲੈਣ ਲੱਗਿਆ ਸੀ ਮੇਰਾ ਕਜ਼ਨ ਜਿਹੜਾ ਤੁਹਾਡੇ ਕੋਲ ਆ ਕੇ ਗਿਆ ਉਹ ਫਾਈਨਲ ਹੋ ਗਿਆ ਤੁਹਾਡੇ ਨਾਲ ਕਿ ਤੁਹਾਡੇ ਨਾਲ ਮੈਕੀ ਚੱਕਣੀ ਹੈ ਕਿਉਂਕਿ ਟੈਸਲਾ ਨਾਲੋਂ ਤਾਂ $300 $400 ਬਚਦਾ ਪਿਆ ਮਹੀਨੇ ਦਾ ਨੰਬਰ ਟੂ ਕਾਲ 647-313-3130 647-313-3130 ਮਿਲਟਨ ਫੋਰਡ ਚੋਪੜਾਜ਼ ਨੂੰ ਕੰਟੈਕਟ ਕਰਨਾ ਤੁਸੀਂ ਦਾਨਿਸ਼ ਨੂੰ ਕੰਟੈਕਟ ਕਰਨਾ ਪੂਰੀ ਟੀਮ ਹੈ ਮਿਲਟਨ ਫੋਰਡ ਤੇ ਮੁੰਡੇ ਕੋਲ ਨੰਬਰ ਦੇ ਦਿਓ ਫਟਾਫਟ ਆਪਣੇ ਬੂਥ ਦਾ ਕਿਸੇ ਨੇ ਵੀ ਆਪਣਾ ਬੂਥ ਬੁੱਕ ਕਰਾਉਣਾ ਹੈਗਾ

0: ਜਿਹੜਾ ਇੰਟਰਟੇਨਮੈਂਟ ਬੂਥ ਆ, ਨੰਬਰ ਕੀ ਆ?
1: 4379882315 ਹੁਰੇ ਫੋਟੋ ਬੂਥ,
0: ਹੁਰੇ ਫੋਟੋ ਬੂਥ। ਤੇ ਤੁਸੀਂ ਆਪਣਾ ਨੰਬਰ ਦੇ ਦਿਓ ਕਾਕਾ ਜੀ।
1: ਹਾਂਜੀ, 905-757-5111 905-757-5111
0: ਹੀਟਿੰਗ ਕੂਲਿੰਗ ਦਾ ਕੋਈ ਵੀ ਕੰਮ ਹੈ 905-757-5111 ਦੇ ਉੱਤੇ ਕੰਟੈਕਟ ਕਰਨਾ ਮੈਨੂੰ ਸ਼ੋਅ ਤੋਂ ਬਾਅਦ। 416-518-3200 ਕਿਸੇ ਕੋਲ ਕਰਜ਼ਾ ਹੈਗਾ, ਕਰਜ਼ਾ ਮਾਫ਼ ਕਰਾਉਣਾ ਜਾਂ ਕਿਸੇ ਨੇ ਆਪਣਾ ਬਿਜ਼ਨਸ ਪ੍ਰੋਮੋਟ ਕਰਨਾ, 416-500।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

creator. Without fear. Without hate.

0: ਟਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: 416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551- Canada based study visa, express entry, Canadian express entry, spousal file, parents PR, super visa, nanny, work permit, farmer, investor, ya self-employed di file, gal ki, immigration di har problem da solution lain lai, community de jaane pehchane ate tajrube kar immigration consultant Gary Virk nu milo.
1: Koi case refuse ho gaya ya appeal te chala gaya, hove immigration da koi vi masla, hamesha yaad rakho ikko hi na ate ikko hi tha. CIC Immigration, hune hi call karo 416-456-6161.
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-6081 ਤੇ 416-457-3381 ਤੇ
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

ਨਮਸਕਾਰ ਤੁਹਾਡੇ ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 3 ਅਕਤੂਬਰ ਅੱਜ ਹੋ ਚੁੱਕੀ ਹੈ, 1:10 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨਾਂ ਨੂੰ। ਤੇ ਅੱਜ ਬਹੁਤ ਸੋਹਣਾ ਜਿਹਾ ਵੈਦਰ ਹੈ, ਉਮੀਦ ਹੈ ਕਿ ਸਾਰੇ ਅੱਜ ਵੈਦਰ ਦੇ ਨਾਲ ਨਾਲ ਵੀਕਐਂਡ ਨੂੰ ਪੂਰਾ ਇੰਜੋਏ ਕਰ ਰਹੇ ਨੇ। ਤੇ ਤੁਹਾਡਾ ਤੇ ਮੇਰਾ ਸਾਥ 3 ਘੰਟੇ ਦਾ ਹੈਗਾ ਤੇ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਗੀਤ ਸੰਗੀਤ ਹੋਏਗਾ ਤੇ ਕੁਝ ਸਪੋਂਸਰਸ ਦੇ ਮੈਸੇਜ ਵੀ ਲਵਾਂਗੇ, ਨਵੀਂ ਨਵੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਬਟ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ 'ਚ ਬਹੁਤ ਮਿੱਠਾ ਸ਼ਬਦ ਆਪਾਂ ਸਰਵਨ ਕਰਦੇ ਹਾਂ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ, ਗੀਤ ਸੰਗੀਤ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਬਹੁਤ ਹੀ ਖੂਬਸੂਰਤ ਵੈਦਰ ਨੂੰ ਇੰਜੋਏ ਕਰ ਰਹੇ ਹੋਵੋਗੇ ਤੇ ਵੀਕਐਂਡ ਦਾ ਟਾਈਮ ਹੈ, ਵੀਕਐਂਡ ਤੇ ਸਾਰਿਆਂ ਨੂੰ ਬਾਹਰ ਅੰਦਰ ਜ਼ਰੂਰ ਜਾਣਾ ਚਾਹੀਦਾ। ਬਹੁਤ ਸਾਰੇ ਘਰਾਂ ਦੇ ਵਿੱਚ ਗੈਦਰਿੰਗਸ ਹੋਣਗੀਆਂ, ਗੈਟ ਟੂਗੈਦਰਸ ਹੋਣਗੀਆਂ, ਕਿਸੇ ਦਾ ਬਰਥਡੇ, ਕਿਸੇ ਦਾ ਐਨੀਵਰਸਰੀ ਹੋਏਗੀ। ਸਾਰਿਆਂ ਨੂੰ ਹੀ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਆਪਣਾ ਫੈਮਿਲੀ ਟਾਈਮ, ਜਾਂ ਕਈ ਸਾਰੇ ਲਿਸਨਰ ਇੱਧਰ ਵੀ ਹੋਣਗੇ ਜਿਹੜੇ ਮੀ ਟਾਈਮ ਕਰ ਰਹੇ ਹੋਣਗੇ, ਮਤਲਬ ਆਪਣੇ ਆਪ ਨੂੰ ਟਾਈਮ ਦੇ ਰਹੇ ਹੋਣਗੇ ਤੇ, ਕਿਉਂਕਿ ਕਾਫੀ ਸਾਰੇ ਘਰਾਂ ਦੇ ਕੰਮ ਕੁੰਮ ਹੁੰਦੇ ਨੇ, ਉਹ ਵੀ ਨਿਬੇੜਨੇ ਹੁੰਦੇ ਆ, ਕੁਛ ਗਰੋਸਰੀਜ਼ ਕਰਨੀਆਂ ਹੁੰਦੀਆਂ ਨੇ, ਜਾਂ ਕੁਛ ਨਾ ਕੁਛ ਕਹਿ ਲਓ ਕਿ ਪੈਂਡਿੰਗ ਵਰਕ ਪਿਆ ਹੁੰਦਾ ਉਹ ਆਪਾਂ ਕਹਿ ਦਿਓ ਵੀਕਐਂਡ 'ਤੇ ਡਨ ਕਰਨਾ ਹੁੰਦਾ। ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਅਤੇ ਜਿਹੜੇ ਮੀ ਟਾਈਮ ਦੇ ਵਿੱਚ ਵੀ ਨੇ ਉਹਨਾਂ ਦਾ ਵੀ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਅਤੇ ਪੂਰੇ 4 ਵਜੇ ਤੱਕ ਸਾਥ ਹੈ। ਸਟੂਡੀਓ ਦਾ ਨੰਬਰ 1 ਹੈ 905-564-6444, 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ। ਬਹੁਤ ਸਾਰੀਆਂ ਗੱਲਾਂ ਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ, ਕਿਉਂਕਿ ਸੈਟਰਡੇ ਨੂੰ ਕੋਸ਼ਿਸ਼ ਕਰੀਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ ਹੋਵੇ ਕੁਛ ਗੱਲਾਂ ਬਾਤਾਂ ਦੇ ਨਾਲ ਅਤੇ ਕੁਛ ਗੀਤ ਸੰਗੀਤ ਦੇ ਨਾਲ। ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਖੁੱਲ੍ਹਾ ਸੱਦਾ ਵੀ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ, ਕੋਈ ਵੀ ਸ਼ੇਰ ਸ਼ਾਇਰੀ, ਕੋਈ ਵੀ ਜੋ ਵੀ ਤੁਹਾਡਾ ਮਨ ਕਰਦਾ, ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨੀ ਹੋਵੇ ਪ੍ਰੋਗਰਾਮ ਦੇ ਵਿੱਚ, ਮੋਸਟ ਵੈਲਕਮ। ਅਤੇ ਤੁਸੀਂ ਆਪਣਾ ਅੱਜ ਖੁੱਲ੍ਹ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ ਅਤੇ ਆਪਣੀ ਕੋਈ ਪਸੰਦ ਦਾ ਕੋਈ ਵੀ ਗਾਣਾ ਸੁਣ ਵੀ ਸਕਦੇ ਹੋ, ਸੁਣਾ ਵੀ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਪਸੰਦ ਦੇ ਸਾਰੇ ਗਾਣੇ ਹੀ ਹੋਣ ਪ੍ਰੋਗਰਾਮ ਦੇ ਵਿੱਚ। ਅਤੇ ਨੰਬਰ 1 ਹੈ 905-564-6444, 905-564-6444 ਸਟੂਡੀਓ ਦਾ ਨੰਬਰ ਹੈ ਅਤੇ ਇਸ ਨੰਬਰ ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰੀਏ। ਅੱਜ ਬਹੁਤ ਸੋਹਣਾ, ਬੜਾ ਖੂਬਸੂਰਤ ਜਿਹਾ ਵੈਦਰ ਹੈ। ਅੱਜ 15 ਡਿਗਰੀ ਟੈਂਪਰੇਚਰ ਇਸ ਟਾਈਮ ਹੈਗਾ ਬ੍ਰੈਂਪਟਨ ਦੇ ਵਿੱਚ ਅਤੇ ਬਹੁਤ ਹੀ ਸੋਹਣੇ ਜਿਹੇ ਬੱਦਲ ਹੋਏ ਹੋਏ ਨੇ, ਜਿਵੇਂ ਹੁੰਦਾ ਨਹੀਂ ਕਿ ਆਪਾਂ ਬਾਹਰ ਦੇਖਦੇ ਹਾਂ ਬੜਾ ਸੋਹਣਾ ਜਿਹਾ ਲੱਗਦਾ। ਨੋਰਮਲੀ ਬੱਦਲ ਐਵਰੀ ਡੇ ਹੁੰਦੇ ਹੀ ਨੇ, ਬਟ ਜਦੋਂ ਤੁਸੀਂ ਨਾ ਇੱਦਾਂ ਦੇ ਵੈਦਰ 'ਚ ਦੇਖੋ ਥੋੜ੍ਹੇ ਜ਼ਿਆਦਾ ਥੋੜ੍ਹੇ ਡਾਰਕ ਗ੍ਰੇ ਜਿਹੇ ਬੱਦਲ ਵੀ, ਹਾਂ ਹੁਣ ਨੈਕਸਟ ਡੇ ਮੀਂਹ ਪੈਣਾ ਆ, ਉਹ ਵਾਲੇ ਪਾਣੀ ਨਾਲ ਭਰੇ ਹੋਏ ਬੱਦਲ ਅਤੇ ਹਲਕੀ ਹਲਕੀ ਜਿਹੀ ਹਵਾ ਚੱਲ ਰਹੀ ਹੈ ਵਿੱਚ ਦੀ, ਫਿਰ ਧੁੱਪ ਵੀ ਆ ਰਹੀ ਹੈ, ਕਹਿ ਲਓ ਮਿਕਸ ਜਿਹਾ ਜਿਹੜਾ ਵੈਦਰ ਹੁੰਦਾ ਨਾ। ਤੁਸੀਂ ਜਿਹੜੇ ਮੇਰੇ ਲਿਸਨਰ ਸੁਣ ਰਹੇ ਨੇਗੇ, ਤੁਸੀਂ ਕਿਤੇ ਰੁਕੇ ਹੋਏ ਹੋ, ਡਰਾਈਵ ਨਹੀਂ ਕਰ ਰਹੇ ਜਾਂ ਡਰਾਈਵ ਕਰਦੇ ਵੀ ਜਾ ਰਹੇ ਹੋ, ਹਲਕੀ ਜਿਹੀ ਨਿਗਾਹ ਥੋੜ੍ਹੀ ਜਿਹੀ ਉੱਪਰ ਨੂੰ ਮਾਰ ਕੇ ਦੇਖੋ, ਬੱਦਲ ਦੇਖੋ, ਤੁਹਾਨੂੰ ਕਿੰਨੇ ਸੋਹਣੇ ਲੱਗਣਗੇ। ਅੱਜ ਵੈਦਰ ਹੀ ਬੜਾ ਕਮਾਲ ਦਾ ਹੋਇਆ, ਜੇ ਕਿਸੇ ਨੇ ਬਾਹਰ ਬੂਹਰ ਜਾਣਾ ਤਾਂ ਜ਼ਰੂਰ ਜਾਓ। ਬਹੁਤ ਸੋਹਣਾ ਸਨੀ ਐਂਡ ਕਲਾਉਡੀ ਥੋੜ੍ਹਾ ਵੈਦਰ ਹੈਗਾ ਅੱਜ ਦਾ ਅਤੇ ਬਹੁਤ ਸੋਹਣੀ ਧੁੱਪ ਵੀ ਨਿਕਲੀ ਹੋਈ ਹੈ, ਬੱਦਲ ਵੀ ਹੋਏ ਹੋਏ ਨੇ, ਬੜਾ ਵਧੀਆ ਬੜਾ ਪਲੈਜ਼ੈਂਟ ਜਿਹਾ ਵੈਦਰ ਹੈ ਅਤੇ ਹਲਕੀ ਹਲਕੀ ਜਿਹੀ ਠੰਡ ਵੀ ਹੈਗੀ ਹੈ, ਤਾਂ ਆਪਣੀਆਂ ਹਲਕੀਆਂ ਜਿਹੀਆਂ ਜੈਕਟਸ ਪਾ ਲਓ, ਹੁਡੀਸ ਪਾ ਲਓ ਜਾਂ ਜ਼ਿੱਪਰ ਕੈਰੀ ਕਰ ਲਓ ਜਿੱਦਾਂ ਮੈਂ ਕੀਤਾ। ਅਤੇ ਤੁਸੀਂ ਆਪਣੇ ਜੇ ਕਿਤੇ ਵੀ ਤੁਸੀਂ ਜਾ ਰਹੇ ਹੋ ਘੁੰਮਣ ਫਿਰਨ ਤਾਂ ਜ਼ਰੂਰ ਇਸ ਵੀਕਐਂਡ ਨੂੰ ਪੂਰਾ ਆਪਣਾ ਇੰਜੋਏ ਕਰੋ। ਅਤੇ ਥੋੜ੍ਹਾ ਥੋੜ੍ਹਾ ਵੈਦਰ ਹੁਣ ਚੇਂਜ ਹੋਣ ਲੱਗ ਗਿਆ ਵਾ ਅਤੇ ਅਗਲਾ ਪੂਰਾ ਵੀਕ ਇੱਦਾਂ ਹੀ ਰਹਿਣਾ, ਸਵੇਰੇ ਸ਼ਾਮ ਦੀ ਠੰਡ ਥੋੜ੍ਹੀ ਜਿਹੀ ਵੱਧ ਜਾਣੀ ਹੈ ਐਂਡ ਦਿਨ ਟਾਈਮ ਵੀ ਅੱਜ ਵਰਗਾ ਵੈਦਰ ਰਿਹਾ ਕਰੇਗਾ ਪੂਰਾ ਵੀਕ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਤਿਆਰ ਪਰ ਤਿਆਰ ਹੋ ਨੈਕਸਟ ਸੀਜ਼ਨ ਨੂੰ ਵੈਲਕਮ ਕਰਨ ਦੇ ਲਈ। ਫਾਲ ਸੀਜ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ, ਫਾਲ ਕਲਰਸ ਹਰ ਜਗ੍ਹਾ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿਉਂਕਿ ਪੱਤੇ ਹੁਣ ਝੜਨੇ ਨੇ, ਪਹਿਲਾਂ ਪੱਤਿਆਂ ਨੇ ਹੁਣ ਰੰਗ ਬਦਲ ਲਿਆ ਆ, ਕੋਈ ਥੋੜ੍ਹੇ ਔਰੇਂਜ ਹੋ ਗਏ ਨੇ, ਕੋਈ ਥੋੜ੍ਹੇ ਜਿਹੇ ਯੈਲੋਇਸ਼ ਵਿੱਚ ਹੋ ਗਏ ਨੇ ਜਾਂ ਰੈੱਡ ਕਲਰ ਦੇ ਵੀ ਨੇ, ਗ੍ਰੀਨ ਤੋਂ ਹੁਣ ਕਲਰ ਚੇਂਜ ਹੋ ਰਹੇ ਨੇ, ਹੌਲੀ ਹੌਲੀ ਇਹਨਾਂ ਨੇ ਝੜਨਾ ਸਟਾਰਟ ਹੋ ਜਾਣਾ ਅਤੇ ਫਿਰ ਵਿੰਟਰ ਸੀਜ਼ਨ ਆ ਜਾਣਾ। ਅਤੇ ਉਮੀਦ ਹੈ ਕਿ ਸਾਰੇ ਇਸ ਸੀਜ਼ਨ ਨੂੰ ਤੁਸੀਂ ਤਿਆਰ ਕਰਦੇ ਹੋ, ਮਤਲਬ ਤਿਆਰ ਹੁੰਦੇ ਹੋ, ਇਸ ਸੀਜ਼ਨ ਨੂੰ ਲੈ ਕੇ ਆਪਣੇ ਆਪ ਨੂੰ ਤਿਆਰ ਕਰਦੇ ਹੋ। ਅਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਵੀਕਐਂਡ ਬੜਾ ਵਧੀਆ ਨਿਕਲ ਰਿਹਾ ਅਤੇ ਗੱਲਾਂ ਬਾਤਾਂ ਅੱਜ ਪ੍ਰੋਗਰਾਮ 'ਚ ਕਰਾਂਗੇ। ਪਰ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਜਾਣਕਾਰੀ ਕਿ ਪ੍ਰੋਗਰਾਮ ਅੱਜ ਦਾ ਖਾਸ ਤੌਰ 'ਤੇ ਸਪੋਂਸਰ ਕੀਤਾ ਜਾ ਰਿਹਾ ਗੋਲਡਨ ਸਟਾਰ ਕੰਸਟਰਕਸ਼ਨ ਦੇ ਵੱਲੋਂ। ਤੁਸੀਂ ਜੇ ਆਪਣਾ ਕੰਸਟਰਕਸ਼ਨ ਦਾ ਕੋਈ ਵੀ ਕੰਮ ਕਰਾਉਣਾ ਤਾਂ ਬਹੁਤ ਵਧੀਆ ਗੋਲਡਨ ਓਪਰਚੁਨਿਟੀ ਹੈਗੀ ਤੁਹਾਡੇ ਕੋਲ, ਵਧੀਆ ਤੁਹਾਡੇ ਲਈ ਕੰਮ ਕਰਨਗੇ, ਕਾਫੀ ਲੰਬਾ ਤਜਰਬਾ ਇਹਨਾਂ ਦਾ। ਪ੍ਰੋਫੈਸ਼ਨਲ ਰੈਨੋਵੇਸ਼ਨ ਦੀਆਂ ਸਰਵਿਸਿਜ਼ ਦਿੰਦੇ ਨੇ ਟੋਰਾਂਟੋ ਐਂਡ GTA ਏਰੀਆ ਦੇ ਵਿੱਚ। ਤੁਸੀਂ ਆਪਣੇ ਘਰਾਂ ਦੇ ਬਾਥਰੂਮਸ ਰੈਨੋਵੇਟ ਕਰਾਉਣੇ ਨੇ, ਕਿਚਨ ਨੂੰ ਰੈਨੋਵੇਟ ਕਰਾਉਣਾ ਹੋਵੇ, ਬੇਸਮੈਂਟ ਦੀਆਂ ਫਿਨਿਸ਼ਿੰਗ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਟਾਇਲ ਇੰਸਟਾਲੇਸ਼ਨ ਕਰਾਉਣੀ ਹੈ, ਤੁਹਾਨੂੰ ਲੱਗਦਾ ਕਿ ਤੁਹਾਡੇ ਘਰ 'ਚ ਫਲੋਰ ਕਿਸੇ ਕਿਸੇ ਏਰੀਆ ਦੇ ਵਿੱਚੋਂ ਖਰਾਬ ਜਿਹਾ ਹੋ ਗਿਆ, ਹੁਣ ਪੁਰਾਣੀ ਫਲੋਰਿੰਗ ਪਈ ਹੋਈ ਹੈ ਚੇਂਜ ਕਰਵਾਉਣ ਵਾਲੀ ਹੈ, ਫਲੋਰਿੰਗ ਦਾ ਸਾਰਾ ਕੰਮ ਕਰਨਗੇ, ਨਵੀਂ ਫਲੋਰਿੰਗ ਇੰਸਟਾਲ ਕਰਨਗੇ, ਪੇਂਟਿੰਗ ਵੀ ਕਰਵਾ ਸਕਦੇ ਹੋ ਇਹਨਾਂ ਦੇ ਕੋਲੋਂ, ਜੇ ਤੁਸੀਂ ਫਰੇਮਿੰਗ ਜਾਂ ਡਰਾਈਵਾਲ ਦਾ ਕੰਮ ਕਰਾਉਣਾ ਹੋਵੇ ਉਹ ਵੀ ਬਹੁਤ ਕਮਾਲ ਦਾ ਕਰਦੇ ਨੇ। ਡੈੱਕ ਜਾਂ ਫੈਂਸ ਤੁਹਾਡੇ ਘਰ ਦੀ ਖਰਾਬ ਹੋ ਗਈ ਹੈ ਜਾਂ ਬੈਂਡ ਜੀ ਹੋ ਗਈ ਮੌਸਮ ਮੌਸਮ ਕਰਕੇ, ਉਹਨੂੰ ਤੁਸੀਂ ਰਿਪੇਅਰ ਕਰਵਾਓ ਜਾਂ ਤੁਸੀਂ ਚੇਂਜ ਕਰਾਉਣਾ ਹੋਵੇ, ਇਹਨਾਂ ਦੇ ਨਾਲ ਗੱਲਬਾਤ ਕਰੋ। ਅਤੇ ਇਹਨਾਂ ਦੇ ਕੋਲ ਪ੍ਰਮੋਸ਼ਨ ਚੱਲ ਰਹੀ ਹੈ, 3-piece ਐਨਸੂਈਟ ਵਾਸ਼ਰੂਮ ਦੀ ਪ੍ਰਮੋਸ਼ਨ ਚੱਲ ਰਹੀ ਹੈ। 3 ਵਾਸ਼ਰੂਮਸ ਤੁਹਾਡੇ ਘਰ ਦੇ ਅੰਦਰ ਜਿਹੜੇ ਹੈਗੇ ਉਹਨਾਂ ਨੂੰ ਪੂਰਾ ਰੈਨੋਵੇਟ ਕਰਨਗੇ, ਵਧੀਆ ਤਰੀਕੇ ਦੇ ਨਾਲ ਮਾਡਰਨ ਫਰਨੀਚਰ ਮਾਡਰਨ ਫਿਨਿਸ਼ਿੰਗ ਕਰਕੇ ਦੇਣਗੇ ਤੁਹਾਨੂੰ ਸਾਰੀਆਂ $8,000 ਦੇ ਵਿੱਚ। $8,000 ਦੇ ਵਿੱਚ ਤਿੰਨੋਂ ਆਪਣੇ ਘਰਾਂ ਦੇ ਵਾਸ਼ਰੂਮ ਤੁਸੀਂ ਤਿਆਰ ਕਰਵਾਓ। ਨੰਬਰ ਤੁਸੀਂ ਨੋਟ ਕਰ ਲਓ, ਗੋਲਡਨ ਸਟਾਰ ਕੰਸਟਰਕਸ਼ਨ ਇੰਕ, ਨੰਬਰ ਹੈ 416-678-8100, 416-678-8100 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਵਾਲਿਆਂ ਨੂੰ। ਕੀ ਹਾਲ ਚਾਲ ਹੈ ਫਿਰ ਸਾਰਿਆਂ ਦੇ, ਵੀਕਐਂਡ ਕਿੱਦਾਂ ਦਾ ਤੁਸੀਂ ਸਪੈਂਡ ਕਰ ਰਹੇ ਹੋ ਅੱਜ? ਥੋੜ੍ਹੀ ਜਿਹੀ ਗੱਲਾਂ ਬਾਤਾਂ ਆਪਾਂ ਸਟਾਰਟ ਕਰੀਏ ਅਤੇ ਫਿਰ ਮੈਂ ਤੁਹਾਨੂੰ ਗਾਣਾ ਵੀ ਸੁਣਾਊਂਗੀ, ਇੱਕ ਬੜਾ ਕਮਾਲ ਦਾ ਬੜਾ ਪਿਆਰਾ ਜਿਹਾ ਗਾਣਾ ਪ੍ਰੋਗਰਾਮ ਦੇ ਵਿੱਚ। ਕਾਫੀ ਸਾਰੇ ਗਾਣੇ ਆਪਾਂ ਦੇਖ ਲਓ ਨਾ, ਸੁਣਦੇ ਹਾਂ ਸੁਣਾਉਂਦੇ ਵੀ ਹਾਂ, ਬੜੀ ਵਾਰ ਆਪਣਾ ਮਨ ਜਿਹਾ ਕਰਦਾ ਹੁੰਦਾ ਕਿ ਹੈ ਨਾ ਕੁਛ ਡਿਫਰੈਂਟ ਜਿਹਾ ਹੋਵੇ। ਜਿਵੇਂ ਅੱਜ ਮੇਰਾ ਬੜਾ ਮਨ ਹੈ ਕਿ ਕੁਛ ਡਿਫਰੈਂਟ ਜਿਹਾ ਗਾਣਾ ਸੁਣੀਏ ਜਿਹੜੇ ਆਪਾਂ ਨੋਰਮਲੀ ਡੇਲੀ ਡੇਲੀ ਨਹੀਂ ਵੀ ਸੁਣਦੇ। ਕਈ ਵਾਰ ਇੱਦਾਂ ਵੀ ਹੁੰਦਾ ਭੁੱਲੇ ਵਿਸਰੇ ਜਿਹੇ ਗਾਣੇ ਹੈ ਨਾ, ਕਿ ਆਪਾਂ ਨੂੰ ਚਾਹੇ ਕੋਈ ਨਵਾਂ ਹੀ ਹੋਵੇ, ਨਵਾਂ ਜਿਹੜਾ ਗਾਣਾ ਆਪਾਂ ਨਾ ਸੁਣਿਆ ਹੋਵੇ, ਅਨਯੂਜੁਅਲ ਜਿਹੇ ਗਾਣੇ ਆਪਾਂ ਜੇ ਸੁਣਦੇ ਹਾਂ। ਬਾਕੀ ਜੋ ਤੁਹਾਡਾ ਮਨ ਕੀਤਾ ਆਪਾਂ ਜ਼ਰੂਰ ਸੁਣਾਂਗੇ ਪ੍ਰੋਗਰਾਮ ਦੇ ਵਿੱਚ। 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ। ਅੱਜ ਭੁੱਖ ਲੱਗੀ ਹੋਈ ਹੈ ਤਾਂ ਫਿਰ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ, ਬਹੁਤ ਲਾਜਵਾਬ ਖਾਣਾ ਤੁਹਾਡੇ ਲਈ ਐਵਰੀਡੇ ਰੈਡੀ ਕਰਦੇ ਨੇ ਅਤੇ ਲੇਟ ਨਾਈਟ ਤੱਕ ਓਪਨ ਨੇ। ਹੁਣ ਜਿਵੇਂ ਵੀਕਐਂਡ ਆ ਗਿਆ ਤਾਂ ਕਈ ਵਾਰ ਇੱਦਾਂ ਹੁੰਦਾ ਕਿ ਬਾਹਰ ਕਿਤੇ ਗਏ ਹੁੰਦੇ ਆ ਅਤੇ ਲੇਟ ਥੋੜ੍ਹਾ ਜਿਹਾ ਹੋ ਜਾਈਦਾ, ਤਾਂ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਤੁਹਾਡੇ ਲਈ ਲੇਟ ਨਾਈਟ ਤੱਕ ਓਪਨ ਰਹਿੰਦੀ ਹੈ, 2-3 ਵਜੇ ਤੱਕ ਓਪਨ ਰਹਿੰਦੇ ਨੇ ਯੂਜਲੀ। ਅਤੇ ਇਹਨਾਂ ਦੇ ਕੋਲ ਪਹੁੰਚੋ, ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਈ ਦੀਆਂ ਡਰਾਈ ਫਰੂਟਸ ਵਾਲੀਆਂ ਲੈ ਕੇ ਆਓ ਅਤੇ ਫਰੈਸ਼ ਅਤੇ ਬਹੁਤ ਹੀ ਲਾਜਵਾਬ ਖਾਣਾ ਇਹਨਾਂ ਦਾ, ਵੈਜ ਐਂਡ ਨੋਨ ਵੈਜ ਦੋਵੇਂ ਤਰ੍ਹਾਂ ਦਾ ਤੁਹਾਡੇ ਲਈ ਤਿਆਰ ਕਰਦੇ ਨੇ। ਡਾਈਨ ਵੀ ਕਰੋ, ਟੇਕਆਊਟਸ ਵੀ ਅਵੇਲੇਬਲ ਨੇ ਅਤੇ ਇਹਨਾਂ ਦੇ ਕੋਲ ਤੁਸੀਂ ਇਨਸਾਈਡ ਜਾ ਕੇ ਕਾਫੀ ਵਧੀਆ ਤੁਹਾਨੂੰ ਡੀਲਸ ਵੀ ਮਿਲਣਗੀਆਂ, ਜਿਵੇਂ ਕਿ ਤੁਸੀਂ ਬਾਏ ਵਨ ਗੈਟ ਵਨ ਫ੍ਰੀ ਡੀਲਸ ਲੈ ਸਕਦੇ ਹੋ, ਜਾਂ ਤੁਸੀਂ ਇਹਨਾਂ ਦੇ ਕੋਲੋਂ ਬੈਠ ਕੇ ਡਾਈਨ ਇਨ ਵੀ ਕਰਨਾ ਹੋਵੇ ਉਹ ਵੀ ਤੁਹਾਡੇ ਲਈ ਡੀਲਸ ਬੜੀ ਵਧੀਆ ਹੈਗੀਆਂ ਨੇ ਇਹਨਾਂ ਦੇ ਕੋਲ। ਪਹੁੰਚਣਾ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਪਹਿਲੀ ਲੋਕੇਸ਼ਨ ਹੈ, ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲੂਗੀ, ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ। ਤਿੰਨੋਂ ਲੋਕੇਸ਼ਨਸ ਐਵਰੀ ਡੇ ਲੇਟ ਨਾਈਟ ਤੱਕ ਓਪਨ ਹੁੰਦੀਆਂ ਨੇ ਅਤੇ ਇਹਨਾਂ ਦੇ ਕੋਲੋਂ ਤੁਸੀਂ ਕੇਟਰਿੰਗ ਕਰਵਾਓ, ਲਾਈਵ ਫੂਡ ਟਰੱਕ ਕੇਟਰਿੰਗ ਵੀ ਕਰਦੇ ਨੇ, 14-15 ਟਰੱਕਸ ਨੇ ਇਹਨਾਂ ਦੇ ਕੋਲ। ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਨੂੰ ਹੋਰ ਜ਼ਿਆਦਾ ਸਪੈਸ਼ਲ ਬਣਾਓ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੋਂ ਤੁਸੀਂ ਕੇਟਰਿੰਗ ਕਰਵਾਓ। ਪਹਿਲੇ ਕਾਲਰ ਜੁੜ ਗਏ ਨੇ, 6838 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ। ਮੈਂ ਪਹਿਲਾਂ ਕਹਿ ਕੇ ਹਟੀ ਆ ਵੀ ਤੁਸੀਂ ਥੋੜਾ ਜਿਹਾ ਉੱਪਰ ਨੂੰ ਨਾ ਨਿਗਾਹ ਮਾਰ ਕੇ ਦੇਖੋ ਵੀ ਬੱਦਲ ਦੇਖੋ ਕਿੰਨੇ ਸੋਹਣੇ ਲੱਗ ਰਹੇ ਹੈ ਨਾ। ਕੋਈ ਗੱਲ ਨੀ, ਅਰਜਨ ਢਿੱਲੋਂ ਦੇ ਸਾਰੇ ਗਾਣੇ ਸੁਣਨੇ ਨੇ, ਦੱਸੋ ਕਿਹੜਾ ਗਾਣਾ ਸੁਣਨਾ।
1: ਹੋ ਗਏ ਸਿਰ ਚਿੱਟੇ ਜਿਨ੍ਹਾਂ ਦੇ ਤਖ਼ਤ ਹਜ਼ਾਰੇ ਡਿੱਗੇ ਨੇ, ਹਰ ਕੋਈ
0: ਸਿੱਧੂ ਸਰ ਛੁੱਟੀ ਦੇ ਹੁੰਦੇ ਨੇ ਸੈਟਰਡੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਸਹੀ ਗੱਲ ਹੈ। ਹਾਂਜੀ, ਰਿਫਰੈਸ਼ ਕਰ ਜਾਂਦੀ ਹੈ, ਨਹੀਂ ਬਿਲਕੁਲ ਸਹੀ ਗੱਲ ਹੈ। ਹਾਂਜੀ ਹਾਂਜੀ, ਸਹੀ ਗੱਲ ਹੈ ਬਿਲਕੁਲ। ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਤੁਹਾਡਾ ਮੈਸੇਜ ਸਿੱਧੂ ਸਰ ਤੱਕ ਜ਼ਰੂਰ ਪਹੁੰਚਾ ਦੂੰਗੀ ਮੈਂ। ਤੇ ਅਗਲੇ ਕਾਲਰ 3631 ਜੀ, ਸਤਿ ਸ਼੍ਰੀ ਅਕਾਲ।
2: ਖੁਸ਼
0: ਹੋ ਗਈ ਦੇਖ ਕੇ ਨਾ, ਮੈਂ ਪਹਿਲਾਂ 2-3 ਮਿੰਟ ਮੈਂ ਬਾਹਰ ਖੜੀ, ਫਿਰ ਮੈਂ ਆਪਣਾ ਤੁਰੀ ਹੈ ਨਾ ਘਰੋਂ। ਬੜਾ ਪਿਆਰਾ ਜਿਹਾ, ਬਹੁਤ ਸੋਹਣਾ ਜਿਹਾ ਵੈਦਰ ਹੈ, ਪਲੇਜ਼ੈਂਟ ਜਿਹਾ ਵੈਦਰ।
1: ਬਹੁਤ ਵਧੀਆ ਜੀ, ਬਹੁਤ ਵਧੀਆ।
0: ਹਾਂਜੀ,
1: ਗੀਤ ਆਪਣੇ ਸਾਡਾ ਪੰਜਾਬ
0: ਠੀਕ ਹੈ, ਕਿਹੜੇ ਸਿੰਗਰ ਦਾ ਗਾਣਾ ਹੈ? ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ, ਥੈਂਕ ਯੂ, ਬਹੁਤ ਸ਼ੁਕਰੀਆ। ਤੁਸੀਂ ਮੌਸਮ ਇੰਜੋਏ ਕਰੋ ਤੇ ਵੀਕਐਂਡ ਇੰਜੋਏ ਕਰੋ, ਤੇ ਦੇਖ ਲੋ ਜਦੋਂ ਆਪਣਾ ਵੈਦਰ ਸੋਹਣਾ ਜਿਹਾ ਹੋ ਜਾਂਦਾ ਨਾ, ਆਪਣਾ ਮੂਡ ਵੀ ਕਿੰਨਾ ਉਦਾਂ ਦਾ ਹੀ ਹੋ ਜਾਂਦਾ। ਕਈ ਵਾਰ ਇੱਦਾਂ ਆਪਣੀ ਉਦਾਸੀ ਜੀ ਛਾਈ ਹੋਵੇ ਨਾ, ਤੇ ਮੌਸਮ ਅੱਗੇ ਵਧੀਆ ਆ ਜਾਵੇ ਤਾਂ ਆਪਣੇ ਆਪ ਹੀ ਮੈਂ ਕਹਿ ਲਓ ਕਿ ਮਨ ਵਧੀਆ ਜਿਹਾ ਹੋ ਜਾਂਦਾ ਨਾ। ਤੇ ਬਿਲਕੁਲ ਸਹੀ ਗੱਲ ਹੈ ਕਿ ਹਰ ਚੀਜ਼ ਨੂੰ, ਹਰ ਮੋਮੈਂਟ ਦਾ ਸ਼ੁਕਰ ਕਰਕੇ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਆ, ਚਾਹੇ ਜਿੱਦਾਂ ਦਾ ਵੀ ਟਾਈਮ ਆਉਂਦਾ। ਹਮੇਸ਼ਾ ਇਹੀ ਅਰਦਾਸ ਕਰੋ, ਦੁਆ ਕਰੋ ਕਿ ਬਈ ਆਉਣ ਵਾਲਾ ਜਿਹੜਾ ਟਾਈਮ ਹੈ ਉਹਦੇ ਵਿੱਚ ਜੇ ਆਪਣੀ ਕੋਈ ਮੁਸੀਬਤ ਵਾਲਾ ਰਾਹ ਆਉਂਦਾ ਵੀ ਹੈ ਤਾਂ ਉਹ ਵੀ ਜਿਹੜੀਆਂ ਔਕੜਾਂ ਜੀ ਆਉਂਦੀਆਂ ਨੇ ਨਾ, ਉਹ ਵੀ ਬਾਂਹ ਫੜ ਕੇ ਰੱਬ ਪਾਰ ਲੰਘਾ ਦੇ, ਹੈ ਨਾ। ਤੇ ਹਮੇਸ਼ਾ ਪੋਜ਼ਿਟਿਵਿਟੀ ਦੇ ਵਿੱਚ ਰਹੋ, ਪੋਜ਼ਿਟਿਵ ਜਿਹਾ ਸੋਚੋ ਤਾਂ ਹਮੇਸ਼ਾ ਹੀ ਚੰਗਾ ਹੁੰਦਾ। ਤੇ ਅੱਗੇ ਜਾ ਕੇ ਥੋੜੀ ਜਿਹੀ ਗੱਲਬਾਤ ਤੇਰੇ ਬਾਰੇ ਹੋਰ ਵੀ ਕਰਾਂਗੇ। ਅਗਲੇ ਕਾਲਰ 9873 ਜੀ, ਸਤਿ ਸ੍ਰੀ ਅਕਾਲ
2: ਜੀ। ਮਾਤਰੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
2: ਜੀ ਕਿਵੇਂ ਹੋ? ਠੀਕ ਹੈ।
0: ਹਾਂਜੀ ਹਾਂਜੀ ਹਾਂਜੀ, ਪੂਰੇ ਵਧੀਆ, ਤੁਸੀਂ ਸੁਣਾਓ?
2: ਸਭ ਠੀਕ ਠਾਕ ਹੈ ਅਲਹਮਦੁਲਿਲਾ। ਇੱਕ ਤਾਂ ਸ਼ੁਕਰੀਆ ਆਪਕਾ, ਕੱਲ ਆਪਣੇ ਗਾਣਾ ਸੁਣਾ ਦਿਆ ਪੂਰਾ।
0: ਹਾਂਜੀ ਹਾਂਜੀ, ਨਹੀਂ ਬੜਾ ਪਿਆਰਾ ਗਾਣਾ ਹੈ, ਉਸ ਦਿਨ ਟਾਈਮ ਥੋੜਾ ਸੀ ਇਸ ਕਰਕੇ ਮੈਨੂੰ ਕੱਟਣਾ ਪਿਆ ਸੀ, ਅਦਰਵਾਈਜ਼ ਮੈਂ ਨਹੀਂ ਕੱਟਦੀ ਹੁੰਦੀ। ਹਾਂਜੀ,
2: ਅੱਜ ਲਾਈਵ ਲੋਕੇਸ਼ਨ ਤਾਂ ਕੋਈ ਨਹੀਂ ਹੈ ਨਾ?
0: ਨਹੀਂ ਨਹੀਂ ਕੋਈ ਨਹੀਂ,
2: 3 ਘੰਟੇ ਟਾਈਮ ਹੈ ਆਪਣੇ ਪਾਸ।
0: ਬਿਲਕੁਲ ਬਿਲਕੁਲ, ਹਾਂਜੀ।
2: ਥੋੜਾ ਟਾਈਮ ਮਿਲਿਆ ਤੇ ਉਹ ਲਗਾ ਦੇਣਾ, ਜੋ ਮੇਰਾ ਪਸੰਦੀਦਾ ਗਾਣਾ ਹੈ, ਅੱਖਿਓ ਕੇ ਜੇ ਰੋਕੋ ਮੈਂ।
0: ਅੱਖਿਓ ਕੇ ਜੇ ਰੋਕੋ ਸੀ, ਠੀਕ ਹੈ ਜੀ।
2: ਅੱਜ ਫਿਰ ਕਿਸੇ ਦੀ ਯਾਦ ਆ ਗਈ ਹੈ,
0: ਠੀਕ ਹੈ ਜੀ, ਮੈਂ ਜ਼ਰੂਰ ਤੁਹਾਨੂੰ ਸੁਣਾ ਦੂੰਗੀ।
2: ਥੈਂਕ ਯੂ, ਗੋਡ ਬਲੈਸ ਯੂ।
0: ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਅੱਖਿਓ ਕੇ ਜੇ ਰੋਕੋ ਸੀ, ਇਹ ਵੀ ਬੜਾ ਪਿਆਰਾ ਗਾਣਾ ਹੈ, ਇਹ ਵੀ ਬੜੇ ਟਾਈਮ ਬਾਅਦ ਆਪਾਂ ਸੁਣਨ ਲੱਗਿਆ, ਜ਼ਰੂਰ ਸੁਣਾਂਗੇ। ਨੰਬਰ 1 ਸਟੂਡੀਓ ਦਾ ਮੇਰਾ, ਤੁਸੀਂ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ। ਕੋਸ਼ਿਸ਼ ਅੱਜ ਕਰਿਓ ਜੇ ਤੁਸੀਂ ਗਾਣਾ ਸੁਣਾਓਗੇ ਨਾ, ਤਾਂ ਫਿਰ ਆਪਾਂ ਤੁਹਾਡਾ ਗਾਣਾ ਪੂਰਾ ਮੈਂ ਰੇਡੀਓ ਦੇ ਉੱਪਰ ਵੀ ਸੁਣਾਉਂਗੀ। ਜਿਹੜਾ ਤੁਸੀਂ ਗਾਣਾ ਅੱਜ ਸੁਣਾਓਗੇ ਆਪ, ਉਹੀ ਗਾਣਾ ਆਪਾਂ ਰੇਡੀਓ 'ਤੇ ਵੀ ਸੁਣਾਂਗੇ। ਥੋੜ੍ਹਾ ਜਿਹਾ ਆਪਾਂ ਪ੍ਰੋਗਰਾਮ ਦੇ ਵਿੱਚ ਅੱਜ ਥੋੜ੍ਹੀ ਚੇਂਜ ਵੀ ਲੈ ਕੇ ਆਵਾਂਗੇ। ਫਰਮਾਇਸ਼ੀ ਗਾਣੇ ਤਾਂ ਤੁਹਾਡੇ ਆ ਹੀ ਰਹੇ ਨੇ, ਬਟ ਜੇ ਅੱਜ ਤੁਸੀਂ ਕੋਈ ਪਿਆਰਾ ਜਿਹਾ ਗਾਣਾ ਮੈਨੂੰ ਸੁਣਾਓ, ਤਾਂ ਫਿਰ ਉਹੀ ਗਾਣਾ ਮੈਂ ਰੇਡੀਓ 'ਤੇ ਵੀ ਤੁਹਾਨੂੰ ਸੁਣਾਉਂਗੀ ਪੂਰਾ। ਅਤੇ ਸਟੂਡੀਓ ਦਾ ਨੰਬਰ 905-564-6444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰਨੀਆਂ ਨੇ। ਕਈ ਵਾਰ ਹੁੰਦਾ ਨਾ, ਮੌਸਮ ਨੂੰ ਇੱਦਾਂ ਦਾ ਦੇਖ ਕੇ ਆਪਣੇ ਮਨ 'ਚ ਵੈਸੇ ਕੋਈ ਉੱਦਾਂ ਹੀ ਗਾਣਾ ਗੁਣਗੁਣਾ 'ਚ ਰਹੀ ਹੁੰਦੇ ਆਪਾਂ, ਅਤੇ ਬੜਾ ਵਧੀਆ 'ਚ ਲੱਗਦਾ ਹੁੰਦਾ। ਇੰਜੋਏ ਕਰਦੇ ਹੋਏ ਤੁਸੀਂ ਨੋਰਮਲੀ ਸੋਚੋ ਕਿ ਤੁਸੀਂ ਆਪਣੇ ਬੈਕਯਾਰਡ 'ਚ, ਕਿਤੇ ਬਾਹਰ ਕਿਸੇ ਪਾਰਕ 'ਚ, ਕਿਤੇ ਵੀ ਤੁਸੀਂ ਆਪਣੇ ਬੈਠੇ ਆ, ਤੁਰੇ ਫਿਰਦੇ ਤੁਸੀਂ ਕਿਤੇ ਜਾ ਰਹੇ ਹੋ, ਜਾਂ ਤੁਸੀਂ ਡਰਾਈਵ ਕਰਦੇ ਜਾ ਰਹੇ ਹੋ ਮੌਸਮ ਨੂੰ ਇੰਜੋਏ ਕਰਦੇ ਕਰਦੇ, ਅਤੇ ਉਦੋਂ ਹੀ ਤੁਹਾਡੇ ਮਨ 'ਚ ਕੋਈ ਇੱਦਾਂ ਦਾ ਗਾਣਾ ਆਇਆ ਬੜਾ ਪਿਆਰਾ ਜਿਹਾ, ਤੁਸੀਂ ਗੁਣਗੁਣਾਉਂਦੇ ਹੋਏ ਜਾ ਰਹੇ ਹੋ, ਉਹ ਵਾਲਾ ਗਾਣਾ ਅੱਜ ਤੁਸੀਂ ਮੈਨੂੰ ਸੁਣਾਓ, ਅਤੇ ਫਿਰ ਆਪਾਂ ਰੇਡੀਓ 'ਤੇ ਇਕੱਠੇ ਸੁਣਾਂਗੇ। ਅਤੇ 1 ਨੰਬਰ ਸਟੂਡੀਓ ਦਾ 905-564-6444।
3: ਮੈਨੂੰ ਪਤਾ ਨਹੀਂ ਆ, ਕਹਿੰਦਾ ਮੇਰੇ ਰੋਣ ਲੱਗ ਪਈ ਅੰਮੀ, ਤੈਨੂੰ ਕਿੱਦੋਂ ਵਿਆਹੇਗੀ, ਵਿਆਹੋਗੀ, ਮੁੰਡੇ ਵਾਲੇ ਮੰਗਦੇ ਕਾਰਾਂ, ਮੈਂ ਕਾਰਾਂ ਕਿੱਥੋਂ ਲਿਆਉਂਗੀ।
0: ਉਹ ਅੱਛਾ, ਚਲੋ ਮੈਂ ਲੱਭਦੀ ਹਾਂ, ਫਿਰ ਆਪਾਂ ਸੁਣਦੇ ਹਾਂ।
3: ਕਿਉਂਕਿ ਮੇਰੇ 85 ਦੇ ਵਿੱਚ ਮੇਰੇ ਬੇਟੀ ਹੋਈ ਸੀ ਨਾ।
0: ਅੱਛਾ ਜੀ, ਠੀਕ ਹੈ।
3: ਉਦੋਂ ਸਾਰੇ ਮਤਲਬ ਮੇਰੇ ਖਰਾਬ ਸੀ।
0: ਅੱਛਾ,
3: ਸਾਰੇ ਮੇਰੇ ਮੇਰੇ ਫਾਦਰ ਮਦਰ, ਮੇਰੇ ਸੱਸ ਸਹੁਰਾ, ਉਹ ਸਾਰੇ ਬੇਟਾ ਲੱਭਦੇ ਸੀਗੇ। ਮੈਂ ਕਿਹਾ ਮੈਂ ਮੈਨੂੰ ਕੁੜੀ ਚਾਹੀਦੀ ਆ, ਤੇ ਮੈਂ ਆਪਣੀ ਬੇਟੀ ਦੀ ਡੋੜੀ ਪਾਈ ਸੀ।
0: ਅੱਛਾ, ਨਹੀਂ ਬੜੀ ਵਧੀਆ ਗੱਲ ਹੈ। ਹਾਂਜੀ,
3: ਗਾਣਾ ਲਾ ਦੇ ਜਰਾ,
0: ਮੈਂ ਜ਼ਰੂਰ ਸੁਣਾਉਂਦੀ ਹਾਂ ਤੁਹਾਡਾ ਗਾਣਾ, ਤੇ ਮੈਂ ਲੱਭਦੀ ਹਾਂ, ਮੈਨੂੰ ਬਸ ਥੋੜ੍ਹਾ ਜਿਹਾ ਟਾਈਮ ਦਿਓ, ਤੁਸੀਂ ਜ਼ਰੂਰ ਲੱਭ ਕੇ ਮੈਂ ਸੁਣਾਉਂਦੀ ਹਾਂ।
3: ਥੈਂਕ ਯੂ ਵੈਰੀ।
0: ਹਾਂਜੀ, ਥੈਂਕ ਯੂ ਸੋ ਮਚ, ਦੇਖ ਲਓ। ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ। ਤੇ ਦੇਖ ਲਓ ਨਾ, ਇਹ ਵੀ ਮੇਰੇ ਖਿਆਲ 'ਚ ਅੱਜ ਤੱਕ ਵੀ ਇਹ ਚੀਜ਼ਾਂ ਹਜੇ ਹੈਗੀਆਂ ਨੇ, ਹਨਾ, ਵੀ ਲੋਕ ਸੋਚਦੇ ਵੀ ਸਾਡੇ ਘਰ ਬੇਟਾ ਹੋਣਾ ਚਾਹੀਦਾ, ਬੇਟੀ ਨਾ ਹੋਵੇ, ਹੈ ਨਾ। ਪਰ ਤੁਸੀਂ ਇਹ ਦੇਖੋ ਵੀ, ਹਨਾ, ਜਿਵੇਂ ਵੀ ਆ, ਚਾਹੇ ਮੈਂ ਇਹ ਨਹੀਂ ਕਹਿੰਦੀ ਵੀ ਸਾਰੇ ਪੰਜੇ ਇੱਕ ਉਂਗਲਾਂ ਇੱਕ ਬਰਾਬਰ ਹੁੰਦੀਆਂ ਨੇ, ਜੋ ਆਪਣਾ ਪੇਰੈਂਟਸ ਦਾ, ਹਨਾ, ਜਿੰਨੇ ਕੁੜੀਆਂ ਕਰਦੇ ਨੇ ਉਨੇ ਮੁੰਡੇ ਕਰਦੇ ਨੇਗੇ, ਓਬਵੀਅਸ ਹੀ ਗੱਲ ਹੈ, ਕਿਉਂਕਿ ਉਹਨਾਂ ਨੇ, ਹਨਾ, ਪੇਰੈਂਟਸ ਤਾਂ ਸੇਮ ਹੀ ਨੇ। ਬਟ ਤੁਸੀਂ ਇਹ ਦੇਖੋ ਵੀ, ਕੁੜੀ ਚਾਹੇ ਜਿਹੜੇ ਮਰਜ਼ੀ ਘਰ ਵਿਆਹ ਕੇ ਚਲੀ ਜਾਵੇ, ਬਟ ਉਹਦਾ ਪੇਰੈਂਟਸ ਦੇ ਨਾਲ ਆਪਣਾ ਪਿਆਰ ਨਾ ਐਂਡ ਤੱਕ ਰਹਿੰਦਾ। ਜਦੋਂ ਮੈਂ ਥੋੜਾ ਜਿਹਾ ਹਲਕਾ ਜਿਹਾ ਕੰਪੈਰੀਜ਼ਨ ਕਰੂੰਗੀ, ਜਦੋਂ ਮੁੰਡਿਆਂ ਦਾ ਵਿਆਹ ਹੁੰਦਾ ਆ ਫਿਰ ਵੀ ਉਹਨਾਂ ਦੀ ਲਾਈਫ ਦੇ ਵਿੱਚ ਜਦੋਂ ਉਹਨਾਂ ਦੀ ਵਾਈਫ ਆ ਜਾਂਦੀ ਆ, ਥੋੜਾ ਜਿਹਾ ਹਲਕਾ ਜਿਹਾ ਕਹਿ ਲਓ ਚਾਹੇ ਜ਼ਿਆਦਾ ਨਹੀਂ, ਥੋੜਾ ਜਿਹਾ ਉਹਨਾਂ ਦਾ ਜਿਹੜਾ ਝੁਕਾਅ ਹੁੰਦਾ ਆ ਜਾਂ ਆਪਣਾ ਇੰਟਰਸਟ ਹੁੰਦਾ ਉਹ ਜ਼ਿਆਦਾ ਆਪਣੀ ਵਾਈਫ ਵੱਲ ਹੋ ਜਾਂਦਾ ਹੈ ਨਾ, ਜੋ ਚਾਹੀਦਾ ਵੀ ਹੈ, ਇਹ ਨਹੀਂ ਕਹਿੰਦੇ ਵੀ ਨਹੀਂ ਚਾਹੀਦਾ, ਜ਼ਰੂਰ ਚਾਹੀਦਾ। ਬਟ ਫਿਰ ਵੀ ਨਾ ਜਿੱਥੇ ਜਦੋਂ ਕੁੜੀਆਂ ਦਾ ਆਪਣੇ ਘਰ ਵਿਆਹ ਕੇ ਦੂਸਰੇ ਚਲੇ ਜਾਂਦੀਆਂ ਨੇ, ਫਿਰ ਵੀ ਉਹਨਾਂ ਦਾ ਜਿਹੜਾ ਪਿਆਰ ਹੁੰਦਾ ਨਾ ਉਹ ਹੋਰ ਜ਼ਿਆਦਾ ਵੱਧ ਜਾਂਦਾ ਆਪਣੇ ਪੇਰੈਂਟਸ ਦੇ ਨਾਲ, ਕਿਉਂਕਿ ਉਹਨਾਂ ਨੇ ਅਗਲੇ ਘਰ ਜਾ ਕੇ ਉੱਥੇ ਆਪਣਾ ਘਰ ਨਵੇਂ ਸਿਰੇ ਤੋਂ ਸਟਾਰਟ ਕਰਨਾ ਹੁੰਦਾ, ਨਵੇਂ ਸਿਰੇ ਤੋਂ ਲਾਈਫ ਸਟਾਰਟ ਕਰਨੀ ਹੁੰਦੀ ਹੈ ਨਾ, ਬੜੀਆਂ ਚੀਜ਼ਾਂ ਨੇ। ਬਟ ਦੇਖੋ ਫਿਰ ਵੀ ਜੇ ਹੈ ਨਾ ਆਪਾਂ ਕਹਿੰਦੇ ਹਾਂ ਕਿ ਨਹੀਂ ਹੈ ਨਾ ਵੀ ਨੈਕਸਟ ਜਨਰੇਸ਼ਨ ਅੱਗੇ ਕਰਨ ਦੇ ਲਈ ਮੁੰਡੇ ਦੀ ਲੋੜ ਹੈ ਨਾ, ਮਤਲਬ ਕੁੜੀਆਂ ਤਾਂ ਉਹਨੂੰ ਐਂਡ ਤੱਕ ਸਾਂਭਦੀਆਂ ਨੇ, ਫਿਰ ਵੀ ਆਈ ਡੋਂਟ ਨੋ ਥਿੰਕਿੰਗ ਹਜੇ ਤੱਕ ਕਿਉਂ ਲੋਕਾਂ ਦੀ ਹੈਗੀ ਹੈ ਕਿਤੇ ਨਾ ਕਿਤੇ ਨਾ। ਬਟ ਜ਼ਰੂਰੀ ਹੈ, ਚੇਂਜ ਆਉਣੀ ਬਹੁਤ ਜ਼ਰੂਰੀ ਹੈ। ਜਿਹੜੇ ਕਿ ਹਲੇ ਵੀ ਥੋੜ੍ਹਾ ਬਹੁਤ ਸਮਝਦੇ ਨੇ ਤਾਂ ਉਹਨਾਂ ਦਾ ਵੀ ਜ਼ਰੂਰੀ ਹੈ ਕਿ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੋਸਾਇਟੀ ਦੇ ਨਾਲ ਮੈਚ ਕਰੋ ਤੇ ਆਪਣੀ ਥਿੰਕਿੰਗ ਨੂੰ ਮੈਚ ਕਰੋ, ਹੈ ਨਾ। 9181 ਜੀ, ਸਤਿ ਸ਼੍ਰੀ ਅਕਾਲ
4: ਜੀ। ਸਤਿ
0: ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਬਸ ਠੀਕ ਹੈ, ਬਸ ਪ੍ਰੋਗਰਾਮ ਸੁਣ ਰਹੇ ਹਾਂ ਜੀ। ਮੈਂ ਥੋੜਾ 10-15 ਮਿੰਟ ਲੇਟ ਹੀ ਲਾਇਆ ਜੀ।
0: ਕੋਈ ਗੱਲ ਨੀ, ਹਾਂਜੀ।
4: ਮੈਂ ਕਿਹਾ 22 ਦਾ ਕਹਿੰਦਾ ਵੀ ਕੁੜੀ ਦੀ ਲੋਹੜੀ ਪਈ ਸੀ, ਮੈਂ ਕਿਹਾ ਮੈਂ ਤਾਂ ਆਪ ਮੇਰੀ ਬੇਟੀ ਹੋਈ ਸੀ ਤਾਂ ਮੈਂ ਤਾਂ ਸਾਰਿਆਂ ਨੂੰ ਪਾਰਟੀ ਵੱਡੀ ਸਾਰੀ ਸ਼ਰਾਬ ਜਰੂਰ ਸਾਰਾ ਕੁਛ ਖਾਇਆ। ਮੈਂ ਕਿਹਾ ਕੁੜੀਆਂ ਵੀ ਮੁੰਡੇ ਨਾਲ ਘੱਟ ਆ ਕੇ
0: ਬਿਲਕੁਲ
4: ਕੁੜੀਆਂ ਜਦੋਂ ਮੇਰੇ ਕੋਲ ਬਿਮਾਰ ਹੋਏ ਮੈਂ ਕੁਛ ਹੋ ਜਾਵੇ ਕੋਈ ਪਹਿਲਾਂ ਦੌੜ ਕੇ ਆਉਂਦੀ ਹੈ, ਮੁੰਡੇ ਵਾਲੇ ਕੰਪਿਊਟਰ ਤੇ ਬੈਠੇ ਰਹਿੰਦੇ ਆ।

0: ਮੰਗਾ।
1: ਥੋੜੇ ਕੁੜੀਆਂ ਦਾ ਵੈਸੇ ਥੋੜਾ ਜਿਹਾ ਦਿਲ ਥੋੜਾ ਸੌਫਟ ਹੁੰਦਾ ਨਾ, ਜ਼ਿਆਦਾ ਅਟੈਚ ਹੁੰਦੀਆਂ ਫਾਦਰਸ ਦੇ ਨਾਲ।
0: ਪੁਰਾਣਾ ਲੱਠੇ ਦੀ ਚਾਦਰ
1: ਉੱਤੇ
0: ਰੰਗ ਮਾਈ, ਮੈਂ ਕਹਿੰਦਾ ਇੱਕ ਹੋਰ ਲਾ ਦੇ ਨਾਮ ਮਿਲਣਾ ਚਾਹੁੰਦਾ ਜੀ।
1: ਕਿਹੜਾ ਗਾਣਾ ਦੱਸੋ?
0: ਉਹ ਕਹਿੰਦੀ ਤੂੰ ਮੇਰਾ ਬਾਂਕਾ ਲਾਲ ਮੈਂ ਤੇਰੀ ਹਿਰਨੀ ਆ।
1: ਇਹ ਜਗਮੋਹਨ ਕੌਰ ਦਾ ਹਨਾ?
2: ਮਾਈ ਲਵ ਉਹ ਹੈਗਾ ਗਜ਼ਲ, ਵੋ ਤੇਰੇ ਪਿਆਰ ਕਾ ਗਮ ਇੱਕ ਬਹਾਨਾ ਥਾ ਸਨਮ।
1: ਵੋ ਤੇਰੇ ਪਿਆਰ ਕਾ ਗਮ ਇੱਕ ਬਹਾਨਾ ਥਾ ਸਨਮ, ਠੀਕ ਹੈ ਜੀ। ਸ਼ੁਰੂ ਕਰੀਏ ਸੁਣਨੇ ਤੇ ਸੁਣਾ ਵੀ ਤੁਸੀਂ ਸਕਦੇ ਪ੍ਰੋਗਰਾਮ ਦੇ ਵਿੱਚ, ਕਾਫੀ ਸਾਰੀਆਂ ਗੱਲਾਂ ਬਾਤਾਂ ਅੱਜ ਕਰਾਂਗੇ। ਨੰਬਰ 1015564464 ਸਟੂਡੀਓ ਦਾ ਨੰਬਰ ਹੈ।

0: ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਦਾ ਪਹਿਲਾ ਗਾਣਾ ਇੰਜੋਏ ਕੀਤਾ ਹੋਏਗਾ ਅਤੇ ਮੇਰੇ ਖਿਆਲ 'ਚ ਇਹ ਗਾਣਾ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਣਾ ਅਤੇ ਜੇ ਸੁਣਿਆ ਵੀ ਹੋਣਾ ਤਾਂ ਬੜੇ ਲੰਬੇ ਟਾਈਮ ਪਹਿਲਾਂ ਸੁਣਿਆ ਹੋਣਾ ਮੇਰੇ ਖਿਆਲ 'ਚ, ਬਾਕੀ ਪਤਾ ਨਹੀਂ, ਤੁਸੀਂ ਦੱਸ ਸਕਦੇ ਹੋ। ਅਗਲੇ ਕਾਲਰ 2656 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਵਧੀਆ ਵਧੀਆ ਮੈਮ, ਵਧੀਆ ਮੈਮ। ਤੁਸੀਂ ਗੱਲ ਕਰ ਰਹੇ ਸੀ ਇੱਕ ਕੁੜੀਆਂ ਬਾਰੇ।
0: ਹਾਂਜੀ,
1: ਵੀ ਕੁੜੀਆਂ ਅੱਜ ਕੱਲ ਵੀ ਬਹੁਤ ਉੱਪਰ ਚਲੀਆਂ ਗਈਆਂ ਮੁੰਡਿਆਂ ਤੋਂ ਵੀ, ਹਨਾ ਜੀ, ਮਤਲਬ ਵਧੀਆ ਹੋ, ਚਲੋ ਚੰਗੀ ਗੱਲ ਹੈ, ਜਾਣਾ ਚਾਹੀਦਾ। ਤੇ ਪਰ ਤੁਹਾਡੀ ਕੁੜੀਆਂ ਬਾਰੇ ਜਿਹੜਾ ਹੁਣ ਦਾ ਟਾਈਮ ਚੱਲਦਾ ਹੈ, ਜਿੱਦਾਂ ਕੁੜੀਆਂ ਮਤਲਬ ਆਪਣੇ ਹਸਬੈਂਡਾਂ ਨਾਲ ਕਰਦੀਆਂ, ਮਤਲਬ ਸਾਰੀਆਂ ਨੀ, ਥੋੜੀਆਂ ਜਿਹੀਆਂ ਹੁੰਦੀਆਂ।
0: ਮੈਂ ਉਹੀ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੀ ਪੰਜੇ ਉਂਗਲਾਂ ਦੇਖੋ ਇੱਕ ਬਰਾਬਰ ਨਹੀਂ ਹੁੰਦੀਆਂ, ਤਾਂ ਪੰਜੇ ਇਨਸਾਨ ਕਿਵੇਂ ਇੱਕ ਬਰਾਬਰ ਹੋ ਸਕਦੇ ਆ ਨਾ ਸੋਸਾਇਟੀ ਦੇ ਵਿੱਚ ਹਰ ਤਰ੍ਹਾਂ ਦੇ, ਹੈ ਨਾ। ਅੱਜ ਕੱਲ੍ਹ ਤਾਂ ਕਹਿ ਲਓ ਕਿ ਆਪਾਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਵੀ ਕੋਈ ਚੰਗਾ ਜਾਂ ਕੋਈ ਮਾੜਾ, ਹੈ ਨਾ, ਕਿਉਂਕਿ ਹਰ ਤਰ੍ਹਾਂ ਦੇ ਲੋਕ ਮਿਲਦੇ ਆ। ਬਟ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ, ਸਾਡੇ ਇੱਕ ਲਿਸਨਰ, ਉਹਨਾਂ ਨੇ ਆਪਦੀ ਇੱਕ ਸਟੋਰੀ ਦੱਸੀ ਸੀ ਵੀ ਉਹ ਹਮੇਸ਼ਾ ਤੋਂ ਚਾਹੁੰਦੇ ਸੀ ਕਿ ਉਹਨਾਂ ਦੇ ਬੇਟੀ ਹੋਵੇ, ਬਟ ਜਦੋਂ ਉਹਨਾਂ ਦੇ ਬੇਟੀ ਹੋਈ ਸੀ ਤਾਂ ਉਸ ਟਾਈਮ ਦੇ ਉੱਪਰ ਕਹਿੰਦੇ ਕੋਈ ਖੁਸ਼ ਨਹੀਂ ਸੀਗਾ ਉਹਨਾਂ ਦੇ ਘਰ ਦੇ ਵਿੱਚ, ਹੈ ਨਾ। ਤੇ ਬਟ ਦੇਖ ਲਓ ਵੀ ਹੁਣ ਤੱਕ ਵੀ, ਹੈ ਨਾ, ਜਦੋਂ ਵੀ ਕੋਈ ਵੀ ਮੂਵਮੈਂਟ ਆਉਂਦਾ ਤਾਂ ਕੁੜੀ ਪਹਿਲਾਂ ਭੱਜ ਕੇ ਆਪਣੇ ਪੇਰੈਂਟਸ ਨੂੰ ਦੇਖਦੀ ਹੈ ਨਾ।
1: ਉਸ ਤੋਂ ਬਾਅਦ ਜੀ ਮੈਂ 30 ਲੱਖ ਰੁਪਇਆ ਲੈ ਕੇ ਕਲੋਜ਼ ਵਰਕ ਪਰਮਿਟ ਤੇ ਆਇਆ, ਤੇ ਹੁਣ ਕੁੜੀ ਤੇ ਪਹਿਲਾਂ ਲਾਇਆ 25 ਲੱਖ ਰੁਪਇਆ ਜੀ, ਹੁਣ ਕੀ ਕਰੀਏ ਉਹਦੇ ਚ, ਹੁਣ ਮੁੰਡਾ ਗਲਤ ਹੋ ਗਿਆ ਕਿ ਕੁੜੀ ਹੋ ਗਈ।
0: ਇਹ ਤਾਂ ਦੇਖੋ, ਇਹ ਤਾਂ ਬਹੁਤ ਚੀਜ਼ਾਂ ਚੱਲੀਆਂ ਨੇ, ਈਵਨ ਪਿੱਛੇ ਜੇ ਹੁਣ ਮੇਰੇ ਖਿਆਲ ਚ ਵੀਜ਼ੇ ਜਿਹੜੇ ਖਤਮ ਹੋਏ ਨੇ ਇਹਨਾਂ ਚੀਜ਼ਾਂ ਕਰਕੇ ਹੋਏ ਨੇ, ਕਿਉਂਕਿ ਜਦੋਂ ਹੁਣ ਬੱਚੇ ਹੀ ਪਲੱਸ ਟੂ ਕਰਕੇ ਬੱਚਿਆਂ ਦੇ ਵਿਆਹ ਕਰਕੇ ਇੱਥੇ ਭੇਜ ਦਿੰਦੇ ਸੀ, ਹੈ ਨਾ।
1: ਹਾਂਜੀ,
0: ਇਹ ਵੀ ਚੀਜ਼ਾਂ ਇਸੇ ਕਰਕੇ ਚੱਲੇ ਕਿਉਂਕਿ ਬਿਜ਼ਨਸ ਹੀ ਚੱਲ ਪਿਆ ਸੀ ਨਾ ਇਹ ਤਾਂ। ਹੁਣ ਵੀ ਪੈਸੇ ਲੈ ਕੇ ਦੇਖ ਲੈਂਦੇ ਸੀ ਵੀ ਆਇਲਸ ਵਾਲੀ ਕੁੜੀ ਹੈਗੀ ਆ ਤਾਂ ਪੈਸੇ ਦਿਓ ਤੇ ਸਾਡੇ ਮੁੰਡੇ ਨੂੰ ਬਾਹਰ ਲੈ ਜਾਓ, ਜਾਂ ਫਿਰ ਕੁੜੀਆਂ ਇੱਥੇ ਆ ਕੇ ਬਦਲ ਜਾਂਦੀਆਂ ਸੀਗੇ। ਬੜਾ ਕੁਛ ਇੱਦਾਂ ਹੋਇਆ, ਕਾਫੀ ਸਾਰੇ ਕੇਸਿਸ ਹੋਏ ਨੇ, ਤੇ ਫਿਰ ਤੁਸੀਂ ਵਰਕ ਪਰਮਿਟ ਤੇ ਆਏ ਦੁਬਾਰਾ ਤੋਂ, ਹੈ।
1: ਹਾਂਜੀ, ਕਲੋਜ਼ ਵਰਕ ਪਰਮਿਟ ਤੇ ਆਏ। ਮੈਂ ਤਾਂ ਕਹਿੰਦਾ ਕੁੜੀਆਂ ਪਲੱਸ ਟੂ ਕਰਦੀਆਂ ਜੀ, ਘਰੋਂ ਬੈਂਡ ਤੇ ਛੱਡਿਆ ਹੁੰਦੇ ਆ ਮਾਪੇ, ਤੇ ਬੈਂਡ ਤੇ ਵਾਪਸ ਆ ਜਾਂਦੀਆਂ ਘਰ ਕੋਲੇ, ਤੇ ਉਹਨਾਂ ਨੂੰ ਜਦੋਂ ਪਲੱਸ ਟੂ ਤੋਂ ਬਾਅਦ ਇੱਥੇ ਸਿੱਧਾ ਕੈਨੇਡਾ ਦੇ ਵਿੱਚ ਓਪਨ ਮਿਲਦਾ ਸਾਰਾ ਕੁਛ, ਤੇ ਫਿਰ ਤਾਂ ਮਾੜੀ ਗੱਲ ਆ ਕੁੜੀਆਂ ਦੀ। ਮੈਂ ਸਾਰੀਆਂ ਨੀ ਕਹਿੰਦਾ, ਚੰਗੀਆਂ ਵੀ ਆ, ਪਰ ਜਿਹੜੀਆਂ ਕੁਛ ਕਾ ਉਹਨਾਂ ਨੇ ਬੁਰਾ ਹਾਲ ਕਰ ਰੱਖਿਆ। ਜਿੱਦਾਂ ਹੁਣ ਨਵੀਂ ਜੀ ਤੁਸੀਂ ਮੁੰਡੇ ਦੀ ਵੀਡੀਓ ਦੇਖੀ ਹੋਣੀ, ਸਰਦਾਰ ਮੁੰਡਾ ਸੀ ਸ਼ਾਇਦ, ਉਹਦੇ ਘਰ ਵਾਲਾ ਸੀ ਕੁੜੀ ਦੇ, ਉਹਨੇ ਮਰਵਾ ਤਾ, ਕਹਿੰਦੀ ਮੈਂ ਤਾਂ ਕੁੱਟਣ ਨੂੰ ਆਖਿਆ ਸੀ ਕੱਲਾ।
0: ਦੇਖੋ ਬੜਾ ਕੁਛ ਹੈ ਨਾ, ਆਪਾਂ ਜੇ ਆਪਾਂ ਕਹੀਏ ਕਿ ਜਿਹਨੂੰ ਨਾ ਛੇੜੋ ਉਹੀ ਦੁਖੀ ਹੈ, ਹੈ ਨਾ, ਉਹੀ ਸੁਖੀ ਹੈ, ਤੇ ਹਰੇਕ ਦੀ ਲਾਈਫ 'ਚ ਦੇ ਲੋਕ ਕੋਈ ਨਾ ਕੋਈ ਇੰਸੀਡੈਂਟ ਇੱਦਾਂ ਹੋਏ ਹੋਏ ਨੇ ਜਿਹੜੀ ਦੇਲ ਤੁਸੀਂ ਆਪਣੀ ਵੀ ਕੀਤੀ ਹੈ। ਇੱਦਾਂ ਦੇ ਤਾਂ ਬਹੁਤ ਕੇਸਿਸ ਪਿੱਛੇ ਜੇ ਆਪਾਂ ਨੂੰ 2 ਸਾਲ ਪਹਿਲਾਂ ਤਾਂ ਆਈ ਥਿੰਕ ਬਹੁਤ ਜ਼ਿਆਦਾ ਕੇਸਿਸ ਇੱਦਾਂ ਦੇ ਹੋ ਚੁੱਕੇ ਸੀਗੇ ਇੱਥੇ ਕੈਨੇਡਾ ਦੇ ਵਿੱਚ ਨਾ।
1: ਹਾਂਜੀ ਹਾਂਜੀ, ਉਹੀ ਗੱਲ ਹੈ ਨਾ, ਸਟਾਰਟਿੰਗ ਹੋਈ ਸੀ ਆਪਣਾ ਸ਼ਾਇਦ ਉਹ ਬਰਨਾਲਾ ਖਣੀ ਸੰਗਰੂਰ ਏਰੀਏ ਦਾ ਮੁੰਡਾ ਸੀਗਾ, ਤੇ ਉੱਥੇ ਉਹ ਕਿੰਨਾ ਵਿਵਾਦ ਹੋਇਆ ਸੀ, ਸਰਦਾਰ ਮੁੰਡਾ ਸੀ ਵਿਚਾਰਾ ਮਰ ਗਿਆ ਸੀ ਉਹ।
0: ਬਟ ਚਲੋ ਹੁਣ ਦੇਖੋ, ਹੁਣ ਤਾਂ ਬਹੁਤ ਅਵੇਅਰਨੈਸ ਆ ਗਈ ਹੈ ਲੋਕਾਂ ਦੇ ਵਿੱਚ ਨਾ। A devastating accident. 8 years of memories lost. The hit series Doc returns to CTV and Crave. She's insisting she's ready to work. Now, Dr. Amy Larson must navigate an

0: 1630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਉਹਨੇ ਤਾਂ ਹਰ ਚੀਜ਼ ਐਕਸਪੀਰੀਅੰਸ ਕਰਨੀ ਹੈ, ਹੈ ਨਾ? ਤੇ ਫਿਰ ਉਹ ਪਤਾ ਨਹੀਂ ਲੱਗਦਾ ਕਿ ਕਦੋਂ ਕਿਹੜੇ ਗਲਤ ਰਸਤੇ ਤੇ ਪੈ ਜਾਂਦੇ ਆ। ਠੀਕ ਹੈ ਜੀ, ਮੈਂ ਲਗਾ ਦਿੰਦੀ ਹਾਂ, ਬਟ ਤੁਸੀਂ ਇਸ ਚੀਜ਼ ਤੋਂ ਹੁਣ ਥੋੜਾ ਜਿਹਾ ਆਪਣੇ ਆਪ ਨੂੰ ਵੀ ਮੂਵ ਔਨ ਕਰੋ, ਤੇ ਕਿਉਂਕਿ ਬਹੁਤ ਜ਼ਰੂਰੀ ਹੈ, ਹੈ ਨਾ? ਤੁਸੀਂ ਜੇ ਇਸ ਚੀਜ਼ 'ਤੇ ਸਟੱਕ ਰਹੋਗੇ ਫਿਰ ਅੱਗੇ ਲਾਈਫ ਦੇ ਵਿੱਚ ਪ੍ਰੋਪਰਲੀ ਨਹੀਂ ਵੱਧ ਸਕੋਗੇ। ਹੁਣ ਤੁਸੀਂ ਅੱਜ ਕੱਲ੍ਹ ਕਿਵੇਂ, ਤੁਹਾਡੀ ਫੈਮਿਲੀ ਦੇ ਵਿੱਚ ਕਿਵੇਂ, ਤੁਸੀਂ ਮੈਰਿਡ ਹੋ ਦੁਬਾਰਾ?
2: ਨਹੀਂ ਨਹੀਂ, ਮੈਂ ਹੀ ਦੁਬਾਰੇ ਵਿਆਹ ਕਰਵਾਉਣਾ, ਐਵੇਂ ਕਹਿ ਦਈਏ। ਮੈਂ ਤਾਂ ਸਾਰਾ ਕੁਛ ਕਰਕੇ, ਮੈਂ ਤਾਂ ਹੁਣ ਪੀ ਆਰ ਹਾਂ ਜੀ, ਪੀ ਆਰ ਹੋ ਗਿਆ। ਮੈਨੂੰ ਹੋ ਗਏ 4-5 ਮਹੀਨੇ ਪੀ ਆਰ ਹੋਏ ਨੂੰ, ਮੈਂ ਤਾਂ ਸਹੀ ਹਾਂ, ਮੈਨੂੰ ਕੋਈ ਚੱਕਰ ਨਹੀਂ ਇੱਦਾਂ ਦਾ। ਤੇ ਮੈਂ ਤਾਂ ਵੈਸੇ ਗੱਲ ਕਰਦਾ ਜੀ, ਆਪਾਂ ਚਲੋ ਆਪਾਂ ਸਾਰੀਆਂ ਨੂੰ ਨੀ ਆਪਾਂ ਕਹਿੰਦੇ, ਕੁੜੀਆਂ ਬੜੀਆਂ ਨਾਂ ਰੋਸ਼ਨ ਵੀ ਕੀਤਾ, ਇੱਧਰ ਆ ਕੇ ਪੁਲਿਸ 'ਚ ਭਰਤੀ ਹੋਈਆਂ, ਵਕੀਲ ਬਣੀਆਂ, ਹੋਰ ਮਾਪਿਆਂ ਦਾ ਨਾਂ ਰੋਸ਼ਨ ਕੀਤਾ, ਆਪਾਂ ਉਹਨਾਂ ਨੂੰ ਕਹਿੰਦੇ ਹਾਂ ਬਹੁਤ ਵਧੀਆ, ਰੱਬ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਬਟ ਜਿੰਨਾ ਜਿਹੜੀਆਂ ਆਪਾਂ ਜਦੋਂ ਇਹ ਕਹਿੰਦੇ ਨਾ, ਜ਼ਿਆਦਾ ਥੋੜ੍ਹਾ ਜਿਹਾ ਦਰਜਾ ਦੇ ਦਿੰਦੇ ਆਪਾਂ, ਇਹ ਨਹੀਂ ਆ ਨਾ ਮੈਂ ਨਹੀਂ ਦੇਣਾ ਚਾਹੀਦਾ ਦਰਜਾ, ਪਰ ਆਪਾਂ ਥੋੜ੍ਹਾ ਕਈ ਵਾਰੀ ਜ਼ਿਆਦਾ ਹੀ ਕੁੜੀਆਂ ਨੂੰ ਉੱਪਰ ਚੱਕ ਦਿੰਦੇ ਹਾਂ, ਫਿਰ ਐ ਨਹੀਂ। ਮੈਂ ਕਹਿੰਦਾ ਨਾ ਮੁੰਡਿਆਂ ਨੂੰ ਚੱਕੋ, ਨਾ ਕੁੜੀਆਂ ਨੂੰ, ਜਿਹੜਾ ਸਹੀ ਆ ਉਹਨੂੰ ਸਹੀ, ਜਿਹੜਾ ਗਲਤ ਉਹਨੂੰ ਗਲਤ।
1: ਬਿਲਕੁਲ ਬਿਲਕੁਲ, ਹਾਂਜੀ, ਚਲੋ ਥੈਂਕ ਯੂ ਤੁਹਾਡੀ ਕਾਲ ਦੇ ਲਈ। ਤੇ ਵੈਸੇ ਦੁੱਖ ਹੁੰਦਾ ਇੱਦਾਂ ਦੀਆਂ ਚੀਜ਼ਾਂ ਸੁਣ ਕੇ ਨਾ, ਕਿਸੇ ਦੇ ਨਾਲ, ਹੁਣ ਜਿਵੇਂ ਇਹਨਾਂ ਦੇ ਨਾਲ ਇੱਕ ਐਕਸਪੀਰੀਅੰਸ ਹੋਇਆ, ਬੜੀ ਦੁੱਖ ਵਾਲੀ ਗੱਲ ਹੈ। ਬਟ ਦੇਖੋ ਹਰੇਕ, ਹੈ ਨਾ, ਹਰੇਕ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇੱਦਾਂ ਦਾ ਕੋਈ ਨਾ ਕੋਈ ਇੰਸੀਡੈਂਟ ਇੱਦਾਂ ਹੁੰਦਾ ਕਿ ਸਾਨੂੰ ਮੂਵ ਔਨ ਕਰਨਾ ਪੈਂਦਾ ਆ, ਹੈ ਨਾ? ਜੇ ਹੁਣ ਮੈਂ, ਚਲੋ ਮੈਂ ਆਪਣੀ ਗੱਲ ਨਹੀਂ ਕਰਦੀ, ਕਿਸੇ ਦੀ ਵੀ ਤੁਸੀਂ ਗੱਲ ਕਰੋ, ਕਿਸੇ ਨਾ ਕਿਸੇ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਇੰਸੀਡੈਂਟ ਇੱਦਾਂ ਦਾ ਹੁੰਦਾ ਹੀ ਹੋਇਆ, ਜਾਂ ਜਿਹਨਾਂ ਦੇ ਕੁਝ ਇਹਨਾਂ ਦੀ ਲਾਈਫ 'ਚ ਸੋ ਫਾਰ ਇੱਦਾਂ ਦਾ ਕੋਈ ਇੰਸੀਡੈਂਟ ਨਹੀਂ ਹੋਇਆ, ਵੀ ਦੁੱਖ ਲੱਗਿਆ ਜਾਂ ਬਹੁਤ ਝਟਕਾ ਲੱਗਿਆ ਹੋਵੇ, ਨਾ ਹੋਇਆ ਹੋਵੇ, ਤਾਂ ਬਹੁਤ ਚੰਗੀ ਗੱਲ ਹੈ ਕਿ ਨਾ, ਚਲੋ ਵਾਹਿਗੁਰੂ ਉਹਨਾਂ ਨੂੰ ਇੱਦਾਂ ਹੀ ਰੱਖੇ। ਬਟ ਜਿਹਨਾਂ ਦੀ ਲਾਈਫ ਦੇ ਵਿੱਚ ਕੁਛ ਨਾ ਕੁਛ ਇੱਦਾਂ ਦੇ ਇੰਸੀਡੈਂਟਸ ਹੋਏ ਨੇਗੇ ਕਿ ਹਾਂ, ਉਹਨਾਂ 'ਚੋਂ ਆਪਾਂ ਨੂੰ ਕਿਤੇ ਨਾ ਕਿਤੇ ਨਾ ਮੂਵ ਔਨ ਕਰਨਾ ਹੀ ਪੈਂਦਾ ਆ, ਕਿਉਂਕਿ ਜੇ ਆਪਾਂ ਤੁਰਦੇ ਰਹਾਂਗੇ, ਚੱਲਦੇ ਰਹਾਂਗੇ, ਤਾਂ ਹੀ ਆਪਾਂ ਠੀਕ ਰਹਾਂਗੇ, ਹੈ ਨਾ? ਅਤੇ ਉਹੀ ਚੀਜ਼ ਆਪਣੇ ਮਾਇੰਡ ਦੀ, ਜੇ ਆਪਾਂ ਆਪਣੇ ਮਾਇੰਡ ਤੋਂ ਮੂਵ ਔਨ ਹੋਵਾਂਗੇ ਹੀ ਨਹੀਂ, ਆਪਾਂ ਪਿੱਛੇ ਹੀ ਰਹੀ ਜਾਵਾਂਗੇ ਨਾ, ਫਿਰ ਆਪਣੇ ਆਪ ਨੂੰ ਵੀ ਖਰਾਬ ਕਰਨ ਵਾਲੀ ਗੱਲ ਹੈ, ਅਤੇ ਆਪਣੇ ਜਿਹੜੇ ਆਪਣੇ ਨਾਲ ਦੇ ਨੇ, ਆਪਣੀ ਫੈਮਿਲੀ ਆ, ਉਹਨਾਂ ਨੂੰ ਵੀ, ਕਿਉਂਕਿ ਹਰ ਕੋਈ ਆਪਣਾ ਚੰਗਾ ਹੀ ਚਾਹੁੰਦਾ ਹੁੰਦਾ ਆ, ਫੈਮਿਲੀ ਸਪੈਸ਼ਲੀ। ਅਤੇ ਜਦੋਂ ਤੁਹਾਨੂੰ ਦੁਖੀ ਦੇਖਦੇ ਨੇ ਤਾਂ ਫਿਰ ਉਹ ਵੀ ਦੁਖੀ ਹੁੰਦੇ ਨੇ ਨਾ। ਕੋਈ ਵੀ ਇੱਦਾਂ ਦੀ ਚੀਜ਼ ਹੋਵੇ, ਮੈਂ ਕਹੂੰਗੀ ਚਲਦੀ ਦਾ ਨਾਮ ਹੀ ਜ਼ਿੰਦਗੀ ਹੈ। ਖੜਿਆ ਹੋਇਆ ਤਾਂ ਪਾਣੀ ਵੀ ਕਹਿ ਲਓ ਕਿ ਸਮੈਲ ਮਾਰਨ ਲੱਗ ਜਾਂਦਾ, ਉਹ ਵੀ ਸੜ ਜਾਂਦਾ। ਤਾਂ ਹਮੇਸ਼ਾ ਤੁਰਦੇ ਰਹਿਣਾ ਚਾਹੀਦਾ ਆ, ਹਮੇਸ਼ਾ ਆਪਣੇ ਆਪ ਨੂੰ ਨਾ ਮੂਵ ਔਨ ਰੱਖੋ। ਇੱਕ ਚੀਜ਼ ਹੁੰਦੀ ਹੈ, ਕੋਈ ਕੋਈ ਦੁੱਖ ਦੀ ਘੜੀ ਆਉਂਦੀ ਹੈਗੀ, ਨੋ ਡਾਊਟ ਆਪਾਂ ਉਹਦੇ ਵਿੱਚ ਠਹਿਰ ਜਾਂਦੇ ਹਾਂ ਇੱਕ ਵਾਰੀ, ਹੈ ਨਾ? ਬਟ ਕਿਤੇ ਨਾ ਕਿਤੇ ਆਪਾਂ ਨੂੰ ਇੱਕ ਪੁਆਇੰਟ 'ਤੇ ਆ ਕੇ ਉਸ ਤੋਂ ਲੰਘਣ ਲਈ ਨਾ, ਉਹਨੂੰ ਪਾਰ ਲੰਘਾਉਣ ਦੇ ਲਈ ਆਪਣੇ ਆਪ ਨੂੰ ਥੋੜ੍ਹੀ ਜਿਹੀ ਹੱਲਾਸ਼ੇਰੀ ਦੇਣੀ ਪੈਂਦੀ ਆ। ਅਤੇ ਇਹ ਜਿਹੜੇ ਇੰਸੀਡੈਂਟਸ ਤੁਸੀਂ ਇੰਨੀਆਂ ਹੁਣ ਗੱਲਾਂ ਕਰਕੇ ਗਏ ਹੋ, ਇਹ ਬਹੁਤ ਲੋਕਾਂ ਦੇ ਨਾਲ ਹੋਇਆ, ਬੜੇ ਲੋਕਾਂ ਦੇ ਨਾਲ ਹੋਇਆ। ਅਤੇ ਇਸ ਚੀਜ਼ ਤੋਂ ਥੋੜ੍ਹਾ ਜਿਹਾ ਆਪਾਂ ਸਿੱਖ ਕੇ ਚੱਲੀਏ ਕਿ ਆਪਾਂ ਜਦੋਂ ਵੀ ਕਿਸੇ 'ਤੇ ਟਰੱਸਟ ਕਰਦੇ ਹਾਂਗੇ ਨਾ, ਤਾਂ ਦੇਖ ਕੇ, ਹੈ ਨਾ, ਕਿਸੇ 'ਤੇ ਬਹੁਤ ਜ਼ਿਆਦਾ ਹੀ ਪੂਰੇ ਡਿਪੈਂਡੈਂਟ ਵੀ ਨਾ ਹੋ ਜਾਓ ਕਿ ਹਾਂ ਵੀ ਮੇਰਾ ਤਾਂ ਮਤਲਬ ਕੁਛ ਹੈ ਹੀ ਨਹੀਂ ਤੇਰੇ ਬਿਨਾਂ, ਜੇ ਤੂੰ ਹੈ ਤਾਂ ਫਿਰ ਤਾਂ ਹੀ ਹੈ ਸਾਰਾ ਕੁਛ, ਹੈ ਨਾ? ਚਲੋ ਆਪਣੀ ਫੈਮਿਲੀ ਦੇ ਮੈਂਬਰਸ ਹੁੰਦੇ ਨੇ ਕਿ ਆਪਾਂ ਆਪਣਾ ਉਹਨਾਂ ਦੇ ਨਾਲ ਲਗਾਵ ਹੋਣਾ ਲਾਜ਼ਮੀ ਹੈ, ਜੋ ਚਾਹੀਦਾ ਵੀ ਹੈ ਨਾ। ਜੇ ਆਪਾਂ ਆਪਣੀ ਫੈਮਿਲੀ ਦਾ ਨਹੀਂ ਕਰਾਂਗੇ ਤਾਂ ਫਿਰ ਕਿਹਦਾ ਕਰਾਂਗੇ, ਹੈ ਨਾ? ਬਟ ਸਟਿਲ ਜਦੋਂ ਵੀ ਤੁਸੀਂ ਆਪਣੇ ਆਪ ਦੇ ਆਪਣੇ ਆਪ ਤੋਂ ਬਾਹਰ ਹੋ ਕੇ ਕਿਸੇ ਹੋਰ ਦੇ ਉੱਪਰ ਇੰਨਾ ਜ਼ਿਆਦਾ ਡਿਪੈਂਡੇਬਲ ਹੋ ਜਾਂਦੇ ਹੋ, ਤਾਂ ਥੋੜ੍ਹਾ ਜਿਹਾ ਧਿਆਨ ਦੇ ਨਾਲ, ਚਾਹੇ ਉਹ ਕੋਈ ਵੀ ਹੋਵੇ, ਹੈ ਨਾ? 8518 ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਪ੍ਰੀਤ, ਬਹੁਤ ਦੁੱਖ ਲੱਗਿਆ ਸੁਣ ਕੇ ਦੀਦੀ ਨੂੰ, ਬਹੁਤ ਆਪਣਾ ਹੁੰਦੀਆਂ।
1: ਬਿਲਕੁਲ ਹਾਂਜੀ,
3: ਹਰ ਇੱਕ ਮਾਂ ਪਿਓ ਆਪਣੇ ਬੱਚੇ ਨੂੰ ਕਹਿੰਦੇ ਵੀ ਐਜੂਕੇਸ਼ਨ ਦਿੰਦਾ, ਉਹਦੀ ਹੈਲਪ ਕਰਦਾ, ਤਾਂ ਪੰਜੇ ਉਂਗਲਾਂ ਇੱਕੋ ਜਿਹੀਆਂ ਨੀ ਹੁੰਦੀਆਂ। ਬਥੇਰੀਆਂ ਕੁੜੀਆਂ ਜਿਨ੍ਹਾਂ ਨੇ ਸਾਨੂੰ ਕਈ ਜਾਣਦੇ ਆ, ਸਾਡੀ ਨੀ ਕੋਈ ਇਹ ਗੱਲ, ਬਈ ਉਹਨਾਂ ਨੂੰ ਆਪਣੇ ਮਾਂ ਪਿਓ ਦੀ ਜ਼ਮੀਨ ਵੇਚ ਕੇ ਘਰ ਬਾਰ ਟਿਕਾ ਕੇ ਇੱਥੇ ਮੰਗਾ ਲਿਆ, ਤੇ ਵਿਚਾਰਿਆਂ ਨੂੰ ਮੈਂ ਸੁਣਿਆ ਇਸ ਤੇ ਘਰੋਂ ਕੱਢਤਾ, ਇੰਨਾ ਦੁੱਖ ਆਉਂਦਾ। ਕੁੜੀਆਂ ਵੀ ਅੱਜ ਕੱਲ ਪਹਿਲਾਂ ਵਾਲੀਆਂ ਨੀ ਜੀ, ਏਦਾਂ ਨੀ ਕਹਿਣਾ ਚਾਹੀਦਾ ਵੀ ਆਪਾਂ ਉਹਨਾਂ ਨੂੰ ਇਹੋ ਜਿਹੀ ਦਰਜ ਹੈ, ਹਰ ਇੱਕ ਦੀ ਆਪਾਂ ਰਿਸਪੈਕਟ ਕਰਦੇ ਨੇ। ਕੁੜੀਆਂ ਕਿੱਥੋਂ ਤੱਕ ਐਜੂਕੇਸ਼ਨ ਆ, ਕਿੱਥੋਂ ਤੱਕ ਪਹੁੰਚ ਗਈਆਂ, ਤੇ ਮੁੰਡੇ ਵੀ ਬਹੁਤ ਚੰਗੇ ਆ ਜੀ, ਉਹਨਾਂ ਨੇ ਵੀ ਬੜੀਆਂ ਮਿਹਨਤਾਂ ਕਰ ਰਹੇ ਬੇਚਾਰੇ, ਉਹ ਵੀ ਸਫ਼ਰ ਕਰ ਰਹੇ ਬਹੁਤ ਮੁੰਡੇ। ਕਈ ਵਾਰ ਸੁਣੀਦਾ ਵੀ ਦੇਖੋ ਕਿੱਦਾਂ ਦਾ ਜਮਾਨਾ ਸੀਗਾ, ਵੀ
1: थैंक यू बहुत शुक्रिया तुहाडी कॉल लई थोड़ा टाइम दो मैं सुनानी आ 1122 जी सत श्री अकाल
4: इंसिडेंट
1: भी होंगे ने गे
4: ਹਾਂਜੀ ਬਹੁਤ ਦੋ ਸਾਡੇ ਸਾਲ ਦੀ ਗੱਲ ਆਈ ਵੀਡੀਓ ਬਹੁਤ ਆਈ ਹੈ ਤੇ ਵਾਇਰਲ ਹੋਈ ਸੀ ਤੁਸੀਂ ਦੇਖੀ ਹੋਊ ਸ਼ਾਇਦ ਤੁਸੀਂ ਗੱਲ ਜੁੜ ਕੇ ਆਉਂਦੀ ਹੋਣੀ ਗੱਲ
1: ਹਾਂਜੀ ਹੁਣ ਮੇਰੇ ਧਿਆਨ ਚ ਨਹੀਂ ਬਟ ਹਾਂਜੀ ਦੇਖੀ ਹੋਣੀ ਆ ਕਈ ਗੱਲ ਸੁਣੀ ਵੀ ਹੋਣੀ ਆ ਜਾਂ ਫਿਰ
4: ਸੁਖਣਾ ਪਿੰਡ ਜੀ ਫਰੀਦਕੋਟ ਜ਼ਿਲ੍ਹੇ ਦਾ ਜਾਂ ਉਹਦਾ ਮਾਂ ਪਿਓ ਬਾਹਰ ਆਇਆ ਸੀਗਾ ਇੱਥੇ ਕੁੜੀ ਕੋਲੇ ਜਾਂ ਭੈਣ ਭਰਾ ਸੀ ਦੋਨੇ ਕੋਈ ਜ਼ਮੀਨ ਸੀ ਮੁੰਡੇ ਕੋਲ 25-26 ਕਿੱਲੇ ਦੇ ਬਸ ਆ ਕੇ ਪ੍ਰੇਮੀ ਨਾ ਤੇ ਵਿਚਾਰੇ ਮਾਰਤਾ
1: ਨਹੀਂ ਦੇਖੋ ਕੀ ਕਰ ਲੈਣਾ ਫਿਰ ਜ਼ਮੀਨ ਦਾ ਹਨਾ ਚੱਲ ਚਲੋ ਲੈਟਸ ਸੇ ਵੇਚ ਦੀ ਜ਼ਮੀਨ ਇੱਕ ਪਾ ਇੱਕ ਟਾਈਮ ਦੇ ਉੱਪਰ ਬਹੁਤ ਸਾਰੇ ਪੈਸੇ ਆ ਗਏ ਉਹ ਫਿਰ ਸਾਰੀ ਲਾਈਫ ਹੀ ਥੋੜੋ ਰਹਿ ਜਾਣੇ ਨੇ ਹਨਾ
4: ਬਾਕੀ ਉਹ ਜ਼ਮੀਨ ਕਿਹੜਾ ਮਿਲਣੀ ਉਹਨੂੰ ਜ਼ਮੀਨ ਤਾਂ ਹੁਣ ਤਾਂ ਜੇਲ੍ਹ ਬੈਠੀ ਆ ਉਹ ਜੇਲ੍ਹ ਬੈਠੀ
1: ਬਿਲਕੁਲ ਬਿਲਕੁਲ ਇੱਥੇ ਇੱਥੇ ਸਾਰਾ ਕੁਛ ਹੈ ਨਾ ਇੱਥੇ ਨਿਕਲ ਜਾਣਾ ਜੇ ਤੁਸੀਂ
4: ਹਾਂਜੀ
1: ਬਿਲਕੁਲ ਬਿਲਕੁਲ ਸਹੀ ਗੱਲ ਹੈ ਦੇਖ ਲੋ ਹਨਾ ਕਿੰਨਾ ਤੁਸੀਂ ਕਿਸੇ ਦਾ ਕਰ ਲੋਗੇ ਅਗਲਾ ਕਹਿੰਦਾ ਵੀ ਹਨਾ ਚਲੋ ਜਿੰਨਾ ਜ਼ਿਆਦਾ ਹੋ ਸਕਦਾ ਮੈਂ ਆਪਣੇ ਨੂੰ ਹਨਾ ਚਲੋ ਦੂਸਰੇ ਘਰੋਂ ਵਿਆਹ ਕੇ ਆਇਆ ਖੁਸ਼ ਰੱਖੀਏ ਨਾ ਤੁਸੀਂ ਕਿਸੇ ਨੂੰ ਕਿੰਨਾ ਕੀ ਖੁਸ਼ ਰੱਖ ਲੋਗੇ ਹਨਾ ਜਦੋਂ ਕਿਸੇ ਨੇ ਜੇ ਮਨ ਚ ਮੈਲ ਆ ਫਿਰ ਉਹ ਨੀ ਜਾ ਸਕਦੀ ਉਹ ਕਹਿੰਦੇ ਹੁੰਦੇ ਨਾ ਵੀ ਕਈਆਂ ਨੂੰ ਬਹਿ ਕੇ ਖਾਣਾ ਵੀ ਨਹੀਂ ਆਉਂਦਾ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਲੋ ਆਪਾਂ ਗਾਣਾ ਸੁਣੀਏ ਹੁਣ ਆਪਣੀ ਗੱਲਾਂ ਬਾਤਾਂ ਦੱਸਣੀਆਂ ਜ਼ਰੂਰ ਚੱਲਦੀਆਂ ਹੀ ਰਹਿਣਗੀਆਂ ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰ ਲਓ ਮੋਂਟਰੀਅਲ ਤੋਂ ਦਿੱਲੀ ਕਿਸੇ ਨੇ ਜਾਣਾ ਫੈਬਰੀ ਦੇ ਵਿੱਚ ਤੇ ਤੁਸੀਂ ਮਈ ਤੱਕ ਰਹਿਣਾ ਹੋਵੇ ਤੇ ਵਾਪਸੀ ਫੇਰ ਕਰੋ ਦਿੱਲੀ ਤੋਂ ਮੋਂਟਰੀਅਲ ਤੇ $1690 ਦੀਆਂ ਟਿਕਟਸ ਹੋਣਗੀਆਂ $1690 ਦੇ ਵਿੱਚ ਤੁਸੀਂ ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ ਆਉਣ ਜਾਣ ਕਰੋ ਇੰਡੀਆ ਤੋਂ ਮੋਂਟਰੀਅਲ ਤੱਕ ਤੇ ਇਸ ਤੋਂ ਇਲਾਵਾ ਦਿੱਲੀ ਤੋਂ ਟੋਰੋਂਟੋ ਕਿਸੇ ਨੇ ਇਸੇ ਮਹੀਨੇ ਆਉਣਾ ਹੋਵੇ ਅਕਤੂਬਰ ਦੇ ਵਿੱਚ ਦਿੱਲੀ ਤੋਂ ਟੋਰੋਂਟੋ ਦੋ ਬੈਗਸ ਦੇ ਨਾਲ $700 ਦੀ ਟਿਕਟ ਹੈ $700 ਦੀ ਟਿਕਟ ਦਿਓਲ ਟਰੈਵਲਸ ਦੇ ਰਹੇ ਨੇ ਤੇ ਜੇਕਰ ਤੁਸੀਂ ਫੈਬਰੀ ਦੇ ਵਿੱਚ ਇੰਡੀਆ ਨੂੰ ਜਾਣਾ ਟੋਰੋਂਟੋ ਤੋਂ ਦਿੱਲੀ ਵਨਵੇ ਟਿਕਟ ਲੈ ਕੇ $940 ਦੀ ਵਨਵੇ ਟਿਕਟ ਹੈ ਫੈਬਰੀ ਮਹੀਨੇ ਦੇ ਲਈ ਤੇ ਦੋ ਬੈਗਸ ਦੇ ਨਾਲ ਟਰੈਵਲ ਹੋ ਸਕਦਾ ਦਿਓਲ ਟਰੈਵਲਸ ਨੂੰ ਕਾਲ ਕਰੋ ਨੰਬਰ ਹੈ 905-588-5100 905-588-5100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ ਤੇ ਕਾਲ ਕਰ ਲਓ 905-588-4200 905-588-4200 ਦਿਓਲ ਟਰੈਵਲ ਦੇ ਦੋ ਨੰਬਰਸ ਨੇ ਇਹਨਾਂ 'ਤੇ ਤੁਸੀਂ ਕਾਲ ਕਰਕੇ ਆਪਣੀਆਂ ਏਅਰ ਟਿਕਟਸ ਨੂੰ ਬੁੱਕ ਕਰਾ ਸਕਦੇ ਹੋ ਪਹਿਲਾਂ ਫਰਮਾਇਸ਼ੀ ਗਾਣਾ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ, ਅਤੇ ਉਮੀਦ ਹੈ ਕਿ ਤੁਸੀਂ ਇਹ ਗਾਣਾ ਸੁਣ ਕੇ ਤਾਂ ਮੇਰੇ ਖਿਆਲ 'ਚ ਹੋਰ ਹੀ ਕਿਸੇ ਜ਼ੋਨ 'ਚ ਪਹੁੰਚ ਗਏ ਹੋਵੋਗੇ, ਕਿਉਂਕਿ ਰਾਈਟਿੰਗ ਹੀ ਐਡੀ ਪਿਆਰੀ ਹੈ ਅਰਜਨ ਢਿੱਲੋਂ ਦੀ, ਅਤੇ ਗਾਣਾ ਵੀ ਬੜਾ ਪਿਆਰਾ। ਅਤੇ ਦੇਖ ਲਓ ਕਿੰਨੀਆਂ ਸੱਚਾਈਆਂ ਛਿਪੀਆਂ ਹੁੰਦੀਆਂ ਨੇ, ਚਾਹੇ ਗਾਣਾ ਕਿੱਦਾਂ ਦਾ ਵੀ ਹੋਵੇ, ਆਪਾਂ ਬੜਾ ਕੁਛ ਉਹਦੇ ਵਿੱਚੋਂ ਨਾ ਇੱਦਾਂ ਦੇ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਕਿ ਜਿਹੜਾ ਆਪਾਂ ਕਹਿੰਦੇ ਹਾਂ ਕਿਸੇ ਦੇ ਨਾਲ ਵੀ ਆਪਾਂ ਰਿਲੇਟ ਕਰ ਸਕਦੇ ਹਾਂ। ਜਿਵੇਂ ਹੁਣ ਆਪਾਂ ਪਹਿਲਾਂ ਗੱਲ ਵੀ ਕਰ ਰਹੇ ਸੀਗੇ ਕਿ ਲੋਕਾਂ ਦੇ ਨਾਲ ਬਹੁਤ ਸਾਰੇ ਨਾ ਚੀਜ਼ਾਂ ਹੋਈਆਂ ਨੇ, ਬਹੁਤ ਸਾਰੇ ਫਰੋਡ ਹੋਏ ਨੇ ਕਿ ਕੋਈ ਮੈਰਿਜ ਨੂੰ ਲੈ ਕੇ ਕੋਈ ਉੱਦਾਂ, ਹੈ ਨਾ। ਅਤੇ ਹਰ ਕੋਈ ਦੇਖ ਲਓ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ, ਕੋਈ ਕਿਸੇ ਸਿਨੈਰੀਓ ਦੇ ਨਾਲ ਆਪਣੇ ਘਰੋਂ ਬਾਹਰ ਸਟੈਪ ਆਊਟ ਕਰਦਾ, ਕੋਈ ਕਿਸੇ ਮਜਬੂਰੀ 'ਚ ਕਰਦਾ, ਕੋਈ ਸ਼ੌਂਕ ਨੂੰ ਕਰਦਾ, ਕੋਈ ਕੰਮ ਕਾਰ ਨੂੰ ਕਰਦਾ, ਹੈ ਨਾ, ਕੋਈ ਘੁੰਮਣ ਫਿਰਨ ਨੂੰ ਕਰਦਾ। ਬਟ ਜਦੋਂ ਵੀ ਕਦੇ ਬਾਹਰ ਨਿਕਲਦਾ ਤਾਂ ਹਰ ਇੱਕ ਦੀ ਸਟੋਰੀ ਡਿਫਰੈਂਟ ਹੁੰਦੀ ਆ। ਅਤੇ ਉਮੀਦ ਹੈ ਕਿ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਨੂੰ। ਅਤੇ ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 2258। ਹਾਂਜੀ ਸਤਿ ਸ਼੍ਰੀ ਅਕਾਲ
1: ਮਨਪ੍ਰੀਤ, ਕੀ ਹਾਲ ਹੈ?
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ? ਸਤਿ ਸ਼੍ਰੀ ਅਕਾਲ ਜੀ।
1: ਬਸ ਠੀਕ ਹੈ, ਮੇਰਾ ਮੈਸੇਜ ਦਿੱਤਾ ਸੀ ਗਲੋਰੀਆ ਨੂੰ,
0: ਉਹ ਮੈਂ ਭੁੱਲ ਗਈ, ਸੋ ਸੋਰੀ, ਮੈਂ ਭੁੱਲ ਗਈ, ਮੈਂ ਬਿਜ਼ੀ ਬਹੁਤ ਹੋ ਗਈ। ਮੈਂ ਅੱਜ ਜ਼ਰੂਰ ਮੈਸੇਜ ਕਰਦੀ ਹਾਂ ਉਹਨਾਂ ਨੂੰ।
1: ਓਕੇ, ਤੇ ਮੈਨੂੰ ਦੋ ਗਾਣੇ ਸੁਣਾਉਣੇ, ਇੱਕ ਤਾਂ ਜੀ ਜੀ ਆਇਆਂ ਨੂੰ। ਹੈ
0: ਜੀ ਆਇਆਂ ਨੂੰ?
1: ਆਓ ਜੀ ਜੀ ਆਇਆਂ ਨੂੰ,
0: ਜੀ ਜੀ ਆਇਆਂ ਨੂੰ।
1: ਹਾਂ, ਇੱਕ ਮੈਂ ਇੱਕ ਮੇਰੀ ਗੁੱਤ ਸੱਪਣੀ ਨਾ ਬਣ ਜਾਏ, ਉਹ
0: ਠੀਕ ਹੈ ਜੀ।
1: ਓਕੇ,
0: ਮੈਂ ਅੱਜ ਜ਼ਰੂਰ ਮੈਸੇਜ ਦਿੰਨੀ ਆ ਤੁਹਾਡਾ।
1: ਓਕੇ, ਹੋਰ ਸੇ ਤਾਂ ਠੀਕ ਆ?
0: ਹਾਂਜੀ ਹਾਂਜੀ ਬਹੁਤ ਵਧੀਆ, ਤੁਸੀਂ ਠੀਕ ਹੋ?
1: ਹਾਂ ਠੀਕ ਆ, ਵੈਦਰ ਤੋਂ ਬਚ ਕੇ ਰਿਹਾ ਕਰੋ ਚੰਗਾ।
0: ਹਾਂਜੀ ਹਾਂਜੀ, ਨਹੀਂ ਮੈਂ ਤਾਂ ਪੂਰੀ ਪ੍ਰੋਟੈਕਸ਼ਨ ਰੱਖਦੀ ਆ, ਮੈਂ ਨਾਲ ਇੱਕ ਜੈਕਟ ਰੱਖਦੀ ਹਾਂ ਆਲ ਦਾ ਟਾਈਮ, ਹੈ ਨਾ, ਹਲਕੀ ਜੀ।
1: ਨਹੀਂ ਉਦਾਂ ਆਪ ਤਾਂ ਬਚਦੇ ਆ, ਪਰ ਹੋਰਾਂ ਤੋਂ ਵੀ ਹੋ ਜਾਂਦਾ, ਮਾਸਕ ਲਾ ਕੇ ਰੱਖਿਆ ਕਰੋ ਕਈ ਵਾਰੀ, ਹੈ ਨਾ।
0: ਹਾਂਜੀ ਹਾਂਜੀ, ਨਹੀਂ ਫਲੂ ਵੀ ਹੁੰਦਾ ਅੱਜ ਕੱਲ ਦੇ ਵੈਦਰ 'ਚ, ਨਾ।
1: ਅੱਜ ਕੱਲ ਫਲੂ ਬਹੁਤ ਹੁੰਦਾ, ਜਾਂਦੀ ਠੰਡ ਜਾਂਦੀ ਠੰਡ ਬਿਮਾਰ ਕਰ ਦਿੰਦੀ ਆ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ।
1: ਖਿਆਲ ਰੱਖਿਆ ਕਰੋ।
0: ਹਾਂਜੀ ਹਾਂਜੀ, ਤੁਸੀਂ ਵੀ ਆਪਣਾ ਖਿਆਲ ਰੱਖੋ। ਥੈਂਕ ਯੂ ਸੋ ਮਚ। ਮੈਂ ਗਾਣਾ
1: ਮੈਂ 2 ਵੀਕਾਂ ਬਾਅਦ ਫੇਰ ਕਰੂੰਗੀ ਫੋਨ, ਮੇਰੇ ਮੁੰਡੇ ਦਾ ਬਰਥਡੇ ਆਊਗਾ 29।
0: ਠੀਕ ਹੈ ਠੀਕ ਹੈ, ਹਾਂਜੀ ਠੀਕ ਹੈ, ਥੈਂਕ ਯੂ।
1: ਓਕੇ ਬਹੁਤ ਥੈਂਕ ਯੂ,
0: ਹਾਂਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਬਿਲਕੁਲ ਗੱਲਾਂ ਬਾਤਾਂ ਸਾਡੀਆਂ ਜ਼ਰੂਰ ਚੱਲਦੀਆਂ ਰਹਿਣਗੀਆਂ। ਤੇ ਅੱਜ ਅਸੀਂ ਗੱਲਬਾਤ ਕਰੀਏ ਹੁਣ ਅਪਲਾਇੰਸ ਜੰਕਸ਼ਨ ਦੇ ਨਾਲ, ਤੁਹਾਡੇ ਲਈ ਬਹੁਤ ਵਧੀਆ ਵਧੀਆ ਡੀਲਸ ਲੱਗ ਚੁੱਕੀਆਂ ਨੇ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਮਿਸਿਸਾਗਾ ਰੋਡ ਐਂਡ ਸਟੀਲਸੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ, ਦੂਸਰੀ ਲੋਕੇਸ਼ਨ ਹੈਗੀ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ ਤੇ। ਦੋਨੇ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੁੰਦੇ ਨੇ, ਤੇ ਦੋਨਾਂ ਲੋਕੇਸ਼ਨ ਦੇ ਉੱਪਰ ਬਹੁਤ ਕਮਾਲ ਦੀਆਂ ਡੀਲਸ ਲੱਗ ਚੁੱਕੀਆਂ ਨੇ। ਮਨਜੀਤ ਗਿੱਲ ਜੀ ਲਾਈਨ ਤੇ ਜੁੜੇ ਨੇ, ਆਪਾਂ ਡੀਲਸ ਦੇ ਬਾਰੇ ਜਾਣਕਾਰੀ ਲਵਾਂਗੇ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਕਿਚਨ ਦੇ ਲਈ 3-ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ। $4,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਈਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,799 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ ਜੀ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,400 ਦੀ ਪ੍ਰਾਈਸ ਤੋਂ ਘਟਾ ਕੇ $1,599 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਹਾਂ। ਜੇ ਬਿਲਟ ਇਨ ਅਪਲਾਈਸਿਸ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦੇ ਉੱਪਰ ਅਪਲਾਈਸ ਫੰਕਸ਼ਨ ਤੇ ਅੱਜ ਸ਼ਾਮ 7 ਵਜੇ ਤੱਕ ਅਵੇਲੇਬਲ ਹੈ, ਜਿਹਦੇ ਵਿੱਚ ਕਿਚਨਏਡ, ਜੈਨੇਅਰ, ਵਰਲਪੂਲ, ਮੇਟੈਗ, ਸੈਮਸੰਗ, ਐਲ ਜੀ, ਬੋਸ਼, ਇਲੈਕਟ੍ਰੋਲਕਸ ਤੇ GE ਵਰਗੇ ਬ੍ਰਾਂਡਸ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ 65 ਇੰਚ 65 ਇੰਚ ਦਾ ਮਿੰਨੀ LED 4K ਟੀਵੀ ਹੈ ਸੈਮਸੰਗ ਬ੍ਰਾਂਡ ਦਾ, ਜਿਹੜਾ ਕਿ $1,100 ਦੀ ਪ੍ਰਾਈਸ ਤੋਂ ਘਟਾ ਕੇ $699, 75 ਇੰਚ 899 ਤੇ 85 ਇੰਚ 1499 ਚ ਤੁਸੀਂ ਇਸ ਵੀਕਐਂਡ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਹਾਂ। ਪੇਮੈਂਟ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਤੁਸੀਂ ਜ਼ਰੂਰ ਪਹੁੰਚੋ ਅੱਜ ਤੇ ਕਾਲ ਕਰ ਲਓ ਮਨਜੀਤ ਗਿੱਲ ਜੀ ਦੇ ਨਾਲ, ਤੁਹਾਡਾ ਸੰਪਰਕ ਹੋਏਗਾ 9054500054 905-450-0054 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਅਪਲਾਇੰਸ ਜੰਕਸ਼ਨ ਤੋਂ। ਤੇ ਨਾਲ ਹੀ ਤੁਸੀਂ ਏਬਲ ਟਰੱਕਿੰਗ ਵਾਲਿਆਂ ਦੇ ਨਾਲ ਵੀ ਗੱਲ ਕਰੋ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ, ਓਨਰ ਓਪਰੇਟਰਸ ਇਹਨਾਂ ਨੂੰ ਚਾਹੀਦੇ ਨੇ ਤੇ ਕੰਪਨੀ ਡਰਾਈਵਰਸ ਵੀ ਚਾਹੀਦੇ ਨੇ। ਯੂਐਸਏ ਦੇ ਰਨਸ ਦੇ ਲਈ ਤੁਸੀਂ ਕੰਮ ਦੇਖ ਰਹੇ ਹੋ ਤਾਂ ਤੁਸੀਂ ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਤੁਹਾਡੇ ਕੋਲ 3 ਸਾਲ ਦਾ ਬਾਰਡਰ ਕਰਾਸਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਤੇ ਤੁਹਾਡਾ ਕਲੀਨ ਐਬਸਟ੍ਰੈਕਟ ਹੋਵੇ। ਪੇ ਜਿਹੜੀ ਤੁਹਾਨੂੰ ਮਿਲੂਗੀ ਅਪ ਟੂ 75 ਸੈਂਟ ਪਲੱਸ HST ਕੰਪਨੀ ਡਰਾਈਵਰਸ ਨੂੰ ਤੇ $1.95 ਓਨਰ ਓਪਰੇਟਰਸ ਨੂੰ ਪੇ ਕਰਦੇ ਨੇ। ਐਕਸਟਰਾ ਪਿਕਅਪਸ ਐਂਡ ਡਰੋਪ ਆਫਸ ਵੀ ਪੇ ਕੀਤੇ ਜਾਣਗੇ ਤੇ ਨਾਲ ਹੀ ਇਹਨਾਂ ਨੂੰ ਸਿਟੀ ਡਰਾਈਵਰਸ ਦੀ ਵੀ ਲੋੜ ਹੈ ਲੋਕਲ ਪਿਕਅਪ ਐਂਡ ਡਰੋਪ ਆਫਸ ਦੇ ਲਈ। ਤੁਹਾਡੇ ਕੋਲ ਕਲੀਨ ਐਬਸਟ੍ਰੈਕਟ ਹੋਵੇ ਤੇ ਤੁਹਾਨੂੰ ਸਿਟੀ ਰੋਡ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਤੇ ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ ਨੂੰ ਕਾਲ ਕਰੋ। ਬਹੁਤ ਵਧੀਆ ਤੁਹਾਨੂੰ ਸੈਲਰੀ ਪੇ ਕਰਨਗੇ। 905-838-4346 9058384346 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਏਬਲ ਟਰੱਕਿੰਗ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਚਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ। ਇੱਕ ਹਿੰਦੀ ਇੱਕ ਪੰਜਾਬੀ ਗਾਣਾ, ਇੱਦਾਂ ਕਰਕੇ ਮੈਂ ਤੁਹਾਡੇ ਗਾਣੇ ਸੁਣਾਉਂਦੀ ਹਾਂ। ਕੋਸ਼ਿਸ਼ ਰਹੇਗੀ ਕਿ ਥੋੜ੍ਹਾ ਜਿਹਾ ਪ੍ਰੋਗਰਾਮ ਦੇ ਵਿੱਚ ਵੀ ਥੋੜ੍ਹਾ ਜਿਹਾ ਕਹਿ ਲਓ ਕਿ ਵੰਨਗੀ ਜੀ ਬਣੀ ਰਹੇ। ਕੁਛ ਇੱਕ ਹਿੰਦੀ ਇੱਕ ਪੰਜਾਬੀ ਕੁਛ ਇੱਦਾਂ ਮਿਕਸ ਜਿਹਾ ਕਰਕੇ ਆਪਾਂ ਗਾਣੇ ਸੁਣਦੇ ਹਾਂ ਤੇ ਇੰਜੋਏ ਕਰੋ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਮੇਰਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਏਐਨਜੀ ਆਟੋਮੋਟਿਵ ਰਿਪੇਅਰ ਦੀ ਤੁਹਾਨੂੰ ਮੈਂ ਜਾਣਕਾਰੀ ਦਿਆਂ, ਜਿਹੜੇ ਤੁਹਾਡੀ ਕਾਰਸ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਤੁਹਾਨੂੰ ਇਹ ਸਮਰ ਟਾਇਰਸ, ਵਿੰਟਰ ਟਾਇਰਸ, ਆਲ ਸੀਜ਼ਨ ਟਾਇਰਸ ਤੁਹਾਨੂੰ ਪ੍ਰੋਵਾਈਡ ਕਰਦੇ ਨੇ। ਪੁਰਾਣੇ ਟਾਇਰਸ ਨੂੰ ਚੇਂਜ ਕਰਵਾਓ ਤੇ ਵੀਲ ਅਲਾਈਨਮੈਂਟ ਵੀ ਤੁਹਾਡੇ ਨਾਲ ਕਰਕੇ ਦੇਣਗੇ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਕਰਵਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਾਉਣਾ ਚਾਹੁੰਦੇ ਹੋ, ਵਿੰਟਰ ਤੋਂ ਪਹਿਲਾਂ ਕਰਵਾਓ ਰਸਟ ਪ੍ਰੂਫਿੰਗ ਤੇ ਪਹੁੰਚੋ ਤੁਸੀਂ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦੇ ਇੰਟਰਸੈਕਸ਼ਨ ਤੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਨੰਬਰ 905-857-7596 9058577596 ਇਸ ਨੰਬਰ ਤੇ ਕਾਲ ਕਰ ਲਓ। ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ। ਏਐਨਜੀ ਆਟੋਮੋਟਿਵ ਰਿਪੇਅਰ 9058577596 ਇਹਨਾਂ ਦਾ ਨੰਬਰ ਹੈ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਮੈਥ ਜਾਂ ਸਾਇੰਸ ਸਬਜੈਕਟਸ ਵਿੱਚ ਕਮਜ਼ੋਰ ਨੇ ਤਾਂ ਤੁਸੀਂ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਇਹਨਾਂ ਦੇ ਨਾਲ ਗੱਲਬਾਤ ਕਰੋ। ਆਪਣੇ ਚਿਲਡਰਨ ਦੀ ਤੁਸੀਂ ਫ੍ਰੀ ਇਵੈਲੂਏਸ਼ਨ ਕਰਵਾਓ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਕਿਸੇ ਵੀ ਸਬਜੈਕਟ 'ਚ ਆਪਣੇ ਕਮਜ਼ੋਰ ਨੇ, ਜਿਵੇਂ ਕਿ ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਕੋਈ ਵੀ ਸਬਜੈਕਟ ਹੋਵੇ, ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚਿਆਂ ਦੇ ਮਾਰਕਸ ਨਹੀਂ ਵਧੀਆ ਆ ਰਹੇ, ਗ੍ਰੇਡਸ ਘੱਟ ਆ ਰਹੇ ਨੇ, ਤਾਂ ਗਰੰਟਿਡ ਗ੍ਰੇਡਸ ਨੂੰ ਇੰਪਰੂਵ ਕਰਕੇ ਦਿਖਾਉਣਗੇ। ਸਪੈਸ਼ਲ ਕੋਚਿੰਗ ਪ੍ਰੋਵਾਈਡ ਕਰਦੇ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ, ਸਪੈਸ਼ਲੀ ਜਿੰਨੇ ਵੀ ਹਾਈ ਸਕੂਲ ਐਂਡ ਯੂਨੀਵਰਸਿਟੀ ਸਟੂਡੈਂਟਸ ਨੇ, ਉਹਨਾਂ ਨੂੰ ਕਿਸੇ ਵੀ ਸਬਜੈਕਟ ਵਿੱਚ ਕੋਈ ਵੀ ਪ੍ਰੋਬਲਮ ਆ ਰਹੀ ਹੋਵੇ, ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ ਅਤੇ ਆਪਣੇ ਚਾਇਲਡ ਦੀ ਫ੍ਰੀ ਇਵੈਲੂਏਸ਼ਨ ਕਰਵਾਓ। ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ MSc, MPhil ਅਤੇ PhD ਡਿਗਰੀ ਹੋਲਡਰਸ ਨੇ, ਤੁਹਾਨੂੰ ਇਹ ਵਧੀਆ ਰਿਜ਼ਲਟਸ ਲਿਆ ਕੇ ਦਿਖਾਉਣਗੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਆ ਕੇ ਬੱਚਿਆਂ ਨੂੰ ਪੜ੍ਹਾ ਕੇ ਜਾਣ, ਹੋਮ ਟਿਊਟਰਿੰਗ ਵੀ ਅਵੇਲੇਬਲ ਹੈ। ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ, ਨੰਬਰ ਹੈ 416-568-9192 ਦੇ ਉੱਪਰ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ। ਸਟੂਡੀਓ ਦਾ ਨੰਬਰ 905-564-5444 9055-64-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਮੈਂ ਦੇਖ ਰਹੀ ਹਾਂ ਖਿੜਕੀ ਦੇ ਵਿੱਚੋਂ ਨਾ ਬਹੁਤ ਸੋਹਣੀ ਨਾ ਅੰਦਰ ਧੁੱਪ ਆ ਰਹੀ ਹੈ। ਜਿਵੇਂ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਪ੍ਰੋਗਰਾਮ ਦੇ ਆਪਾਂ ਗੱਲ ਕਰ ਰਹੇ ਸੀ ਮੌਸਮ ਦੀ, ਕਿ ਮੌਸਮ ਨੂੰ ਦੇਖ ਕੇ, ਬੱਦਲਾਂ ਨੂੰ ਦੇਖ ਕੇ ਇੰਨੇ ਸੋਹਣੇ ਸੋਹਣੇ, ਤੁਹਾਡੇ ਮਨ ਦੇ ਵਿੱਚ ਕਿਹੜਾ ਗਾਣਾ ਆ ਰਿਹਾ, ਤੁਸੀਂ ਕਿਹੜਾ ਗਾਣਾ ਗੁਣਗੁਣਾ ਰਹੇ ਹੋ, ਉਹ ਮੇਰੇ ਕੋਲ ਵੀ ਆ ਕੇ ਗੁਣਗੁਣਾਓ ਕਾਲ ਕਰਕੇ, ਫਿਰ ਆਪਾਂ ਗਾਣਾ ਉਹ ਪੂਰਾ ਰੇਡੀਓ 'ਤੇ ਵੀ ਸੁਣਾਂਗੇ। ਸਟੂਡੀਓ ਦਾ ਨੰਬਰ 905-564-5444 ਹੁਣ ਤਾਂ ਲੱਗਦਾ ਧੁੱਪ ਥੋੜ੍ਹੀ ਜਿਹੀ ਤੇਜ਼ ਹੋ ਗਈ ਹੈ ਅਤੇ ਵਧੀਆ ਸੋਹਣਾ ਵੈਦਰ ਹੈ, 15-16 ਡਿਗਰੀ ਟੈਂਪਰੇਚਰ ਚੱਲ ਰਿਹਾ ਅਤੇ ਨਾਲ ਦੀ ਨਾਲ ਧੁੱਪ ਵੀ ਨਿਕਲੀ ਆ, ਹਵਾ ਵੀ ਚੱਲ ਰਹੀ ਹੈ, ਕਿਆ ਬਾਤ ਹੈ, ਹੈ ਨਾ। ਅਗਲੇ ਕਾਲਰ 1632 ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। 1632 ਨਹੀਂ, ਤੁਸੀਂ ਆਪਣੀ ਲਾਈਨ ਛੱਡ ਗਏ, ਮੈਂ ਤਾਂ ਤੁਹਾਨੂੰ ਰਾਈਟ ਅਵੇ ਤੁਹਾਡੀ ਕਾਲ ਅਟੈਂਡ ਕਰ ਲਈ। ਐਨੀਵੇਜ਼, ਤੁਸੀਂ ਦੁਬਾਰਾ ਕਾਲ ਕਰ ਲਓ ਅਤੇ 9181 ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ।
1: ਧੁੱਪ ਦੋ ਗਾਲਾਂ ਚੇਰ ਗਿਆ, ਮੇਰੇ ਸਾਹਮਣੇ ਵਾਲੀ ਖਿੜਕੀ ਮੈਂ ਚਾਂਦ ਕਟਕੁੜਾ ਰਹਿਤਾ।
0: ਮੇਰੇ ਸਾਹਮਣੇ ਵਾਲੀ ਖਿੜਕੀ ਮੈਂ ਇੱਕ ਚਾਂਦ ਸਟਕੜਾ ਰਹਿਤਾ ਹੈ। ਹਾਂਜੀ ਹਾਂਜੀ ਹਾਂਜੀ, ਮੈਨੂੰ ਖਿੜਕੀ ਚੋਂ ਸਾਹਮਣੇ ਦਿਖ ਰਹੀ ਹੈ ਧੁੱਪ ਪੂਰੀ ਐਨ ਪ੍ਰੋਪਰ ਆ ਰਹੀ ਹੈ ਅੰਦਰ ਨਾ,
1: ਖਿੜਕੀ ਦੇ ਨਾਲ।
0: ਚਲੋ ਠੀਕ ਹੈ, ਗਾਣਾ ਆਪਾਂ ਸੁਣਦੇ ਹਾਂ ਬੜੀ ਜਲਦੀ। ਥੈਂਕ ਯੂ ਤੁਹਾਡੀ ਕਾਲ ਦੇ ਲਈ। ਤੇ ਲਓ ਫਿਰ ਆਪਾਂ ਇੱਕ ਪਿਆਰਾ ਜਿਹਾ ਜਗਮੋਹਨ ਕੌਰ ਜੀ ਦਾ ਗਾਣਾ ਸੁਣੀਏ, ਨੈਕਸਟ ਫਰਮਾਇਸ਼ੀ ਗਾਣਾ, ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਾਂਗੇ ਕੁਈਨਸਵੁੱਡ ਕਾਲਜ ਦੇ ਨਾਲ ਵੀ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਆਪਣੀ ਪਸੰਦ ਦੇ ਗਾਣੇ ਵੀ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਪੂਰੇ 4 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ। ਡੇਢ ਘੰਟਾ ਨਿਕਲ ਚੁੱਕਾ ਹੈ ਅਤੇ ਡੇਢ ਘੰਟੇ ਦਾ ਸਾਥ ਤੁਹਾਡਾ ਅਤੇ ਮੇਰਾ ਹੋ ਰਿਹਾ ਅਤੇ ਹੁਣ ਆਪਾਂ ਗੱਲਬਾਤ ਕਰਾਂਗੇ ਕੁਈਨਸਵੁੱਡ ਕਾਲਜ ਦੇ ਨਾਲ, ਜਿਹੜੇ ਕਿ ਤੁਹਾਨੂੰ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਔਫਰ ਕਰਦੇ ਨੇ, ਬਹੁਤ ਕਮਾਲ ਦੇ। ਤੁਸੀਂ ਵੀਕਐਂਡਸ 'ਤੇ ਅਤੇ ਵੀਕ ਡੇਜ਼ ਦੇ ਵਿੱਚ ਵੀ ਕੋਰਸਿਸ ਕਰ ਸਕਦੇ ਹੋ। ਗੱਲਬਾਤ ਕਰਾਂਗੇ ਕੁਈਨਸਵੁੱਡ ਕਾਲਜ ਦੀ ਟੀਮ ਦੇ ਨਾਲ। ਹਾਂਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਜਾਣਕਾਰੀ ਦਿਓ। ਹਾਂਜੀ ਹਾਂਜੀ, ਜਿਹੜਾ ਕੋਈ ਲਿਸਨਰ ਹੈਲਥ ਕੇਅਰ, ਚਾਈਲਡ ਕੇਅਰ, ਫਾਰਮੇਸੀ, ਅਕਾਊਂਟਿੰਗ ਜਾਂ ਲੈਂਗੁਏਜ ਸਕਿੱਲਸ ਇੰਪਰੂਵ ਕਰਨਾ ਚਾਹੁੰਦਾ ਹੈ ਤੇ ਕੁਈਨਸਵੁੱਡ ਕਾਲਜ ਉਸਦੇ ਲਈ ਸੂਟੇਬਲ ਪ੍ਰੋਗਰਾਮ ਅਵੇਲੇਬਲ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ, ਜਿਨ੍ਹਾਂ ਦੇ ਮੋਰਨਿੰਗ ਈਵਨਿੰਗ ਬੈਚਿਸ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਜਲਦ। ਗੱਲ ਕਰਦੇ ਹਾਂ ਜੀ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ, ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਈਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਹੈ। ਇਹਨਾਂ ਦਾ ਨਵਾਂ ਬੈਚ ਮੰਡੇ 5 ਅਕਤੂਬਰ ਤੋਂ ਸਟਾਰਟ ਹੋਣ ਲੱਗਿਆ। ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਨਾ ਸਾਨੂੰ ਇੱਕ ਵਾਰੀ 905-872-0088 'ਤੇ ਕਾਲ ਕਰੀਏ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿੱਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਆ, ਕਿਉਂਕਿ ਇਹ ਇੱਕ ਸ਼ੋਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ, ਜਿਵੇਂ ਕਿ ਸ਼ੋਪਰ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ ਤੇ ਜੋਬ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ, ਫਾਰਮਾਸਿਟੀਕਲ ਕਲਰਕ ਜਾਂ ਫਾਰਮੇਸੀ ਏਡ। ਇਹਨਾਂ ਦਾ ਨਵਾਂ ਬੈਚ ਟਿਊਜ਼ਡੇ 13 ਅਕਤੂਬਰ ਤੋਂ ਸਟਾਰਟ ਹੋਣ ਲੱਗਿਆ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ੋਰਟ ਕੋਰਸ ਫੁੱਲੀ ਆਨਲਾਈਨ ECA ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ 24 ਅਕਤੂਬਰ ਤੋਂ। ਇਹਨਾਂ ਦੀ ਕਲਾਸਿਸ ਸਿਰਫ ਸੈਟਰਡੇ, ਸੰਡੇ, ਵੀਕਐਂਡ 3-3 ਆਰ ਦੀ ਕਲਾਸਿਸ ਆਉਂਦੀ ਹੈ। ਜਿਹੜੇ ਲੋਕੀ ਬੱਚਿਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਆ, ਆਪਣਾ ਡੇ ਕੇਅਰ ਰਨ ਕਰਨਾ ਚਾਹੁੰਦੇ ਆ, ਉਹ ਇਹ ਕੋਰਸ ਕਰਨ ਲਈ ਐਲੀਜੀਬਲ ਹੈਗੇ। ਅਗਰ ਤੁਸੀਂ ਇਸ ਨੂੰ ਕੰਬਾਈਨ ਕਰ ਲੈਂਦੇ ਹੋ PSW ਨਾਲ ਤਾਂ ਤੁਸੀਂ ਜੋਬ ਕਰ ਸਕਦੇ ਹੋ, ਜਿਵੇਂ ਕਿ ਨੈਨੀ, ਕੇਅਰ ਟੇਕਰ, ਈਵਨ ਸਪੈਸ਼ਲ ਨੀਡਸ ਨੀਡ ਕਿਡ ਨਾਲ ਵੀ ਕੰਮ ਕਰ ਸਕਦੇ ਹੋ। ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ, ਜਿਨ੍ਹਾਂ ਵਿੱਚ ਕੁਈਨਸਵੁੱਡ ਕਾਲਜ ਸਟਾਰਟ ਕਰਨ ਜਾ ਰਹੇ ਨੇ ਫ੍ਰੈਂਚ ਲੈਂਗੁਏਜ ਕਲਾਸਿਸ ਲੈਵਲ A1, A2, B1, B2। ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ। ਲੈਂਗੁਏਜ ਐਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋਣ ਜਾ ਰਹੀਆਂ ਨੇ ਫੋਰ IELTS, SELPY, PT, TEF, PCB ਪ੍ਰਿਪਰੇਸ਼ਨ। ਵੀਕਐਂਡ ਤੇ ਸ਼ੁਰੂ ਹੋਣ ਜਾ ਰਹੇ ਨੇ ਕੰਪਿਊਟਰ ਟ੍ਰੇਨਿੰਗ ਬੈਚਿਸ, ਬਿਗਨਰ, ਇੰਟਰਮੀਡੀਏਟ ਐਂਡ ਐਡਵਾਂਸ ਟ੍ਰੇਨਿੰਗ ਦੇ। ਇਹ ਕੋਰਸ ਗਰੁੱਪ ਵਿੱਚ ਐਂਡ 1-on-1 ਲਈ ਵੀ ਅਵੇਲੇਬਲ ਨੇ। ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਸ਼ੋਰਟ ਕੋਰਸ ਬੁੱਕ ਕੀਪਿੰਗ, ਕੁਝ ਬੁੱਕ ਸੋਫਟਵੇਅਰ ਦਾ, ਉਹਨਾਂ ਲੋਕਾਂ ਲਈ ਜੋ ਆਪਣਾ ਬਿਜ਼ਨਸ ਰਨ ਕਰਦੇ ਨੇ ਤੇ ਆਪਣੀ ਬੁੱਕ ਕੀਪਿੰਗ ਵੀ ਆਪ ਹੀ ਕਰਨਾ ਚਾਹੁੰਦੇ ਆ। ਅਗਰ ਕੋਈ ਅਕਾਊਂਟ ਪੇਏਬਲ, ਰਿਸੀਵਲ, ਕਲਰਕ ਦੀ ਜੋਬ ਚਾਹੁੰਦਾ ਹੈ ਤਾਂ ਇਹ ਕੋਰਸ ਉਹਨਾਂ ਲਈ ਸੂਟੇਬਲ ਹੈ, ਕਿਉਂਕਿ ਇਹ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ ਤੇ ਅਗਰ ਕਿਸੇ ਨੇ ਅਕਾਊਂਟਿੰਗ ਬਿਲਕੁਲ ਵੀ ਨਹੀਂ ਸਿੱਖੀ, ਉਹ ਇਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦਾ ਹੈ ਇੱਕ ਅੱਛੀ ਵਾਈਟ ਕਾਲਰ ਜੋਬ ਲਈ। ਕੁਈਨਸਵੁੱਡ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ ਹੈ, ਜਿਵੇਂ ਕਿ ਕੰਪਿਊਟਰਾਈਜ ਅਕਾਊਂਟਿੰਗ ਡਿਪਲੋਮਾ, ਡੇਟਾ ਐਨਲਿਸਟ ਡਿਪਲੋਮਾ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਏਡ ਡਿਪਲੋਮਾ ਵੀ ਕਹਿੰਦੇ ਹੈ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਕੁਈਨਸਵੁੱਡ ਕਾਲਜ ਤੋਂ ਦੇਖ ਸਕਦੇ ਹੋ ਤੇ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਸਾਡੇ ਐਡਮਿਸ਼ਨ ਕਾਉਂਸਲਰ ਨੂੰ ਇੱਕ ਵਾਰ ਜ਼ਰੂਰ ਆ ਕੇ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088, 905-872-0088। ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, Unit 3, ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ। ਸਾਡਾ ਮਕਸਦ ਸਿਰਫ ਕੋਰਸ ਕਰਵਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ, ਸਕਿੱਲ ਤੇ ਕਰੀਅਰ ਅਪੋਰਚੁਨਿਟੀ ਦੇਣਾ ਹੈ। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਕੁਈਨਸਵੁੱਡ ਕਾਲਜ ਦੀ ਟੀਮ ਦੇ ਨਾਲ, ਨੀਰੂ ਅਰੋੜਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ 905-872-0088। 905-872-0088 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ, ਇਹਨਾਂ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਨੇ, 8 ਲੋਕੇਸ਼ਨਸ ਨੇ ਇਹਨਾਂ ਦੀਆਂ। ਜਿਹੜੀ ਮਰਜ਼ੀ ਲੋਕੇਸ਼ਨ 'ਤੇ ਪਹੁੰਚੋ ਤੁਸੀਂ, ਅਤੇ ਇਸ ਪੂਰੇ ਹਫ਼ਤੇ ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ ਸਸਤੀਆਂ ਗਰੋਸਰੀਜ਼ ਕਰਕੇ ਲੈ ਕੇ ਆਓ। ਕੈਨੇਡੀਅਨ, ਇੰਡੀਅਨ, ਪਾਕਿਸਤਾਨੀ ਗਰੋਸਰੀਜ਼ ਤੁਹਾਨੂੰ ਸਾਰੀਆਂ ਮਿਲਦੀਆਂ ਨੇ। ਅਤੇ ਇਹਨਾਂ ਦੇ ਕੋਲ ਕੁਛ ਪ੍ਰਾਈਸਿਸ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿੰਨੀ ਕਿੱਦਾਂ ਕਿੱਦਾਂ ਦੀਆਂ ਪ੍ਰਾਈਸਿਸ ਦੇ ਵਿੱਚ ਤੁਹਾਡੇ ਲਈ ਗਰੋਸਰੀ ਮਿਲਦੀ ਹੈ। ਜਿਵੇਂ ਕਿ ਤੁਸੀਂ ਆਸ਼ੀਰਵਾਦ ਆਟਾ ਲੈ ਕੇ ਆਓ, 11.99 ਦੇ ਵਿੱਚ 20 ਪਾਉਂਡ ਵਾਲਾ ਬੈਗ ਹੈ। ਇੰਡੀਆ ਗੇਟ ਫੀਸਟ ਰੋਜ਼ਾਨਾ ਰਾਈਸ, 8.99 ਦੇ ਵਿੱਚ 10 ਪਾਉਂਡ ਵਾਲਾ ਬੈਗ ਹੈ। ਬਰਾਡ ਦੇਸੀ ਘਿਓ, $23.99 ਦੇ ਵਿੱਚ 1.8 ਕੇਜੀ ਵਾਲਾ ਵੱਡਾ ਬਾਕਸ ਹੈ। ਬੰਸੀ ਸ਼ੱਕਰ, 1.99 ਦੇ ਵਿੱਚ 2 ਪਾਉਂਡ ਵਾਲਾ ਬੈਗ ਹੈ, ਬਾਕਸ ਹੈ ਸੋਰੀ। ਟਾਟਾ ਟੀ ਪ੍ਰੀਮੀਅਮ, 1 ਕਿਲੋ ਵਾਲਾ ਪੈਕ ਜਿਹੜਾ ਹੈਗਾ, 8.99 ਦੇ ਵਿੱਚ। ਬਰਾਡ ਦਹੀਂ 2% ਐਂਡ 3.25% ਵਾਲਾ, 5.99 ਦੇ ਵਿੱਚ 1.8 ਕੇਜੀ ਤੁਹਾਨੂੰ ਮਿਲ ਰਿਹਾ। ਅਤੇ ਇਸ ਤੋਂ ਇਲਾਵਾ ਤੁਸੀਂ ਹਲਦੀਰਾਮ ਸਨੈਕਸ ਕੋਈ ਵੀ ਲੈ ਆਓ, 99 ਸੈਂਟ ਦੇ ਵਿੱਚ 150 ਗ੍ਰਾਮ ਵਾਲੇ ਪੈਕਸ ਮਿਲ ਰਹੇ ਨੇ। ਬ੍ਰਿਟੈਨੀਆ ਮਿਲਕ ਰਸਕ, 2.99 ਦੇ ਵਿੱਚ 560 ਗ੍ਰਾਮਸ ਵਾਲਾ ਪੈਕ ਹੈ। ਸਵਰਨਾ ਮੈਦਾ ਲੈ ਕੇ ਆਓ, 4 ਪਾਉਂਡ ਵਾਲਾ ਬੈਗ ਹੈ ਜਿਹੜਾ, 1.99 ਦੇ ਵਿੱਚ। ਦੀਪ ਕੇਸਰ ਮੈਂਗੋ ਪਲਪ, 2.99 ਦੇ ਵਿੱਚ 850 ਗ੍ਰਾਮਸ। ਬ੍ਰਿਟੈਨੀਆ ਬੋਰਬਨ ਜਿਹੜੇ ਕੁਕੀਜ਼ ਨੇ, 179 ਦੇ ਵਿੱਚ 390 ਗ੍ਰਾਮ ਵਾਲਾ ਵੱਡਾ ਬਾਕਸ ਮਿਲ ਰਿਹਾ। ਮਿਹਰਬਾਨ ਜੂਸ, 2.99 ਦੇ ਵਿੱਚ 3 ਲੀਟਰ ਵਾਲੀ ਬੋਟਲ ਹੈ। ਸਾਰੇ ਫਲੇਵਰਸ ਅਵੇਲੇਬਲ ਨੇ। ਅਤੇ ਤੁਸੀਂ ਫਰੋਜ਼ਨ ਆਈਟਮਸ ਲੈ ਕੇ ਆਉਣਾ ਚਾਹੁੰਦੇ ਹੋ, ਜਿਵੇਂ ਕਿ ਤੰਦੂਰੀ ਨਾਨ, ਗਾਰਲਿਕ ਨਾਨ ਵਗੈਰਾ, ਉਹ ਤੁਹਾਨੂੰ 2 ਮਿਲਣਗੇ $5 ਦੇ, ਜਿਹਦੇ ਵਿੱਚ 5 ਪੀਸ ਹੁੰਦੇ ਨੇ। ਅਤੇ ਹੋਰ ਵੀ ਬਹੁਤ ਸਾਰੀਆਂ ਪ੍ਰਾਈਸਿਸ ਨੇ। ਥੋੜ੍ਹੇ ਜਿਹੇ ਖਾਣ ਪੀਣ ਦੀ ਗੱਲ ਕਰ ਲਈਏ, ਤੰਦੂਰੀ ਗ੍ਰਿਲ ਮੀਟ ਸ਼ੋਪ, ਇਹਨਾਂ ਦਾ ਹਿੱਸਾ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਅਵੇਲੇਬਲ ਹੁੰਦਾ। ਵੈਜੀਟੇਰੀਅਨ ਥਾਲੀ 4.99 ਦੇ ਵਿੱਚ ਖਾਓ, ਵੈਜੀ ਬਰਗਰ 3.99, ਵੈਜ ਬਿਰਿਆਨੀ 4.99, ਸਟਫਡ ਕੁਲਚਾ ਖਾਣਾ ਚਾਹੁੰਦੇ ਹੋ 2.99 ਈਚ, ਆਲੂ ਕੁਲਚਾ ਖਾਣਾ ਚਾਹੁੰਦੇ ਹੋ 4.99 ਈਚ, ਚਿਕਨ ਬਿਰਿਆਨੀ 6.99, ਵੈਜੀ ਨੂਡਲਸ ਵੀ 6.99, ਚਨਾ ਭਟੂਰਾ 3.99, ਚਿਕਨ ਕਰੀ ਵਿਦ ਨਾਨ 9.99 ਦੇ ਵਿੱਚ ਲੈ ਕੇ ਆਓ। ਵੈਜੀਟੇਰੀਅਨ ਮੀਡੀਅਮ ਪੀਜ਼ਾ 2 ਟੋਪਿੰਗਸ ਵਾਲਾ 6.99 ਈਚ, ਇਹ ਤੁਹਾਨੂੰ ਗਲਫ, ਕੇਮਬ੍ਰਿਜ ਐਂਡ ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ ਦੇ ਉੱਪਰ ਮਿਲੂਗਾ। ਇਹਨਾਂ ਦੀ ਮਲਟੀਪਲ ਲੋਕੇਸ਼ਨਸ ਨੇ, ਮੈਂ ਤੁਹਾਨੂੰ ਲੋਕੇਸ਼ਨਸ ਦੱਸਦੇ ਹਾਂ ਜਿਨ ਕੇਸ ਤੁਹਾਨੂੰ ਨਹੀਂ ਪਤਾ। ਵੈਸੇ ਤੁਸੀਂ ਗੂਗਲ 'ਤੇ ਵੀ ਸਰਚ ਕਰ ਸਕਦੇ ਹੋ, ਜਿਹੜੀ ਵੀ ਲੋਕੇਸ਼ਨ ਤੁਹਾਡੇ ਘਰ ਦੇ ਨਜ਼ਦੀਕ ਹੈ ਉੱਥੇ ਤੁਸੀਂ ਜਾਓ। 1465 ਮੇਫੀਲਡ ਰੋਡ ਬਰੈਂਪਟਨ ਦੇ ਵਿੱਚ ਪਹਿਲੀ ਲੋਕੇਸ਼ਨ, 9985 ਮੈਕਵੀਨ ਡਰਾਈਵ, ਯੂਨਿਟ ਨੰਬਰ 49 ਬਰੈਂਪਟਨ ਦੇ ਵਿੱਚ, ਮੈਕਵੀਨ ਦੇ ਉੱਪਰ ਨੇਗੇ ਇਹ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਵੇਡ ਐਂਡ ਚੰਕਿਊਜ਼ੀ ਦੇ ਕੋਲ। 45 ਡਸਕ ਡਰਾਈਵ, ਡਸਕ ਐਂਡ ਚੰਕਿਊਜ਼ੀ ਦੇ ਉੱਪਰ ਹੈ। 33 ਫੋਰਲੇ ਡਰਾਈਵ ਗਲਫ ਦੇ ਵਿੱਚ ਲੋਕੇਸ਼ਨ ਹੈਗੀ ਹੈ। 600 ਹੈਸਪਲਰ ਰੋਡ ਕੇਮਬ੍ਰਿਜ ਦੇ ਵਿੱਚ ਹੈ ਇਹਨਾਂ ਦੀ ਨਵੀਂ ਲੋਕੇਸ਼ਨ। 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਰਨਟਾਰੀ ਦੇ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਹੈ। ਅਤੇ ਇਹਨਾਂ ਦਾ ਇੱਕ ਸੈਰੇਮਨੀ ਐਕਸਪ੍ਰੈਸ ਵੀ ਹੈਗਾ, 10 ਲਾਈਟ ਬੀਮ ਟੈਰਸ, ਯੂਨਿਟ ਨੰਬਰ 17 and 18 ਬਰੈਂਪਟਨ ਦੇ ਵਿੱਚ, ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਹੈ। ਅਪਲਾਇੰਸ ਜੰਕਸ਼ਨ ਦੇ ਬਿਲਕੁਲ ਨਜ਼ਦੀਕ ਨੇਗੇ ਇਹ, 10 ਲਾਈਟ ਬੀਮ ਟੈਰਸ ਦੇ ਉੱਪਰ। ਸੈਰੇਮਨੀ ਐਕਸਪ੍ਰੈਸ, ਇਹ ਵੀ ਇੰਡੀਅਨ ਫਰੂਟਲੈਂਡ ਵਾਲਿਆਂ ਦਾ ਹੀ ਹਿੱਸਾ ਆ। ਇੱਥੇ ਤੁਹਾਡੇ ਲਈ ਟੇਕ ਆਊਟ ਫੂਡ ਅਵੇਲੇਬਲ ਹੈ। ਤੁਸੀਂ ਇਹਨਾਂ ਦੀ ਕਿਸੇ ਵੀ ਲੋਕੇਸ਼ਨ ਦੇ ਉੱਪਰ ਜਾ ਕੇ ਨਾਲੇ ਤਾਂ ਸਸਤੀਆਂ ਗਰੋਸਰੀਜ਼ ਕਰੇ ਆਓ, ਅਤੇ ਨਾਲੇ ਬਹੁਤ ਹੀ ਲਾਜਵਾਬ ਫੂਡ ਆਈਟਮਸ ਲੈ ਆਓ। ਇੰਡੀਅਨ ਫਰੂਟਲੈਂਡ ਐਵਰੀ ਡੇ ਤੁਹਾਡੇ ਲਈ 10-11 ਵਜੇ ਤੱਕ ਓਪਨ ਰਹਿੰਦੇ ਨੇ। ਜਾ ਕੇ ਤੁਸੀਂ ਇਸ ਆਟਮ ਸੇਲ ਦਾ ਪੂਰਾ ਫਾਇਦਾ ਲੈ ਸਕਦੇ ਹੋ। 1122 ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤੁਸੀਂ ਹੋਲਡ ਕਰੋ, ਮੈਂ ਤੁਹਾਨੂੰ ਨੰਬਰ ਦਿੰਦੀ ਆ। ਹਾਂਜੀ, ਹੋਲਡ ਕਰ ਲੋ ਪਲੀਜ਼। ਤੇ ਆਪਾਂ ਮੀਨ ਟਾਈਮ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਸੁਣਦੇ ਆ, ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋਵੋਗੇ ਤੇ ਮੇਰਾ ਤੇ ਤੁਹਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਮਨੂ ਸ਼ਰਮਾ ਜੀ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹੜੇ ਕਿ ਆਟੋ ਇੰਸ਼ੋਰੈਂਸ ਕਰਦੇ ਨੇ, ਤੁਹਾਡੇ ਘਰ ਦੀ ਇੰਸ਼ੋਰੈਂਸ ਕਰਦੇ ਨੇ, ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਹੋਵੇ, ਤੁਸੀਂ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਜੇਕਰ ਤੁਹਾਨੂੰ ਨਹੀਂ ਪਤਾ ਕਿ ਓਨਟੈਰੀਓ ਦੇ ਵਿੱਚ ਕੀ ਚੇਂਜਿਸ ਆਈਆਂ ਨੇ ਆਟੋ ਇੰਸ਼ੋਰੈਂਸ ਨੂੰ ਲੈ ਕੇ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜੁਲਾਈ ਤੋਂ ਬਾਅਦ ਕਾਫੀ ਸਾਰੀਆਂ ਚੇਂਜਿਸ ਆ ਚੁੱਕੀਆਂ ਨੇ। ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਤੁਸੀਂ ਆਪਣੀ ਪਾਲਿਸੀ ਹੁਣ ਰਿਨਿਊ ਕਰਵਾਉਣਾ ਚਾਹੁੰਦੇ ਹੋ, ਤਾਂ ਜ਼ਰੂਰੀ ਹੈ ਕਿ ਤੁਸੀਂ ਸਮਝੋ ਕਿ ਤੁਹਾਡੀ ਫੈਮਿਲੀ ਦੀ ਸੇਫਟੀ ਅਤੇ ਤੁਹਾਡੀ ਸੇਫਟੀ ਦੇ ਉੱਪਰ ਕੀ ਕੁਝ ਅਸਰ ਪੈ ਸਕਦਾ ਹੈ, ਕਿਉਂਕਿ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਸਾਰੀਆਂ ਕਵਰੇਜਿਸ ਦੇ ਲਈ ਤੁਹਾਨੂੰ ਕਾਫੀ ਨਵੇਂ ਡਿਸੀਜਨਸ ਲੈਣੇ ਪੈ ਰਹੇ ਨੇ। ਹੁਣ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਪਹਿਲਾਂ ਉਹਦੇ ਵਿੱਚ ਦੇਖੋ ਕਿ ਤੁਹਾਨੂੰ ਕੀ ਕੁਝ ਕਵਰਡ ਮਿਲ ਰਿਹਾ ਤੁਹਾਡੀ ਪਾਲਿਸੀ ਕੋਈ ਵੀ ਹੋਵੇ। ਅਤੇ ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਜਾਂ ਤੁਸੀਂ ਆਪਣੇ ਘਰ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਮਨੂ ਸ਼ਰਮਾ ਜੀ ਦੇ ਨਾਲ ਤੁਸੀਂ ਪਹਿਲਾਂ ਹੀ ਗੱਲਬਾਤ ਕਰ ਲਓ। ਨੰਬਰ ਹੈ 289-952-9532, 299-952-9532। ਮਨੂ ਸ਼ਰਮਾ ਜੀ ਦਾ ਨੰਬਰ ਹੈ 3631 ਜੀ। ਸਤਿ ਸ਼੍ਰੀ ਅਕਾਲ।
1: ਹਾਂ ਮਨਪ੍ਰੀਤ ਜੀ, ਅਜੇ ਅਗੇਨ ਫੋਨ ਕਾਲ ਕਰ ਰਹੇ ਹਾਂ।
0: ਹਾਂਜੀ ਹੈਲੋ। ਹਾਂਜੀ ਹਾਂਜੀ,
1: ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਘਰ ਆਈਪੈਡ ਤੇ।
0: ਹਾਂਜੀ,
1: ਕੁਛ ਥੋੜਾ ਜਿਹਾ ਪ੍ਰੋਗਰਾਮ ਸੁਣਿਆ ਤਾਂ ਬਾਅਦ ਦੇ ਵਿੱਚ ਉਹਦੇ ਵਿੱਚ ਕੋਈ ਤੱਕ ਉਹ ਆ ਗਏ ਇੰਗਲਿਸ਼ ਦੇ ਵਿੱਚ ਕੋਈ ਗੱਲਬਾਤ ਸੀ ਚੱਲ ਰਹੀ ਹੈ ਨਾ।
0: ਉਹ ਜਦੋਂ ਸਟੇਸ਼ਨ ਆਈਡੀ ਆਉਂਦੀ ਹੈ ਨਾ, ਜਿਵੇਂ ਪੂਰੇ ਟੌਪ ਆਫ ਆਵਰ ਜਿਵੇਂ 2 ਵਜੇ ਜਾਂ 3 ਵਜੇ ਹੈ ਨਾ, ਜਦੋਂ ਆਵਰ ਚੇਂਜ ਹੁੰਦਾ ਫਿਰ ਉਸ ਟਾਈਮ ਉਹ ਸਟੇਸ਼ਨ ਆਈਡੀ ਲੱਗਦੀ ਹੁੰਦੀ ਆ, ਫਿਰ ਉਹ ਸਟੇਸ਼ਨ ਵਾਲੇ।
1: ਉਹ ਗੱਲ ਨਹੀਂ, ਉਹ ਮੈਨੂੰ ਪਤਾ, ਪਰ ਥੋੜੀ ਦੇਰ ਮੈਂ ਸੁਣ ਗਿਆ, ਮੈਂ ਕਿਹਾ ਸ਼ਾਇਦ ਕੋਈ ਤਕਨੀਕੀ ਪ੍ਰੋਬਲਮ ਆ ਗਈ ਆ ਤੇ ਆਪਣੇ ਇਸ ਕਰਕੇ ਉਹਨਾਂ ਨੇ ਟਿਊਨ ਜੀ ਲਾਤੀ ਹੈ ਨਾ, ਤੇ ਫਿਰ ਮੈਨੂੰ ਸ਼ੱਕ ਹੋਈ। ਮੈਂ ਫਿਰ ਕਾਰ ਵਿੱਚ ਆਇਆ ਤੇ ਕਾਰ ਵਿੱਚ ਸੁਣਿਆ ਤੁਹਾਡਾ ਪ੍ਰੋਬਲਮ ਚੱਲ ਰਿਹਾ ਆ।
0: ਅੱਛਾ, ਪਤਾ ਨਹੀਂ ਫਿਰ ਇੱਦਾਂ ਵੈਸੇ ਹੁੰਦਾ ਤਾਂ ਹੈ ਨਹੀਂ ਕਦੇ। ਤੇ ਹੁਣ ਤੁਸੀਂ
1: ਪਹਿਲੀ ਵਾਰੀ ਹੋਇਆ ਮੇਰੇ ਨਾਲ, ਪਹਿਲੀ ਵਾਰੀ।
0: ਅੱਛਾ, ਤੁਸੀਂ ਦੁਬਾਰਾ ਲੌਗਇਨ ਕਰਕੇ ਦੇਖੋ, ਦੇਸ ਪ੍ਰਦੇਸ ਰੇਡੀਓ ਸਰਚ ਕਰੋ, ਦੁਬਾਰਾ ਤੋਂ ਵੈਬਸਾਈਟ ਤੇ ਜਾ ਕੇ ਦੇਖੋ। ਕਈ ਵਾਰ ਪਤਾ ਨਹੀਂ ਹੁਣ ਇੱਦਾਂ ਕਦੇ ਹੋਇਆ ਤਾਂ ਹੈ ਨਹੀਂ, ਪਰ ਚਲੋ ਕਈ ਵਾਰ ਹੋ ਜਾਂਦਾ, ਇਟਸ ਓਕੇ।
1: ਚਲੋ ਹੋ ਜਾ, ਮੈਂ ਇਨਫੋਰਮੇਸ਼ਨ ਆਪ।
0: ਹਾਂਜੀ, ਤੁਸੀਂ ਮੈਨੂੰ ਗਾਣਾ ਦੱਸਿਆ ਸੀ ਸਾਡਾ ਪੰਜਾਬ ਹੈ ਨਾ, ਤੇ ਉਹ ਸੌਰੀ ਮੈਨੂੰ ਮਿਲਿਆ ਨਹੀਂ, ਮੈਂ ਇਹ ਵਾਲਾ ਬੜੀ ਵਾਰ ਸਰਚ ਕਰਕੇ ਦੇਖ ਲਿਆ, ਉਹ ਕੁਝ ਹੋਰ ਹੀ ਨਿਕਲ ਆਉਂਦਾ ਵਾ, ਕਿਸੇ ਹੋਰ ਦੇ ਗਾਣੇ ਆਈ ਜਾਂਦੇ ਨੇ।
1: ਪਤਾ ਨਹੀਂ ਮੈਂ ਕੱਢ ਕੇ ਲਿਆ, ਸਾਡਾ ਪੰਜਾਬ
0: ਹਰਮੇਸ਼ ਮੇਸ਼ੀ ਹੈ ਨਾ। ਹਾਂਜੀ, ਮੈਂ ਮੇਰੇ ਹੁਣ ਵੀ ਮੇਰੇ ਕੋਲ ਹੀ ਸਾਹਮਣੇ ਪਿਆ ਇਹ ਜਿਹੜਾ ਮੈਂ ਪੇਜ ਖੋਲਿਆ ਹੋਇਆ, ਇਹਦੇ ਵਿੱਚ ਸਾਡਾ ਟੱਬਰ ਆ ਰਿਹਾ, ਚੰਗੀ ਰੋਟੀ, ਸਾਡਾ ਪੰਜਾਬ, ਪੰਜਾਬੀ ਸੌਂਗ ਵੀਡੀਓ, ਬਟ ਇਹ ਕੋਈ ਹੋਰ ਆ ਰਿਹਾ, ਇਹਦੇ ਵਿੱਚ ਤਾਂ ਸਾਰੀ ਕਨਵਰਸੇਸ਼ਨ ਹੀ ਆ ਰਹੀ ਹੈ। ਹਾਂਜੀ, ਯਾ ਲਵ ਪੰਜਾਬ ਆ ਰਿਹਾ।

0: ਜੀ, ਥੈਂਕ ਯੂ।
1: ਮਤਲਬ ਮੈਂ ਤੁਹਾਡੀ ਆਵਾਜ਼ ਮਤਲਬ ਬੜਾ ਘੱਟ ਦੇਖੀ ਹੈ, ਲੋਕੀ ਬੋਲਦੇ ਨਾ, ਤੇ ਤੁਹਾਡੀ ਜੀ ਤਰੀਕਾ, ਤੁਹਾਡਾ ਬੋਲਣ ਦਾ ਤਰੀਕਾ, ਤੁਹਾਡਾ ਜਿਹੜਾ ਤੁਹਾਡੀ ਆਵਾਜ਼ ਬਹੁਤ ਬਹੁਤ ਵਧੀਆ, ਬਹੁਤ ਵਧੀਆ।
0: ਥੈਂਕ ਯੂ, ਥੈਂਕ ਯੂ, ਬੜਾ ਸ਼ੁਕਰੀਆ। ਹਾਂਜੀ ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ। ਹਾਂਜੀ, ਥੈਂਕ ਯੂ।
1: ਬੜੀ
0: ਖੁਸ਼ੀ ਹੋਈ ਜਾਣ ਕੇ। ਥੈਂਕ ਯੂ, ਥੈਂਕ ਯੂ, ਬੜਾ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਤੁਸੀਂ ਫੋਨ ਕੀਤਾ ਮੈਨੂੰ ਦੱਸਿਆ। ਬੜੀ ਵਾਰ ਇੱਦਾਂ ਹੁੰਦਾ ਹੈ ਕਿ ਜਦੋਂ ਤੁਸੀਂ ਕਈ ਵਾਰ ਸੁਣ ਰਹੇ ਹੁੰਦੇ ਹੋ ਪ੍ਰੋਗਰਾਮ ਤੇ, ਕਈ ਵਾਰ ਕਾਲਸ ਨਹੀਂ ਹੁੰਦੀਆਂ ਨਾ, ਆਈ ਅੰਡਰਸਟੈਂਡ। ਕਈ ਵਾਰ ਤੁਸੀਂ ਕਾਲ ਇਸ ਕਰਕੇ ਵੀ ਨਹੀਂ ਕਰ ਪਾਉਂਦੇ, ਕਈ ਵਾਰ ਥੋੜਾ ਹੈਜ਼ੀਟੇਸ਼ਨ ਹੁੰਦੀ ਹੈ, ਝਿਜਕ ਜਾਂਦੇ ਆ, ਜਾਂ ਕਈ ਵਾਰ ਕੋਈ ਡਰਾਈਵ ਕਰਦੇ ਹੋਏ ਜਾ ਰਹੇ ਹੋ, ਨਹੀਂ ਟਾਈਮ ਲੱਗਦਾ, ਹੈ ਨਾ। ਬਟ ਜਦੋਂ ਵੀ ਤੁਸੀਂ ਕਾਲ ਕਰਦੇ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਮੈਨੂੰ ਪਤਾ ਵੀ ਲੱਗਦਾ ਮੈਨੂੰ ਕੌਣ ਕੌਣ ਸੁਣ ਰਿਹਾ, ਤੇ ਤੁਸੀਂ ਬੜੇ ਪਿਆਰ ਨਾਲ ਸੁਣਦੇ ਹੋ, ਚਾਹੇ ਮੈਂ ਕੋਈ ਗੱਲ ਕਰਾਂ, ਚਾਹੇ ਮੈਂ ਗਾਣੇ ਸੁਣਾਵਾਂ, ਚਾਹੇ ਮੈਂ ਕੋਈ ਐਡ ਬੋਲ ਰਹੀ ਹੋਵਾਂ, ਬੜੀ ਤੁਸੀਂ ਇੰਜੋਏ ਕਰਦੇ ਹੋ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। 4267 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ, ਮੇਰੀ ਵਾਰੀ ਹੈ ਜੀ?
0: ਹਾਂਜੀ ਬਿਲਕੁਲ, ਤੁਹਾਡੀ ਵਾਰੀ ਹੈ।
2: ਮੈਨੂੰ ਗੱਲ ਚੇਤੇ ਆ ਗਈ ਜਦੋਂ ਤੁਸੀਂ ਕਿਹਾ ਨਾ ਉਹਨਾਂ ਨੂੰ ਕਿ ਅੱਜ ਹੀ ਹੋਇਆ, ਇੱਦਾਂ ਅੱਗੇ ਤੇ ਕਦੇ ਹੋਇਆ ਨੀ ਜੀ।
0: ਹਾਂਜੀ, ਕੀ ਗੱਲ ਹੋਈ?
2: ਉਹ ਮੈਨੂੰ ਨਾ ਗੱਲ ਯਾਦ ਆ ਗਈ, ਮੇਰੇ ਮਾਮੇ ਹੁਣਾਂ ਨੇ ਨਾ ਟਰੈਕਟਰ ਲਿਆ ਨਵਾਂ, ਤੇ ਉਹ ਨਾ ਮੱਥਾ ਟੇਕ ਚੱਲੇ ਬਾਬਾ ਕਾਲਾ ਸਾਹਿਬ।
0: ਅੱਛਾ, ਠੀਕ ਹੈ।
2: ਤੇ ਉਦੋਂ ਲੋਕਾਂ ਨੂੰ ਚਾਹ ਬੜਾਉਂਦਾ ਸੀਗਾ, ਕਿਉਂਕਿ ਮਸ਼ੀਨਰੀ ਬਹੁਤ ਘੱਟ ਹੁੰਦੀ ਲੋਕਾਂ ਕੋਲ, ਤੇ ਉਹ ਸਾਰੇ ਟਰੈਕਟਰ ਭਰਿਆ ਪਿਆ, ਬੰਦੇ ਬਹਿਣ ਲਈ ਥਾਂ ਕਿਤੇ ਨਾ ਹੈਗੀ, ਤੇ ਰਾਹ ਚ ਇੱਕ ਬੰਦੇ ਨੇ ਹੱਥ ਦਿੱਤਾ, ਤੇ ਉਹ ਕਹਿੰਦਾ ਭਾਵੇਂ ਇੰਨੇ ਬੜਾ ਲਾ ਮਾਮਾ ਵੀ ਰਹਿੰਦਾ, ਹੋਰ ਤੇ ਥਾਂ ਨੀ, ਇੱਥੇ ਸ਼ੋਅ ਜੀ ਤੇ ਬਹਿ ਜਾ ਗਾੜੀ ਹੋ ਗਿਆ ਨਾ। ਉਹ ਗਾੜੀ ਸ਼ੋਅ ਤੇ ਬਹਿ ਗਿਆ, ਤੇ ਜਦੋਂ ਕਿਉਂਕਿ ਉਦੋਂ ਸਮਝ ਨੀ ਇੰਨੀ ਟਰੈਕਟਰਾਂ ਦੀ, ਤੇ ਜਦੋਂ ਉੱਤਰ ਲੱਗਾ ਨਾ, ਤੇ ਉਹਨੇ ਮਫਲਰ ਨੂੰ ਹੱਥ ਪਾ ਲਏ ਦੋਵੇਂ।
0: ਅੱਛਾ, ਠੀਕ ਹੈ।
2: ਉਹ ਹੁਣ ਤੁਹਾਨੂੰ ਪਤਾ ਮਫਲਰ ਦਿੱਤਾ ਹੁੰਦਾ, ਉਹਦੇ ਵਿਚਾਰੇ ਦੇ ਹੱਥ ਸੜ ਗਏ, ਕਹਿੰਦਾ ਯਾਰ ਇਹ ਤੇ ਬੜਾ ਦਿੱਤਾ ਮੇਰਾ ਮਾਮਾ, ਤੇ ਅੱਜ ਹੋਇਆ ਕਿਤੇ ਕਦੇ ਹੁੰਦਾ ਨੀ,
0: ਕਿਉਂਕਿ ਫਿਰ ਉਹ ਗਰਮ ਨੂੰ ਕੋਈ ਵੀ ਨਹੀਂ ਹੱਥ ਪਾਊਗਾ ਓਬਵੀਅਸਲੀ।
2: ਗਾਣਾ ਲਾਇਓ ਅੱਧਾ ਲਖਾ ਸਾਹਿਬ ਦਾ, ਕਮੀਜ਼ ਤੇਰੀ ਕਾਲੀ ਸੋਹਣੇ ਫੁੱਲਾਂ ਵਾਲੀ,
0: ਕਮੀਜ਼ ਤੇਰੀ ਕਾਲੀ। ਠੀਕ ਹੈ ਜੀ, ਮੈਨੂੰ ਥੋੜੇ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਦੇਖੋ ਜੇ ਇੱਦਾਂ ਦੇ ਪੰਗੇ ਕੋਈ ਲਊਗਾ ਤਾਂ ਫਿਰ ਓਬਵੀਅਸਲੀ ਫਿਰ ਤਾਂ ਅਗਲਾ ਕਹੂਗਾ ਨਾ, ਅੱਗੇ ਤਾਂ ਕਦੇ ਹੋਇਆ ਨਹੀਂ, ਅੱਜ ਹੀ ਹੋਇਆ, ਹੈ ਨਾ। ਚਲੋ ਕੋਈ ਨਹੀਂ, ਤੇ ਤੁਸੀਂ ਇੰਜੋਏ ਕਰਦੇ ਹੋਏ ਜਿੱਥੇ ਕਿਤੇ ਵੀ ਜਾ ਰਹੇ ਹੋ, ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ। ਵੀਕਐਂਡਸ ਦੇ ਉੱਪਰ ਮੋਸਟਲੀ ਕਈ ਵਾਰ ਰਸ਼ ਹੋ ਜਾਂਦਾ, ਤੇ ਜਿੱਥੇ ਵੀ ਕਿਤੇ ਜਾ ਰਹੇ ਹੋਵੋ, ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਆਪਣੀ ਮੰਜ਼ਿਲਾਂ ਤੱਕ ਪਹੁੰਚੋ। ਆਪਾਂ ਹੁਣ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲਵਾਂਗੇ, ਤੇ ਸਟੇਸ਼ਨ ਆਈਡੀ ਤੋਂ ਬਾਅਦ ਗਾਣਿਆਂ ਦਾ ਸਿਲਸਿਲਾ, ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ। ਸੁੰਦਰ ਉਹ ਦੇਸ ਪ੍ਰਦੇਸ਼, ਪ੍ਰਾਈਮ ਟਾਈਮ ਰੇਡੀਓ।
3: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ, ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੇਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ, LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰੋ।

0: Community.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ

0: ਹਾਏ ਰੱਬਾ ਹੁਣ ਕੀ ਬਣੂ।
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
2: ਇਹਨਾਂ ਕੋਲ ਹੈ 5 ਧੜਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
1: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਕੋਲ

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। 2 ਘੰਟੇ ਨਿਕਲ ਚੁੱਕੇ ਨੇ, 1 ਘੰਟੇ ਦਾ ਤੁਹਾਡਾ ਅਤੇ ਮੇਰਾ ਸਾਥ ਅਜੇ ਹੋਰ ਹੈ। ਸਟੂਡੀਓ ਦਾ ਨੰਬਰ 905-5564-4444 9055646444 ਦੇ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ। ਕਲੀਅਰ ਵਿਊ ਆਈ ਕੇਅਰ ਦੀ ਤੁਹਾਨੂੰ ਜਾਣਕਾਰੀ ਦੇ ਹਾਂ। ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰੇ ਦੋਵੇਂ ਆਪ ਹੀ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਕਲੀਨਿਕ ਹੈ, ਕਲੀਅਰ ਵਿਊ ਆਈ ਕੇਅਰ, ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਤੇ। ਇਹ ਤੁਹਾਡੇ ਲਈ ਐਵਰੀਡੇ ਓਪਨ ਨੇ ਐਕਸੈਪਟ ਮੰਡੇ। ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ। ਡਾਕਟਰਸ ਤੁਹਾਨੂੰ 6 ਦੇ 6 ਦਿਨ ਮਿਲਦੇ ਨੇ, ਬਾਕੀ ਦੇ ਵੀਕ ਦੇ ਵਿੱਚ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ ਓ ਸੀ ਟੀ ਕਰਦੇ ਨੇ, ਥਰਡ ਸਕੈਨਿੰਗ ਅਤੇ ਮਾਇਓਪੇ ਕੰਟਰੋਲ ਲੈਂਸਿਸ ਇਹਨਾਂ ਦੇ ਕੋਲ ਅਵੇਲੇਬਲ ਨੇ। ਵਿਜੁਅਲ ਫੀਲਡ ਅਵੇਲੇਬਲ ਹੈ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਆ। ਕੰਪਲੀਟ ਪੇਅਰ ਆਫ ਗਲਾਸਿਸ $99 ਵਿੱਚ ਸਟਾਰਟ ਹੋ ਜਾਂਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਤੁਹਾਨੂੰ ਕੁਛ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਡਾਇਰੈਕਟ ਬਿਲਿੰਗ ਇਹ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਭੇਜਣਗੇ ਅਤੇ ਤੁਸੀਂ ਇਹਨਾਂ ਦੇ ਕੋਲ ਮਿਲ ਸਕਦੇ ਹੋ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ। ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ ਓਪਨ ਰਹਿੰਦੇ ਨੇ। ਅੱਜ ਜਾਣਾ ਚਾਹੁੰਦੇ ਹੋ ਸ਼ਾਮ ਦੇ 6 ਵਜੇ ਤੱਕ ਡਾਕਟਰਸ ਅਵੇਲੇਬਲ ਨੇ। ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਦੇ ਉੱਪਰ। 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬ੍ਰੈਂਪਟਨ ਦੇ ਵਿੱਚ ਇਹਨਾਂ ਦਾ ਐਡਰੈਸ ਹੈ ਇਹ। ਕਲੀਅਰ ਵਿਊ ਆਈ ਕੇਅਰ, 905-913-4545 905-913-4545 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਕਲੀਅਰ ਵਿਊ ਆਈ ਕੇਅਰ ਦੇ ਨਾਲ ਤੁਹਾਡਾ ਕੰਟੈਕਟ ਹੋ ਸਕਦਾ ਹੈ।

ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਗਾਣੇ ਆਪਣੇ ਕੋਲ ਬਹੁਤ ਸਾਰੇ ਆਏ ਹੋਏ ਨੇ, ਮੇਰੀ ਕੋਸ਼ਿਸ਼ ਹੈ ਕਿ ਫਟਾਫਟ ਤੁਹਾਨੂੰ ਮੈਂ ਸਾਰੇ ਗਾਣੇ ਸੁਣਾਵਾਂ ਇੱਕ ਇੱਕ ਕਰਕੇ। ਤੇ ਉਮੀਦ ਹੈ ਕਿ ਤੁਸੀਂ ਸਾਰੇ ਮੌਸਮ ਨੂੰ ਇੰਜੋਏ ਕਰਦੇ ਹੋਏ ਜਾ ਰਹੇ ਹੋਵੋਗੇ। ਮੇਰੇ ਸਾਹਮਣੇ ਜੋ ਖਿੜਕੀ ਹੈ ਉਹਦੇ ਵਿੱਚ ਨਜ਼ਰ ਆ ਰਿਹਾ ਮੈਨੂੰ ਕਿ ਹੁਣ ਧੁੱਪ ਥੋੜ੍ਹੀ ਜਿਹੀ ਚੇਂਜ ਹੋ ਗਈ ਹੈ, ਉਹਦੀ ਡਾਇਰੈਕਸ਼ਨ ਚੇਂਜ ਹੋ ਗਈ ਅਤੇ ਹਲਕੀ ਜਿਹੀ ਹੁਣ ਧੁੱਪ ਘਟੀ ਵੀ ਲੱਗ ਰਹੀ ਹੈ। ਅਤੇ ਮੈਨੂੰ ਤੁਸੀਂ ਦੱਸ ਸਕਦੇ ਹੋ ਬਾਹਰ ਦਾ ਵੈਦਰ ਹੁਣ ਕਿੱਦਾਂ ਦਾ ਆ ਅਤੇ ਤੁਸੀਂ ਕਿਵੇਂ ਇਹਨੂੰ ਇੰਜੋਏ ਕਰ ਰਹੇ ਹੋ। ਸਟਾਰਟਿੰਗ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ ਕਿ ਮੌਸਮ ਨੂੰ ਦੇਖ ਕੇ ਆਪਣੇ ਕਈ ਵਾਰ ਨਾ ਮਨ 'ਚ ਕੋਈ ਨਾ ਕੋਈ ਗਾਣਾ ਗੁਣਗੁਣਾ ਰਿਹਾ ਹੁੰਦਾ। ਜੇ ਤੁਸੀਂ ਇਨਵਾਇਰਮੈਂਟ ਨੂੰ ਇੰਜੋਏ ਕਰਦੇ ਜਾ ਰਹੇ ਹੋ ਤਾਂ ਅੱਛਾ, ਕਈ ਵਾਰ ਇੱਦਾਂ ਵੀ ਹੁੰਦਾ ਕਿ ਜਦੋਂ ਆਪਾਂ ਨਾ ਕਿਤੇ ਜਾਂਦੇ ਹਾਂ, ਅੱਜ ਕੱਲ੍ਹ ਮੋਸਟਲੀ ਇੱਦਾਂ ਹੀ ਕਰਦੇ ਆ ਸਾਰੇ ਕਿ ਕਿਸੇ ਵੀ ਡੈਸਟੀਨੇਸ਼ਨ 'ਤੇ ਤੁਸੀਂ ਪਹੁੰਚੋ, ਫਿਰ ਸਾਰੇ ਅਗਲੇ ਨਾ ਫੋਟੋਜ਼ ਵਿੱਚ ਲੱਗ ਜਾਂਦੇ ਆ। ਫੋਟੋਜ਼ ਚਲੋ ਠੀਕ ਹੈ, ਹਰੇਕ ਨੂੰ ਮੈਮਰੀ ਆਪਣੀ ਇਕੱਠੀ ਕਰਨੀ ਚਾਹੀਦੀ ਹੈ, ਜ਼ਰੂਰੀ ਹੈ। ਮੈਂ ਤਾਂ ਆਪ ਕਰਦੀ ਹਾਂ, ਹੁਣ ਜਿੱਥੇ ਕਿਤੇ ਜਾਂਦੇ ਹੋਏ ਕੋਈ ਵਧੀਆ ਜਿਹਾ ਵਿਊ ਦੇਖਦੇ ਹਾਂ ਆਪਾਂ, ਉੱਥੇ ਫੋਟੋਜ਼ ਉਹ ਉਸ ਵਿਊ ਦੇ ਵੀ ਫੋਟੋਜ਼ ਕਰਦੇ ਹਾਂ, ਆਪਣੇ ਵੀ ਫੋਟੋਜ਼ ਕਰਦੇ ਹਾਂ ਉੱਥੇ ਖੜ੍ਹ ਖੁੜ ਕੇ, ਹੈ ਨਾ। ਅਤੇ ਬਟ ਜ਼ਰੂਰੀ ਇਹ ਹੈ ਕਿ ਤੁਸੀਂ ਇਹ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲ ਕੇ ਨਾ ਉਸ ਟਾਈਮ ਨੂੰ ਵੀ ਇੰਜੋਏ ਕਰੋ। ਤੁਸੀਂ ਜੇ ਲੈਟਸ ਸੇ ਤੁਸੀਂ ਨਾ ਕੋਈ ਟਰੈਕਿੰਗ ਕਰਕੇ ਜਾ ਰਹੇ ਹੋ ਕਿਤੇ, ਹੈ ਨਾ, ਕਿਸੇ ਬਹੁਤ ਉੱਚੀ ਟ੍ਰੇਲ ਦੇ ਉੱਪਰ, ਕਿਸੇ ਬਹੁਤ ਜਿਵੇਂ ਹੁਣ ਅੱਜ ਕੱਲ੍ਹ ਵੈਦਰ ਹੋਇਆ ਹੋਇਆ, ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਫਾਲ ਕਲਰਸ ਹਰ ਜਗ੍ਹਾ ਦਿਖ ਰਹੇ ਨੇ, ਤੁਸੀਂ ਹੈ ਨਾ ਥੋੜ੍ਹਾ ਜਿਹਾ ਟਰੈਕ ਕਰਕੇ ਜਾ ਰਹੇ ਹੋ ਅੱਗੇ ਅਤੇ ਤੁਸੀਂ ਇੱਕ ਚੋਟੀ 'ਤੇ ਪਹੁੰਚ ਗਏ ਕਿਤੇ ਨਾ, ਕਿਸੇ ਏਰੀਆ ਦੇ ਵਿੱਚ ਜੇ ਕਿਤੇ ਚਲੇ ਗਏ ਜਿੱਥੋਂ ਤੁਹਾਨੂੰ ਥੱਲੇ ਨੂੰ ਦੇਖੋ ਤਾਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਫਾਲ ਕਲਰਸ ਨਜ਼ਰ ਆ ਰਹੇ ਨੇ ਅਤੇ ਉੱਥੇ ਜਾ ਕੇ ਤੁਸੀਂ ਸਿਰਫ ਫੋਟੋਜ਼ ਦੇ ਵਿੱਚ ਲੱਗ ਜਾਓ। ਫਿਰ ਉਹਦਾ ਇਹ ਦੇਖੋ, ਤੁਸੀਂ ਇਨਵਾਇਰਮੈਂਟ ਦੇ ਨਾਲ ਤੁਸੀਂ ਜੁੜ ਹੀ ਨਹੀਂ ਸਕਦੇ, ਤੁਹਾਨੂੰ ਅੰਦਰੋਂ ਖੁਸ਼ੀ ਮਿਲੂਗੀ ਕਿਵੇਂ ਜੇ ਤੁਸੀਂ ਸਾਰਾ ਬਸ ਫੋਟੋਜ਼ ਲਈ ਹੋਈ ਜਾ ਰਹੇ ਹੋ, ਸਿਰਫ ਫੋਟੋਜ਼ ਕੈਪਚਰ ਕਰਨ ਲਈ ਜਾ ਰਹੇ ਹੋ, ਹੈ ਨਾ। ਉੱਥੇ ਬੈਠ ਕੇ ਫੋਟੋਜ਼ ਵੀ ਖਿੱਚੋ, ਫੋਟੋਜ਼ ਖਿੱਚੋ, ਵੀਡੀਓ ਬਣਾਓ, ਸਾਰਾ ਕੁਝ ਆਪਣਾ ਇਹ ਸਭ ਹੋ ਗਿਆ। ਉਸ ਤੋਂ ਬਾਅਦ ਤੁਸੀਂ ਆਪਣਾ ਨਾ ਬੈਠ ਕੇ ਉਸ ਮੂਮੈਂਟ ਨੂੰ, ਉਸ ਟਾਈਮ ਨੂੰ ਇੰਜੋਏ ਕਰਕੇ ਦੇਖੋ, ਤੁਹਾਨੂੰ ਕਿੰਨਾ ਸਕੂਨ ਜਿਹਾ ਮਿਲੂਗਾ। ਜਦੋਂ ਤੁਸੀਂ ਇੱਥੇ ਤੱਕ ਮਿਹਨਤ ਕਰਕੇ ਪਹੁੰਚੇ ਹੋ ਅਤੇ ਤੁਸੀਂ ਉਹ ਜਦੋਂ ਵਿਊ ਨੂੰ ਇੰਜੋਏ ਹੀ ਨਹੀਂ ਕੀਤਾ, ਤੁਸੀਂ ਨੇਚਰ ਦੇ ਨਾਲ ਇੱਕ ਮਿਕ ਹੋਏ ਹੀ ਨਹੀਂ, ਨੇਚਰ ਦੇ ਨਾਲ ਆਪਣੇ ਆਪ ਨੂੰ ਤੁਸੀਂ ਕੀਤਾ ਹੀ ਨਹੀਂ, ਹੈ ਨਾ, ਜੁਆਇਨ, ਫਿਰ ਉਹਦਾ ਕੀ ਫਾਇਦਾ ਹੋਇਆ। ਜਿਹੜਾ ਅੱਜ ਕੱਲ੍ਹ ਦੇ ਲੋ ਹਰ ਕੋਈ ਭੱਜ ਨੱਠ 'ਚ ਰਹਿੰਦਾ, ਜਿੱਥੇ ਕਿਤੇ ਜਾਓ ਹਰ ਕਿਸੇ ਨੂੰ ਕਾਹਲੀ ਲੱਗੀ ਹੁੰਦੀ ਆ, ਫਲਾਣੀ ਜਗ੍ਹਾ ਜਾਣਾ ਆ, ਫਟਾਫਟ ਪਹੁੰਚਣਾ ਆ, ਫਟਾਫਟ ਜਾਣਾ ਆ, ਲੇਟ ਨਾ ਹੋ ਜਾਈਏ, ਹੈ ਨਾ, ਕਿਸੇ ਕੌਂਸਰਟ 'ਤੇ ਜਾ ਰਹੇ ਹਾਂ, ਕਿਸੇ ਪਿਕਨਿਕ 'ਤੇ ਜਾ ਰਹੇ ਹਾਂ, ਕਿਸੇ ਦੇ ਘਰ ਡਿਨਰ 'ਤੇ ਜਾ ਰਹੇ ਹਾਂ, ਫਟਾਫਟ ਭੱਜੇ ਭੱਜੇ ਜਾਓ, ਹੈ ਨਾ। ਅਤੇ ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਨਾ ਪਹਿਲਾਂ ਵੀ ਪਹੁੰਚ ਜਾਂਦੇ ਹਾਂ, ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਲੇਟ ਵੀ ਹੋਈਏ, ਹੈ ਨਾ, ਬਟ ਜਦੋਂ ਤੁਸੀਂ ਪਹੁੰਚਣਾ ਉਦੋਂ ਹੀ ਪਹੁੰਚਣਾ, ਹੈ ਨਾ। ਇਹ ਤਾਂ ਚਲੋ ਜਿੰਨੀ ਕਾਹਲੀ ਕਰੋਗੇ, ਫਿਰ ਕਾਹਲੀ ਕਰਨ ਨਾਲ ਕਾਫੀ ਇੰਸੀਡੈਂਟਸ ਹੋ ਜਾਂਦੇ ਨੇ, ਹੈ ਨਾ, ਚਲੋ ਕਿਸੇ ਦੇ ਨਾਲ ਨਾ ਹੀ ਹੋਵੇ ਤਾਂ ਚੰਗੀ ਗੱਲ ਹੈ, ਬਟ ਤੁਸੀਂ ਇਹ ਦੇਖੋ ਵੀ ਉੱਥੇ ਜਾ ਕੇ ਵੀ ਤੁਸੀਂ ਫਿਰ ਜੇ ਆਪਣੇ ਆਪਣੇ ਫੋਨ 'ਚ ਲੱਗੇ ਹੋ ਜਾਂ ਤੁਸੀਂ ਉਹ ਮੂਮੈਂਟ ਨੂੰ ਇੰਜੋਏ ਨਹੀਂ ਕਰ ਰਹੇ, ਫਿਰ ਉਹਦਾ ਫਾਇਦਾ ਕੀ ਹੋਇਆ। ਤੁਸੀਂ ਇੰਨੀ ਭੱਜ ਨੱਠ ਕਰਕੇ ਆਏ ਵੀ, ਆਪਣੇ ਸਰੀਰ ਨੂੰ, ਆਪਣੇ ਮਾਇੰਡ ਨੂੰ ਤਕਲੀਫ ਵੀ ਦਿੱਤੀ, ਹੈ ਨਾ। ਅਤੇ ਉਸ ਟਾਈਮ 'ਤੇ ਬੈਠ ਕੇ ਨਾ ਇੱਕ ਵਾਰ ਨੇਚਰ ਦੇ ਨਾਲ ਕੁਨੈਕਟ ਕਰਕੇ ਦੇਖੋ ਕਿ ਤੁਹਾਨੂੰ ਕਿੰਨਾ ਸਕੂਨ ਮਿਲਦਾ। ਉਹੀ ਸੇਮ ਚੀਜ਼ ਅੱਜ ਮੈਂ ਸਟਾਰਟਿੰਗ ਦੇ ਵਿੱਚ ਪ੍ਰੋਗਰਾਮ 'ਚ ਕੀਤੀ ਸੀ ਕਿ ਮੌਸਮ ਨੂੰ ਤੁਸੀਂ ਇੰਜੋਏ ਕਰਦੇ ਹੋ, ਤੁਸੀਂ ਨਾ ਮਨ ਦੇ ਵਿੱਚ ਕੋਈ ਨਾ ਕੋਈ ਗਾਣਾ ਗੁਣਗੁਣਾਉਂਦੇ ਹੋਏ ਜਾ ਰਹੇ ਹੋ ਤਾਂ ਤੁਹਾਨੂੰ ਕਿੰਨਾ ਸਕੂਨ ਮਿਲਦਾ, ਐਕਸਪੀਰੀਅੰਸ ਕਰਕੇ ਦੇਖੋ। ਡਰਾਈਵ ਕਰਦੇ ਹੋਏ ਜਾ ਰਹੇ ਹੋ, ਕਿਤੇ ਬੈਠੇ ਹੋ, ਕਿਸੇ ਪਾਰਕ 'ਚ ਬੈਠੇ ਹੋ, ਕਿਤੇ ਤੁਰੇ ਫਿਰੇ ਜਾ ਰਹੇ ਹੋ, ਸੈਰ ਕਰ ਰਹੇ ਹੋ, ਆਪਣੇ ਆਪ ਦੇ ਵਿੱਚ ਹੀ ਆਪਣੇ ਨੇਚਰ ਨੂੰ ਨਾ ਤੁਹਾਡੇ ਜਿਵੇਂ ਫੇਸ ਨੂੰ ਟੱਚ ਕਰਦੇ ਹੋਏ ਹਵਾ ਜਾ ਰਹੀ ਹੈ ਉਹਨੂੰ ਫੀਲ ਕਰਕੇ ਦੇਖੋ, ਤੁਹਾਨੂੰ ਕਿੰਨਾ ਜ਼ਿਆਦਾ ਕਹਿ ਲਓ ਕਿੰਨਾ ਖੁਸ਼ੀ ਮਿਲਦੀ ਹੈ, ਕਿੰਨਾ ਮਜ਼ਾ ਆਉਂਦਾ। ਅਤੇ ਫਾਲ ਕਲਰਸ ਨੇ ਅੱਜ ਕੱਲ੍ਹ ਤਾਂ ਬੜੇ ਵਧੀਆ ਸੋਹਣੇ ਸੋਹਣੇ ਦਰਖਤ ਲੱਗੇ ਹੋਏ ਨੇ, ਬਹੁਤ ਸੋਹਣੇ ਸੋਹਣੇ ਵਿਊਜ਼ ਆਉਂਦੇ ਨੇਗੇ ਹਰ ਜਗ੍ਹਾ ਦੇ ਉੱਪਰ, ਇਹਨੂੰ ਇੰਜੋਏ ਕਰਦੇ ਹੋਏ ਜਾਓ, ਦੇਖੋ ਤੁਹਾਨੂੰ ਕਿੰਨਾ ਆਨੰਦ ਮਿਲਦਾ, ਆਪਣੇ ਆਪਣੀ ਲਾਈਫ ਨਾ ਹੋਰ ਵੀ ਸੋਹਣੀ ਸੋਹਣੀ ਲੱਗਣ ਲੱਗ ਜਾਂਦੀ। ਤੁਸੀਂ ਜਿੰਨੀ ਮਰਜ਼ੀ ਟੈਨਸ਼ਨ ਦੇ ਵਿੱਚ ਹੋਵੋ, ਤੁਹਾਨੂੰ ਨਾ ਸਕੂਨ ਮਿਲਿਆ ਨਾ ਤਾਂ ਤੁਸੀਂ ਮੈਨੂੰ ਕਿਹੋ। ਅਤੇ ਚਲੋ ਆਪਾਂ ਗਾਣਾ ਸੁਣੀਏ, ਇੰਨਾ ਹੀ ਪਿਆਰਾ ਜਿਹਾ ਗਾਣਾ। ਹੁਣ ਤੁਸੀਂ ਇਹ ਗਾਣੇ ਨੂੰ ਮਨਾ ਪੂਰਾ ਇੰਜੋਏ ਕਰਦੇ ਹੋਏ ਆਪਣੀ ਜੇ ਕਿਤੇ ਡਰਾਈਵ ਵੀ ਕਰ ਰਹੇ ਹੋ ਜਾਂ ਬੈਠੇ ਵੀ ਸੁਣ ਰਹੇ ਹੋ ਤਾਂ ਇਸ ਗਾਣੇ ਨੂੰ ਧਿਆਨ ਨਾਲ ਸੁਣੋ ਅਤੇ ਇੰਜੋਏ ਕਰੋ। ਗਾਣਾ ਆਪਾਂ ਸੁਣਦੇ ਹਾਂ ਹੁਣ, ਨੈਕਸਟ ਕਾਫੀ ਸਾਰੇ ਗਾਣੇ ਨੇ ਮੇਰੇ ਕੋਲ, ਤਾਂ ਕਿਉਂ ਹੀ ਬੜੇ ਗਾਣੇ ਕੀਤੇ ਹੋਏ। ਚਲੋ ਗਾਣਾ ਆਪਾਂ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ 'ਚ। ਮੈਨੂੰ ਵੀ ਗਾਣਾ ਬੜਾ ਪਸੰਦ ਹੈ, ਸਾਡੇ ਕਲਿਸਟਰ ਨੇ, ਮੇਰੀ ਤਾਂ ਇੱਕ ਯਾਦ ਹੀ ਸਾਂਝੀ ਹੋ ਗਈ, ਮੇਰੀ ਫਰੈਂਡ ਹੈ ਸਿਮਰ, ਅਸੀਂ ਬੜਾ ਕਹਿ ਲਓ ਨਾ ਬੜੇ ਕਹਿ ਲਓ ਲੰਬਾ ਟਾਈਮ ਹੀ ਅਸੀਂ ਬੈਠੀਆਂ ਰਹੀਆਂ ਐਂਡ ਸਵੇਰ ਦੇ 4-4:30 ਵੱਜ ਗਏ ਅਤੇ ਗਾਣਾ ਬੈਕ ਟੂ ਬੈਕ ਚੱਲੀ ਗਿਆ। ਫਿਰ ਸਾਨੂੰ ਅਸੀਂ ਇੰਨਾ ਹੱਸੇ ਨਾ, ਇੱਕ ਮੈਮਰੀ ਬਣ ਗਈ ਉਸ ਇਸ ਗਾਣੇ ਦੀ, ਹੈ ਨਾ। ਇਹ ਵੀ ਇੱਕ ਦੇਖ ਲਓ, ਇਹ ਵੀ ਟਾਈਮ ਹੁੰਦਾ ਆ ਤੁਹਾਡੇ ਨਾਲ, ਕਿੰਨੀ ਯਾਦਾਂ ਜੁੜ ਜਾਂਦੀਆਂ ਨੇ। ਚਲੋ ਫਿਰ ਗਾਣਾ ਸੁਣੀਏ।

भूलें।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਉਮੀਦ ਹੈ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-5544-44, 905-564-6444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਜੇ ਤੁਸੀਂ ਆਪਣੀ ਮੋਰਗੇਜ ਕਰਵਾਉਣਾ ਚਾਹੁੰਦੇ ਹੋ ਰਾਹੁਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਕੋਈ ਵੀ ਤੁਸੀਂ ਮੋਰਗੇਜ ਕਰਵਾਉਣੀ ਹੋਵੇ, ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ ਜਾਂ ਪਰਚੇਸਿਸ ਦੀ ਲੋੜ ਹੈ, ਜ਼ਰੂਰ ਤੁਸੀਂ ਗੱਲਬਾਤ ਕਰੋ ਰਾਹੁਲ ਗਰੇਵਾਲ ਜੀ ਦੇ ਨਾਲ। ਬਹੁਤ ਹੀ ਲੰਬਾ ਤਜ਼ਰਬਾ ਇਹਨਾਂ ਦਾ। ਹੋਮ ਐਕਟੀ ਜਾਂ ਕਮਰਸ਼ੀਅਲ ਐਕਟੀ ਬਣਾਉਣੀ ਹੋਵੇ, ਤੁਸੀਂ ਕਮਰਸ਼ੀਅਲ ਬਿਲਡਿੰਗਸ ਦੇਖ ਰਹੇ ਹੋ, 90% ਫੰਡਿੰਗ ਤੁਹਾਨੂੰ ਬ੍ਰਾਂਡ ਨਿਊ ਕਮਰਸ਼ੀਅਲ ਬਿਲਡਿੰਗਸ ਉੱਪਰ ਦਵਾਉਂਦੇ ਨੇ। ਪ੍ਰਾਈਵੇਟ ਮੋਰਗੇਜ ਵੀ ਚਾਹੁੰਦੇ ਹੋਵੋ ਤਾਂ ਵੀ ਤੁਹਾਡੀ ਐਜ਼ ਸੂਨ ਐਜ਼ ਪੋਸੀਬਲ ਹੋ ਜਾਏਗੀ। ਕਿਹੜੀ ਵੀ ਤੁਸੀਂ ਮੋਰਗੇਜ ਕਰਵਾਉਣੀ ਹੈ, ਪਹਿਲੀ ਮੋਰਗੇਜ ਕਰਵਾਉਣੀ ਹੈ, ਸੈਕਿੰਡ ਮੋਰਗੇਜ ਕਰਵਾਉਣੀ ਹੈ, ਤੁਹਾਡੇ ਕੋਲ ਮਲਟੀਪਲ ਪ੍ਰੋਪਰਟੀਜ਼ ਹੈਗੀਆਂ ਨੇ, ਡਜ਼ਨਟ ਮੈਟਰ, ਰਾਹੁਲ ਗਰੇਵਾਲ ਜੀ ਤੁਹਾਡੀ ਹਰ ਹਾਲ 'ਚ ਮੋਰਗੇਜ ਕਰਵਾ ਕੇ ਦੇਣਗੇ। ਨੰਬਰ ਹੈ 647-640-2511-647-640-2511, ਰਾਹੁਲ ਗਰੇਵਾਲ ਜੀ ਦਾ ਨੰਬਰ ਹੈ। ਨਾਲ ਹੀ ਤੁਸੀਂ ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ। ਇਹਨਾਂ ਦੇ ਕੋਲ ਟੈਂਟ ਸਾਈਜ਼ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਮੌਸਮ ਕੋਈ ਵੀ ਹੋਵੇ ਤੁਹਾਡੇ ਲਈ ਇਹ ਵਾਟਰਪਰੂਫ ਟੈਂਟਸ ਲੈ ਕੇ ਆਉਂਦੇ ਨੇ। ਕਲੀਅਰ ਟੈਂਟ ਵੀ ਲੈ ਸਕਦੇ ਹੋ, ਵਾਈਟ ਟੈਂਟ ਵੀ ਹੈਗੇ ਨੇ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਆ। ਟੈਂਟਸ ਦੇ ਵਿੱਚ ਬਹੁਤ ਸੋਹਣੀ ਡੈਕੋਰੇਸ਼ਨ ਕਰਨਗੇ, ਪੂਰਾ ਐਨ ਬੈਂਕਟ ਹਾਲ ਵਾਂਗੂ ਬਣਾ ਦੇਣਗੇ। ਅਤੇ ਇਹਨਾਂ ਦੇ ਕੋਲ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਨੇ। ਬਹੁਤ ਸੋਹਣੇ ਕਾਰਪੇਟਸ ਵੀ ਲਗਾਉਂਦੇ ਨੇ ਟੈਂਟ ਦੇ ਵਿੱਚ। ਮੌਸਮ ਦੇ ਅਕੋਰਡਿੰਗਲੀ ਹੀਟਰਸ ਐਂਡ ਫੈਨਸ ਵੀ ਅਵੇਲੇਬਲ ਨੇ, ਅਤੇ ਤੁਸੀਂ ਇਹਨਾਂ ਦੇ ਕੋਲੋਂ ਵਾਸ਼ਰੂਮਸ ਵੀ ਨਾਲ ਹੀ ਮੰਗਵਾ ਸਕਦੇ ਹੋ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਹੁੰਦੇ ਨੇ ਮੈਨ ਐਂਡ ਵਿਮੈਨ ਦੇ ਲਈ। ਅਤੇ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਤੁਸੀਂ ਨੋਟ ਕਰ ਲਓ, 647-999-6569-647-999-2569-2569 ਮੱਲੀ ਟੈਂਟ ਸਰਵਿਸਿਸ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਤੁਹਾਨੂੰ ਮੈਂ ਜੋ ਕਿਊ ਕੀਤਾ ਹੋਇਆ ਤੁਸੀਂ ਸੁਣੋ। ਸਾਡੇ ਇੱਕ ਲਿਸਨਰ, ਉਹਨਾਂ ਨੇ ਆਪਣੀ ਇੱਕ ਛੋਟੀ ਜਿਹੀ ਕਹਿ ਲਓ ਕਿ ਆਪਣੀ ਸਟੋਰੀ ਉਹਨਾਂ ਨੇ ਸੁਣਾਈ ਸੀ ਜਦੋਂ ਉਹਨਾਂ ਦੀ ਬੇਟੀ ਹੋਈ ਸੀਗੀ, ਹੈ ਨਾ। ਅਤੇ ਉਹਨਾਂ ਨੇ ਇੱਕ ਗਾਣਾ ਰਿਕੁਐਸਟ ਕੀਤਾ ਸੀ, ਮੈਨੂੰ ਫਾਈਨਲੀ ਗਾਣਾ ਮਿਲ ਗਿਆ ਆ ਅਤੇ ਆਪਾਂ ਸੁਣਦੇ ਹਾਂ। ਦੇਖੋ, ਬੱਚਾ ਕੋਈ ਵੀ ਹੋਵੇ, ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਆ, ਇੱਕ ਪੇਰੈਂਟ ਦੇ ਲਈ ਤਾਂ ਉਹ ਦੋਵੇਂ ਬਰਾਬਰ ਹੁੰਦੇ ਨੇ, ਹੈ ਨਾ। ਅਤੇ ਆਈ ਡੋਂਟ ਨੋ ਸੋਸਾਇਟੀ ਇਹ ਕਦੋਂ ਸਮਝੂਗੀ ਵੀ ਕਦੇ ਮੁੰਡੇ ਅਤੇ ਕੁੜੀ 'ਚ ਫਰਕ ਕਰਨਾ ਨਹੀਂ ਚਾਹੀਦਾ, ਕਿਉਂਕਿ ਜਿੰਨਾ ਤੁਸੀਂ ਪਿਆਰ ਇੱਕ ਮੁੰਡੇ ਨੂੰ ਦਿਓਗੇ, ਜਿੰਨਾ ਪਿਆਰ ਤੁਸੀਂ ਇੱਕ ਕੁੜੀ ਨੂੰ ਦਿਓਗੇ, ਹੈ ਨਾ, ਉਹਨਾਂ ਨੂੰ ਉਹਨਾਂ ਦੇ ਲਈ ਤਾਂ ਤੁਸੀਂ ਪੇਰੈਂਟਸ ਹੀ ਹੋ, ਹੈ ਨਾ। ਉਹਨਾਂ ਨੇ ਤਾਂ ਜੇ ਤੁਸੀਂ ਇੱਕ ਦੂਸਰੇ ਇੱਕ ਨੂੰ ਵੱਧ ਇੱਕ ਨੂੰ ਘੱਟ ਕਰੋਗੇ ਤਾਂ ਉਹਨਾਂ ਦੇ ਵਿੱਚ ਵੀ ਡਿਫਰੈਂਸਿਸ ਪੈ ਜਾਂਦੇ ਨੇ। ਬੱਚਿਆਂ ਦੇ ਮਨ 'ਤੇ ਇਹ ਚੀਜ਼ਾਂ ਬਹੁਤ ਅਸਰ ਕਰਦੀਆਂ ਵਾ, ਅਤੇ ਜ਼ਰੂਰੀ ਹੈ ਕਿ ਤੁਸੀਂ ਇਕੁਅਲੀ ਆਪਣੇ ਬੱਚਿਆਂ ਨੂੰ ਰੱਖੋ। ਅਤੇ ਜਿਹੜਾ ਵੀ ਬੱਚਾ ਇਸ ਦੁਨੀਆਂ 'ਤੇ ਆਉਂਦਾ, ਦੇਖੋ ਜੋ ਰੱਬ ਨੇ ਤੁਹਾਡੇ ਲਈ ਸੋਚਿਆ ਉਹ ਤੁਹਾਨੂੰ ਉਹੀ ਸੋਚ ਕੇ ਤੁਹਾਡੇ ਲਈ ਉਹ ਦਿੰਦੇ ਆ ਨਾ, ਜੋ ਤੁਹਾਡੇ ਲਈ ਚੰਗਾ ਹੁੰਦਾ ਆ। ਅਤੇ ਤੁਸੀਂ ਹਮੇਸ਼ਾ ਖੁਸ਼ ਰਹੋ, ਹਮੇਸ਼ਾ ਖੁਸ਼ੀ ਨਾਲ ਉਹਦਾ ਵੈਲਕਮ ਕਰੋ, ਕਿਉਂਕਿ ਯੂ ਨੈਵਰ ਨੋ, ਹੈ ਨਾ, ਕਿ ਉਹਨਾਂ ਨੇ ਇਹ ਜਿਹੜੀ ਖੁਸ਼ੀ ਹੈ ਤੁਹਾਨੂੰ ਕਿੱਥੇ ਤੱਕ ਲੈ ਜਾਣੀ। ਜੇ ਤੁਸੀਂ ਹਰੇਕ ਚੀਜ਼ ਨੂੰ ਕੋਸਦੇ ਰਹੋਗੇ ਨਾ, ਉਹ ਕਦੇ ਵੀ ਫਿਰ ਉਹ ਕਹਿੰਦੇ ਨੇ ਨਾ ਫਰੂਟਫੁੱਲ ਰਿਜ਼ਲਟਸ ਨਹੀਂ ਮਿਲਦੇ ਹੁੰਦੇ। ਤਾਂ ਹਮੇਸ਼ਾ ਜੋ ਵੀ ਕੋਈ ਜਿਹਦੇ ਵੀ ਘਰੇ ਔਲਾਦ ਆਉਂਦੀ ਹੈਗੀ ਤਾਂ ਹਮੇਸ਼ਾ ਉਹਨੂੰ ਖੁਸ਼ੀ ਦੇ ਨਾਲ ਐਕਸੈਪਟ ਕਰੋ। ਆਈ ਡੋਂਟ ਨੋ ਸੋਸਾਇਟੀ ਨੂੰ ਇੱਦਾਂ ਦੀ ਕਿਉਂ ਪ੍ਰੋਬਲਮ ਹੁੰਦੀ ਹੈ, ਜਦੋਂ ਪੇਰੈਂਟਸ ਉਹਨਾਂ ਨੇ ਤਾਂ ਵਿਚਾਰਿਆਂ ਨੇ ਮਸਾਂ ਕਿਤੇ ਦੇਖੇ ਹੁੰਦੇ ਆ ਨਾ, ਅਤੇ ਸਾਰੇ ਇੱਦਾਂ ਹੀ ਕਰਦੇ ਰਹਿੰਦੇ ਨੇ ਵੀ ਹਾਂ ਮੁੰਡਾ ਨਹੀਂ ਹੋਇਆ ਤਾਂ ਕੁੜੀ ਕਿਉਂ ਹੋ ਗਈ, ਹੈ ਨਾ। ਕੁੜੀਆਂ ਨੇ ਤੁਹਾਨੂੰ ਜਿੰਨਾ ਸਾਂਭਣਾ ਨਾ, ਉਹਨੇ ਕਈ ਵਾਰ ਮੁੰਡੇ ਵੀ ਨਹੀਂ ਸਾਂਭਦੇ। ਇਹ ਚੀਜ਼ ਨੂੰ ਮਤਲਬ ਹਰੇਕ ਦੀ ਪਰਵਰਿਸ਼ ਡਿਫਰੈਂਟ ਡਿਫਰੈਂਟ ਹੁੰਦੀ ਹੈ। ਮੈਂ ਨਹੀਂ ਕਹਿੰਦੀ ਕਿ ਮੁੰਡੇ ਮਾੜੇ ਨੇ ਜਾਂ ਕੁੜੀਆਂ ਚੰਗੀਆਂ ਨੇ ਜਾਂ ਕੁੜੀਆਂ ਮਾੜੀਆਂ ਮੁੰਡੇ ਚੰਗੇ ਨੇ, ਹਰ ਇੱਕ ਪਰਸਨ ਡਿਫਰੈਂਟ ਹੁੰਦਾ, ਹਰ ਇੱਕ ਦਾ ਐਕਸਪੀਰੀਅੰਸ ਡਿਫਰੈਂਟ ਹੁੰਦਾ, ਹਰ ਇੱਕ ਦੀ ਅਪਬ੍ਰਿੰਗਿੰਗ ਡਿਫਰੈਂਟ ਹੁੰਦੀ ਆ, ਮਾਹੌਲ ਡਿਫਰੈਂਟ ਮਿਲਦਾ ਆ, ਬਟ ਖੁਸ਼ੀ ਹਰੇਕ ਨੂੰ ਹੋਣੀ ਚਾਹੀਦੀ ਆ। ਬੱਚਾ ਕੋਈ ਵੀ ਹੋਵੇ, ਕੁੜੀ ਚਾਹੇ ਮੁੰਡਾ, ਬਟ ਹਰੇਕ ਨੂੰ ਉਵੇਂ ਹੀ ਐਕਸੈਪਟ ਕਰਨਾ ਚਾਹੀਦਾ ਜਿਵੇਂ ਕਿ ਤੁਸੀਂ ਦੂਸਰੇ ਨੂੰ ਕਰਦੇ, ਹੈ ਨਾ। ਖੁਸ਼ ਰਹੋ, ਹਮੇਸ਼ਾ ਹੀ ਖੁਸ਼ੀਆਂ ਵੰਡੋਗੇ ਤਾਂ ਹਮੇਸ਼ਾ ਖੁਸ਼ੀਆਂ ਤੁਹਾਡੇ ਘਰ ਆਉਂਦੀਆਂ ਨੇ। ਜੇ ਤੁਸੀਂ ਦੁਖੀ ਜੇ ਰਹੋਗੇ, ਦੁਖੀ ਸੋਚ ਮਨ ਦੇ ਵਿੱਚ ਚੱਲੀ ਜਾਊਗਾ, ਨੈਗੇਟਿਵ ਸੋਚੀ ਜਾਓਗੇ, ਤਾਂ ਫਿਰ ਉਹਨੇ ਕੀ ਵਧੀਆ ਰਿਜ਼ਲਟ ਦੇਣਾ, ਹੈ ਨਾ। ਤਾਂ ਹਮੇਸ਼ਾ ਖੁਸ਼ ਰਹੋ ਐਂਡ ਦੂਸਰੇ ਨੂੰ ਵੀ ਖੁਸ਼ ਰੱਖੋ। ਅਤੇ ਗਾਣਾ ਤੁਸੀਂ ਸੁਣੋ, ਗਗਨਦੀਪ ਕੌਰ ਚੀਮਾ ਜੀ ਇਹ ਨੇਗੇ ਸਿੰਗਰ।
ਤੇ ਆਪਾਂ ਗਾਣਾ ਜ਼ਰੂਰ ਸੁਣਦੇ ਹਾਂ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਕੁਆਲਿਟੀ ਜੇ ਕਹਿੰਦੇ ਹੋ ਤਾਂ ਉਹ ਲੈ ਕੇ ਵੀ ਆਓ, ਹੈ ਨਾ। ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7711 Komal Travel and Tour.
1: You're listening to Desperate's Primetime Radio.
2: For any information or advertising, call our head office at 416-725-2551. Desperate's Primetime Radio.

0: ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਅਗਲੇ ਕਾਲਰ 2258 ਸਤਿ ਸ਼੍ਰੀ ਅਕਾਲ।
1: ਹੈਲੋ ਮਨਪ੍ਰੀਤ, ਸਤਿ ਸ਼੍ਰੀ ਅਕਾਲ। ਤੇਰੀ ਗੱਲ ਤੋਂ ਮੈਨੂੰ ਚੇਤਾ ਆਇਆ।
0: ਹਾਂਜੀ,
1: ਮੇਰੇ ਨਾਲ ਵੀ ਏਦਾਂ ਹੋਈ। ਮੈਂ ਨਾ ਕਿਸੇ ਦੀ ਪਾਰਟੀ ਤੇ ਗਈ ਤੇ ਉਹਨਾਂ ਦੇ ਮੁੰਡੇ ਦੀ ਪਾਰਟੀ ਸੀ ਤੇ ਮੈਂ ਚੱਕ ਲਿਆ ਉਹਦਾ ਬੇਟਾ, ਹਨਾ।
0: ਹਾਂਜੀ,
1: ਤੇ ਉਹ ਮੁੰਡੇ ਦੇ ਪਿਓ ਨੇ ਤਾਂ ਮੈਨੂੰ ਫੜਾਤਾ ਤੇ ਉਹਦੀ ਜਿਹੜੀ ਤਾਈ ਸੀਗੀ ਉਹ ਕਹਿੰਦੀ ਲਵੀ ਤੂੰ ਜਵਾਕ ਫੜ ਲੈ, ਇਹਦੇ ਜਵਾਕ ਨੀ ਹੈਗਾ,
0: ਹਨਾ। ਅੱਛਾ,
1: ਤੇ ਫਿਰ ਮੈਂ ਆ ਕੇ ਰੋਈ ਤੇ ਜਦੋਂ ਉਹਨੇ ਮੈਨੂੰ ਦੱਸਿਆ ਫਿਰ ਮੈਂ ਰੋਈ, ਵਾਹਿਗੁਰੂ ਅੱਗੇ ਅਰਦਾਸ ਕੀਤੀ। ਮੈਂ ਕਿਹਾ ਸੱਚੇ ਪਾਤਸ਼ਾਹ ਭਾਵੇਂ ਮੈਨੂੰ ਕੁੜੀ ਦੇ ਦੀ, ਹਨਾ। ਹੁਣ ਵੇਲਾ ਮੇਰੇ ਕੋਲ ਕੁੜੀ, ਦੋ ਕੁੜੀਆਂ, ਇੱਕ ਬੇਟਾ, ਦੋਨੇ ਕੁੜੀਆਂ ਆਪਣੇ ਵਿਆਹੀਆਂ ਮੈਂ ਜਵਾਕਾਂ ਵਾਲੀਆਂ, ਤੇ ਵਾਹਿਗੁਰੂ ਹੋਸ਼ ਕੁਛ ਨੀ ਲੁਕੋ ਕੇ ਰੱਖਦਾ, ਸਭ ਕੁਛ ਮਿਲ ਜਾਂਦਾ ਨੇ। ਇਹ ਲੋਕੀ ਨੀ ਟਿਕਣ ਦਿੰਦੇ ਕਈ ਵਾਰੀ, ਹਨਾ।
0: ਨਹੀਂ, ਬਿਲਕੁਲ ਸਹੀ ਗੱਲ ਹੈ। ਹਾਂਜੀ, ਦੇਖੋ ਹਨਾ, ਪਹਿਲਾਂ ਵਾਲੇ ਜਿਹੜੇ ਜ਼ਮਾਨੇ ਦੇ ਵਿੱਚ ਨਾ, ਅੱਜ ਤੋਂ ਕਾਫੀ ਸਾਲ ਪਹਿਲਾਂ ਨਾ, ਇਹ ਮੇਰੇ ਖਿਆਲ ਚ ਹਰ ਘਰ ਦੀ ਕਹਾਣੀ ਹੁੰਦੀ ਸੀ ਨਾ। ਹਰੇਕ ਨੂੰ ਮੇਰੇ ਖਿਆਲ ਚ ਬਹੁਤ ਤੰਗ ਕੀਤਾ ਜਾਂਦਾ ਸੀ। ਮੈਂ ਆਪ ਬਹੁਤ ਕਿੱਸੇ ਸੁਣੇ ਹੋਏ ਨੇ।
1: ਸਾਲਵਣੀ ਵਿਆਹ ਹੁੰਦਾ, ਉਹਨੇ ਕਹਿੰਦੇ ਤੇਰੇ ਜਵਾਕ ਨੀ ਹੁੰਦਾ, ਤੇਰੇ ਜਵਾਕ ਨੀ ਹੁੰਦਾ। ਪਰ ਇੱਥੇ ਦੇਖੋ ਹੁਣ ਕੰਮਾਂ ਲੈਣੇ ਤਾਂ ਆਪਣਾ ਵੀ ਦੇਖਣਾ ਹੀ ਆ ਨਾ, ਵੀ ਕਿੱਦਾਂ ਹਨਾ, ਜੇ ਕੰਮ ਕਰਕੇ ਤੇ ਫਿਰ ਜਵਾਕ ਕਿੱਦਾਂ ਪਾਲਣੇ, ਜੇ ਕੰਮ ਨੀ ਕਰਾਂਗੇ ਤਾਂ। ਇਹ ਤਾਂ ਫਿਰ ਵਾਹਿਗੁਰੂ ਨੇ ਨਾ ਜੋ ਦੇਣਾ ਉਹ ਦੇ ਹੀ ਦੇਣਾ। ਨਹੀਂ,
0: ਬਿਲਕੁਲ, ਹਾਂਜੀ ਸਹੀ ਗੱਲ ਹੈ।
1: ਇਸ ਕਰਕੇ ਸੀਗਾ ਤੇ ਮੇਰੇ ਗਾਣੇ ਲਾਏ ਨੀ ਤੁਸੀਂ।
0: ਤੁਸੀਂ ਕਿਹੜੇ ਕਿਹੜੇ ਗਾਣੇ ਦੱਸੇ ਸੀ?
1: ਜੀ ਜੀ ਆਇਆਂ ਨੂੰ।
0: ਹਾਂਜੀ,
1: ਆਓ ਜੀ ਜੀ ਆਇਆਂ ਨੂੰ, ਤੇ ਇੱਕ ਮੇਰੀ ਗੁੱਤ ਸੱਪਣੀ ਬਣ ਜਾਊਗੀ।
0: ਹਾਂ, ਮੇਰੇ ਕੋਲ ਆ ਨੈਕਸਟ ਇੱਕ ਗੁੱਤ ਸੱਪਣੀ ਵਾਲਾ ਕਿਉਂ ਕੀਤਾ ਹੋਇਆ ਇੱਕ ਗਾਣਾ। ਤੁਸੀਂ ਇਹ ਸੁਣਨਾ ਕਿ ਦੂਜਾ ਸੁਣਨਾ, ਦੱਸੋ ਕਿਹੜਾ ਸੁਣਾਵਾ?
1: ਜਿਹੜਾ ਮਰਜ਼ੀ ਸੁਣਾ ਦਿਓ ਮੈਨੂੰ।
0: ਚਲੋ ਠੀਕ ਹੈ,
1: ਸੱਪਣੀ ਵਾਲਾ ਸੁਣਨਾ, ਗੁੱਤ ਮੇਰੀ ਗੁੱਤ ਸੱਪਣੀ ਬਣ ਜਾਊਗੀ।
0: ਠੀਕ ਹੈ ਠੀਕ ਹੈ, ਮੈਂ ਬਸ ਸੁਣਾਉਂਦੀ ਹਾਂ, ਮੈਨੂੰ ਬਸ ਦੋ ਤਿੰਨ ਮਿੰਟ ਦਿਓ, ਸੁਣਾਉਂਦੀ ਹਾਂ ਮੈਂ।
1: ਓਕੇ, ਕੋਈ ਨਹੀਂ, ਮੈਂ ਤਾਂ ਮੈਂ ਵੀ ਆਪਣੀ ਸਟੋਰੀ ਸੁਣਾ ਦਵਾਂ।
0: ਹਾਂਜੀ, ਨਹੀਂ ਮੈਨੂੰ ਪਤਾ ਹੈ ਇਹ ਨਾ, ਇਹ ਮੇਰੇ ਖਿਆਲ ਚ ਹਰ ਘਰ ਦੀ ਕਹਾਣੀ ਹੁੰਦੀ ਸੀ। ਮੈਂ ਖੁਦ ਆਪਣੇ ਮੰਮਾ ਤੋਂ ਬਹੁਤ ਕੁਝ ਸੁਣਿਆ ਹੋਇਆ ਇਦਾਂ ਦੀਆਂ ਗੱਲਾਂ ਨਾ।
1: ਹਾਂਜੀ ਹਾਂਜੀ,
0: ਕਿਉਂਕਿ
1: ਕੁੜੀਆਂ ਬੁੜੀਆਂ ਫਿਰ ਇਦਾਂ ਹੀ ਕਰਦੀਆਂ ਹੁੰਦੀਆਂ ਸੀ।
0: ਹਾਂਜੀ ਹਾਂਜੀ ਹਾਂਜੀ,
1: ਹਾਂ ਹੁਣ ਤਾਂ ਤੈਨੂੰ ਪਤਾ ਹੀ ਜਮਾਨਾ ਉਲਟ ਹੋ ਗਿਆ।
0: ਹਾਂ, ਨਹੀਂ ਇਹ ਤਾਂ ਹੈ। ਚਲੋ
1: ਚਲੋ ਠੀਕ ਹੈ, ਹਾਂਜੀ
0: ਠੀਕ ਹੈ, ਹਾਂਜੀ ਬਹੁਤ ਸ਼ੁਕਰੀਆ, ਥੈਂਕ ਯੂ, ਤੁਸੀਂ ਆਪਣੀ ਗੱਲ ਰੱਖੀ। ਤੇ ਬੜਾ ਨਾ ਦੁੱਖ ਵੀ ਹੁੰਦਾ ਇਹ ਚੀਜ਼ਾਂ ਸੁਣ ਕੇ ਨਾ। ਹੁਣ ਦੇਖ ਲਓ ਤੁਸੀਂ, ਆਪਾਂ ਕੋਸ਼ਿਸ਼ 'ਚ ਹੀ ਰਹਿੰਦੇ ਹਾਂ ਨਾ ਵੀ ਆਪਾਂ ਕਿਵੇਂ ਨਾ ਕਿਵੇਂ ਆਪਣੀ ਲਾਈਫ ਨੂੰ ਬੈਟਰ ਬਣਾਈਏ, ਕਿਵੇਂ ਨਾ ਕਿਵੇਂ ਆਪਣੇ ਪੇਰੈਂਟਸ ਦੀ ਜਾਂ ਹੈ ਨਾ ਜਿਹਨਾਂ ਦੇ ਘਰਾਂ ਦੇ ਵਿੱਚ ਹੈ ਨਾ ਉਹਨਾਂ ਦੇ ਬੇਟੇ ਜਾਂ ਬੇਟੀਆਂ ਨੂੰ ਵਿਆਹ ਕੇ ਹੈ ਨਾ ਤੋਰਿਆ ਜਾਂਦਾ ਜਾਂ ਵਿਆਹ ਕੇ ਲੈ ਕੇ ਆਉਂਦੇ ਆ। ਹਰ ਕੋਈ ਟਰਾਈ ਕਰਦਾ ਕਿ ਮੈਂ ਹੈ ਨਾ ਕਿਵੇਂ ਨਾ ਕਿਵੇਂ ਆਪਣੇ ਘਰ ਦਾ ਮਾਹੌਲ ਬੜਾ ਵਧੀਆ ਰੱਖਾਂ, ਬਟ ਜਿਹੜੇ ਇਨਸਾਨ ਨੇ ਨਾ ਤੁਹਾਨੂੰ ਤੁਹਾਡੀ ਕਦਰ ਨਹੀਂ ਪਾਉਣੀ, ਉਹਨੇ ਨਹੀਂ ਹੀ ਪਾਉਣੀ। ਉਹਨੂੰ ਜਿੰਨਾ ਮਰਜ਼ੀ ਤੁਸੀਂ ਨਾ ਹੀਰਿਆਂ 'ਚ ਤੋਲ ਦਿਓ, ਉਹਨੂੰ ਫਿਰ ਕਦਰ ਹੁੰਦੀ ਨਹੀਂ। ਬਟ ਜਿਹਨੇ ਤੁਹਾਡੀ ਕਦਰ ਪਾਉਣੀ ਆ ਉਹਨੂੰ ਕੋਈ ਮੈਟਰ ਹੀ ਨਹੀਂ ਕਰਦਾ ਤੁਸੀਂ ਉਹਦੇ ਲਈ ਕੁਛ ਕਰ ਰਹੇ ਹੋ ਨਹੀਂ ਕਰ ਰਹੇ ਹੋ। ਤੁਸੀਂ ਉਹਨੂੰ ਪਿਆਰ ਨਾਲ ਬੁਲਾਓ ਨਾ, ਅਗਲਾ ਤੁਹਾਡੀ ਕਦਰ ਭੱਜ ਕੇ ਕਰਦਾ ਆ, ਹੈ ਨਾ। ਜਿਹਦਾ ਆਪਣਾ ਮਨ ਸਾਫ਼ ਹੋ ਉਹਨੂੰ ਸਾਰੇ ਵਧੀਆ ਲੱਗਦੇ ਹੁੰਦੇ ਨੇ। ਜਿਹਦੇ ਆਪਣੇ ਮਨ 'ਚ ਮੈਲ ਆ ਉਹਨੂੰ ਦੂਸਰਾ ਬੰਦਾ ਕਿਵੇਂ ਵਧੀਆ ਲੱਗ ਜਾਊਗਾ? ਉਹ ਤਾਂ ਫਿਰ ਜੈਲਸੀ ਵਾਲਾ ਹੀ ਹੁੰਦਾ, ਹੈ ਨਾ। ਤੇ ਜੈਲਸ ਕਰਕੇ ਲੋਕ ਆਪਣੇ ਆਪ ਨੂੰ ਫਿਰ ਸਾੜਦੇ ਰਹਿੰਦੇ ਨੇਗੇ। ਇਹ ਨਹੀਂ ਦੇਖਦੇ ਕਿ ਹਾਂ ਬਈ ਅਸੀਂ ਜੇ ਆਪ ਚੰਗੇ ਹੈਗੇ ਤਾਂ ਦੂਸਰੇ ਨਾਲ ਤੁਸੀਂ ਕਿਵੇਂ ਮਾੜਾ ਕਰ ਸਕਦੇ ਹੋ? ਜੇ ਤੁਹਾਡੇ ਆਪਣੇ ਮਨ 'ਚ ਹੀ ਫਿਰ ਖੋਟ ਆ, ਤੁਹਾਨੂੰ ਤਾਂ ਸਾਰੇ ਮਾੜੇ ਲੱਗਣੇ ਆ ਨਾ। ਐਨੀਵੇਜ਼, 2087, ਹਾਂਜੀ ਸਤਿ ਸ਼੍ਰੀ ਅਕਾਲ। 2087 ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੈਂ ਤੁਹਾਡੇ ਕੋਲ ਇੱਕ ਦੋ ਚੀਜ਼ਾਂ ਪੁੱਛਣੀਆਂ ਸੀ ਆਪਣੇ। ਇੱਕ ਤਾਂ ਇਹ ਦੱਸੋ ਕਿ ਤੁਸੀਂ ਟੂਰ ਫੈਮਿਲੀ ਜਿਹੜੀ ਤੁਹਾਡੀ ਉਹ ਇਨ-ਲਾਜ਼ ਵੱਲੋਂ ਕਿ ਪੇਰੈਂਟਸ ਵੱਲੋਂ?
0: ਨਹੀਂ, ਪੇਰੈਂਟਸ ਵੱਲੋਂ ਹੈ।
2: ਅੱਛਾ, ਮੇਰੇ ਇੱਕ ਦੋਸਤ ਹੁੰਦੇ ਸੀਗੇ ਜਸਵਿੰਦਰ ਸਿੰਘ ਟੂਰ ਜਲੰਧਰ ਤੋਂ।
0: ਹਾਂਜੀ,
2: ਤੇ ਮੈਨੂੰ ਕਿੰਨੇ ਸਾਲ ਹੋ ਗਏ ਮੈਂ ਲੱਭ ਰਿਹਾ ਉਹਨਾਂ ਨੂੰ, ਮੇਰੇ ਕਲਾਸ ਵੱਲੋਂ ਸੀਗੇ।
0: ਬਾਰਾਂ ਵਜੇ
2: ਤੁਹਾਡਾ ਪ੍ਰੋਗਰਾਮ ਬੰਦ ਹੋ ਜਾਂਦਾ
0: 12 ਵਜੇ?
2: ਹਾਂਜੀ
0: ਹਾਂਜੀ ਹਾਂਜੀ।
2: ਉਸ ਤੋਂ ਬਾਅਦ ਤੁਸੀਂ ਜਿਹੜੇ ਸ਼ਬਦ ਲਾਉਂਦੇ ਆ ਨਾ ਉਹ ਕੋਈ ਟਾਈਪ ਉਹੀ ਸ਼ਬਦ ਰਿਪੀਟ ਰੋਜ਼ ਉਹੀ ਕਰੀ ਜਾਂਦੇ ਹੋ। ਅੱਛਾ,
0: ਕੋਈ ਗੱਲ ਨਹੀਂ, ਮੈਂ ਅੱਜ ਚੇਂਜ ਕਰ ਦਿੰਦੀ ਆ, ਰਿਪੀਟ ਕਰ ਦਿੰਦੀ
2: ਆ। ਜਦੋਂ ਸਾਨੂੰ ਡਰਾਈਵ ਕਰਨੀ ਵੀ ਸੌਖੀ 12 ਵਜੇ ਤੋਂ ਬਾਅਦ,
0: ਠੀਕ ਹੈ,
2: ਨਾਲੇ ਮੈਡੀਟੇਸ਼ਨ ਹੋ ਜਾਂਦੀ ਆ।
0: ਹਾਂਜੀ ਹਾਂਜੀ, ਕੋਈ ਗੱਲ ਨਹੀਂ, ਮੈਂ ਅੱਜ ਹੀ ਉਹ ਚੇਂਜ ਕਰ ਜਾਂਦੀ ਆ ਫਿਰ ਤੁਹਾਨੂੰ। ਮੈਂ ਈਵਨ ਮੈਂ ਸੋਚ ਵੀ ਰਹੀ ਸੀਗੀ ਕਿਉਂਕਿ ਆਪਾਂ ਨਵੇਂ ਹੀ ਕੁਛ ਕੁਛ ਰੋਟੇਸ਼ਨ ਦੇ ਵਿੱਚ ਨਾ ਹੁਣ ਚੇਂਜ ਕਰਦੇ ਆ ਮੂਵੀਜ਼ ਵਗੈਰਾ ਵੀ, ਤੇ ਆਪਾਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਸਾਰਾ ਕੁਛ ਨਵਾਂ ਨਵਾਂ ਹੀ ਮਿਲੂਗਾ।
2: ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ।
0: ਹਾਂਜੀ ਥੈਂਕ ਯੂ।
2: ਤੁਹਾਡੀ ਅੱਛੀ ਤਰ੍ਹਾਂ ਤੁਸੀਂ ਸੈਟੀਸਫਾਈ ਕਰਦੇ ਜਿੰਨੇ ਵੀ ਤੁਹਾਡੇ ਲਿਸਨਰ ਆ।
0: ਹਾਂਜੀ ਥੈਂਕ ਯੂ। ਕੋਸ਼ਿਸ਼ ਰਹੀਦੀ ਹੈ ਕਿ ਸਾਰਿਆਂ ਨੂੰ ਨਾ ਜਿਵੇਂ ਜਿਵੇਂ ਲੋਕੀ ਆਪਣੀ ਗੱਲ ਰੱਖਦੇ ਆ, ਮੈਂ ਵੀ ਮੈਨੂੰ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਆ। ਬਾਕੀ ਗਾਣਿਆਂ ਦੀ ਗੱਲ ਤਾਂ ਚਲੋ ਡਿਫਰੈਂਟ ਹੈ, ਜਿੰਨੇ ਲੱਗਦੇ ਉਹਨੇ ਲਗਾ ਦਿੱਤੇ ਆ, ਤੇ ਕੋਸ਼ਿਸ਼ ਇਹੀ ਹੁੰਦੀ ਕਿ ਸਾਰੇ ਹੀ ਆਪਣਾ ਆਪਣੇ ਮਨ ਦੀ ਗੱਲਾਂ ਰੱਖਣ, ਉਹ ਵੀ ਸੈਟੀਸਫਾਈ ਹੋਣ, ਹੈ ਨਾ। ਹਾਂਜੀ ਹਾਂਜੀ ਡੈਫੀਨੇਟਲੀ। ਥੈਂਕ ਯੂ
2: ਜੀ, ਗੁੱਡ ਲੱਕ।
0: ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 0490। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਇੱਕ ਤਾਂ ਮੈਨੂੰ ਤੁਹਾਡਾ ਪਤਾ ਲੱਗ ਗਿਆ ਤੁਸੀਂ ਲੁਧਿਆਣੇ ਦੇ ਹੋ।
0: ਹਾਂਜੀ
2: ਤੁਸੀਂ ਸਰ ਮੇਰੇ ਪੜੋਸੀ ਹੋ ਗਏ ਜੀ, ਫਿਰ ਮੈਂ ਤਾਂ ਜਲੰਧਰ ਦਾ ਜੀ।
0: ਅੱਛਾ ਅੱਛਾ ਠੀਕ ਹੈ।
2: ਅੱਛਾ ਮੈਂ ਤੁਹਾਨੂੰ ਤੁਸੀਂ ਗੱਲ ਆਪਣੇ ਮੈਂ ਆਪਣੇ ਪਿੰਡ ਮੈਂ ਆਪਣੀ ਤੁਸੀਂ ਲੜਕੀ ਦੀ ਗੱਲ ਕਰਦੇ ਸੀ, ਲੜਕੀ ਦੀ।
0: ਹਾਂਜੀ ਹਾਂਜੀ ਹਾਂਜੀ।
2: ਜੇ ਸੱਚ ਪੁੱਛੋ ਨਾ, ਮੇਰੇ ਵੱਡੀ ਲੜਕੀ ਆ, ਉਹ ਮੋਗੇ ਵਿਆਹੀ ਹੈ ਆਪਣੇ।
0: ਠੀਕ ਹੈ।
2: ਤੇ ਆਪਣਾ ਜੇ ਕੋਈ ਮੈਂ ਤਾਂ ਇੰਨਾ ਸੁਖੀ ਆ, ਪਰਮਾਤਮਾ ਕਹਿੰਦਾ ਇਹਨੇ ਭਾਗਾਂ ਨੀ ਹੋਈ, ਇਹਨੇ ਕਰਮਾਂ ਨੀ ਹੋਈ, ਉਹ ਤੇ ਮੇਰੇ ਤਾਂ ਲਹਿਰਾਂ ਲਾ ਦੀਆਂ ਜੀ ਉਹਨੇ। ਮੈਂ ਪਰਮਾਤਮਾ ਅੱਗੇ ਬਹੁਤ ਉਹਦਾ ਸ਼ੁਕਰੀਆ ਕਰਦਾ ਆ। ਸਭ ਨੂੰ ਲੜਕੀਆਂ ਦੇ, ਮੈਂ ਕਹਿੰਦਾ ਅੱਜ ਕੱਲ ਤਾਂ ਲੜਕੀ ਲੜਕੇ ਦੇ ਫਰਕ ਕੋਈ ਨਹੀਂ ਜੀ।
0: ਹਾਂਜੀ ਬਿਲਕੁਲ ਸਹੀ ਗੱਲ ਹੈ।
2: ਹਾਂ ਬਾਕੀ ਫਿਰ ਹੁਣ ਲੜਕੀਆਂ ਤੁਸੀਂ ਇੱਕ ਮੇਰਾ ਗਾਣਾ ਤੁਸੀਂ ਸੁਣਾਉਂਦੇ ਨੀ ਆ ਕਿ ਦੋ ਵਾਰੀ ਸੁਣਾਇਆ ਨੀ, ਕੱਲ ਵੀ ਨੀ ਸੁਣਾਇਆ ਪਰਸੋਂ।
0: ਕਿਹੜਾ ਗਾਣਾ, ਕਿਹੜਾ ਤੁਹਾਡਾ ਗਾਣਾ ਰਹਿ ਗਿਆ? ਕੱਲ ਤਾਂ ਆਪਾਂ ਸਾਰੇ ਗਾਣੇ ਲਗਾ ਕੇ ਗਏ ਆ, ਇੱਕ ਗਾਣਾ ਮੇਰੇ ਖਿਆਲ ਚ ਰਹਿ ਗਿਆ ਸੀ।
2: ਗਾਣਾ ਮੈਂ ਤਾਂ ਹੁਣ ਭੁੱਲ ਗਿਆ ਤੁਸੀਂ ਕਿਹੜਾ ਸੀ ਹੁਣ।
0: ਚਲੋ ਕੋਈ ਨਾ, ਤੁਸੀਂ ਦੱਸੋ ਕਿਹੜਾ ਗਾਣਾ ਸੁਣਨਾ, ਮੈਂ ਲਗਾਉਂਦੀ ਆ।
2: ਹੁਣ ਲੜਕੀ ਦੇ ਆ ਤੇ ਮੇਰੇ ਲੜਕੀ ਦਾ ਹੀ ਸੁਣਾ ਦਿਓ। ਬਾਬੁਲ ਕੀ ਦੁਆਏ ਲੇਤੀ ਜਾ,
0: ਬਾਬੁਲ ਕੀ ਦੁਆਏ ਲੇਤੀ
2: ਜਾ, ਤੁਝੇ ਸੁਖੀ ਸੁਖੀ ਪਰਿਵਾਰ ਮਿਲੇ।
0: ਅੱਛਾ ਅੱਜ ਤਾਂ ਆਂਟੀ ਆਪਣਾ ਹਿੰਦੀ ਗਾਣਾ ਦੱਸ ਰਹੇ ਨੇ।
2: ਹਿੰਦੀ ਤੁਸੀਂ ਆਂਟੀ ਦੀ ਆਵਾਜ਼ ਸੁਣ ਲਈ ਆ?
0: ਹਾਂਜੀ ਮੈਨੇ ਸੁਣ ਗਈ
2: ਆਵਾਜ਼। ਕੋਈ ਗਾਣਾ ਕੋਈ
0: ਕੋਈ ਗੱਲ ਨੀ, ਮੇਰੀ ਕੋਸ਼ਿਸ਼ ਤਾਂ ਹੀ ਰਹਿੰਦੀ, ਮੈਂ ਸੁਣਾਉਂਦੀ ਹਾਂ ਗਾਣਾ ਤੁਹਾਨੂੰ, ਮੈਂ ਜਿੰਨੇ ਕੁ ਹੋ ਸਕਦਾ ਉਹ ਤਾਂ ਮੈਂ ਸੁਣਾਉਂਗੀ, ਬਟ ਕੋਸ਼ਿਸ਼ ਰਹੇਗੀ, ਹੈ ਨਾ।
2: ਤੂੰ ਗੱਲ ਕਰ ਲੈ।
3: ਹੈਲੋ
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਮੈਂ ਥਰਸਡੇ ਲਵਾਉਂਗੀ ਗਾਣਾ।
0: ਥਰਸਡੇ ਠੀਕ ਹੈ, ਕੋਈ ਗੱਲ ਨਹੀਂ,
3: ਨਾ ਸ਼ਰਮਾ ਜੀ ਦਾ ਬਰਥਡੇ ਆ।
0: ਅੱਛਾ ਠੀਕ ਹੈ,
3: ਬਾਰ ਬਾਰ ਦਿਨ ਜੇ ਆਏ ਬਾਰ ਬਾਰ, ਉਹ ਮਿਲਵਾਉਂਗੀ ਥੋੜੀ, ਲਾ ਦਈਓ ਯਾਦ ਨਾ।
0: ਹਾਂਜੀ ਹਾਂਜੀ, ਤੁਸੀਂ ਜ਼ਰੂਰ ਕਾਲ ਕਰਿਓ। ਥਰਸਡੇ ਮੈਂ 3-4 ਕਰਨਾ ਰੇਡੀਓ,
3: ਠੀਕ ਹੈ,
0: 1 ਘੰਟਾ।
3: ਓਕੇ ਬੇਟਾ,
0: ਹੈ ਨਾ, ਠੀਕ ਹੈ। ਚਲੋ ਮੈਂ ਗਾਣਾ ਤੁਹਾਡਾ ਥੋੜੇ ਟਾਈਮ ਚ ਲਗਾਉਂਦੀ ਆ।
3: ਹਾਂਜੀ
0: ਹਾਂਜੀ, ਥੈਂਕ ਯੂ, ਤੁਸੀਂ ਕਾਲ ਕੀਤੀ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਵੀ ਅੱਜ ਗੱਲ ਹੋ ਗਈ। 2865 ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਹਾਂਜੀ ਬਸ ਥੋੜਾ ਲੇਟ ਹੋ ਗਿਆ, ਬਿਜੀ ਬਹੁਤ ਰਹੀ ਜੀ।
0: ਕੋਈ ਗੱਲ ਨੀ,
4: ਥੈਂਕ
0: ਯੂ, ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ। 6643 ਜੀ ਸਤਿ ਸ਼੍ਰੀ ਅਕਾਲ।
5: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਤੁਹਾਡਾ ਕੋਈ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ, ਤੇ ਚੜ੍ਹਦੀ ਕਲਾ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
5: ਕੀ ਹਾਲ ਚਾਲ ਨੇ ਜੀ?
0: ਬਹੁਤ ਵਧੀਆ, ਤੁਸੀਂ ਕਿਵੇਂ ਹੋ?
5: ਬਸ ਠੀਕ ਆ। ਵੇਖੋ ਜੀ, ਬੱਚਾ ਤਾਂ ਹਰੇਕ ਹੀ ਪਿਆਰਾ ਹੁੰਦਾ ਮਾਪਿਆਂ ਨੂੰ।
0: ਹਾਂਜੀ,
5: ਪਰ ਇਹ ਇਹ ਗੱਲ ਆਪਾਂ ਨੂੰ ਮੰਨਣੀ ਪਊਗੀ ਵੀ ਜਿੰਨਾ ਕੁੜੀਆਂ ਸਤਿਕਾਰ ਕਰਦੀਆਂ ਨੇ ਜਾਂ ਟੇਕ ਕੇਅਰ ਕਰਦੀਆਂ ਨੇ, ਓਨਾ ਮੁੰਡੇ ਨੀ ਕਰਦੇ ਜੀ। ਇਹਦੇ ਚ ਕੋਈ ਡਾਊਟ ਨੀ ਹੈ। ਤੇ ਗਾਣਾ ਤਾਂ ਅੱਜ ਕਵਾਲੀ ਲਵਾਉਣੀ ਚਾਹੁੰਦਾ ਸੀ ਮੈਂ, ਹੁਣ ਟਾਈਮ ਤੁਹਾਡੇ ਕੋਲ ਪਤਾ ਨੀ ਕਿੰਨਾ ਗਾ, ਜਿੰਨੀ ਕੁ ਲੱਗੀ ਲਾ ਲਿਓ।
0: ਕਿਹੜੀ ਕਵਾਲੀ ਸੁਣਨਾ ਚਾਹੁੰਦੇ ਹੋ?
5: ਨਿਤ ਖੈਰ ਮੰਗਾ ਸੋਹਣੇ ਮੈਂ ਤੇਰੀ
0: ਦੁਆ, ਨਿਤ ਖੈਰ ਮੰਗਾ, ਠੀਕ ਹੈ ਜੀ। ਮੈਨੂੰ ਵੈਸੇ ਤਾਂ ਗਾਣੇ ਬਹੁਤ ਜ਼ਿਆਦਾ ਨੇ, ਪਰ ਮੇਰੀ ਕੋਸ਼ਿਸ਼ ਰਹੂਗੀ, ਮੈਂ ਥੋੜਾ ਜਿਹਾ ਸੁਣਾ ਦੂੰਗੀ। ਚਲੋ
5: ਹਾਂਜੀ, ਕੋਈ ਨੀ ਕੋਈ ਨੀ ਕੋਈ ਨੀ, ਕਿਉਂਕਿ ਦੇਖੋ ਇਸ ਤਰ੍ਹਾਂ ਨਾ, ਜਿੱਦਾਂ ਹੁਣ ਕਹਿ ਗਏ ਨੇ ਪਿਛਲੇ ਕੱਲ ਵੀ ਜੇ ਆਪਾਂ ਕੁੜੀਆਂ ਨੂੰ ਧੱਕੇ ਦੇਈ ਜਾਵਾਂਗੇ ਤਾਂ ਫਿਰ ਪਰਿਵਾਰ ਕਿੱਥੋਂ ਮੰਗਣਗੇ, ਫਿਰ ਮੁੰਡੇ ਕਿੱਥੋਂ ਲੈਣੇ ਆ?
0: ਬਿਲਕੁਲ ਬਿਲਕੁਲ,
5: ਆਪਣੇ ਆਪਣੇ ਬੱਚੇ ਵਿਆਹੁਣੇ ਕਿੱਥੋਂ ਆ, ਮਤਲਬ ਹਨਾ।
0: ਹਾਂਜੀ ਹਾਂਜੀ,
5: ਤਿੰਨ ਚਾਰ ਘਰ ਜੋੜਦੀ ਆ ਇੱਕ ਕੁੜੀ ਜਦ ਜੰਮਦੀ ਆ, ਕਰਨਾ ਚਾਹੀਦਾ ਸਾਨੂੰ ਬਾਣੀ ਚ ਵੀ ਲਿਖਿਆ ਹੋਇਆ। ਇਹ ਜਿਹੜਾ ਫਰਕ ਫੁਰਕ ਆ ਨਾ ਇਹਨੂੰ ਕੱਢ ਕੇ ਇੱਕ ਪਾਸੇ ਰੱਖ ਕੇ ਬੱਚੇ ਹੈਲਦੀ ਹੋਣ ਤੇ ਆਗਿਆਕਾਰ ਹੋਣ ਤੇ ਵਧੀਆ ਐਜੂਕੇਸ਼ਨ ਲੈਣ,
0: ਸਹੀ ਗੱਲ ਹੈ,
5: ਉਹ ਜ਼ਰੂਰੀ ਆ ਜੀ
0: ਬਿਲਕੁਲ।
5: ਪ੍ਰੋਗਰਾਮ ਮਾਲ ਵਿੱਚ ਵਧੀਆ ਹੁੰਦਾ, ਮੌਸਮ ਤਾਂ ਅੱਜ ਕਹਿੰਦੇ ਹੁੰਦੇ ਆ ਬਈ ਮਨਮੋਹਣਾ ਮੌਸਮ ਆ ਜੀ, ਮਨਮੋਹਣਾ ਮੌਸਮ
0: ਬਿਲਕੁਲ ਬਿਲਕੁਲ ਸਹੀ ਗੱਲ ਹੈ। ਥੈਂਕ ਯੂ, ਬਹੁਤ ਸ਼ੁਕਰੀਆ। ਇਹਨਾਂ ਨੇ ਐਗਜੈਕਟ ਵਰਡ ਜੋ ਮੇਰੇ ਮਨ 'ਚ ਚੱਲ ਰਿਹਾ ਸੀ ਉਹ ਇਹਨਾਂ ਨੇ ਵਰਡ ਬੋਲਤਾ ਆ, ਮਨਮੋਹਣਾ ਵੈਦਰ ਹੈ। ਹਾਂ ਬਿਲਕੁਲ, ਬਹੁਤ ਸੋਹਣਾ ਵੈਦਰ ਅੱਜ, ਅਤੇ ਹੋਪਫੁਲੀ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਨੈਕਸਟ ਫਰਮਾਇਸ਼ੀ ਗਾਣਾ ਸੁਣੋ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਫਸਟਰਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਮੇਰਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਤੇ ਗਿਲਸ ਸਵੀਟ ਫੈਕਟਰੀ ਦੇ ਨਾਲ ਜ਼ਰੂਰ ਤੁਸੀਂ ਗੱਲਬਾਤ ਕਰੋ, ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ, ਲਾਈਵ ਕੇਟਰਿੰਗ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ, ਜਿਹੜੇ ਮਰਜ਼ੀ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਇਹਨਾਂ ਦਾ ਖਾਣਾ ਪਹੁੰਚਾਇਆ ਜਾਂਦਾ ਹੈ। ਤੇ ਇਹਨਾਂ ਦੇ ਕੋਲੋਂ ਤੁਸੀਂ ਸ਼ੁੱਧ ਖੋਏ ਦੀਆਂ ਮਿਠਾਈਆਂ, ਜਿਹੜੀਆਂ ਕਿ ਸਾਰੀਆਂ ਹੀ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ, ਉਹ ਤੁਸੀਂ ਲੈ ਕੇ ਆ ਸਕਦੇ ਹੋ। ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ। ਤੇ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ। ਤੇ ਨੰਬਰ 905-799-2616, 905-799-2616 ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ। 2258 ਜੀ, ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਵੀ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋ। ਜੇ ਤੁਸੀਂ ਸਸਤੀਆਂ ਏਅਰ ਟਿਕਟਸ ਚਾਹੁੰਦੇ ਹੋ ਤਾਂ ਆਲ ਲਿੰਕ ਟਰੈਵਲ ਮਿਸਿਸਾਗਾ ਦੇ ਰਿਤੂ ਧਾਲੀਵਾਲ ਜੀ ਦੇ ਨਾਲ ਗੱਲਬਾਤ ਕਰ ਲਓ। ਇਹ ਤੁਹਾਡੇ ਲਈ ਪਿਛਲੇ 20 ਸਾਲ ਦੇ ਐਕਸਪੀਰੀਅੰਸ ਦੇ ਨਾਲ ਤੁਹਾਡੇ ਲਈ ਬਹੁਤ ਵਧੀਆ ਪੈਕੇਜਸ ਵੀ ਬਣਾਉਂਦੇ ਨੇ, ਡੀਲਸ ਬਣਾ ਕੇ ਦਿੰਦੇ ਨੇ ਤੁਹਾਨੂੰ। ਜੇ ਤੁਸੀਂ ਕਿਤੇ ਘੁੰਮਣ ਫਿਰਨ ਜਾਣਾ ਹੋਵੇ, ਮੈਕਸੀਕੋ ਜਾਣਾ, ਕਿਸੇ ਹੋਰ ਆਈਲੈਂਡ ਜਾਣਾ ਘੁੰਮਣ ਫਿਰਨ, ਤਾਂ ਇਹਨਾਂ ਦੇ ਕੋਲੋਂ ਪੈਕੇਜਸ ਬਣਵਾ ਕੇ ਲੈ ਕੇ ਜਾਓ। ਤੇ ਜੇਕਰ ਤੁਸੀਂ ਫੈਬਰੀ ਮਾਰਚ ਦੇ ਵਿੱਚ ਇੰਡੀਆ ਤੋਂ ਇੰਡੀਆ ਨੂੰ ਜਾ ਕੇ ਵਾਪਸੀ ਕਰਨੀ ਹੋਵੇ, ਹੁਣ ਤੁਸੀਂ ਜਾਣਾ ਅਕਤੂਬਰ ਨਵੰਬਰ ਦੇ ਵਿੱਚ, ਫੈਬਰੀ ਮਾਰਚ ਦੇ ਵਿੱਚ ਵਾਪਸੀ ਕਰਨੀ ਆ, $1400 ਦੇ ਵਿੱਚ ਤੁਹਾਡੇ ਲਈ ਵਧੀਆ ਏਅਰ ਟਿਕਟ ਤਿਆਰ ਕਰਨਗੇ। ਜ਼ਰੂਰ ਤੁਸੀਂ ਕਾਲ ਕਰ ਲਓ 905-565-8704, 905-565-8704 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਆਲ ਓਵਰ ਦਾ ਵਰਲਡ ਤੁਸੀਂ ਕਿਤੇ ਵੀ ਕਿਸੇ ਵੀ ਸਿਟੀ ਦੇ ਵਿੱਚ ਆਉਣ ਜਾਣ ਕਰਨਾ ਹੋਵੇ, ਘੁੰਮਣ ਫਿਰਨ ਜਾਣਾ, ਆਲ ਲਿੰਕ ਟਰੈਵਲ ਮਿਸਿਸਾਗਾ ਦੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਨੈਕਸਟ ਫਰਮਾਇਸ਼ ਗਾਣਾ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਜੀ ਦੀ ਆਵਾਜ਼ 'ਚ ਇੰਜੋਏ ਕਰੋ। ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਤੇ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਿਆਂ, ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਜਿਹੜੇ ਕਿ ਪਿਛਲੇ 28 ਸਾਲਾਂ ਤੋਂ ਤੁਹਾਡੇ ਲਈ ਕੈਨੇਡੀਅਨ ਮੇਡ ਬੈਡਰੂਮ ਸੈਟਸ, ਸੋਫਾ ਸੈਟਸ ਟੋਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ। ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਫੈਬਰਿਕ ਦੇ ਸੋਫੇ ਬਣਾਉਣੇ ਹੋਣ, ਕਸਟਮਾਈਜ਼ਡ ਸੋਫਾ ਸੈਟਸ ਤੁਹਾਡੇ ਲਈ ਤਿਆਰ ਕਰਦੇ ਨੇ ਕਾਊਂਟਲੈਸ ਕਲਰ ਆਪਸ਼ਨਸ ਦੇ ਵਿੱਚ। ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਤਾਂ 50+ ਕਲਰ ਚੋਇਸਿਸ ਮਿਲਦੀਆਂ ਨੇ। ਤੇ ਇਹਨਾਂ ਦੇ ਕੋਲੋਂ ਤੁਸੀਂ ਇਹਨਾਂ ਦੇ ਦੋਨਾਂ ਲੋਕੇਸ਼ਨਸ ਤੇ ਪਹੁੰਚ ਕੇ ਜਿੰਨੇ ਵੀ ਫਲੋਰ ਮਾਡਲਸ ਨੇ ਉਹਨਾਂ ਦੇ ਉੱਪਰ ਅਪ ਟੂ 60% ਡਿਸਕਾਊਂਟ ਲੈ ਸਕਦੇ ਹੋ। ਕਾਫੀ ਵਧੀਆ ਤੁਹਾਡੇ ਲਈ ਇਹ ਡੀਲਸ ਇਹਨਾਂ ਨੇ ਲਗਾਈਆਂ ਹੋਈਆਂ ਨੇ। ਤੇ ਤੁਸੀਂ ਇਹਨਾਂ ਦੇ ਕੋਲ ਪਹੁੰਚੋ ਤੇ ਆਪਣੀ ਪਸੰਦ ਦੇ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਸੋਫੇ ਸੈਟਸ ਤਿਆਰ ਕਰਵਾ ਸਕਦੇ ਹੋ। ਤੇ ਨੰਬਰ ਤੁਸੀਂ ਨੋਟ ਕਰ ਲਓ, 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬਲੇਵਰਡ ਤੇ ਤੁਸੀਂ ਪਹੁੰਚਣਾ ਆ। 905-803-8056, 905-803-8056 ਜਾਂ 905-791-8056, 905-791-8056। ਇਹਨਾਂ ਦੋਨਾਂ ਨੰਬਰਸ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਅੱਜ ਤੱਕ ਤੁਸੀਂ ਕਿਤੇ ਕੁਝ ਖਾਣ ਪੀਣ ਜਾਣਾ ਹੋਵੇ, ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਕਿਤੇ ਡਿਨਰ ਦੀ ਪਲੈਨਿੰਗ ਹੈਗੀ ਆ, ਤਾਂ ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ। ਨਾਲੇ ਤਾਂ ਇਹਨਾਂ ਦੇ ਕੋਲੋਂ ਸ਼ਾਮ ਦੇ ਟਾਈਮ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਕਢਵਾ ਕੇ ਲੈ ਕੇ ਜਾਓ, ਨਾਲ ਤੁਸੀਂ ਰਬੜੀ ਐਡ ਕਰਵਾ ਸਕਦੇ ਹੋ। ਬਹੁਤ ਹੀ ਲਾਜਵਾਬ ਇਹਨਾਂ ਦਾ ਸਾਰਾ ਖਾਣਾ ਹੁੰਦਾ, ਵੈਜ ਐਂਡ ਨੋਨ ਵੈਜ, ਅਤੇ ਹਰ ਤਰ੍ਹਾਂ ਦਾ ਖਾਣਾ ਅਤੇ ਨਾਲ ਸ਼ੁੱਧ ਖੋਈ ਦੀਆਂ ਮਿਠਾਈਆਂ ਜ਼ਰੂਰ ਖਾਓ ਇਹਨਾਂ ਦੇ ਕੋਲੋਂ। ਟੇਕ ਆਊਟ ਡੀਲਸ ਕਾਫੀ ਸਾਰੀਆਂ ਤੁਹਾਨੂੰ ਮਿਲਣਗੀਆਂ ਇਨਸਾਈਡ ਜਦੋਂ ਤੁਸੀਂ ਜਾਓਗੇ ਰੈਸਟੋਰੈਂਟ 'ਚ। ਅਤੇ ਇਹਨਾਂ ਦੀ ਨਵੀਂ ਲੋਕੇਸ਼ਨ ਹੈ 58 ਕੁਆਰੀ ਐਜ ਡਰਾਈਵ, ਬ੍ਰੈਂਪਟਨ ਦੇ ਵਿੱਚ ਬੋਵੇਡ ਐਂਡ ਹਰ ਅੰਟਾਰੀਓ ਦੇ ਉੱਪਰ ਲੋਕੇਟਡ ਨੇ। ਇੱਥੇ ਜਾ ਕੇ ਵੀ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਤੁਹਾਨੂੰ ਵਧੀਆ ਵਧੀਆ ਇਹ ਡੀਲਸ ਵੀ ਔਫਰ ਕਰਨਗੇ, ਕਿਉਂਕਿ ਕਾਫੀ ਵਧੀਆ ਇਹਨਾਂ ਦੇ ਕੋਲ ਟੇਕ ਆਊਟ ਐਂਡ ਡਾਈਨਿੰਗ ਡੀਲਸ ਲੱਗੀਆਂ ਹੋਈਆਂ ਨੇ। ਪੰਜਾਬੀ ਬਾਈ ਨੇਚਰ ਦਾ ਖਾਣਾ ਤੁਹਾਨੂੰ ਪਤਾ ਕਿ ਹਰ ਘਰ ਦੇ ਵਿੱਚ ਹੀ ਮੇਰੇ ਖਿਆਲ 'ਚ ਲੈ ਕੇ ਆਉਂਦਾ ਜਾਂਦਾ ਹੈ, ਸਪੈਸ਼ਲੀ ਜਦੋਂ ਵੀ ਕੋਈ ਫੰਕਸ਼ਨਸ ਹੁੰਦੇ ਨੇ, ਤਾਂ ਜਦੋਂ ਵੀ ਕੋਈ ਆਪਣੇ ਘਰਾਂ 'ਚ ਗੈਟ ਟੂਗੈਦਰ ਕਰਦੇ ਹੋ, ਵਿਆਹ ਸ਼ਾਦੀ ਦਾ ਮੌਕਾ ਹੁੰਦਾ, ਪੰਜਾਬੀ ਬਾਈ ਨੇਚਰ ਦੀ ਨੰਬਰ 1 ਕੇਟਰਿੰਗ ਕਰਵਾਓ, ਅਤੇ ਲਾਜਵਾਬ ਖਾਣਾ ਇਹਨਾਂ ਦਾ ਆਪ ਵੀ ਖਾਓ ਅਤੇ ਆਪਣੇ ਮਹਿਮਾਨਾਂ ਨੂੰ ਵੀ ਖਵਾਓ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਮਲਕੀਤ ਸਿੰਘ ਜੀ ਦੀ ਆਵਾਜ਼ 'ਚ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਵੀਕਲੀ ਸਨੋ ਵਗੈਰਾ ਰਿਮੂਵ ਕਰ ਦਿਆ ਕਰਨ ਜਾਂ ਬਾਈ ਵੀਕਲੀ ਦੋ ਹਫ਼ਤਿਆਂ ਬਾਅਦ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਜਦੋਂ ਸਨੋ ਪੈਂਦੀ ਹੈ ਉਸੇ ਟਾਈਮ ਹੀ ਰਿਮੂਵ ਕਰਕੇ ਜਾਣ, ਤਾਂ ਜ਼ਰੂਰ ਇਹਨਾਂ ਦੇ ਨਾਲ ਤੁਸੀਂ ਆਪਣੀ ਬੁਕਿੰਗ ਕਰਵਾ ਲਓ। ਫ੍ਰੀ ਐਸਟੀਮੇਟ ਲਓ, ਨੰਬਰ ਹੈ 4376551984, 4376551984। SS ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲਿਆਂ ਦਾ ਨੰਬਰ ਹੈ। ਅਤੇ ਕਾਫੀ ਸਾਰੇ ਗਾਣੇ ਅੱਜ ਸੀਗੇ, ਫਰਮਾਇਸ਼ਾਂ ਆਈਆਂ ਆਲਮੋਸਟ 18-19 ਗਾਣਿਆਂ ਦੀਆਂ, ਅਤੇ ਕੋਸ਼ਿਸ਼ ਮੇਰੀ ਹੁੰਦੀ ਹੈ ਕਿ ਮੈਂ ਤੁਹਾਨੂੰ ਸਾਰੇ ਗਾਣੇ ਸੁਣਾਵਾਂ, ਬਟ ਥੋੜ੍ਹੇ ਜਿਹੇ ਗਾਣੇ ਮੇਰੇ ਤੋਂ ਅੱਜ ਰਹਿ ਗਏ ਨੇ, ਉਹਦੇ ਲਈ ਮਾਫੀ ਚਾਹੁੰਦੀ ਹਾਂ। ਅਤੇ ਮੰਡੇ ਵਾਲੇ ਦਿਨ ਕੋਸ਼ਿਸ਼ ਰਹੇਗੀ ਕਿ ਜਿਹੜੇ ਵੀ ਗਾਣੇ ਤੁਸੀਂ ਜਿਹੜੇ ਰਹਿ ਗਏ ਨੇ ਮੈਂ ਸੁਣਾ ਦੇਵਾਂ, ਜਿਹੜੇ ਇੱਕ ਦੋ ਗਾਣੇ ਮੇਰੇ ਖਿਆਲ 'ਚ ਰਹਿ ਜਾਣਗੇ ਹੁਣ। ਅਤੇ ਉਮੀਦ ਹੈ ਕਿ ਤੁਸੀਂ ਓਵਰਆਲ ਪ੍ਰੋਗਰਾਮ ਨੂੰ ਇੰਜੋਏ ਕੀਤਾ ਹੋਏਗਾ, ਅਤੇ ਮੇਰੀ ਮੁਲਾਕਾਤ ਤੁਹਾਡੇ ਨਾਲ ਹੁਣ ਮੰਡੇ ਵਾਲੇ ਦਿਨ ਹੋਏਗੀ। ਪ੍ਰੋਗਰਾਮ ਤੋਂ ਬਾਅਦ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਰਿਗਾਰਡਿੰਗ ਪ੍ਰੋਗਰਾਮ ਦੇ, ਰੇਡੀਓ ਦੇ, ਆਪਣੀ ਬਿਜ਼ਨਸ ਲਈ ਤੁਸੀਂ ਪ੍ਰਮੋਸ਼ਨ ਚਾਹੁੰਦੇ ਹੋ, ਤਾਂ ਤੁਸੀਂ ਨੰਬਰ ਨੋਟ ਕਰ ਲਓ, 4167252551, 4167252551, ਜਾਂ 4164573381, 4164573381। ਇਹਨਾਂ ਦੋਨਾਂ ਨੰਬਰ 'ਤੇ ਤੁਸੀਂ ਐਨੀ ਟਾਈਮ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਅਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਵੀਕਐਂਡ ਬੜਾ ਵਧੀਆ ਨਿਕਲ ਰਿਹਾ ਆ, ਅਤੇ ਹੱਸਦੇ ਰਹੋ ਹਮੇਸ਼ਾ, ਮੁਸਕਰਾਉਂਦੇ ਰਹੋ ਹਮੇਸ਼ਾ, ਪੋਜ਼ਿਟਿਵ ਰਹੋ। ਚੰਗੀਆਂ ਚੀਜ਼ਾਂ ਆਪਾਂ ਸੋਚਾਂਗੇ ਤਾਂ ਚੰਗੀਆਂ ਚੀਜ਼ਾਂ ਆਪਣੇ ਨਾਲ ਹੋਣਗੀਆਂ। ਅਤੇ ਮੈਂ ਮਨਪ੍ਰੀਤ ਕੌਰ ਧੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਮੇਰੀ ਮੁਲਾਕਾਤ ਹੁਣ ਤੁਹਾਡਾ ਮੰਡੇ ਨੂੰ 3 ਵਜੇ ਹੋਏਗੀ, ਉਦੋਂ ਤੱਕ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

0: ladies and gentlemen, introducing from CHLO AM 530, the number one radio host in the world, Dave Tatla.
1: Good afternoon. Welcome to Dave Tatla Show. आज के प्रोग्राम में बहनों और भाइयों आप सबका स्वागत है. ਆਸ਼ਾਵਾਦੀਆਂ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਅੱਛਾ ਗੁਜ਼ਰ ਰਿਹਾ ਹੋਵੇਗਾ. ਸਾਡੀ ਕੋਸ਼ਿਸ਼ ਰਹੇਗੀ ਇੱਕ ਵਜੇ ਇੱਕ ਘੰਟੇ ਲਈ ਤੁਹਾਡੇ ਲਈ ਬਹੁਤ ਸਾਰੇ ਡਾਲਰਾਂ ਦੀ ਬੱਚਤ ਕਰੀਏ, ਚਾਹੇ ਬ੍ਰੈਂਡ ਟੀਵੀ ਅਪਲਾਇੰਸਿਸ ਹੋਵੇ, ਗ੍ਰੈਂਡ ਫਰਨੀਚਰ ਹੋਵੇ, ਸੈੱਲ ਫੋਨ ਹੋਣ ਜਾਂ ਫਿਰ ਕਿਤੇ ਮੌਰਗੇ ਦਾ ਇੰਤਜ਼ਾਮ ਕਰਨਾ ਹੈ ਤਾਂ ਵੀ ਤੁਹਾਡੇ ਅਸੀਂ ਪੈਸੇ ਬਚਾਉਣ ਦੀ ਕੋਸ਼ਿਸ਼ ਕਰਾਂਗੇ. ਸਟੂਡੀਓ 'ਚ ਸੁਲਤਾਨ ਜੀ ਜੁੜ ਚੁੱਕੇ ਨੇ. ਜਨਾਬ ਵੈਲਕਮ ਟੂ ਦਾ ਸ਼ੋ.
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ.
1: ਕੀ ਹਾਲ ਨੇ?
2: ਬਿਲਕੁਲ ਠੀਕ. ਉੱਪਰ ਵਾਲੇ ਦਾ ਸ਼ੋ,
1: ਉੱਪਰ ਵਾਲੇ ਦਾ ਦੁਆ ਕਰਮ ਰਿਹਾ ਤਾਂ ਸਾਰੇ ਠੀਕ ਰਹਾਂਗੇ
2: ਜੀ.
1: ਅੱਛਾ, ਆਪਣੇ ਹੁਣ ਤਕਰੀਬਨ ਜਿਹੜੇ ਪ੍ਰਾਈਸਿਸ ਨੇ
2: ਜੀ,
1: ਟੈਰਿਫ ਵਾਲਾ ਕਿੰਨਾ ਕੁ ਪ੍ਰੋਡਕਟ ਜਿਹੜਾ ਆਪਣੇ ਇਨਵੈਂਟਰੀ 'ਚ ਪਿਆ, ਜਿਹੜਾ ਟੈਰਿਫ ਤੋਂ ਪਹਿਲਾਂ ਲਿਆ ਸੀ?
2: ਜਿਹੜਾ ਟੈਰਿਫ ਤੋਂ ਪਹਿਲੇ ਲਿਆ ਜੀ, ਕਾਫੀ ਸਟਾਕ ਹੈ ਮੇਰੇ ਕੋਲ ਇਸ ਟਾਈਮ, ਔਰ ਉਹਦੇ 'ਚ 30% ਦੀ ਸੇਵਿੰਗ ਜਿਹੜੀ ਹੈ ਉਹ ਅਸੀਂ ਆਪਣੇ ਕਸਟਮਰ ਨੂੰ ਕਰਾ ਕੇ ਦੇ ਰਹੇ ਹਾਂ. ਜਿਹਦੀ ਇਗਜ਼ੈਂਪਲ ਮੈਂ ਦੇ ਦਿੰਦਾ ਕਿ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ $2,000 ਵਾਲਾ, ਔਲਰੇਡੀ ਟੈਰਿਫ ਲੱਗੀ ਪ੍ਰਾਈਸ $2,600 ਹੋ ਗਈ ਹੈ, ਪਰ ਅਸੀਂ $1,799 ਦਾ ਪੇਅਰ ਦੇ ਰਹੇ ਹਾਂ ਇਸ ਟਾਈਮ. ਮੇਰਾ ਖਿਆਲ 10 or 12 ਪੇਅਰ ਇਨ ਸਟਾਕ ਹੈ, 10 or 12 ਲੱਕੀ ਕਸਟਮਰ ਕੈਨ ਗੈਟ ਇਟ. ਓਨਲੀ 1799 ਦੇ 12 ਪੀਸ ਹੈ, 12 ਪੀਸ ਹੈ, ਤੁਹਾਨੂੰ ਮਿਲ ਜਾਣਗੇ. ਸੋ ਇਸੇ ਤਰ੍ਹਾਂ ਹੀ ਸਾਡੇ ਕੋਲ ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ $1,700 ਵਾਲਾ, $1,099 ਦਾ ਪੇਅਰ ਮਿਲ ਜਾਏਗਾ. ਵਾਸ਼ਰ ਡਰਾਇਰ ਦੋਨੋਂ $1,099 ਚ ਮਿਲਣਗੇ. ਇਹਦੇ 'ਚ ਵੀ $600 ਕਸਟਮਰ ਸੇਵ ਕਰ ਸਕਦੇ ਆ ਜੀ. ਜੇ ਆਪਾਂ ਗੱਲ ਕਰਦੇ ਹਾਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਦੀ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ. 27 inch ਵਾਈਡ ਅਤੇ 76 inch ਹਾਈਟ 'ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋਏਗਾ, ਸਿਰਫ ਅਤੇ ਸਿਰਫ $2,200 ਤੋਂ $1,499 ਦਾ. $700 ਸਟੈਕੇਬਲ ਵਾਸ਼ਰ ਐਂਡ ਡਰਾਇਰ 'ਤੇ ਵੀ ਤੁਸੀਂ ਸੇਵ ਕਰ ਸਕਦੇ ਹੋ. ਪਰ ਇਹਦੇ ਲਈ ਤੁਸੀਂ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਜਾਂ ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਵਿਜ਼ਿਟ ਕਰ ਲਓ. 7 PM ਤੱਕ ਸਟੋਰ ਓਪਨ ਹੈ. ਲੋਐਸਟ ਪ੍ਰਾਈਸ ਗਾਰੰਟੀ ਹੈ. ਲਾਂਡਰੀ ਰੂਮ ਦੇ ਵਿੱਚ, ਲਾਂਡਰੀ ਸੈਕਸ਼ਨ ਦੇ ਵਿੱਚ ਤੁਹਾਨੂੰ $600 ਤੋਂ ਲੱਗ ਕੇ $800 ਤੱਕ ਦੀ ਸੇਵਿੰਗ ਹੋ ਸਕਦੀ ਹੈ. ਚਾਹੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਕੰਪੈਕਟ ਵਾਸ਼ਰ ਐਂਡ ਡਰਾਇਰ ਲੈਣਾ, ਜਾਂ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ, ਤਦ ਵੀ ਤੁਸੀਂ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਇੰਸਿਸ .com 905-450-2828. ਕੱਲਾ ਵਾਸ਼ਰ ਵੀ ਚਾਹੀਦਾ ਹੋਵੇ, ਸਿੰਗਲ ਵਾਸ਼ਰ 599 ਚ, ਸਿੰਗਲ ਡਰਾਇਰ ਚਾਹੀਦਾ 599 ਚ. ਸੋ ਕੱਲਾ ਵਾਸ਼ਰ ਕੱਲਾ ਡਰਾਇਰ ਵੀ ਚਾਹੀਦਾ, ਤਦ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 'ਤੇ ਬਿਗ ਸੇਵਿੰਗਸ ਕੀਤੀਆਂ ਜਾ ਸਕਦੀਆਂ. 905-450-2828 ਨੰਬਰ ਹੈ ਜੀ, 905-450-2828 ਜੀ.
1: 905-450-2828, ਔਰ 6 ਮਹੀਨਿਆਂ ਬਾਅਦ ਪੈਸੇ ਦੇਣੇ ਆ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ, ਥੋੜ੍ਹੇ ਥੋੜ੍ਹੇ ਕਰਕੇ ਦੇ ਦਿਓ, ਇਕੱਠੇ ਦੇ ਦਿਓ, ਮਰਜ਼ੀ ਤੁਹਾਡੀ ਆ, ਲੇਕਿਨ ਨਾਮ ਇੱਕੋ ਹੀ ਆ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ. 905-450-2828.

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਤੇ ਜਦੋਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਟੀਵੀ ਸੈਕਸ਼ਨ ਦੇ ਵਿੱਚ ਤੁਹਾਨੂੰ ਪ੍ਰਾਈਸਿਸ ਦਿੱਤੀਆਂ ਜਾ ਰਹੀਆਂ ਡਿਸਕਾਊਂਟਡ ਐਂਡ ਸੇਲ ਪ੍ਰਾਈਸਿਸ। ਲਾਂਡਰੀ ਸੈਕਸ਼ਨ ਦੇ ਵਿੱਚ ਤੁਸੀਂ $600 to $800 ਦੀ ਸੇਵਿੰਗ ਕਰੋਗੇ। ਹੋਮ ਅਪਲਾਈਸਿਸ ਸੈਕਸ਼ਨ ਦੇ ਵਿੱਚ ਵੀ ਤੁਹਾਨੂੰ ਬੰਡਲ ਪੈਕੇਜ ਦੇ ਉੱਪਰ ਅਪ ਟੂ $2000 ਤੱਕ ਦੀ ਸੇਵਿੰਗ ਕਰਾ ਕੇ ਦੇਵਾਂਗੇ। ਅਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਹੀ ਤੁਹਾਨੂੰ ਸੈਕਸ਼ਨ ਮਿਲੇਗਾ ਸਾਡਾ ਸੈੱਲਫੋਨ ਸੈਕਸ਼ਨ, ਵਾਇਰਲੈਸ ਲੈਂਡ। ਵਾਇਰਲੈਸ ਲੈਂਡ ਦੀ ਅੱਜ ਇਸ ਕਰਕੇ ਜ਼ਰੂਰੀ ਗੱਲ ਕਰਨੀ ਬਣਦੀ ਹੈ ਕਿਉਂਕਿ ਆਈਫੋਨ 18 ਦੀ ਬੜੀ ਡਿਮਾਂਡ ਹੈ ਤੇ ਆਈਫੋਨ 18 ਦੀ ਜਿਹਦਾ ਡਿਮਾਂਡ ਹੋਣੀ ਹੈ
1: ਜੀ,
0: ਤੇ ਭਾਜੀ ਤੁਸੀਂ ਵੀ ਫਿਰ ਲੈਣਾ ਬੜੇ ਪੈਕੇਜ ਦੇ ਨਾਲ, ਬਹੁਤ ਵਧੀਆ ਪੈਕੇਜ ਦੇ ਨਾਲ, ਡਿਫਰੈਂਟ ਡਿਫਰੈਂਟ ਕਲਰਸ ਵੀ ਅਵੇਲੇਬਲ ਹੈ। ਆਈਫੋਨ 18 ਜੇ ਕਿਸੇ ਨੂੰ ਚਾਹੀਦਾ ਤੇ ਇੱਕ ਵਾਰੀ ਅਸੀਂ ਪੁੱਛੀਏ ਕਿ ਆਈਫੋਨ 18 ਦੇ ਕਿਹੜੇ ਕਿਹੜੇ ਕਲਰ ਸਾਡੇ ਕੋਲ ਅਵੇਲੇਬਲ ਹੈ ਤੇ ਕਿਹੜੀ ਡੀਲ ਦੇ ਨਾਲ ਮਿਲਣਗੇ। ਵੈਲਕਮ ਟੂ ਦ ਪ੍ਰੋਗਰਾਮ ਜੀ।
2: ਜੀ ਬਹੁਤ ਸ਼ੁਕਰੀਆ ਸੁਲਤਾਨ ਭਾਈ, ਸਭ ਤੋਂ ਪਹਿਲੇ ਤੇ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਾਂਗਾ, ਤੁਸੀਂ ਮੈਨੂੰ ਬਹੁਤ ਕੀਮਤੀ ਟਾਈਮ ਕੱਢ ਕੇ ਸਾਡੇ ਵਾਸਤੇ ਟਾਈਮ ਕੱਢਿਆ ਵਾ। ਤੇ ਸੁਲਤਾਨ ਭਾਈ ਮੈਂ ਥੋੜਾ ਜਿਹਾ ਡਿਟੇਲ ਦੇਣਾ ਚਾਹਾਂਗਾ ਕਿਉਂਕਿ ਕਾਫੀ ਦੇਰ ਬਾਅਦ ਆਨ ਏਅਰ ਆਏ ਆ ਇਸ ਚੈਨਲ ਤੇ। ਸਾਡਾ ਜਿਹੜਾ ਵਾ ਬੈਲ ਦਾ ਸਟੋਰ, ਅਸੀਂ ਬੈਲ ਦੇ ਡੀਲਰ ਹਾਂ ਔਰ 2008 ਤੋਂ ਅਸੀਂ ਸਰਵ ਕਰ ਰਹੇ ਹਾਂ ਆਪਣੇ ਕਸਟਮਰ ਨੂੰ। ਔਰ ਸਾਡੇ ਕੋਲ ਬਹੁਤ ਹੀ ਸਪੈਸ਼ਲ ਪਲਾਨ ਹੁੰਦੇ ਨੇ ਜਿਹੜੇ ਕਿ ਤੁਹਾਨੂੰ ਮਾਰਕੀਟ ਤੋਂ ਬੈਟਰ ਮਿਲ ਜਾਂਦੇ ਨੇ। ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ, ਅਗਰ ਤੁਸੀਂ ਫੋਨ ਤੋਂ ਬਗੈਰ ਪਲਾਨ ਲੈਂਦੇ ਸਾਡੇ ਕੋਲ $30 ਤੋਂ ਪਲਾਨ ਸ਼ੁਰੂ ਹੋ ਜਾਂਦਾ। ਜੇ ਤੁਸੀਂ ਅਨਲਿਮਿਟਡ ਡਾਟਾ ਕੈਨੇਡਾ US ਦੀ ਰੋਮਿੰਗ ਇਨਕਲੂਡਡ ਆ ਤੇ $30 ਤੁਸੀਂ ਅਨਲਿਮਿਟਡ ਡਾਟਾ, ਮੇਰਾ ਨਹੀਂ ਖਿਆਲ ਅੱਜ ਦੀ ਡੇਟ ਤੇ ਤੁਹਾਨੂੰ ਇੰਨਾ ਚੀਪ ਮਿਲੇਗਾ ਔਰ ਬਹੁਤ ਹੀ ਸਪੈਸ਼ਲ ਪਲਾਨ ਔਰ ਬੈਲ ਦੀ ਸਰਵਿਸ
0: $30 ਸਿਰਫ ਪਰ ਮੰਥ ਦੇਣਾ ਤੇ ਅਨਲਿਮਿਟਡ ਡਾਟਾ ਦੇ ਨਾਲ ਪਲਾਨ ਮਿਲਣਾ ਜੀ।
2: ਜੀ
0: ਵਾਓ, 905-639-9494 $30 ਦਾ ਪਲਾਨ ਲੈਣਾ, ਅਨਲਿਮਿਟਡ ਡਾਟਾ ਦੇ ਨਾਲ ਲੈਣਾ, ਬੈਲ ਦਾ ਪਲਾਨ ਲੈਣਾ ਤੇ ਰਾਈਟ ਵੇ ਕਾਲ ਕਰ ਲਓ 905-639-9994 905-639-9494 ਜੀ।
2: ਜੀ ਸੁਲਤਾਨ ਭਾਈ, ਇਸ ਤੋਂ ਇਲਾਵਾ ਸਾਡੇ ਕੋਲ ਜਿਸ ਤਰ੍ਹਾਂ ਲੇਟੈਸਟ ਡਿਵਾਈਸਿਸ ਇਸ ਟਾਈਮ ਉਹਦੇ ਵਿੱਚ ਆਈਫੋਨ 18 ਦੀ ਕਾਫੀ ਡਿਮਾਂਡ ਆ ਔਰ ਬਹੁਤ ਸਾਰੇ ਲੋਕ ਲੈਣਾ ਚਾਹ ਰਹੇ ਨੇ ਲੇਕਿਨ ਉਹ ਬੈਕ ਆਰਡਰ ਤੇ ਆ ਤੇ ਉਹਦੇ ਵਾਸਤੇ ਪ੍ਰੀ ਆਰਡਰਿੰਗ ਚੱਲ ਰਹੀ ਆ। ਜਿਸ ਤਰ੍ਹਾਂ ਤੁਸੀਂ ਆਰਡਰ ਕਰਦੇ ਜੀ ਉਹਦੇ ਅਕੋਰਡਿੰਗ ਤੁਹਾਨੂੰ ਫਸਟ ਕਮ ਫਸਟ ਸਰਵ ਬੇਸਿਸ ਤੇ ਵੀ ਸਾਨੂੰ ਫੋਨ ਦੇ ਰਹੇ ਨੇ। ਬਹੁਤ ਸਾਰੇ ਲੋਕਾਂ ਨੇ ਪਹਿਲੇ ਜਿਸ ਤਰ੍ਹਾਂ ਜਦੋਂ ਲਾਂਚ ਹੋਣਾ ਸੀ ਉਸ ਤੋਂ ਪਹਿਲੇ ਆਰਡਰ ਕਰ ਦਿੱਤੇ ਸੀ ਤੇ ਉਹਨਾਂ ਨੂੰ ਲਾਂਚ ਡੇ ਵਾਲੇ ਦਿਨ ਮਿਲ ਗਏ ਸੀ ਫੋਨ ਔਰ ਸਟਿਲ ਅਗਰ ਉਹ ਆਰਡਰ ਕਰਨਗੇ ਤੇ 3-4-5 ਦਿਨ ਦੇ ਵਿੱਚ ਤੁਹਾਨੂੰ ਫੋਨ ਮਿਲ ਰਿਹਾ ਵਾ। ਔਰ ਕੁਛ ਸਪੈਸਿਫਿਕ ਕਲਰ ਨੇ, ਜਿਹੜਾ ਬਰਗੰਡੀ ਕਲਰ ਆ ਕਾਫੀ ਡਿਮਾਂਡ ਚ ਆ, ਉਹ ਥੋੜਾ ਟਾਈਮ ਲੈ ਰਿਹਾ। ਬਾਕੀ ਸਾਡੇ ਕੋਲ ਅਗਰ ਪ੍ਰੋ ਲੈਣੇ ਨੇ ਸਾਡੇ ਕੋਲ ਕਾਫੀ ਅੱਛੀ ਕੁਆਂਟਿਟੀ ਇਸ ਟਾਈਮ ਅਵੇਲੇਬਲ ਆ। ਆਈਫੋਨ ਜਿਹੜਾ 18 ਪ੍ਰੋ ਦੇ ਵਿੱਚ ਸਾਡੇ ਕੋਲ ਬਲੂ ਔਰ ਬਲੈਕ ਕਲਰ ਇਸ ਟਾਈਮ ਅਵੇਲੇਬਲ ਆ, ਬਰਗੰਡੀ ਉਹਦਾ ਵੀ ਥੋੜਾ ਟਾਈਮ ਲੈ ਰਿਹਾ ਵਾ। ਲੇਕਿਨ ਅਗਰ ਤੁਸੀਂ ਬਲੈਕ ਔਰ ਬਲੂ ਲੈਣਾ ਵਾ ਆਈਫੋਨ 18 ਪ੍ਰੋ ਤੇ ਤੁਸੀਂ ਆ ਸਕਦੇ ਜੇ ਤੇ ਉਹਦੇ ਵਾਸਤੇ ਹੁਣੇ ਤੁਹਾਨੂੰ ਬੇਸ਼ੱਕ ਨੈਕਸਟ ਆਵਰ ਚ ਆ ਜਾਓ ਤੁਹਾਨੂੰ ਮਿਲ ਜਾਣਗੇ 2-4-5 ਜਿੰਨੇ ਵੀ ਲੈਣੇ ਨੇ।
0: ਤੇ ਜਿਹੜਾ ਆਈਫੋਨ 18 ਪ੍ਰੋ ਤੁਸੀਂ ਬਲੈਕ ਐਂਡ ਬਲੂ ਦੇ ਰਹੇ ਹੋ, ਇਹ ਕਿਹੜੇ ਪਲਾਨ ਦੇ ਨਾਲ ਹੈ, ਇਹਦੇ ਨਾਲ ਕਿਹੜਾ ਪਲਾਨ ਮਿਲੇਗਾ?
2: ਇਹ ਪਲਾਨ ਸੁਲਤਾਨ ਭਾਈ ਤੁਹਾਨੂੰ $50 ਦਾ ਪਲਾਨ ਆ ਮਿਨੀਮਮ ਜਿਹਦੇ ਵਿੱਚ ਤੁਸੀਂ ਫੋਨ ਐਡ ਕਰ ਸਕਦੇ ਜੇ।
0: ਸਿਰਫ $50 ਦੇ ਪਲਾਨ ਨਾਲ ਰਾਈਟ ਵੇ ਤੁਹਾਡੇ ਕੋਲ ਅਵੇਲੇਬਲ ਹੈ ਅੱਜ ਹੀ, ਬਲੂ ਜਾਂ ਵਾਈਟ ਲੈਣਾ ਤੇ ਅੱਜ ਹੀ ਮਿਲ ਜਾਏਗਾ।
2: ਹਾਂਜੀ, ਇਹਦੇ ਵਿੱਚ ਫੋਨ ਦੀ ਪ੍ਰਾਈਸ ਸੈਪਰੇਟ ਹੁੰਦੀ ਹੈ $50 ਦਾ। ਜਦੋਂ ਵੀ ਤੁਸੀਂ ਇੱਕ ਹੁੰਦਾ ਵਾ ਬ੍ਰਿੰਗ ਯੋਰ ਓਨ ਡਿਵਾਈਸ, ਯਾਨੀ ਸਿਰਫ ਸਿਮ ਲੈਣੀ ਆ ਤਾਂ ਉਹਦੇ ਵਾਸਤੇ ਤੁਹਾਨੂੰ $30 ਦਾ ਪਲਾਨ ਦੱਸਿਆ ਵਾ। ਅਗਰ ਤੁਸੀਂ ਫੋਨ ਲੈਂਦੇ ਜੇ ਤਾਂ ਉਹ ਸੇਮ ਪਲਾਨ ਆਟੋਮੈਟਿਕਲੀ $50 ਦਾ ਹੋ ਜਾਂਦਾ, ਉਹਦੇ ਵਿੱਚ ਫੋਨ ਦੀ ਪ੍ਰਾਈਸ ਐਡ ਹੋ ਜਾਂਦੀ ਆ।
0: ਵੈਰੀ ਗੁੱਡ,
2: ਫੋਨ ਲਓਗੇ ਤੁਸੀਂ ਉਹਦੀ ਜੀ ਪ੍ਰਾਈਸ ਐਡ ਹੋ ਜਾਏਗੀ। ਔਰ ਸਾਡੇ ਕੋਲ $5 ਤੋਂ ਫੋਨ ਸ਼ੁਰੂ ਹੋ ਜਾਂਦੇ ਨੇ। ਜਿਸ ਤਰ੍ਹਾਂ ਪਿਕਸਲ ਤੁਸੀਂ ਲੈਣਾ, ਗੂਗਲ ਪਿਕਸਲ 10 ਤੁਹਾਨੂੰ ਸਿਰਫ ਔਰ ਸਿਰਫ $5 ਦਾ ਮਿਲੇਗਾ, 50+5 ਤੁਹਾਨੂੰ ਉਹਨੂੰ ਫੋਨ ਵਾਪਸ ਵੀ ਨਹੀਂ ਕਰਨਾ ਪਏਗਾ ਪਿਕਸਲ 10। ਔਰ ਇਸ ਤੋਂ ਇਲਾਵਾ ਸੈਮਸੰਗ ਦੀਆਂ ਬਹੁਤ ਸਾਰੀਆਂ ਡਿਵਾਈਸਿਸ ਨੇ, 1x1 ਇੱਥੇ ਜ਼ਿਕਰ ਕਰਾਂਗਾ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ। ਤੇ ਤੁਸੀਂ 905-639-9494 ਤੇ ਕਾਲ ਕਰੋ ਜਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚੋ, 801 ਬੋਵੇ ਡਰਾਈਵ ਵੈਸਟ, ਚਿੰਕੂਜੀ ਔਨ ਬੋਵੇਡ ਮੇਨ ਇੰਟਰਸੈਕਸ਼ਨ।
0: ਲਓ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਆ ਜਾਣਾ ਤੇ ਤੁਹਾਨੂੰ ਵਾਇਰਲੈਸ ਲੈਂਡ ਦਾ ਸਟਾਲ ਮਿਲੇਗਾ, ਉਹਨਾਂ ਦੀ ਲੋਕੇਸ਼ਨ ਉੱਥੇ ਮਿਲੇਗੀ, ਬੈਲ ਕੈਨੇਡਾ ਦੀਆਂ ਡੀਲਸ ਮਿਲਣਗੀਆਂ, $50 ਦੀ ਡੀਲ ਦੇ ਨਾਲ ਆਈਫੋਨ 18 ਪ੍ਰੋ ਵਾਈਟ ਕਲਰ 'ਚ ਜਾਂ ਬਲੂ ਕਲਰ 'ਚ ਲੈਣਾ ਤੇ ਅੱਜ ਹੀ ਅਵੇਲੇਬਲ ਹੈ, ਹੁਣੇ ਹੀ ਮਿਲ ਜਾਏਗਾ $50 ਦੇ ਪਲਾਨ ਦੇ ਨਾਲ। ਪਰ ਕਾਲ ਕਰਕੇ ਆਪਣਾ ਨਾਮ ਅਤੇ ਨੰਬਰ ਹੋਲਡ ਕਰਾ ਦਿਉ, ਰਾਈਟ ਵੇ 7 ਵਜੇ ਤੱਕ ਸਟੋਰ ਓਪਨ ਹੈ, 905-639-9494 ਕਾਲ ਕਰਕੇ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਵੀ ਜ਼ਰੂਰ ਕਾਲ ਕਰਕੇ ਦੱਸ ਦੇਣਾ ਜਿਹੜੇ ਆਈਫੋਨ 18 ਪ੍ਰੋ ਦੇਖ ਰਹੇ ਆ, $50 ਦੇ ਪਲੈਨ ਦੇ ਨਾਲ ਫੋਨ ਤੁਹਾਨੂੰ ਇਸ ਟਾਈਮ ਮਿਲ ਸਕਦਾ ਵਾਈਟ ਐਂਡ ਬਲੂ ਰਾਈਟ ਵੇ, ਅਤੇ ਜੇ ਤੁਸੀਂ ਬਰਗੰਡੀ ਜਾਂ ਕੋਈ ਹੋਰ ਕਲਰ ਬੁੱਕ ਕਰਨਾ ਵਿਦ ਇਨ 5 to 7 ਡੇਜ਼ ਉਹਦੀ ਵੀ ਬੁਕਿੰਗ ਹੋ ਰਹੀ ਹੈ, ਉਹ ਵੀ ਬੁੱਕ ਕਰ ਸਕਦੇ ਹੋ ਤੁਸੀਂ 905-639-9494 905-639-9494

0: ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਵਾਇਰਲੈਸ ਲੈਂਡ ਨੇ ਜਿਹੜੀ ਡੀਲ ਦਿੱਤੀ ਹੈ, ਜਿਹੜੇ ਫੋਨ ਅਵੇਲੇਬਲ ਕਰਤੇ ਆ ਇਹ $50 ਦੀ ਡੀਲ ਦੇ ਨਾਲ, ਇਹ ਲੈਣਾ ਨਾ ਭੁੱਲਣਾ। ਤੇ ਜੇ ਤੁਸੀਂ ਬੰਡਲ ਪੈਕੇਜ ਲੈਣਾ, ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਤੇ ਤੁਹਾਡਾ $2000 ਸੇਵ ਹੋ ਜਾਣਾ, ਕਿਉਂਕਿ ਇਹਦੇ ਚ 36-ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟੋਲ ਟੱਪ ਦੀ ਡਿਸ਼ਵਾਸ਼ਰ ਹੈ। ਸਿੰਗਲ ਸਿੰਗਲ ਪੀਸ ਵੀ ਲਵੋਗੇ ਤੇ ਕੱਲਾ $700 ਫਰਿੱਜ 'ਚ ਹੀ ਸੇਵ ਕਰ ਲੈਣਾ, ਕਿਉਂਕਿ ਫੁੱਲ ਸਾਈਜ਼ ਕਾਊਂਟਰ ਡੈਪਥ ਫਰਿੱਜ ਤੁਹਾਨੂੰ ਫਰੈਂਚ ਡੋਰ $2200 ਵਾਲਾ $1499 ਦਾ ਮਿਲੇਗਾ, $700 ਕੱਲੇ ਫਰਿੱਜ 'ਚ ਸੇਵਿੰਗ ਹੈ। ਸਮੂਥ ਟੋਪ ਇਲੈਕਟ੍ਰਿਕ ਸਟੋਵ $1200 ਵਾਲਾ $799 ਦਾ ਮਿਲੇਗਾ, $500 ਕੱਲੇ ਸਮੂਥ ਟੋਪ ਇਲੈਕਟ੍ਰਿਕ ਸਟੋਵ 'ਤੇ ਤੁਸੀਂ ਸੇਵ ਕਰ ਲੈਣੇ ਆ। ਟੋਲ ਟੱਪ ਦੀ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ $900 ਵਾਲੀ ਸਿਰਫ $499 ਦੀ ਮਿਲੇਗੀ, $400 ਕੱਲੀ ਡਿਸ਼ਵਾਸ਼ਰ 'ਤੇ ਤੁਸੀਂ ਸੇਵ ਕਰਨਾ। ਕਾਲ ਕਿੱਥੇ ਕਰਨੀ ਹੈ ਜੀ? 905-450-2828 ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, 905-450-2828। ਅਤੇ ਜਦੋਂ ਬ੍ਰੈਂਪਟਨ ਅਪਲਾਈਸਿਸ ਦੀ ਗੱਲ ਕਰਦੇ ਹਾਂ ਤਾਂ ਫਿਰ ਸਾਡੇ ਕੋਲ ਸਪੈਸ਼ਲ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਦੀ ਗੱਲ ਕਰਨੀ ਬਣਦੀ ਹੈ, ਕਿਉਂਕਿ ਗ੍ਰੈਂਡ ਡੀਲਸ ਔਨ ਫਰਨੀਚਰ ਤੁਹਾਨੂੰ ਮਿਲਣੀਆਂ। ਗ੍ਰੈਂਡ ਡੀਲਸ ਕਿੰਨੀਆਂ ਮਿਲਣੀਆਂ? ਚਾਹੇ ਤੁਸੀਂ ਡਾਇਨਿੰਗ ਰੂਮ ਸੈੱਟ ਸਿਲੈਕਟ ਕਰਨਾ, ਚਾਹੇ ਤੁਸੀਂ ਬੈੱਡਰੂਮ ਸੈੱਟ ਲੈਣਾ, ਚਾਹੇ ਤੁਸੀਂ ਲਿਵਿੰਗ ਰੂਮ ਸੈੱਟ ਲੈਣਾ, ਤੁਹਾਨੂੰ ਲੋਐਸਟ ਪ੍ਰਾਈਸ ਗਰੰਟੀ ਕਰਕੇ ਦਿੱਤੀ ਜਾਣੀ ਹੈ ਅੱਜ ਗ੍ਰੈਂਡ ਫਰਨੀਚਰ ਤੋਂ। ਅਤੇ ਗ੍ਰੈਂਡ ਫਰਨੀਚਰ ਨੇ ਕਿਹਾ ਜੇ ਤੁਸੀਂ ਕੁਈਨ ਸਾਈਜ਼ ਬੈੱਡ ਲੈਣਾ ਸਿਰਫ $299 ਦਾ ਮਿਲੇਗਾ, ਨਾਲ ਕੁਈਨ ਸਾਈਜ਼ ਮੈਟਰਸ ਫ੍ਰੀ ਵੀ ਮਿਲਣਾ। ਜੀ ਹਾਂ, ਬਿਲਕੁਲ ਸਹੀ ਸੁਣਿਆ, ਕੁਈਨ ਸਾਈਜ਼ ਬੈੱਡ $299 ਦਾ, ਨਾਲ ਕੁਈਨ ਸਾਈਜ਼ ਮੈਟਰਸ ਬਿਲਕੁਲ ਫ੍ਰੀ। ਕਿੱਥੇ ਮਿਲਣਾ? ਗ੍ਰੈਂਡ ਫਰਨੀਚਰ 'ਤੇ। ਅਤੇ ਆਓ ਸੁਣਦੇ ਹਾਂ ਬਾਕੀ ਕਿਹੜੀਆਂ ਕਿਹੜੀਆਂ ਡੀਲਸ ਹੈਗੀਆਂ ਜਿਹੜੀਆਂ ਗ੍ਰੈਂਡ ਫਰਨੀਚਰ ਵੱਲੋਂ ਤੁਹਾਨੂੰ ਦਿੱਤੀਆਂ ਜਾ ਰਹੀਆਂ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, $799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ, $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1500-1600 ਸੀ, $599 ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਵੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਭਾਜੀ।
0: 6472620000, 6472620000। ਕੱਲਾ ਕੁਈਨ ਸਾਈਜ਼ ਬੈੱਡ ਲੈਣਾ ਤੇ $299 ਦਾ ਮਿਲਣਾ, ਤੇ ਪੂਰਾ ਕੁਈਨ ਸਾਈਜ਼ ਬੈੱਡਰੂਮ ਸੈੱਟ ਲੈਣਾ ਤੇ $599 ਦਾ ਮਿਲਣਾ। ਕਿੱਥੋਂ? ਵਨ ਐਂਡ ਓਨਲੀ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ, ਗ੍ਰੈਂਡ ਪ੍ਰਾਈਸਿਸ ਦੇ ਨਾਲ। ਹੋਰ ਵੀ ਹਰ ਚੀਜ਼ ਦੇ ਉੱਪਰ ਡੀਲ 'ਤੇ ਡੀਲ, ਡੀਲ 'ਤੇ ਡੀਲ ਤੁਹਾਨੂੰ ਮਿਲਣੀ ਹੈ। 6472620000 ਕਾਲ ਕਰ ਲੈਣਾ, ਹੋਲਡ ਕਰਾ ਲੈਣਾ, ਜਾ ਕੇ ਸ਼ੋਰੂਮ 'ਚ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨਾ ਕਿ ਵਾਕਈ ਘੱਟ ਤੋਂ ਘੱਟ $600-600 ਤੁਸੀਂ ਬੈੱਡਰੂਮ ਸੈੱਟ 'ਚ ਹੀ ਸੇਵ ਕਰ ਲੈਣੇ ਆ। 6472620000।

0: ਲੋ ਜੀ ਇੱਕ ਵਾਰ ਫੇਰ ਸੁਲਤਾਨ ਜੀ ਸਾਡੇ ਨਾਲ ਨੇ। ਸੁਲਤਾਨ ਜੀ
1: ਜੀ
0: ਟੈਲੀਵਿਜ਼ਨ ਥੱਲਿਓਂ ਸ਼ੁਰੂ ਹੋ
1: ਜਾਓ,
0: ਆਪਾਂ ਹੁਣ ਆਉਂਦੇ ਹਾਂ 32 ਇੰਚ ਤੋਂ।
1: 32 ਇੰਚ ਮੇਰੇ ਕੋਲ ਸੋਲਡ ਆਊਟ ਹੈ ਜੀ।
0: ਤੇ ਉਦੋਂ ਬਾਅਦ ਆਉਂਦਾ 40 ਇੰਚ।
1: 40 ਇੰਚ 199 ਦਾ।
0: ਤੇ 55 ਇੰਚ।
1: 55 ਇੰਚ 399 ਦਾ।
0: ਲੈ ਤੇ 65 ਇੰਚ।
1: 65 ਇੰਚ 499 ਦਾ। 85 ਇੰਚ ਮੇਰੇ ਕੋਲ ਸੈਮਸੰਗ ਚ ਪਿਆ, ਜਿਹੜੇ ਕਿ ਸਿਰਫ 2 TV ਹੈ ਸਟਾਕ ਚ, ਮਿੰਨੀ LED ਹੈ ਜੀ ਦੋਨੋਂ ਦੇ ਦੋਨੋਂ, ਔਰ ਦੋਨੋਂ 2026 ਦੇ ਲੇਟੈਸਟ ਮਾਡਲ ਹੈ, ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਮਿਲਣਗੇ। ਅੱਜ ਤੁਹਾਨੂੰ ਦੇਣ ਲੱਗਾ 1199, ਸਿਰਫ 1199 ਚ 85 ਇੰਚ। 2 lucky ਕਸਟਮਰ ਕੈਨ ਗੈਟ ਇਟ, ਗਰੰਟਿਡ ਲੋਐਸਟ ਪ੍ਰਾਈਸ ਹੈਗੀ ਹੈ। ਅਦਰਵਾਈਜ਼ ਜਿੱਥੇ ਸੋਨੀ ਬ੍ਰੇਵੀਆ ਮਾਡਲ ਤੁਹਾਨੂੰ 1599 ਦਾ ਮਿਲਣਾ, ਉੱਥੇ ਸੈਮਸੰਗ ਵੀ ਤੁਹਾਨੂੰ 1499 ਤੋਂ ਘੱਟ ਨਹੀਂ ਮਿਲਣਾ। ਪਰ ਜਿਹੜੇ ਕਸਟਮਰ 85 ਇੰਚ ਸੈਮਸੰਗ ਲੈਣਾ ਚਾਹੁੰਦੇ, ਨੋ ਮੈਟਰ ਵਟ, ਮੈਂ ਗਰੰਟੀ ਕਰ ਦਿੰਦਾ ਦੁਬਾਰਾ ਇਹ ਪ੍ਰਾਈਸ ਨਹੀਂ ਹੋਣੀ। 1199 ਚ ਚੱਕ ਲਓ, 2 ਹੀ ਪੀਸ ਸਟਾਕ ਚ ਰਹਿ ਗਏ ਆ। ਕਾਲ ਕਰਕੇ ਰਾਈਟ ਵੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਇਹ ਨਾ ਹੋਵੇ ਜਦ ਤੱਕ ਤੁਸੀਂ ਸ਼ੋਰੂਮ ਚ ਪਹੁੰਚੋ ਪਤਾ ਲੱਗੇ ਦੋਨੀ ਸੋਲਡ ਹੋ ਗਏ। 905-450-2828 ਨੰਬਰ ਹੈ। 85 ਇੰਚ ਵਾਲਿਆਂ ਨੂੰ ਫਿਰ ਇੱਕ ਵਾਰੀ ਕਹਿ ਰਿਹਾ, ਮਿਸ ਨਾ ਕਰ ਜਾਣਾ 75 ਇੰਚ 799 ਦਾ, ਇਹ ਵੀ ਸੈਮਸੰਗ ਬ੍ਰਾਂਡ ਹੈ। ਤੇ 85 ਇੰਚ ਸਿਰਫ 1199 ਦਾ, ਇਹ ਵੀ ਸੈਮਸੰਗ ਬ੍ਰਾਂਡ ਹੈ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ 'ਚ ਪੇ ਕਰਨਾ। ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ 'ਚ ਪੇ ਕਰਨਾ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਅਤੇ ਬ੍ਰੈਮਟਨ TV ਐਪ, ਬ੍ਰੈਮਟਨ TV APP, ਬ੍ਰੈਮਟਨ TV ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ, ਕਿਉਂਕਿ ਟਿਕਟੋਕ ਅਕਾਊਂਟ 'ਤੇ ਜਿੰਨੇ ਵੀ ਫੋਲੋ ਕਰ ਰਹੇ ਅਸੀਂ ਉਹਨਾਂ ਦੇ ਨਾਮ ਲੱਕੀ ਡਰੋਅ 'ਚ ਪਾ ਰਹੇ ਹਾਂ, ਅਤੇ ਲੱਕੀ ਡਰੋਅ 'ਚ ਲੈਪਟੋਪ ਤੁਹਾਡੇ ਲਈ ਨਿਕਲਣਾ। ਸੋ ਲੈਪਟੋਪ ਜੇ ਵਿਨ ਕਰਨਾ ਚਾਹੁੰਦੇ ਹੋ, ਤੁਸੀਂ ਲੱਕੀ ਪਰਸਨ ਬਣਨਾ ਚਾਹੁੰਦੇ ਹੋ, ਅਤੇ ਬ੍ਰੈਮਟਨ TV ਐਪ ਟਿਕਟੋਕ ਅਕਾਊਂਟ ਨੂੰ ਫੋਲੋ ਕਰ ਲਓ, ਤੁਹਾਡਾ ਲੈਪਟੋਪ ਨਿਕਲ ਸਕਦਾ ਹੈ ਗਿਫਟ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828, 905-450-2828। ਇੱਕ ਵਾਰੀ ਫਿਰ ਰਿਮਾਈਂਡ ਕਰਾ ਦਿੰਦਾ
0: ਜੀ,
1: ਵਾਸ਼ਰ ਐਂਡ ਡਰਾਇਰ 1099 ਚ ਪੇਅਰ ਮਿਲ ਰਿਹਾ ਅੱਜ। ਇੱਕ ਵਾਰੀ ਫਿਰ ਰਿਮਾਈਂਡ ਕਰਾ ਦਿੰਦਾ, ਫੁੱਲ ਸਾਈਜ਼ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਕਾਊਂਟ ਡੈਪਥ ਹੋ ਵੀ ਅੱਜ 1499 ਦਾ ਮਿਲ ਰਿਹਾ। ਤੇ ਇੱਕ ਵਾਰੀ ਫਿਰ ਰਿਮਾਈਂਡ ਕਰਾ ਦਿੰਦਾ, 1199 ਚ 85 ਇੰਚ ਸੈਮਸੰਗ ਮਿਲ ਰਿਹਾ, ਪਰ 85 ਇੰਚ ਸੈਮਸੰਗ ਸਿਰਫ 2 lucky ਕਸਟਮਰ ਕੈਨ ਗੈਟ ਇਟ। 905-450-2828, 905-450-2828 ਜੀ।
0: ਇੱਕ ਮੈਂ ਰਿਮਾਈਂਡ ਕਰਾਉਣਾ, 98 ਇੰਚ ਦੀ ਪ੍ਰਾਈਸ ਦਿਓ।
1: 98 ਇੰਚ ਇੱਕ ਪੀਸ ਪਿਆ ਜੀ, 1 lucky ਕਸਟਮਰ ਕੈਨ ਗੈਟ ਇਟ। ਚਲੋ ਅੱਜ ਫਿਰ ਉਹੀ ਦੇ ਦਿੰਦੇ 1999, ਵੈਸੇ ਉਹਦੀ ਹੁਣ 2600 ਪ੍ਰਾਈਸ ਹੋ ਗਈ।
0: ਲਓ ਜੀ 1999 ਚ 98 ਇੰਚ ਦਾ ਟੈਲੀਵਿਜ਼ਨ ਡੱਬਾ ਬੰਦ ਸਮਾਨ ਮਿਲੇਗਾ, ਜਿੰਨੇ ਵੀ ਸਮਾਨ ਲਓਗੇ, ਫਰਿੱਜ ਲੈ ਲਓ, ਸਟੋਵ ਲੈ ਲਓ, ਟੈਲੀਵਿਜ਼ਨ ਲੈ ਲਓ, ਆਪਣੀ ਉਹ ਚੇਅਰ ਆ ਜਿਹੜੀ
1: ਜੀ, ਬਿਲਕੁਲ ਮਸਾਜ ਚੇਅਰ ਸਾਡੇ ਕੋਲ ਸਪੈਸ਼ਲ 'ਤੇ ਆਈ ਹੈ, 50% ਡਿਸਕਾਊਂਟ 'ਤੇ ਆਈ ਹੈ। ਮਸਾਜ ਚੇਅਰ ਵੀ ਕੋਈ ਦੇਖ ਰਹੇ ਅਗਰ, ਤਾਂ 10 ਮਿੰਟਸ ਦਾ ਜਾ ਕੇ ਤੁਸੀਂ ਟ੍ਰਾਇਲ ਕਰੋ, ਸੋਫਟ ਮਸਾਜ, ਹਾਰਡ ਮਸਾਜ, ਅਪਰ ਸ਼ੋਲਡਰ, ਲੋਅਰ ਸ਼ੋਲਡਰ, ਲੋਅਰ ਬੈਕ ਮਸਾਜ ਸਾਨੂੰ ਤੁਹਾਨੂੰ ਇਸ ਮਸਾਜ ਚੇਅਰ 'ਤੇ ਮਿਲੇਗਾ। ਮਾਰਕੀਟ 'ਚ ਕਿਤੇ ਵੀ ਚੈੱਕ ਕਰ ਲੈਣਾ, 5000 ਤੋਂ ਘੱਟ ਕੋਈ ਮਸਾਜ ਚੇਅਰ ਅਵੇਲੇਬਲ ਨਹੀਂ ਹੈ, ਪਰ ਬ੍ਰੈਮਟਨ TV ਐਂਡ ਅਪਲਾਈਸਿਸ 'ਤੇ ਅੱਧੀ ਪ੍ਰਾਈਸ 'ਚ 50% ਡਿਸਕਾਊਂਟ 'ਤੇ ਮਸਾਜ ਚੇਅਰ ਮਿਲ ਜਾਣੀ ਹੈ। 24.99 ਡਿਲੀਵਰੀ ਵੀ ਫ੍ਰੀ ਹੋ ਜਾਣੀ ਹੈ, ਅਤੇ 24.99 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਕਿੱਥੇ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ, ਬ੍ਰੈਮਟਨ ਅਪਲਾਈਸਿਸ .com, 905-450-2828, 905-450-2828।

0: ਸੁਲਤਾਨ ਜੀ, ਤੁਸੀਂ ਹੁਣੀ ਕਿਹਾ ਸੀ ਕਾਊਂਟਰ ਡੈਪਥ
1: ਜੀ,
0: ਇਹ ਕਿਹੜੇ ਕਿਹੜੇ ਡੈਪਥ ਵਾਲੇ ਹੁੰਦੇ ਆ, ਦੋ ਤਿੰਨ ਦੱਸਿਓ ਮਾੜਾ ਜੀ।
1: ਫਰਿੱਜ,
0: ਹਾਂਜੀ ਹਾਂਜੀ
1: ਹਾਂਜੀ, ਫਰਿੱਜ ਭਾਜੀ ਐਕਚੁਅਲੀ ਫੁੱਲ ਡੈਪਥ ਹੁੰਦਾ।
0: ਅੱਛਾ,
1: ਤੇ ਕਾਊਂਟਰ ਡੈਪਥ ਹੁੰਦਾ।
0: ਜਿਹੜਾ ਫੁੱਲ ਡੈਪਥ ਹੁੰਦਾ 6-7 ਇੰਚ ਬਾਹਰ ਨੂੰ ਹੁੰਦਾ, ਜਿਹੜਾ
1: ਫੁੱਲ ਡੈਪਥ, ਜਿਹੜਾ 4 ਇੰਚ ਬਾਡੀ ਐਂਡ 2 ਇੰਚ ਦਰਵਾਜ਼ਾ ਡੋਰ ਉਹਦਾ,
0: ਸੋ
1: ਟੋਟਲ 6 ਇੰਚ ਜਿਹੜਾ ਕੈਬਨਿਟ ਤੋਂ ਬਾਹਰ ਹੁੰਦਾ।
0: ਠੀਕ ਹੈ,
1: ਕਿਉਂਕਿ ਜਿਹੜਾ ਕਾਊਂਟਰ ਹੈ ਨਾ ਜੀ ਉਹ 24 ਇੰਚ ਦਾ ਹੁੰਦਾ।
0: ਠੀਕ ਹੈ,
1: ਤੇ ਇਹ ਹੁੰਦਾ ਜੀ ਤਕਰੀਬਨ ਕੋਈ 24 ਤੇ 6 30 ਇੰਚ, ਸੋ ਇਹਦੀ ਡੈਪਥ 30 ਇੰਚ ਹੈ।
0: ਤੇ ਜਿਹੜਾ ਅੰਦਰ ਜਾਲੀਆਂ ਜੁਲੀਆਂ ਸ਼ੀਸ਼ੇ ਲੱਗੇ ਹੁੰਦੇ ਉਹ ਵੀ ਫਿਰ 2-3 ਇੰਚ ਵੱਡੇ ਹੁੰਦੇ ਹੋਣੇ
1: ਜੀ। ਡੈਫੀਨੇਟਲੀ ਫੁੱਲ ਡੈਪਥ ਦੇ ਵਿੱਚ ਇਨਸਾਈਡ ਰੂਮ ਜ਼ਿਆਦਾ ਹੁੰਦਾ।
0: ਠੀਕ ਹੈ, ਠੀਕ।
1: ਤੇ ਕਾਊਂਟਰ ਡੈਪਥ ਜਿਹੜਾ ਹੁੰਦਾ ਜੀ ਉਹ ਐਕਚੁਅਲੀ 24 ਇੰਚ ਦੀ ਬਾਡੀ ਹੁੰਦੀ ਹੈ, ਸਿਰਫ 2 ਇੰਚ ਜਿਹੜੇ ਡੋਰ ਹੈ ਸਿਰਫ ਡੋਰ ਬਾਹਰ ਹੁੰਦੇ।
0: ਓਕੇ,
1: ਸੋ ਕਾਊਂਟਰ ਡੈਪਥ ਹੋ ਜਾਂਦਾ, ਪੂਰੀ ਕੈਬਨਿਟ ਇਨਸਾਈਡ ਹੁੰਦੀ ਹੈ, ਤੇ ਇਨਸਾਈਡ ਰੂਮ ਕਪੈਸਿਟੀ ਵੀ ਕਿਊਬਿਕ ਫਿੱਟ ਦੇ ਹਿਸਾਬ ਨਾਲ ਥੋੜ੍ਹੀ ਜਿਹੀ ਘੱਟ ਜਾਂਦੀ ਹੈ।
0: ਓਕੇ ਓਕੇ,
1: ਤੇ ਜਿਹੜੇ ਕਸਟਮਰ ਦੇਖਦੇ ਪਏ ਜੀ ਫਲੱਸ਼ ਕੱਟ ਆਊਟ,
0: ਹਾਂਜੀ
1: ਇਹ ਵੀ ਫਲੱਸ਼ ਕੱਟ ਆਊਟ ਦੇ ਵਿੱਚ ਵੀ ਮੋਸਟਲੀ ਤਾਂ ਵੈਸੇ ਬੋਸ਼ ਨੇ ਹੀ ਫਲੱਸ਼ ਕੱਟ ਆਊਟ ਲਾਂਚ ਕੀਤਾ ਸੀ, ਲੇਕਿਨ ਫਲੱਸ਼ ਕੱਟ ਆਊਟ ਦੇ ਵਿੱਚ ਸੈਮਸੰਗ ਨੇ ਵੀ ਲੇਟੈਸਟ ਫਰਿੱਜ ਕੱਢਿਆ ਜਿਹੜਾ ਕਿ 2 ਇੰਚ ਡੋਰ ਆ ਉਹ ਵੀ ਅੰਦਰ ਹੀ ਹੋਏਗਾ,
0: ਸਾਰਾ ਕੁਝ ਅੰਦਰ ਹੋਗਾ,
1: ਬਿਲਕੁਲ ਫਲੱਸ਼ ਕੱਟ ਆਊਟ ਦੇ ਨਾਲ ਬਹੁਤ ਹੀ ਸ਼ਾਨਦਾਰ ਕਿਚਨ ਦੇ ਵਿੱਚ ਤੁਹਾਨੂੰ ਐਕਸਟਰਾ ਸਪੇਸ ਮਿਲਦੀ ਹੈ। ਉਹ ਬਿਲਕੁਲ ਇਸ ਤਰ੍ਹਾਂ ਹੀ ਆ ਜਿੱਦਾਂ ਬਿਲਟ ਇਨ ਕਿਚਨ ਲਗਾਇਆ ਜਾਂਦਾ, ਫਲੱਸ਼ ਕੱਟ ਆਊਟ ਦਾ ਫਰਿੱਜ ਹੋਏਗਾ ਤੇ ਉਹ ਵੀ ਸਮਝੋ ਤੁਸੀਂ ਬਿਲਕੁਲ ਇਨਸਾਈਡ ਫਲੱਸ਼ ਕੱਟ ਆਊਟ ਦੇ ਨਾਲ ਬਿਲਟ ਇਨ ਹੋ ਗਿਆ।
0: ਆਲਰਾਈਟ, ਇਹ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ, ਜਾ ਕੇ ਹੱਥ ਲਾ ਕੇ ਦੇਖ ਸਕਦੇ ਹੋ। ਬ੍ਰੈਂਪਟਨ ਟੀਵੀ ਅਪਲਾਈਂਸ ਤੇ ਆਲਰੇਡੀ ਸੈਟ ਅਪ ਕੀਤੇ ਹੋਏ ਵੀ ਫਲੱਸ਼ ਜਿਹੜੇ ਹੁੰਦੇ ਆ ਆਪਣੇ ਫਰਿੱਜ ਆ, ਫਲੱਸ਼ ਫਰਿੱਜ ਕੀ ਆ
1: ਜੀ,
0: ਤੇ ਨਾਲ ਜਿਹੜੇ, ਅੱਛਾ ਇਹਦੇ ਨਾਲ ਸਟੋਵ ਕਿਹੜੇ ਹੁੰਦੇ ਆ ਜੀ?
1: ਇਹਦੇ ਨਾਲ ਸਮੂਥ ਟੋਪ ਇਲੈਕਟ੍ਰਿਕ ਸਟੋਵ ਵੀ ਲੱਗਦੇ ਆ, ਗੈਸ ਸਟੋਵ ਵੀ ਲੱਗਦੇ ਆ ਜੀ।
0: ਓਕੇ,
1: ਔਰ ਸਟੋਵ ਜਿਹੜਾ ਆਲਰੇਡੀ ਕਾਊਂਟਰ ਡੈਪਥ ਹੀ ਹੁੰਦਾ ਜੀ।
0: ਹਾਂਜੀ ਹਾਂਜੀ,
1: ਤੇ ਉਹ ਡਿਪੈਂਡ ਕਰਦਾ ਬਸ ਕਸਟਮਰ ਨੇ ਕਿਹੜਾ ਸਿਲੈਕਟ ਕਰਨਾ, ਸਿੰਗਲ ਓਵਨ ਲੈਣਾ, ਡਬਲ ਓਵਨ ਲੈਣਾ ਜਾਂ ਪੀਜ਼ਾ ਓਵਨ ਲੈਣਾ।
0: ਠੀਕ ਹੈ,
1: ਉਹ ਇਸ ਤਰ੍ਹਾਂ ਉਹ ਸਿਲੈਕਟ ਫੀਚਰ ਦੀ ਸਿਲੈਕਸ਼ਨ ਆ। ਕਈ ਕਸਟਮਰ ਆ ਜਿਨ੍ਹਾਂ ਨੇ ਸਿਰਫ ਟੈਨੈਂਟਸ ਲਈ ਲੈਣੇ ਆ, ਉਹਨਾਂ ਨੇ ਬੇਸਿਕ ਜਿਹਾ ਹੀ ਲੈਣਾ ਹੁੰਦਾ ਜਿਹੜਾ ਸਿੰਪਲ ਹੋਵੇ। ਸਿੰਪਲ ਅੱਜ ਅਸੀਂ ਦੇ ਰਹੇ ਹਾਂ ਜੀ ਵੈਸੇ $1200 ਦਾ, ਤੇ ਸੇਲ ਤੇ ਵੀ $999 ਦਾ ਲੱਗਦਾ, ਪਰ ਐਜ਼ ਆਫ ਟੂਡੇ ਅੱਜ ਸ਼ਾਮ 7 ਵਜੇ ਤੱਕ $799 ਦਾ ਮਿਲੇਗਾ।
0: ਲਓ ਜੀ, ਜੇ ਤੁਹਾਡੇ ਰੈਂਟਲ ਪ੍ਰੋਪਰਟੀ ਹੈ ਕੋਈ ਉੱਥੇ ਰੱਖਣਾ ਹੈ ਜਾਂ ਆਪ ਵੀ ਲੈਣਾ ਹੈ, ਨੋ ਪ੍ਰੋਬਲਮ, $799 ਦਾ ਤੁਹਾਨੂੰ ਮਿਲੇਗਾ ਸਟੋਵ ਇਹ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ 905-450-2888।
1: $300-400 ਤਾਂ ਰਿਪੇਅਰ ਤੇ ਲੱਗ ਜਾਂਦਾ ਜੀ, $799 ਚ ਬ੍ਰੈਂਡ ਨਿਊ ਮਿਲ ਰਿਹਾ, ਬ੍ਰੈਂਡ ਨਿਊ ਡਿਲੀਵਰ ਹੋ ਜਾਏਗਾ,
0: ਨਾਲੇ
1: 1 ਈਅਰ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਿਸ ਪ੍ਰਾਈਸ। ਸੈਕਿੰਡ ਆਪਸ਼ਨ ਹੈ ਤੁਸੀਂ ਐਕਸਟੈਂਡਡ ਵਾਰੰਟੀ ਲੈਣੀ ਹੈ, $299 ਚ ਜਾਂ $199 ਚ ਤੁਹਾਨੂੰ ਐਕਸਟੈਂਡਡ ਵਾਰੰਟੀਆਂ ਵੀ ਮਿਲਦੀਆਂ, ਡਿਪੈਂਡ ਕਰਦਾ ਕਿੰਨੇ ਸਾਲ ਦੀ ਲੈਣੀ,
0: ਕਿੰਨੇ ਸਾਲ, 4 ਸਾਲ,
1: 5 ਸਾਲ ਕਰਨੀ, 4 ਸਾਲ ਕਰਨੀ ਹੈ, ਉਹਦੇ ਹਿਸਾਬ ਨਾਲ ਤੁਸੀਂ ਐਕਸਟੈਂਡਡ ਵਾਰੰਟੀ ਵੀ ਲੈ ਕੇ ਸੇਫ ਸਾਈਡ ਰੱਖ ਸਕਦੇ ਹੋ। ਔਰ ਐਕਸਟੈਂਡਡ ਵਾਰੰਟੀ ਦਾ ਇੱਕ ਬਹੁਤ ਅੱਛਾ ਜਿਹੜਾ ਨਾ ਜੀ ਫੀਚਰ ਹੈ, ਅਗਰ ਇਹ ਰਿਪੇਅਰ ਨਾ ਹੋਵੇ ਵਿਦ ਇਨ ਦੈਟ ਟਾਈਮ ਫਰੇਮ,
0: ਹਾਂਜੀ
1: ਫੋਰ ਐਗਜ਼ਾਮਪਲ ਤੁਸੀਂ 4 ਸਾਲ ਦੀ ਜਾਂ 5 ਸਾਲ ਦੀ ਵਾਰੰਟੀ ਹੈ, ਵਿਦ ਇਨ ਦੈਟ ਟਾਈਮ ਫਰੇਮ ਜੇ ਕੋਈ ਵੀ ਐਸਾ ਫਾਲਟ ਪੈ ਜਾਂਦਾ ਜਿਹੜਾ ਨੋਟ ਰਿਪੇਅਰੇਬਲ ਹੈ,
0: ਹਾਂਜੀ
1: ਕੰਪਨੀ ਵਿਲ ਰਿਪਲੇਸ ਅ ਯੂਨਿਟ ਫਾਰ ਯੂ ਵਿਦ ਅ ਨਿਊ ਵਨ।
0: ਬਿਊਟੀਫੁਲ,
1: ਸੋ ਬਹੁਤ ਹੀ $199 ਜਾਂ $299 ਚ ਬੈਸਟ ਪ੍ਰੋਟੈਕਸ਼ਨ ਜਿਹੜੀ ਹੈ ਉਹ ਲਈ ਜਾ ਸਕਦੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਕੋਈ ਵੀ ਪ੍ਰੋਡਕਟ ਲਵੋ, ਵਾਸ਼ਰ ਲੈਣਾ, ਡਰਾਇਰ ਲੈਣਾ, ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਤੇ ਐਕਸਟੈਂਡਡ ਵਾਰੰਟੀ ਕਿੰਨੀ ਕੋਸਟ ਕਰਦੀ ਹੈ ਤੇ ਕਿੰਨੇ ਟਾਈਮ ਫਰੇਮ ਦੀ ਲੈਣਾ ਚਾਹੁੰਦੇ ਹੋ, ਇਹ ਜ਼ਰੂਰ ਸਾਡੀ ਟੀਮ ਨਾਲ ਡਿਸਕਸ ਕਰਨਾ। ਥੋੜ੍ਹੀ ਜਿਹੀ ਕੀਮਤ 'ਚ ਤੁਸੀਂ ਆਪਣੇ ਪ੍ਰੋਡਕਟ ਨੂੰ ਪ੍ਰੋਟੈਕਟ ਕਰ ਸਕਦੇ ਹੋ। 905-450-2888 ਨੰਬਰ ਹੈ, 905-450-2828। ਤੇ ਇੱਕ ਚੀਜ਼ ਹੋਰ ਯਾਦ ਰੱਖਣਾ ਕਿ ਬੰਡਲ ਪੈਕੇਜ ਦੇ ਉੱਪਰ ਤਾਂ $2000 ਤੁਹਾਨੂੰ ਸੇਵ ਹੋ ਰਿਹਾ, ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਲੈਣ ਨਾਲ, ਸਿੰਗਲ ਸਿੰਗਲ ਪੀਸ 'ਤੇ ਵੀ ਤੁਸੀਂ ਐਟਲੀਸਟ $600 ਤੋਂ ਲੱਗ ਕੇ $800 ਤੱਕ ਸੇਵ ਕਰੋਗੇ। ਪਹੁੰਚਣਾ ਹੈ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ, 905-450-2828। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਅੰਦਰ ਜਿੱਥੇ ਤੁਹਾਨੂੰ ਟੀਵੀ ਸੈਕਸ਼ਨ ਮਿਲਦਾ, ਜਿੱਥੇ ਤੁਹਾਨੂੰ ਲਾਂਡਰੀ ਸੈਕਸ਼ਨ ਮਿਲਦਾ, ਜਿੱਥੇ ਤੁਹਾਨੂੰ ਕਿਚਨ ਅਪਲਾਈਂਸਿਸ ਸੈਕਸ਼ਨ ਮਿਲਦਾ, ਉੱਥੇ ਵਾਇਰਲੈਸ ਲੈਂਡ ਦਾ ਸਟਾਲ ਮਿਲੇਗਾ। ਵਾਇਰਲੈਸ ਲੈਂਡ ਤੁਹਾਨੂੰ ਅੱਜ ਦੇ ਰਿਹਾ iPhone 18 ਸਿਰਫ ਤੇ ਸਿਰਫ $50 ਦੀ ਡੀਲ ਦੇ ਨਾਲ। $50 ਦਾ ਪਲਾਨ ਲਵੋਗੇ, ਆਈਫੋਨ 18 ਰਾਈਟ ਵੇ ਅੱਜ ਹੀ ਅਵੇਲੇਬਲ ਹੈ, ਵਾਈਟ ਜਾਂ ਬਲੂ ਕਲਰ 'ਚ ਲੈਣਾ, ਅਤੇ ਵਾਈਟ ਐਂਡ ਬਲੂ ਜਿਹੜਾ ਅੱਜ ਹੀ ਅਵੇਲੇਬਲ ਹੈ। ਜੇ ਬਰਗੰਡੀ ਜਾਂ ਕੋਈ ਹੋਰ ਕਲਰ ਬੁੱਕ ਕਰਨਾ ਉਹ $50 ਦੇ ਪਲੈਨ ਨਾਲ ਹੀ ਇੱਕ ਐਨੀ ਕਲਰ ਤੁਸੀਂ ਬੁੱਕ ਕਰ ਸਕਦੇ ਹੋ ਜਿਹੜਾ ਵਿਦਿਨ 5 to 7 ਡੇਜ਼ ਤੁਹਾਨੂੰ ਮਿਲ ਜਾਏਗਾ। ਵਾਇਰਲੈਸ ਲੈਂਡ ਦਾ ਨੰਬਰ ਹੈ ਜੀ 905-639-9494 905-639-9494 ਅਤੇ ਇਹ ਬੈੱਲ ਵਾਲਿਆਂ ਦਾ ਪਲੈਨ ਹੈ, ਬੈੱਲ ਵਾਲਿਆਂ ਦਾ ਇਹ ਲੋਕੇਸ਼ਨ ਹੈ। ਬੈੱਲ ਦੇ ਨਾਲ ਤੁਹਾਨੂੰ ਇਹ ਆਈਫੋਨ 18 ਅੱਜ ਮਿਲ ਰਿਹਾ ਹੈ। 905-639-9494

0: ਆਹ ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਇੰਸਸ ਤੇ। ਜਾਣਾ ਕਿਉਂ, ਸੁਲਤਾਨ ਜੀ ਇੱਥੇ ਬੈਠੇ ਨੇ। ਸੁਲਤਾਨ ਜੀ
1: ਜੀ,
0: ਇੱਕ ਤਾਂ ਹੁੰਦਾ ਥੱਲੇ ਵਾਸ਼ਰ ਉੱਤੇ ਡਰਾਇਰ, ਵਿਚਾਲੇ ਕਿੱਟ ਜੀ ਹੁੰਦੀ ਆ,
1: ਹਾਂਜੀ,
0: ਇੱਕ ਇੱਕ ਪੀਸ ਹੀ ਹੁੰਦਾ ਬਣਿਆ ਬਣਾਇਆ ਸਾਰਾ
1: ਜੀ, ਬਿਲਕੁਲ,
0: ਉਹ ਦੱਸੋ।
1: ਸਟੈਕੇਬਲ ਵਾਸ਼ਰ ਐਂਡ ਡਰਾਇਰ ਜਿਹੜੇ ਬਹੁਤ ਕਿਸਮ ਦੇ ਹੈ ਜੀ, ਉਹਨਾਂ ਨੂੰ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਨੂੰ ਵੀ ਸਟੈਕ ਕਰ ਸਕਦੇ ਹੋ। ਸਟੈਕਿੰਗ ਕਿੱਟ ਦੇ ਨਾਲ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਂਦਾ। ਤੁਸੀਂ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ, ਉਹ ਵੀ ਤੁਹਾਨੂੰ ਮਿਲ ਜਾਏਗਾ। ਤੁਸੀਂ ਵਨ ਪੀਸ ਸਟੈਕਡ ਵਾਸ਼ਰ ਥੱਲੇ ਡਰਾਇਰ ਉੱਪਰ ਲੈਣਾ, ਉਹ ਵੀ ਤੁਹਾਨੂੰ ਮਿਲ ਜਾਏਗਾ $2200 ਵਾਲਾ, $1499 ਦਾ। ਸੋ ਬਿਗ ਸੇਵਿੰਗਸ ਹੈਗੀਆਂ, ਹਿਊਜ ਸੇਵਿੰਗਸ ਹੈਗੀਆਂ। ਇਹਦੇ ਲਈ ਤੁਸੀਂ ਅੱਜ ਸ਼ਾਮ 7 ਵਜੇ ਤੱਕ ਵਿਜ਼ਿਟ ਕਰ ਸਕਦੇ ਹੋ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ। 905-450-2828 ਨੰਬਰ ਹੈ, 905-450-2828,
0: 905-450-2828।
2: ਸੀਜ਼ਰ ਐਂਡ ਬੇਕਨ ਮੈਕਰੈਪ,
0: ਹਾਂਜੀ ਸੁਲਤਾਨ ਜੀ।
1: ਤੇ ਜਦੋਂ ਅਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦੀ ਗੱਲ ਕਰਦੇ ਹਾਂ, ਸਾਡਾ ਹਮੇਸ਼ਾ ਹੀ ਇਹ ਵਾਅਦਾ ਹੈ ਕਿ ਗ੍ਰੈਂਡ ਫਰਨੀਚਰ ਨੇ ਇਹ ਪ੍ਰੋਮਿਸ ਕੀਤਾ ਹੋਇਆ ਕਿ ਤੁਹਾਨੂੰ ਗ੍ਰੈਂਡ ਫਰਨੀਚਰ ਦੀਆਂ ਡੀਲਾਂ ਜ਼ਰੂਰ ਮਿਲਣੀਆਂ। ਗ੍ਰੈਂਡ ਫਰਨੀਚਰ ਦੀਆਂ ਡੀਲਾਂ ਕਿਉਂ ਮਿਲਣੀਆਂ? ਇਸ ਕਰਕੇ ਕਿ ਜਿਹੜਾ ਉਹਨਾਂ ਦਾ ਕੰਟੇਨਰ ਹੈ ਉਹ ਆਫਲੋਡ ਹੋਏ ਹੈ ਪਰਸੋਂ ਹੀ। ਸੋ ਥਰਸਡੇ ਵਾਲੇ ਦਿਨ ਉਹਨਾਂ ਦੇ ਇਹ ਕੰਟੇਨਰ ਆਏ ਆ, ਜਿਨ੍ਹਾਂ ਦੇ ਵਿੱਚ ਬਹੁਤ ਲੋ ਪ੍ਰਾਈਸ ਤੁਹਾਨੂੰ ਔਫਰ ਕੀਤੀ ਜਾ ਰਹੀ ਹੈ, ਨਹੀਂ ਤਾਂ ਟੈਰਿਫ ਲੱਗੀਆਂ ਪ੍ਰਾਈਸਿਸ ਜਿਹੜੀਆਂ ਉਹ ਇਨਕਰੀਜ਼ਡ ਹੋ ਚੁੱਕੀਆਂ। ਪਰ ਇਹ ਕਿਉਂਕਿ ਟੈਰਿਫ ਲੱਗਣ ਤੋਂ ਪਹਿਲੇ ਆਰਡਰ ਹੋ ਗਿਆ ਸੀ, ਇਸ ਲਈ ਕੰਟੇਨਰ ਆ ਗਏ ਆ। ਇਸੇ ਹੀ ਕਰਕੇ ਤੁਹਾਨੂੰ ਕੁਈਨ ਸਾਈਜ਼ ਬੈੱਡ $299 ਦਾ ਮਿਲ ਰਿਹਾ, ਅਤੇ ਕੁਈਨ ਸਾਈਜ਼ ਪੂਰਾ ਬੈੱਡਰੂਮ ਸੈੱਟ ਲੈਣਾ ਅਤੇ $599 ਦਾ ਮਿਲ ਰਿਹਾ। ਮਿਲ ਕਿੱਥੋਂ ਰਿਹਾ? ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ, 6685 ਟੋਮਕਨ ਰੋਡ, 647-262-0000, 647-262-0000। ਸੁੱਖ ਜੀ ਆ ਗਏ ਨੇ ਸਾਡੇ ਨਾਲ ਏਅਰ 'ਤੇ, ਅਤੇ ਤੁਹਾਨੂੰ ਬਾਕੀ ਵੀ ਮੈਸੇਜ ਦੇਣਗੇ ਕਿਹੜੀਆਂ ਕਿਹੜੀਆਂ ਹੋਰ ਡੀਲ ਆ, ਤਾਂ ਕਿ ਤੁਹਾਡੇ ਬਜਟ ਦੇ ਵਿੱਚ ਤੁਹਾਡੀਆਂ ਪ੍ਰਾਈਸਿਸ ਬਣਾ ਕੇ ਦਿੱਤੀਆਂ ਜਾਣ। ਸੁੱਖ ਜੀ ਲੰਘ ਆਓ, ਵੈਲਕਮ ਟੂ ਦਾ ਪ੍ਰੋਗਰਾਮ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, $799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ, $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1,500-1600 ਸੀ, $599 ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 6472620000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਭਾਜੀ।
1: ਥੈਂਕ ਯੂ ਵੈਰੀ ਮੱਚ ਜੀ। 6472620000 ਇਹ ਪ੍ਰੋਮਿਸ ਹੈ ਉਹਨਾਂ ਦਾ। ਜੇ ਤੁਸੀਂ ਗ੍ਰੈਂਡ ਫਰਨੀਚਰ 'ਤੇ ਪਹੁੰਚੋਗੇ ਤਾਂ ਤੁਹਾਨੂੰ ਤੁਹਾਡੇ ਬਜਟ ਦੇ ਵਿੱਚ ਡੀਲਾਂ ਬਣਾ ਕੇ ਦੇਣਗੇ। ਚਾਹੇ ਤੁਸੀਂ ਬੈੱਡਰੂਮ ਸੈੱਟ ਲੈਣਾ, ਚਾਹੇ ਤੁਸੀਂ ਡਾਇਨਿੰਗ ਰੂਮ ਸੈੱਟ ਲੈਣਾ, ਚਾਹੇ ਤੁਸੀਂ ਲਿਵਿੰਗ ਰੂਮ ਸੈੱਟ ਲੈਣਾ, ਐੱਲ ਸ਼ੇਪ ਸੋਫਾ ਸਿਰਫ $399 ਦਾ ਦਿੱਤਾ ਜਾ ਰਿਹਾ, ਅਤੇ 6 ਕੁਰਸੀਆਂ ਦੇ ਨਾਲ 6 ਚੇਅਰਸ ਵਿਦ ਡਾਇਨਿੰਗ ਟੇਬਲ $399 ਚ ਦਿੱਤਾ ਜਾ ਰਿਹਾ। ਮਿਸ ਨਾ ਕਰ ਜਾਣਾ 6472620000, 647-262-0000।

0: ਤੁਹਾਡਾ ਜੀ ਲੱਗੇ ਨਾ ਲੱਗੇ ਸਾਨੂੰ ਉਹਦੇ ਨਾਲ ਕੋਈ ਤਾਲੁਕ ਨਹੀਂ। ਸਾਨੂੰ ਇਹ ਹੈ ਕਿ ਜੇ ਬੰਦੇ ਨੂੰ ਮੌਰਗੇਜ ਚਾਹੀਦੀ ਆ, ਬੰਦੇ ਨੂੰ ਪੈਸੇ ਚਾਹੀਦੇ ਆ, ਬੰਦੇ ਨੂੰ ਘਰ ਚ ਐਕੁਇਟੀ ਬਹੁਤ ਆ ਲੇਕਿਨ ਕਰਜ਼ੇ ਚੜਾਏ ਹੋਏ ਆ, ਉਹਦੇ ਲਈ ਕਿਹਦੇ ਨਾਲ ਗੱਲ ਕੀਤੀ ਜਾਏ?
1: ਰਾਜ ਭੈਣ ਜੀ ਦਾ ਇੱਕ ਇਹ ਵੀ ਬਹੁਤ ਵਾਧਾ ਔਰ ਮੈਂ ਪਰਸਨਲ ਐਕਸਪੀਰੀਅੰਸ ਹੈ ਕਿ ਇਹਨਾਂ ਨੇ ਅਗਰ ਤੁਸੀਂ ਕਿਸੇ ਵੀ ਮੌਰਗੇਜ ਚ ਸਟਕ ਹੋ, ਫਸ ਗਏ ਹੋ ਕਿਸੇ ਤਰੀਕੇ ਨਾਲ, ਤੁਹਾਨੂੰ ਵਧੀਆ ਡੀਲਸ ਵੀ ਲੈ ਕੇ ਦਿੰਦੇ ਆ, ਤੁਹਾਨੂੰ ਇਹਨਾਂ ਔਖੇ ਟਾਈਮਾਂ ਚੋਂ ਕੱਢਦੇ ਵੀ ਆ।
0: ਠੀਕ ਹੈ, ਰਾਜੀ ਪ੍ਰਾਣ ਸਵਾਗਤ ਹੈ, ਕੀ ਹਾਲ ਹੈ?
2: ਸਤਿ ਸ਼੍ਰੀ ਅਕਾਲ ਜੀ, ਰੇਸ ਜੀ, ਸੁਲਤਾਨ ਜੀ, ਥੈਂਕ ਯੂ ਜੀ, ਸਾਰੇ ਸੁਣਨ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਅਦਾਬ ਜੀ।
0: ਜਿਵੇਂ ਸੁਲਤਾਨ ਉਹਨਾਂ ਨੇ ਆਖਿਆ, ਜੇ ਕੋਈ ਬੰਦਾ ਮੌਰਗੇ ਲਈ ਬੈਠਾ ਚਾਹੇ ਫਸਟ ਆ ਚਾਹੇ ਸੈਕਿੰਡ ਆ, ਜੋ ਵੀ ਚੱਕਰ ਹੈ ਤੇ ਅਜੇ ਪੈਸੇ ਚੜੇ ਹੋਏ ਆ ਸਿਰ ਤੇ, ਉਧਰੋਂ ਕੀ ਆ ਜਿਹੜੇ ਬਿੱਲ ਬੁੱਲ ਨੇ ਉਹਦੇ 25-25% ਵਿਆਜ ਦੇਈ ਜਾਂਦੇ, ਕਾਰਡ ਚੜਾਏ ਹੋਏ ਆ, ਲਾਈਨ ਆਫ ਕ੍ਰੈਡਿਟ ਚੜਾਈ ਆ, ਪਤਾ ਨੀ ਕੀ ਕੁਝ ਚੜਾਈ ਫਿਰਦੇ ਆ ਸਿਰ ਤੇ, ਜਿਹੜਾ ਭਾਰ ਹੈ ਬਹੁਤ ਵੱਡਾ, ਇਹਨੂੰ ਹਲਕਾ ਕਿਵੇਂ ਕਰੋਗੇ?
2: ਜੀ ਬਿਲਕੁਲ, ਤੁਸੀਂ ਜਿਹੜੀ ਸਟ੍ਰੈਸ ਆ ਉਹ ਮੈਨੂੰ ਦੇ ਦੇਣੀ ਆ ਤੇ ਮੈਂ ਜਿਹੜਾ ਤੁਹਾਡਾ ਭਾਰ ਆ ਉਹ ਹਲਕਾ ਕਰ ਦੇਣਾ ਆ।
0: ਵੈਰੀ ਗੁੱਡ।
2: ਸੋ ਜੇ ਤੁਸੀਂ ਈਵਨ ਤੁਸੀਂ ਪੈਨਸ਼ਨ ਤੇ ਵੀ ਹੋ, ਤੁਹਾਡੇ ਕੋਲ ਇਨਕਮ ਵੀ ਨਹੀਂ ਹੈਗੀ, ਤੁਹਾਡੇ ਕੋਲ ਕਰਜ਼ੇ ਜਿਹੜੇ ਸਿਰ ਤੇ ਚੜੇ ਆ ਤੇ ਤੁਹਾਡੀ ਏਜ ਜਿਹੜੀ 55+ ਹੈਗੀ ਆ, ਤੁਹਾਡੇ ਘਰ ਵਿੱਚ ਐਕੁਇਟੀ ਹੈਗੀ ਆ ਬਟ ਤੁਸੀਂ ਕ੍ਰੈਡਿਟ ਕਾਰਡਸ, ਲਾਈਨ ਆਫ ਕ੍ਰੈਡਿਟਸ, ਜਾਂ ਤੁਸੀਂ ਕਿਸੇ ਦੇਣਾ ਲੈਣਾ, ਜਾਂ ਆਪਣੇ ਬੱਚਿਆਂ ਦੀ ਤੁਸੀਂ ਹੈਲਪ ਕਰਨੀ ਆ, ਤੁਸੀਂ ਪੈਨਸ਼ਨ ਤੇ ਹੋ ਤੇ ਤੁਸੀਂ ਮੌਰਗੇਜ ਸੋਚਦੇ ਹੋ ਨਹੀਂ ਲੈ ਸਕਦੇ, ਉਸ ਸਿਚੁਏਸ਼ਨ ਦੇ ਵਿੱਚ ਵੀ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ ਔਰ ਉਸ ਸਿਨੈਰੀਓ ਨੂੰ ਤੁਹਾਡੇ ਨਾਲ ਬੈਠ ਕੇ ਤੁਹਾਡਾ ਫਾਈਨੈਂਸ਼ੀਅਲ ਚੈੱਕਅਪ ਕਰ ਸਕਦੀ ਹਾਂ। ਦੇਵ ਜੀ, ਮੇਰਾ ਇਹ ਕਹਿਣਾ ਹੈ ਕਿ ਤੁਸੀਂ ਇੱਕ ਵਾਰੀ ਆਪਣਾ ਫਾਈਨੈਂਸ਼ੀਅਲ ਚੈੱਕਅਪ ਮੇਰੇ ਕੋਲੇ ਜ਼ਰੂਰ ਕਰਾਓ, ਜਿਵੇਂ ਤੁਸੀਂ ਡਾਕਟਰ ਕੋਲੇ ਜਾਂਦੇ ਹੋ ਨਾ ਆਪਣਾ ਫਿਜ਼ੀਕਲ ਚੈੱਕਅਪ ਕਰਾਉਂਦੇ ਹੋ, ਤੇ ਤੁਸੀਂ ਮੇਰੇ ਕੋਲੇ ਆਓ ਤੇ ਮੈਂ ਤੁਹਾਡਾ ਫਾਈਨੈਂਸ਼ੀਅਲ ਚੈੱਕਅਪ ਕਰਕੇ ਤੁਹਾਨੂੰ ਸੋਲੂਸ਼ਨ ਦੇ ਸਕਦੀ ਹਾਂ ਕਿ ਤੁਹਾਡੇ ਕੇਸ ਦੇ ਵਿੱਚ ਕੀ ਹੋ ਸਕਦਾ ਤੇ ਤੁਹਾਡੀ ਜਿਹੜੀ ਮੰਥਲੀ ਇਨਕਮ ਹੈ ਉਹਦੇ ਨਾਲ ਆਪਾਂ ਕਿਵੇਂ ਕਵਰ ਕੀਤਾ ਜਾ ਸਕਦਾ, ਤੁਹਾਡਾ ਕੈਸ਼ ਫਲੋ ਐਵਰੀ ਮੰਥ ਕਿਵੇਂ ਮੈਂ ਇਨਕਰੀਜ਼ ਕਰ ਸਕਦੀ ਹਾਂ।
0: ਵੈਰੀ ਗੁੱਡ, ਵੈਰੀ ਗੁੱਡ।
1: ਤੇ ਇਹਦੇ ਵਿੱਚ ਰਾਜ ਭੈਣ ਮੈਨੂੰ ਇਹ ਵੀ ਇੱਕ ਗੱਲ ਦੱਸੋ ਕਿ ਕਈ ਕਸਟਮਰ ਐਸੇ ਆ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ, ਉਹਨਾਂ ਨੂੰ ਮੌਰਗੇਜ ਦੀ ਲੋੜ ਹੈ, ਸੱਜੇ ਖੱਬਿਓਂ ਕੰਮ ਨਹੀਂ ਹੋ ਰਿਹਾ, ਉਹਨਾਂ ਦੀ ਤੁਸੀਂ ਕਿਸ ਤਰ੍ਹਾਂ ਹੈਲਪ ਕਰੋਗੇ?
2: ਬਿਲਕੁਲ ਹੈਲਪ ਕਰ ਸਕਦੀ ਹਾਂ, ਮੇਰੇ ਕੋਲ ਬਹੁਤ ਸਾਰੇ ਲੈਂਡਰਸ ਨੇ ਔਰ ਮੈਂ ਇਹ ਸੋਚਦੀ ਹਾਂ ਜੇ ਤੁਹਾਡੇ ਕੋਲ ਕੋਈ ਪ੍ਰੋਬਲਮ ਹੈ ਤੇ ਮੇਰੇ ਕੋਲ ਸੋਲੂਸ਼ਨ ਹੈ।
1: ਵੈਰੀ ਗੁੱਡ।
2: ਇਹ ਬਿਲੀਵ ਹੈਗਾ ਕਿਉਂਕਿ ਮੈਂ ਫਾਈਨੈਂਸ਼ੀਅਲ ਇੰਡਸਟਰੀ ਤੋਂ ਆਈ ਹਾਂ, ਮੈਨੂੰ 27 ਸਾਲ ਹੋ ਗਏ ਇਸੇ ਕੰਮ ਦੇ ਵਿੱਚ ਔਰ ਮੇਰਾ ਪ੍ਰੋਫੈਸ਼ਨ ਵੀ ਇਹ ਹੈ ਔਰ ਮੇਰਾ ਐਕਚੁਲੀ ਮੇਰੇ ਜਿਹੜਾ ਹੈਗਾ ਕਹਿੰਦੇ ਨੇ ਕਿ ਦਿਲੋਂ ਇਹੀ ਕੰਮ ਕਰਨਾ ਆਉਂਦਾ ਤਾਂ ਇਹੀ ਕਰ ਸਕਦੀ ਹਾਂ, ਤੇ ਜੇ ਤੁਸੀਂ ਆਪਣੀ ਪ੍ਰੋਬਲਮ ਲੈ ਕੇ ਮੇਰੇ ਕੋਲ ਆਓਗੇ ਤੇ ਮੈਂ ਤੁਹਾਨੂੰ ਸੋਲੂਸ਼ਨ ਲੈ ਕੇ ਦਊਂਗੀ, ਇਹ ਵਾਅਦਾ ਹੈ ਮੇਰਾ।
1: ਲਓ ਜੀ, ਕੋਈ ਵੀ ਮੌਰਗੇਜ ਕਰਾਉਣੀ ਹੈ, ਕਿਸੇ ਵੀ ਕਿਸਮ ਦੀ ਮੌਰਗੇਜ ਆ, ਇੱਕ ਵਾਰੀ ਤੁਸੀਂ ਕੰਟੈਕਟ ਕਰ ਲੈਣਾ, 25 ਸਾਲ ਤੋਂ ਉੱਪਰ ਦਾ ਐਕਸਪੀਰੀਅੰਸ ਹੈ ਔਰ ਤੁਹਾਨੂੰ ਬੈਸਟ ਬੈਸਟ ਬੈਸਟ ਡੀਲ ਤੇ ਬੈਸਟ ਰੇਟ ਲੈ ਕੇ ਦੇਣਗੇ। 416-662-6625651 416-662-5651 416-662-5651 ਮਿਸ ਨਾ ਕਰ ਜਾਣਾ। ਜੇ ਕਿਸੇ ਵੀ ਕਿਸਮ ਦੀ ਪ੍ਰੋਬਲਮ 'ਚ ਇਸ ਟਾਈਮ ਚੱਲ ਰਹੇ ਹੋ, ਮੌਰਗੇਜ ਕਿਤੇ ਨਹੀਂ ਹੋ ਰਹੀ ਔਰ ਤੁਹਾਨੂੰ ਕੋਈ ਐਸੀ ਪੇਮੈਂਟਾਂ ਦਾ ਲੈਣ ਦੇਣ ਦਾ ਕੋਈ ਪ੍ਰੋਬਲਮ ਆ ਰਿਹਾ, ਜਿਸ ਤਰ੍ਹਾਂ ਰਾਜ ਭੈਣ ਨੇ ਦੱਸਿਆ ਕਿ ਤੁਸੀਂ ਅਗਰ ਫਾਈਨੈਂਸ਼ੀਅਲ ਸੈਟਅਪ ਵੀ ਆਪਣਾ ਕਰੋਗੇ ਤੇ ਤੁਹਾਨੂੰ ਤੁਹਾਡੀ ਐਕੁਇਟੀ ਦੇ ਵਿੱਚ ਵੀ ਅਗਰ ਘਰ ਦੇ ਵਿੱਚ ਐਕੁਇਟੀ ਹੋਏਗੀ ਤੇ ਐਸਾ ਸੈਟਅਪ ਕਰਕੇ ਦੇਣਗੇ ਕਿ ਤੁਹਾਡੀ ਜ਼ਿੰਦਗੀ ਬਿਲਕੁਲ ਈਜ਼ੀ ਹੋ ਜਾਏਗੀ। 416-662-5651
0: ਰਾਜੀ, ਇੱਕ ਹੋਰ ਦੱਸੋ
2: ਜੀ,
0: ਜੇ ਫਰਜ਼ ਕਰੋ ਮੈਂ ਮਕਾਨ ਲਿਆ ਹੋਇਆ, ਸ਼ਾਰਟ ਫਾਲ ਆ ਗਿਆ, ਬਿਲਡਰ ਕਹਿੰਦਾ ਜੀ 2 ਲੱਖ ਪ੍ਰਾਈਜ਼ ਘੱਟ ਗਈ, ਅਪਰੇਜ਼ਰ ਵਾਲਾ ਕਹਿੰਦਾ ਆਹ ਹੋ ਗਿਆ ਉਹ ਹੋ ਗਿਆ, ਇਹ ਪ੍ਰੋਬਲਮਾਂ ਬਹੁਤ ਨੇ, ਇਹਦਾ ਵੀ ਸੋਲੂਸ਼ਨ ਕੱਢ ਸਕਦੇ ਹੋ?
2: ਬਿਲਕੁਲ ਕੱਢ ਸਕਦੀ ਹਾਂ ਸੋਲੂਸ਼ਨ। ਦੇਵ ਜੀ, ਇੱਕ ਇਹ ਹੁੰਦਾ ਹੈ ਕਿ ਜਦੋਂ ਆਪਾਂ ਇਸ ਪ੍ਰੋਫੈਸ਼ਨ ਦੇ ਵਿੱਚ ਨਹੀਂ ਹੈਗੇ ਨਾ, ਆਪਾਂ ਆਪਣੇ ਤਰੀਕੇ ਨਾਲ ਉਸ ਪ੍ਰੋਬਲਮ ਨੂੰ ਸੋਚਣਾ ਆ, ਸੋ ਤੇਰੇ ਕੋਲ ਉਹ ਟ੍ਰਿਕਸ ਹੈਗੇ ਆ, ਟਿਪਸ ਹੈਗੇ ਆ ਜਿਹਦੇ ਨਾਲ ਮੈਂ ਓਵਰਆਲ ਤੁਹਾਡੀ ਸਿਚੁਏਸ਼ਨ ਦੇਖ ਕੇ ਸਮਝ ਕੇ ਤੁਹਾਨੂੰ ਦੱਸ ਸਕਦੀ ਹਾਂ ਕਿ ਇੱਥੇ ਗ੍ਰੇ ਏਰੀਆ ਆਪਾਂ ਇੱਥੇ ਮਤਲਬ ਕਿ ਇਸ ਏਰੀਏ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਹਾਂ, ਰਾਈਟ? ਸੋ ਉਹ ਜਿਹੜਾ ਕੰਮ ਕਹਿੰਦੇ ਹੁੰਦੇ ਨਾ, ਜਿਹਦਾ ਕੰਮ ਤਾਂ ਉਹਨੂੰ ਹੀ ਸਾਜੇ, ਬਸ ਫਿਰ ਉਹ ਜਿਹੜਾ ਹੈਗਾ ਮੈਂ ਉਸ ਏਰੀਏ ਦੇ ਵਿੱਚ ਇਹਨੂੰ ਐਕਸਪਰਟ ਹੈਗੀ ਹਾਂ, ਸੋ ਇਨਸਟੈਡ ਕਿ ਤੁਸੀਂ ਆਪਣੇ ਤਰੀਕੇ ਨਾਲ ਸੋਚੋ ਕਿ ਇਹਨੂੰ ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ, ਤੁਸੀਂ ਮੇ ਬੀ ਸੋਚਦੇ ਹੋਵੋਗੇ ਇਹਦਾ ਕੋਈ ਸੋਲੂਸ਼ਨ ਨਹੀਂ ਹੈਗਾ, ਔਰ ਜੇ ਮੇਰੇ ਪੁਆਇੰਟ ਆਫ ਵਿਊ ਤੋਂ ਦੇਖੋਗੇ ਤੇ ਉਸ ਚੀਜ਼ ਦਾ ਸੋਲੂਸ਼ਨ ਹੈਗਾ ਆ।
0: ਸੋ ਪ੍ਰੋਬਲਮ ਕੋਈ ਵੀ ਹੋਵੇ, ਸੋਲੂਸ਼ਨ ਰਾਜ ਜੀ ਕੋਲੇ ਆ, ਰਾਜ ਉਹਨਾਂ ਨੂੰ ਫੋਨ ਕਰ ਲਓ, ਫੋਨ ਕਰੋਗੇ ਤਾਂ ਗੱਲ ਕਰੋਗੇ, ਗੱਲ ਕਰੋਗੇ ਤਾਂ ਹੱਲ ਨਿਕਲੇਗਾ। ਘਰੇ ਬੈਠੇ ਰਹੋ, ਕੁਛ ਨੀ ਹੋਣਾ, ਕਿਸੇ ਨੇ ਆ ਕੇ ਚਾਹ ਨੀ ਪੁੱਛਣੀ, ਕਿਸੇ ਨੇ ਆ ਕੇ ਰੋਟੀ ਨੀ ਦੇਣੀ।
2: ਬਿਲਕੁਲ, ਸਿਰਫ ਤੁਸੀਂ ਪਹਿਲਾ ਪੈਰ ਚੁੱਕਣਾ ਆ। ਸੋ ਇੱਕ ਹੋਰ ਗੱਲ ਇਸੇ ਪੁਆਇੰਟ ਤੇ, ਜੇ ਤੁਹਾਡੀ ਮੋਰਗੇਜ ਬਹੁਤ ਵਧੀਆ ਮਤਲਬ ਇੰਟਰਸਟ ਰੇਟ ਤੇ ਵੱਡੀ ਬੈਂਕ ਕੋਲੇ ਹੈਗੀ ਆ, ਤੇ ਫਿਰ ਵੀ ਤੁਸੀਂ ਮੇਰੇ ਕੋਲੇ ਆ ਸਕਦੇ ਆ। ਮੈਂ ਤੁਹਾਡੀ ਬਾਕੀ ਸਿਚੁਏਸ਼ਨ ਐਗਜ਼ਾਮਪਲ ਆਪਾਂ ਮੋਰਗੇਜ ਤੁਹਾਡੀ ਉੱਥੇ ਹੀ ਰੱਖ ਕੇ ਜਿਹੜਾ
0: ਹਾਂਜੀ ਖੈਰ ਰਾਜ ਹੋਰਾਂ ਦੀ ਲਾਈਨ ਕਿਸੇ ਕਾਰਨ ਸੱਜੇ ਖੱਬੇ ਹੋ ਗਈ ਹੈ, ਤੇ ਮੈਂ ਨੰਬਰ ਦੇ ਦਿੰਦਾ ਰਾਜ ਹੋਰਾਂ ਦਾ 416-662-5651 6625656 ਤੁਸੀਂ ਰਾਜ ਹੋਰਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ।
1: ਬਿਲਕੁਲ, ਔਰ ਤੁਹਾਡੇ ਘਰ 'ਚ ਅਗਰ ਐਕਿਊਟੀ ਹੈਗੀ ਹੈ, ਤੁਸੀਂ ਲਾਈਨ ਆਫ ਕ੍ਰੈਡਿਟ ਲੈਣਾ ਚਾਹੁੰਦੇ ਹੋ, ਉਸ ਐਕਿਊਟੀ ਦੇ ਅਗੇਂਸਟ ਤੁਹਾਨੂੰ ਲਾਈਨ ਆਫ ਕ੍ਰੈਡਿਟ ਵੀ ਲੈ ਕੇ ਦੇ ਸਕਦੇ ਆ। ਤੁਸੀਂ ਕੰਟੈਕਟ ਕਰ ਲੈਣਾ, ਮਿਸ ਨਾ ਕਰਨਾ, 416-662-5651
0: ਰਾਜੀ।
2: ਥੈਂਕ ਯੂ,
0: ਥੈਂਕ ਯੂ ਸੋ ਮਚ। ਆਲਰਾਈਟ, ਜਾਣੇ ਆਉਂਦੇ ਹਾਂ, ਸਟੇ ਟਿਊਨ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਅਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਚ ਵਾਇਰਲੈਸ ਲੈਂਡ ਦੀ ਅੱਜ ਅਸੀਂ ਤੁਹਾਨੂੰ ਡੀਲ ਦੇ ਰਹੇ ਹਾਂ, ਕਿਉਂਕਿ ਡੀਲਾਂ ਜਿਹੜੀਆਂ ਬੈੱਲ ਦੀਆਂ ਡੀਲਾਂ, ਔਰ ਇਹ 2-4-10 ਦਿਨ ਨਹੀਂ ਰਹਿਣੀਆਂ, ਇਹ ਓਨਲੀ ਫੋਰ ਦਿਸ ਵੀਕਐਂਡ ਹੈਗੀਆਂ। ਇਹਦੇ ਵਿੱਚ ਆਈਫੋਨ 18 ਤੁਹਾਨੂੰ ਵਾਈਟ ਜਾਂ ਬਲੂ ਰਾਈਟ ਵੇ ਅੱਜ ਹੀ ਮਿਲੇਗਾ $50 ਦੀ ਸਿਰਫ ਡੀਲ ਦੇ ਨਾਲ। ਅਤੇ ਇਹਦੇ ਨਾਲ ਨਾਲ ਹੋਰ ਕਿਹੜੀਆਂ ਡੀਲਸ ਅਵੇਲੇਬਲ ਆ, ਇੱਕ ਵਾਰੀ ਫਿਰ ਚੱਲਦੇ ਹਾਂ ਵਾਇਰਲੈਸ ਲੈਂਡ 'ਤੇ ਅਤੇ ਪਤਾ ਕਰਕੇ ਤੁਹਾਨੂੰ ਲੈ ਕੇ ਦਿੰਦੇ ਹਾਂ ਕਿਹੜੀਆਂ ਕਿਹੜੀਆਂ ਡੀਲਸ ਅਵੇਲੇਬਲ ਆ ਜੀ। ਵੈਲਕਮ ਟੂ ਦ ਪ੍ਰੋਗਰਾਮ
1: ਜੀ। ਬਹੁਤ ਸ਼ੁਕਰੀਆ ਸੁਲਤਾਨ ਭਾਈ ਟਾਈਮ ਦੇਣ ਦਾ। ਤੇ ਜਿਸ ਤਰ੍ਹਾਂ ਤੁਸੀਂ ਦੱਸ ਹੀ ਦਿੱਤਾ ਕਿ ਆਈਫੋਨ 18 ਪ੍ਰੋ ਜਿਹੜਾ ਵਾ ਇਸ ਟਾਈਮ ਸਾਨੂੰ ਬਲੈਕ ਐਂਡ ਬਲੂ ਚ ਅਵੇਲੇਬਲ ਆ, ਔਰ ਔਨ ਦਾ ਸਪਾਟ ਅਵੇਲੇਬਲ ਆ। ਰਾਈਟ ਨਾਓ ਅਗਰ ਕੋਈ ਆਉਂਦਾ ਵਾ ਤੇ ਹੁਣੇ ਮਿਲ ਸਕਦਾ ਤੁਹਾਨੂੰ। ਔਰ ਜਿਹੜੇ ਬਰਗੰਡੀ ਕਲਰ ਆ ਉਹਦੇ ਚ ਥੋੜਾ ਜਿਹਾ ਡਿਲੇ ਆ, ਉਹ ਵੀ 5-7 ਦਿਨ ਚ ਜਿਸ ਤੁਸੀਂ ਜ਼ਿਕਰ ਕੀਤਾ ਸੀ ਕਿ ਉਹ ਮਿਲ ਗਿਆ ਵਾ, ਲੇਕਿਨ ਤੁਸੀਂ ਉਹਦੇ ਵਾਸਤੇ ਅਗਰ ਆਰਡਰ ਕਰੋਗੇ ਤੇ ਫੇਰ ਮਿਲੇਗਾ। ਅਗਰ ਤੁਸੀਂ ਸਿਰਫ ਵੇਟ ਕਰ ਰਹੇ ਜੇ ਤੇ ਫੇਰ ਹੋ ਸਕਦਾ ਜ਼ਿਆਦਾ ਵੇਟ ਤੁਹਾਨੂੰ ਕਰਨਾ ਪੈ ਜੇ। ਅਗਰ
0: ਨਹੀਂ ਜੀ, ਨਹੀਂ ਬਿਲਕੁਲ ਅਸੀਂ ਵੇਟ ਨਹੀਂ ਕਰਨਾ, ਅਸੀਂ ਰਾਈਟ ਵੇ ਅੱਜ ਹੀ ਕਾਲ ਕਰਨੀ। ਸਾਨੂੰ ਪਤਾ ਲੱਗ ਗਿਆ ਕਿ ਓਨਲੀ ਫੋਰ ਦਿਸ ਵੀਕਐਂਡ ਹੀ ਅਵੇਲੇਬਲ ਹੈ $50 ਦੀ ਡੀਲ ਦੇ ਨਾਲ ਬਲੈਕ ਕਲਰ 'ਚ ਜਾਂ ਬਲੂ ਕਲਰ 'ਚ, ਤਾਂ ਰਾਈਟ ਵੇ ਆਈਫੋਨ 18 ਮਿਲ ਰਿਹਾ। ਤੇ ਜੇ ਕੋਈ ਹੋਰ ਕਲਰ ਆਰਡਰ ਕਰਨਾ ਹੈ ਤੇ 5-7 ਦਿਨਾਂ 'ਚ ਤੁਹਾਡਾ ਦੂਸਰਾ ਕਲਰ ਵੀ ਆ ਜਾਏਗਾ ਜਿਹੜਾ ਤੁਹਾਨੂੰ ਚਾਹੀਦਾ। ਪਰ ਬੁਕਿੰਗ ਸਿਰਫ ਇਸ ਵੀਕਐਂਡ 'ਤੇ ਅਵੇਲੇਬਲ ਹੈ 905-639-9494 905-639-9494। ਤੇ ਇੱਕ ਤੁਸੀਂ ਦੱਸ ਰਹੇ ਸੀ $30 ਦੀ ਵੀ ਕੋਈ ਡੀਲ ਹੈ ਜੀ, $30 ਦੀ?
1: ਸੁਲਤਾਨ ਭਾਈ ਡੀਲਾਂ ਬਹੁਤ ਸਾਰੀਆਂ ਨੇ, ਤੇ ਸਿਰਫ ਕਿਉਂਕਿ ਮਿਨੀਮਮ ਜਿਹੜੀਆਂ ਨੇ ਚੱਲਦੀਆਂ ਨੇ ਜਾਂ ਲੋਕਾਂ ਦੀ ਡਿਮਾਂਡ ਜ਼ਿਆਦਾ ਉਹ ਦੱਸ ਰਹੇ। ਅਗਰ ਕਿਸੇ ਲੋਕਾਂ ਦੀ ਰਿਕੁਆਇਰਮੈਂਟ ਆ ਇੰਟਰਨੈਸ਼ਨਲ ਰੋਮਿੰਗ ਦਾ, ਉਹ ਵੀ ਹੈ $30 ਦਾ ਪਲਾਨ ਜਿਹਦੇ 'ਚ ਅਨਲਿਮਿਟਡ ਡੇਟਾ ਵਾ ਕੈਨੇਡਾ US ਦੀ ਰੋਮਿੰਗ ਦਾ, ਉਹ ਸਟਿਲ ਅਵੇਲੇਬਲ ਆ। ਅਗਰ ਇਸ ਤੋਂ ਇਲਾਵਾ ਅਗਰ ਤੁਸੀਂ ਜਿਸ ਤਰ੍ਹਾਂ ਇੰਟਰਨੈਸ਼ਨਲ 69 ਕੰਟਰੀ ਨੇ ਜਿਹਦੇ ਵਿੱਚ ਆਲਮੋਸਟ ਸਾਰੇ ਕੰਟਰੀ ਆ ਜਾਂਦੇ, ਯੂਰੋਪੀਅਨ, ਏਸ਼ੀਅਨ, ਇੰਡੀਆ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਉਹ ਵੀ ਆਉਂਦਾ ਵਾ।
0: ਔਰ ਇਹ ਵੀ ਬੈਲ ਦੀਆਂ ਡੀਲਾਂ ਸਾਰੀਆਂ?
1: ਹਾਂਜੀ, ਇਹ ਵੀ ਬੈਲ ਦੀਆਂ ਡੀਲਾਂ। ਉਹਦੇ 'ਚ ਤੁਹਾਨੂੰ ਅਨਲਿਮਿਟਡ ਯੂਜੇਜ ਆ, 65 ਦਾ ਪਲਾਨ ਉਹਦੇ 'ਚ, ਤੁਸੀਂ ਜਿੰਨਾ ਮਰਜ਼ੀ ਡਾਟਾ ਉਹਦੇ 'ਚ, ਕੋਈ ਲਿਮਿਟ ਨਹੀਂ ਹੈ। ਬੇਸ਼ੱਕ ਤੁਸੀਂ ਇੱਥੇ ਜੇ ਪਾਕਿਸਤਾਨ ਜੇ ਇੰਡੀਆ ਜੇ ਯੂਰਪ ਦੇ ਕਿਸੇ ਕੰਟਰੀ ਜੇ ਜਿੰਨਾ ਮਰਜ਼ੀ ਯੂਜ਼ ਕਰੋ, ਉੱਥੋਂ ਵਾਪਸ ਕੈਨੇਡਾ ਵੀ ਕਾਲ ਕਰੋ, ਕੋਈ ਐਕਸਟਰਾ ਚਾਰਜਿਸ ਨਹੀਂ। ਜਿਹੜੇ ਕਿ ਮੋਸਟਲੀ ਕੈਰੀਅਰ ਦੇ ਵਿੱਚ $16-17 ਪਰ ਡੇ ਦਾ ਉੱਥੇ ਜਾ ਕੇ ਚਾਰਜ ਕਰਦੇ ਨੇ, ਲੇਕਿਨ ਇਸ ਟਾਈਮ ਦੇ ਵਿੱਚ ਤੁਹਾਨੂੰ ਇੰਕਲੂਡ ਆ ਸਾਰਾ ਕੁਛ। ਅਨਲਿਮਿਟਡ ਡਾਟਾ ਇੱਕ ਹੁੰਦਾ ਵਾ ਸੁਲਤਾਨ ਭਾਈ, ਅਨਲਿਮਿਟਡ ਡਾਟਾ ਜਿਹੜਾ 50-100 ਤੋਂ ਬਾਅਦ ਸਲੋ ਹੋ ਜਾਂਦਾ, ਲੇਕਿਨ ਆਹ ਜਿਹੜਾ 65 ਵਾਲਾ ਵਾ ਇਹਦੀ ਪ੍ਰਾਈਸ ਗਰੰਟੀ ਆ, 5 ਸਾਲ ਤੱਕ ਇਹਦੀ ਪ੍ਰਾਈਸ ਚੇਂਜ ਨਹੀਂ ਹੋਏਗੀ, ਔਰ ਇਹਦੇ ਵਿੱਚ ਅਨਲਿਮਿਟਡ ਆ, ਜਿਸ ਤਰ੍ਹਾਂ ਫਾਸਟ ਸਪੀਡ ਅਨਲਿਮਿਟਡ ਰਹੇਗਾ ਡਾਟਾ।
0: ਵੈਰੀ ਨਾਈਸ ਜੀ, ਬਹੁਤ ਸਾਰੀਆਂ ਡੀਲ ਹੈਗੀਆਂ ਜਿੱਥੇ ਤੁਹਾਨੂੰ ਬੈੱਲ ਕੈਨੇਡਾ ਦੀਆਂ ਡੀਲ ਮਿਲ ਰਹੀਆਂ ਵਾਇਰਲੈਸ ਲੈਂਡ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਹੀ ਤੁਸੀਂ ਪਹੁੰਚ ਜਾਣਾ, 801 ਬੋਵੇ ਡਰਾਈਵ ਵੈਸਟ ਤੇ। ਪਰ ਜਾਣ ਤੋਂ ਪਹਿਲੇ ਰਾਈਟ ਵੇ ਕਾਲ ਕਰਕੇ ਆਪਣਾ ਸਿਰਫ ਨਾਮ ਦੇ ਕੇ ਡੀਲ ਹੋਲਡ ਕਰਾ ਲੈਣਾ। ਇਹ ਨਾ ਹੋਵੇ ਕਿ ਜਿਹੜੇ ਬਲੈਕ ਤੇ ਬਲੂ ਆਈਫੋਨ 18 ਪ੍ਰੋ ਰਹਿ ਗਏ $50 ਦੀ ਡੀਲ ਨਾਲ, ਉਹ ਤੁਹਾਡੇ ਜਾਂਦਿਆਂ ਨੂੰ ਖਤਮ ਹੋ ਜਾਣ। 905-639-9494 905-639-9494

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਅੱਜ ਪ੍ਰੋਗਰਾਮ ਸਪੌਂਸਰ ਕੀਤਾ ਜਾ ਰਿਹਾ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅੱਜ ਤੁਹਾਨੂੰ ਬਿਲਟ ਇਨ ਕਿਚਨ ਬਹੁਤ ਹੀ ਸ਼ਾਨਦਾਰ ਤੇ ਲੋਐਸਟ ਪ੍ਰਾਈਸ 40% ਦੇ ਡਿਸਕਾਊਂਟ ਨਾਲ ਲੈ ਕੇ ਦੇ ਰਹੇ ਹਾਂ। ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਚ ਲੈ ਕੇ $6,100 ਦੀ ਸੇਵਿੰਗ ਕਰ ਸਕਦੇ ਹੋ। ਤੁਸੀਂ ਪਹੁੰਚਣਾ ਇਹਦੇ ਵਾਸਤੇ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ ਡੋਟ ਕੋਮ 9054502828। ਸਾਡੇ ਲਾਂਡਰੀ ਸੈਕਸ਼ਨ 'ਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,000 ਵਾਲਾ, ਪਲੈਟੀਨਮ ਸੀਰੀਜ਼ 'ਚ ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ ਫੀਚਰਸ ਦੇ ਨਾਲ ਹੈ, $2,200, $2,600, $2,800 ਨੋ ਅੱਜ ਮਿਲਣਾ ਸਿਰਫ ਅਤੇ ਸਿਰਫ $1,799 ਦਾ,
1: $1,799
0: 'ਚ ਲੋਐਸਟ ਪ੍ਰਾਈਸ ਗਰੰਟੀ ਹੈ। ਪਰ ਹੈ ਮੇਰੇ ਕੋਲ ਲਿਮਿਟਿਡ ਇਨਵੈਂਟਰੀ ਹੈ, ਇਸ ਲਈ ਤੁਸੀਂ ਕੁਇਕ ਐਕਟ ਕਰੋਗੇ ਅਤੇ ਤੁਸੀਂ ਆਪਣੀ ਸੇਵਿੰਗ ਕਰ ਲਓਗੇ। ਕੁਇਕ ਐਕਟ 'ਚ ਇਹ ਹੈ ਕਿ ਤੁਸੀਂ ਕਾਲ ਕਰਕੇ ਆਪਣਾ ਨਾਮ ਅਤੇ ਨੰਬਰ ਦੇ ਕੇ ਹੋਲਡ ਕਰਾ ਸਕਦੇ ਹੋ, ਫਿਰ ਸ਼ੋਰੂਮ 'ਤੇ ਪਹੁੰਚ ਕੇ ਚੈੱਕ ਕਰੋ, ਕੰਪੇਅਰ ਕਰੋ, ਬਲਕਿ ਪ੍ਰਾਈਸ ਕੰਪੇਅਰ ਕਰੋ, ਫਿਰ ਡਿਲੀਵਰੀ ਸਕੈਜੂਅਲ ਕਰਨਾ। 905-450-2828 ਨੰਬਰ ਹੈ, 9054502828। ਅਤੇ 85-inch ਟੀਵੀ ਮੈਂ ਤੁਹਾਨੂੰ ਦੱਸਿਆ ਸੀ, ਦੋ ਸਿਰਫ ਸਟੋਕ 'ਚ ਹੈਗੇ ਆ, 2 ਲੱਕੀ ਕਸਟਮਰ ਕੈਨ ਗੈਟ ਇਟ $1,199 ਦਾ। ਇਹ ਮਿੰਨੀ ਐੱਲ ਈ ਡੀ ਹੈ, ਸੈਮਸੰਗ ਦਾ 2026 ਦਾ ਲੇਟੈਸਟ ਮਾਡਲ ਹੈ। ਜੇ ਤੁਸੀਂ 75-inch ਲੈਣਾ ਤਾਂ $899 ਦਾ ਮਿਲ ਜਾਏਗਾ। ਮਿਲਣਾ ਕਿੱਥੋਂ ਹੈ? ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ, 905-450-2828 ਨੰਬਰ ਹੈ। ਜਦੋਂ ਇਹੋ ਜਿਹੀਆਂ ਡੀਲਾਂ, ਵਾਇਰਲੈਸ ਲੈਂਡ ਬੈੱਲ ਦੀਆਂ ਡੀਲਾਂ, ਤੁਹਾਨੂੰ ਆਈਫੋਨ 18 ਪ੍ਰੋ ਰਾਈਟ ਵੇ ਅਵੇਲੇਬਲ ਮਿਲਣਾ $50 ਦੀ ਡੀਲ ਦੇ ਨਾਲ, ਅਤੇ ਫਿਰ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ ਚੱਕਰ ਲਾਉਣਾ ਬਹੁਤ ਜ਼ਰੂਰੀ ਹੈ। 905-450-2828, 9054502828। ਅਤੇ ਜਿਹੜੇ ਕਸਟਮਰ ਫਰਨੀਚਰ ਲੈਣਾ ਚਾਹੁੰਦੇ ਆ, ਚਾਹੇ ਬੈੱਡਰੂਮ ਸੈੱਟ ਲੈਣਾ, ਚਾਹੇ ਡਾਇਨਿੰਗ ਰੂਮ ਸੈੱਟ ਲੈਣਾ, ਚਾਹੇ ਤੁਸੀਂ ਲਿਵਿੰਗ ਰੂਮ ਸੈੱਟ ਲੈਣਾ, ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਨੂੰ ਵੁੱਡ ਦਾ, ਪੂਰਾ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਅੱਜ ਦੇ ਰਹੇ ਹਾਂ $800 ਤੋਂ $399 'ਚ। ਮਿਲਣਾ ਕਿੱਥੇ ਹੈ? ਗ੍ਰੈਂਡ ਫਰਨੀਚਰ, 6685 ਟੋਮਕਨ ਰੋਡ, 6472620000। ਹੋਰ ਕਿਹੜੀਆਂ ਕਿਹੜੀਆਂ ਡੀਲਾਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3,500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1,499 ਦਾ। ਜੀ ਹਾਂ, $1,499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1,200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਭਾਜੀ
0: ਥੈਂਕ ਯੂ ਵੈਰੀ ਮਚ ਜੀ, ਮਿਸ ਨਾ ਕਰ ਜਾਣਾ 647-262-0000, 647 262-0000
1: ਸੁਲਤਾਨ ਜੀ
0: ਜੀ
1: ਮੈਂ ਲੈਣੇ ਆ ਅੱਜ ਟੈਲੀਵਿਜ਼ਨ
0: ਠੀਕ ਹੈ
1: ਪ੍ਰਾਈਜ਼ਾਂ ਲੈਣੀਆਂ ਜਿਹੜੀਆਂ ਕਦੇ ਸੁਣੀਆਂ ਨਹੀਂ ਹੈ
0: ਬਿਲਕੁਲ ਨਹੀਂ ਸੁਣੀ

0: ਗਾਰਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਜ਼ਰੂਰ ਚੱਕਰ ਲਾਉਣਾ, ਚਾਹੇ ਤੁਸੀਂ ਵਾਸ਼ਰ ਐਂਡ ਡਰਾਇਰ ਲੈਣਾ, ਚਾਹੇ ਫਰਿੱਜ ਸਟੋਵ ਡਿਸ਼ ਵਾਸ਼ਰ ਲੈਣਾ, ਪੂਰਾ ਬਿਲਟ ਇਨ ਕਿਚਨ ਲੈਣਾ, ਅਤੇ ਇੱਕ ਵਾਰੀ ਬਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬਰੈਂਪਟਨ ਟੀਵੀ ਐਪ, ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ ਤਾਂ ਕਿ ਤੁਹਾਡਾ ਲੱਕੀ ਡਰੋਅ 'ਚ ਨਾਮ ਪਵੇ ਅਤੇ ਤੁਸੀਂ ਲੈਪਟੋਪ ਜਿੱਤ ਸਕੋ। 905-450-2828 905-450-2828 ਜੀ।
1: ਉੱਪਰ ਵਾਲੇ ਦੁਆ ਕਰ ਮੇਰਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: the views and opinions of the management and staff of CHLO AM 530.
1: Welcome to Radio Gold. आप सुन रहे हैं रेडियो गोल्ड, जहां सिर्फ आपके लिए है सब कुछ, क्योंकि हम लेकर आए हैं एक नया और रोमांचक अनुभव, जहां होगा म्यूजिक, एंटरटेनमेंट, न्यूज, टॉक शो और आपका और हमारा साथ। तो सुनते रहे रेडियो गोल्ड, क्योंकि ये है आपके साथ हमेशा। सुनहरे लम्हे और चमकती दुनिया में आपका स्वागत है, जहां हर लम्हा है सोने की तरह कीमती, गोल्डन मोमेंट्स की मिठास के साथ। The views, ideas and opinions expressed in the program are strictly that of the participants and they do not in any ways reflect the views, ideas and opinions of Radio Gold.
2: Good afternoon, good evening, Saturday, October 3rd, 1st. ਪ੍ਰੋਗਰਾਮ ਅਕਤੂਬਰ ਦਾ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਗਏ ਹਾਂ। ਅੱਜ 17 ਡਿਗਰੀ ਟੈਂਪਰੇਚਰ ਦੇ ਨਾਲ ਖੂਬਸੂਰਤ ਜਿਹਾ ਦਿਨ, ਅਕਤੂਬਰ ਦੇ ਵਿੱਚ ਇੰਨਾ ਖੂਬਸੂਰਤ ਦਿਨ ਦੇਖਣ ਨੂੰ ਮਿਲੇ, ਫਿਰ ਕਿਸੇ ਚੀਜ਼ ਦੀ ਕੰਪਲੇਂਟ ਕਿਉਂ ਕਰਨੀ ਹੈ। ਵਾਟ ਅ ਬਿਊਟੀਫੁਲ ਡੇ ਟੂਡੇ ਆਊਟਸਾਈਡ। ਥੋੜ੍ਹੇ ਦਿਨ ਰਹਿ ਗਏ ਹੈ ਅਭੀ ਅਕਤੂਬਰ ਹੁਣੇ ਸਟਾਰਟ ਹੋ ਚੁੱਕਿਆ ਹੈ, ਫਿਰ ਉਸ ਤੋਂ ਬਾਅਦ ਅਸੀਂ ਵੀ ਆਰ ਮੂਵਿੰਗ ਟੂਵਰਡਸ ਵਿੰਟਰ। ਲੇਕਿਨ ਇਹ ਖੂਬਸੂਰਤ ਜਿਹੇ ਦਿਨ ਨੂੰ ਤੁਸੀਂ ਇੰਜੋਏ ਕਰੋ। ਕੱਲ੍ਹ ਵੀ ਬਹੁਤ ਹੀ ਪਿਆਰਾ ਜਿਹਾ ਬਟ ਕਲਾਉਡੀ ਡੇ ਹੈ, ਬਟ ਟੈਂਪਰੇਚਰ ਇਜ਼ ਇਨ ਡਬਲ ਡਿਜਿਟ, ਸੋ ਨੋ ਕੰਪਲੇਂਟਸ। ਕੰਪਲੇਂਟ ਵੈਸੇ ਵੀ ਕਰਨੀ ਨਹੀਂ ਚਾਹੀਦੀ, ਜੋ ਕੁਛ ਹੈ ਜਦੋਂ ਅਸੀਂ ਉਸ ਬਾਰੇ ਬੈਠ ਕੇ ਲਿਖੀਏ ਕਿ ਸਾਡੇ ਕੋਲ ਕੀ ਹੈ, ਫਿਰ ਮੈਨੂੰ ਲੱਗਦਾ ਕਿ ਕੰਪਲੇਂਟ ਕਰਨ ਦੀ ਕੋਈ ਵੀ ਗੁੰਜਾਇਸ਼ ਬਾਕੀ ਨਹੀਂ ਬਚਦੀ। ਪ੍ਰੋਗਰਾਮ ਸੁਣਦੇ ਰਹੋ 5 ਤੋਂ ਲੈ ਕੇ 6 ਵਜੇ ਤੱਕ ਸਾਡਾ ਤੁਹਾਡਾ ਸਾਥ ਰੇਡੀਓ ਗੋਲਡ ਦੇ ਉੱਪਰ। ਸਟੂਡੀਓਜ਼ ਦੇ ਨੰਬਰ

0: 416-233-7368 and my number is 416-910-6000. ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੋਜ਼ਿਟਿਵ ਥਾਟ ਦੇ ਨਾਲ। ਕਹਿੰਦੇ ਕਿ ਤੁਸੀਂ ਕਿੰਨੇ ਵੀ ਪੜ੍ਹੇ ਲਿਖੇ ਹੋ ਜਾਓ, ਕਿੰਨੇ ਵੀ ਸ਼ਿਕਸ਼ਿਤ ਹੋ ਜਾਓ, ਲੇਕਿਨ ਰੱਬ ਨੂੰ ਭੁੱਲਣ ਦੀ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਕਾਲ ਕਰਮ ਦੇਖਦਾ ਤੁਹਾਡੀ ਡਿਗਰੀ ਨਹੀਂ। ਹਮੇਸ਼ਾ ਉਸ ਉੱਪਰ ਵਾਲੇ ਦਾ ਸ਼ੁਕਰਾਨਾ ਕਰੋ, ਹਮੇਸ਼ਾ ਉਸ ਉੱਪਰ ਵਾਲੇ ਨੂੰ ਗ੍ਰੇਟਫੁਲ ਰਹੋ, ਗ੍ਰੈਟੀਟਿਊਡ ਕਰਦੇ ਰਹੋ। ਜ਼ਿੰਦਗੀ 'ਚ ਜੋ ਕੁਛ ਵੀ ਹੋ ਰਿਹਾ, ਜਸਟ ਬੀ ਗ੍ਰੇਟਫੁਲ। ਸਬਰ ਨਾਲ ਜਦੋਂ ਤੁਸੀਂ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਹੋ ਤਾਂ ਜ਼ਿੰਦਗੀ ਆਟੋਮੈਟਿਕਲੀ ਬਿਹਤਰ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਗੀਤ ਸੰਗੀਤ ਹੋਏਗਾ, ਰੀਅਲ ਅਸਟੇਟ ਦੀ ਮਾਰਕੀਟ ਅਪਡੇਟ ਹੋਏਗੀ, ਮੋਰਗੇਜ ਦੀ ਕੁਛ ਇਨਫੋਰਮੇਸ਼ਨ ਹੋਏਗੀ, ਸਪੋਂਸਰਸ ਮੈਸੇਜਿਸ, ਔਰ ਅੱਜ ਫੇਸਬੁੱਕ ਲਾਈਵ ਕਰਾਂਗੇ। ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤੁਸੀਂ ਵੀ ਜਾ ਕੇ ਦੇਖ ਸਕਦੇ ਹੋ ਸੋਨਮ ਰਸਪ੍ਰੀਤ ਦੇ ਨਾਮ 'ਤੇ, ਯੂ ਕੈਨ ਗੋ। ਲਾਸਟ ਵੀਕ ਮੈਂ ਇੱਕ ਕੁਐਸਚਨ ਪੁੱਛਿਆ ਸੀ ਐਸਟ੍ਰੋਲੋਜੀਕਲੀ ਕਿ ਮਨੀਬੰਦ ਦੀਆਂ ਲਾਈਨਸ ਤੁਹਾਡੇ ਹੱਥ ਅਤੇ ਤੁਹਾਡੇ ਬਾਜੂ ਦੇ ਨਾਲ ਤਿੰਨ ਲਾਈਨਸ ਜਿਸਦੇ ਹੱਥ ਵਿੱਚ ਨੇ ਉਹ ਪਲੀਜ਼ ਕਾਲ ਕਰੋ, ਕਿਉਂਕਿ ਬਹੁਤ ਘੱਟ ਲੋਕਾਂ ਦੇ ਹੱਥ ਵਿੱਚ ਲਾਈਨਸ ਹੁੰਦੀਆਂ ਨੇ। ਬਟ ਆਈ ਗੋਟ ਮੈਨੀ ਕਾਲਸ, ਪਰ ਕਿਸੇ ਦੇ ਵੀ ਹੱਥ ਵਿੱਚ ਉਹ ਲਾਈਨ ਨਹੀਂ ਸੀ ਵਿੱਚ ਵੀ ਵਰ ਟਾਕਿੰਗ ਅਬਾਊਟ। ਅਤੇ ਮੈਂ ਅੱਜ ਲਾਈਵ ਜਾ ਕੇ ਆਲ ਟੈਲ ਯੂ ਕਿ ਉਹ ਲਾਈਨਸ ਕਿੱਦਾਂ ਹੋਣੀਆਂ ਚਾਹੀਦੀਆਂ ਨੇ, ਫਿਰ ਤੁਸੀਂ ਆਪਣੇ ਆਪਣੇ ਹੈਂਡਸ ਚੈੱਕ ਕਰਨਾ। ਔਰ ਫਿਰ ਅੱਜ ਡਿਸਕਸ ਕਰਾਂਗੇ ਕਿ ਜੇਕਰ ਤੁਹਾਡੇ ਹੱਥ ਵਿੱਚ ਕਿਸੇ ਦੇ ਵੀ ਹੱਥ ਵਿੱਚ ਦਿਲ ਹੈ ਅਤੇ ਉਹਦਾ ਕੀ ਮਤਲਬ ਹੁੰਦਾ, ਅਤੇ ਜੇਕਰ ਤੁਹਾਡੇ ਹੱਥ ਵਿੱਚ ਦਿਲ ਹੈਗੇ ਹੈ ਤਾਂ ਤੁਸੀਂ ਪਲੀਜ਼ ਕਾਲ ਜ਼ਰੂਰ ਕਰਨਾ ਮੈਨੂੰ 416-910-6000 'ਤੇ। ਦੈਨ ਆਫਟਰ ਦਾ ਪ੍ਰੋਗਰਾਮ ਵਿਲ ਡਿਸਕਸ ਅਬਾਊਟ ਦੈਟ। ਕਾਫੀ ਲੋਕਾਂ ਦੇ ਮੈਨੂੰ ਕਾਲਸ ਵੀ ਆਈਆਂ, ਨੈਕਸਟ ਵੀਕ ਵੀ ਆਰ ਮੀਟਿੰਗ ਐਸ ਵੈਲ, ਅਤੇ ਜੇਕਰ ਤੁਸੀਂ ਵੀ ਕੁਛ ਜਾਣਨਾ ਚਾਹੁੰਦੇ ਹੋ ਤਾਂ ਬਿਲਕੁਲ ਯੂ ਕੈਨ ਕਾਲ ਮੀ 416-910-6000 ਨੰਬਰ ਹੈ, ਇਸ ਨੰਬਰ 'ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਔਰ ਚਲੋ ਜੀ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦੀ ਤਰਫ ਚੱਲਦੇ ਹਾਂ, ਔਰ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਇੱਦਾਂ ਹੀ ਅੱਗੇ ਚਲਾਉਂਦੇ ਰਹਾਂਗੇ। ਤੁਸੀਂ ਵੀ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, 416-910-6000।
1: ਪ੍ਰੋਗਰਾਮ ਆਪ ਸੁਣ ਰਹੇ ਹੈ ਰੇਡੀਓ ਗੋਲਡ ਸ਼ਾਈਨ ਵਿਦ ਸੋਨਮ, ਕੀਪ ਲਿਸਨਿੰਗ ਐਂਡ ਕੀਪ ਸਮਾਈਲਿੰਗ। ਵਿਲ ਬੀ ਰਾਈਟ ਬੈਕ ਆਫਟਰ ਅ ਸ਼ਾਰਟ ਬ੍ਰੇਕ।

0: आप सुन रहे हैं रेडियो गोल्ड. फॉर एनी प्रमोशंस टू ग्रो योर बिजनेस, स्पॉन्सरशिप और एनी अदर इन्फॉर्मेशन, कॉल 416-910-6000, 416-910-6000, और यू कैन ईमेल radiogold01@gmail.com. कीप लिसनिंग एंड कीप स्माइलिंग.
1: Use multi-factor authentication.
0: Once again, welcome to the program. Swagat hai tuhanu sab da program de vich. Galbaat karan layi number again 416-910-6000. Is number te galbaat kiti ja sakdi hai. Chalo ek khoobsurat jehe geet di taraf tuhanu leke chalde haan. Tuhadi farmaish, tuhadi nazar, tusi geet sunna chaha hai. Aur enjoy karde hain is khoobsurat se geet nu. Chandarma di चंद की जेकर असी गल करिए तां बहुत खूबसूरत है चंद्रमा. और जदों स्पेशली पूर्णमाशी हुंदी है तां फुल मून जदों हुंदा है तो उदों उसदियां वाइब्स बहुत ज़्यादा स्ट्रोंग हुंदियां ने. एंड इट रियली अफेक्ट्स आवर लाइफ क्योंकि चंद्रमा नूं एस्ट्रोलॉजिकली मन दे नाल जोड़िया जांदा है. मन दे बारे असी सुनिया ही है कि मन जीते जग जीत. मतलब जे तुसी अपने मन नूं जीत लिया तो समझो तुसी दुनिया जीत सकते हो. पर प्रॉब्लम यही है कि मन नूं जीतना सब तो मुश्किल काम है. लेकिन जेकर तुसी कोशिश करते हो, तुसी अपने मन नूं स्ट्रोंग रखना चाहते हो, तो पानी ज़्यादा पिया करो, पानी दे नज़दीक रहा करो, चांदी ज़्यादा पहनो, तुसी अपने मन नूं स्ट्रोंग कर सकते हो. इट्स वेरी ईजी बट इट्स नॉट डिफिकल्ट बट इट इज़ हार्ड. कई बार असी ਜ਼ਿੰਦਗੀ 'ਚ ਰੂਟੀਨ ਦੇ ਵਿੱਚ ਚੱਲਦੇ ਰਹਿੰਦੇ ਹਾਂ ਬਟ ਵੀ ਡੋਂਟ ਥਿੰਕ ਕਿ ਜ਼ਿੰਦਗੀ 'ਚ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ, ਬਹੁਤ ਸਾਰੀਆਂ ਮੁਸ਼ਕਿਲਾਂ ਆਉਂਦੀਆਂ ਕਿ ਕੋਈ ਰਸਤਾ ਨਜ਼ਰ ਨਹੀਂ ਆਉਂਦਾ. ਅਤੇ ਇਹਦਾ ਮਤਲਬ ਹੈ ਕਿਸੇ ਦੀ ਕਹੀ ਹੋਈ ਗੱਲ, ਛੋਟੀ ਜਿਹੀ ਗੱਲ ਸਾਨੂੰ ਪਿੰਚ ਕਰ ਜਾਂਦੀ ਹੈ. ਇਹਦਾ ਮਤਲਬ ਹੈ ਕਿ ਸਾਡੇ ਇਮੋਸ਼ਨਸ ਇਮਬੈਲੈਂਸ ਹੈ. ਮੈਂ ਲਾਸਟ ਵੀਕ ਦੱਸਿਆ ਸੀ ਕਿ ਆਪਣੇ ਇਮੋਸ਼ਨਸ ਨੂੰ ਬੈਲੈਂਸ ਕਰਨ ਲਈ ਜਾਂ ਆਪਣੇ ਇਮੋਸ਼ਨਸ ਨੂੰ ਸਪਿਰਿਟ ਨੂੰ ਹਾਈ ਕਰਨ ਲਈ ਜਾਂ ਆਪਣੇ ਮਨ ਨੂੰ ਮਜ਼ਬੂਤ ਕਰਨ ਲਈ ਤੁਸੀਂ ਐਵਰੀ ਮੰਡੇ ਜੇਕਰ ਚਾਂਦੀ ਦਾ ਇੱਕ ਸਿੱਕਾ ਆਪਣੇ ਪਿੱਲੋ ਦੇ ਨੀਚੇ ਰੱਖ ਕੇ ਸੌਂਦੇ ਹੋ ਤਾਂ ਉਹਦੇ ਨਾਲ ਜਿਹੜੀ ਚਾਂਦੀ ਦੀ ਐਨਰਜੀ ਹੈ ਉਹ ਤੁਹਾਡੇ ਮਨ ਨਾਲ ਕਨੈਕਟ ਹੋ ਕੇ ਤੁਹਾਡੇ ਮਾਇੰਡ ਨੂੰ ਸਟਰੋਂਗ ਕਰ ਸਕਦੀ ਹੈ. ਇਸ ਤਰ੍ਹਾਂ ਜਦੋਂ ਫੁੱਲ ਮੂਨ ਹੁੰਦਾ ਹੈ ਤਾਂ ਉਸ ਟਾਈਮ ਤੁਸੀਂ ਪਾਣੀ ਜ਼ਿਆਦਾ ਪੀਓ. ਅੱਜ ਕੱਲ੍ਹ ਤਾਂ ਬਹੁਤ ਟ੍ਰੈਂਡੀ ਹੋ ਗਿਆ ਹੈ ਮੂਨ ਵਾਟਰ ਬਣਾਉਣਾ. ਚੰਦਰਮਾ ਦੀ ਰੋਸ਼ਨੀ ਵਿੱਚ ਤੁਸੀਂ ਪਾਣੀ ਰੱਖ ਦਿਉ ਔਰ ਸਾਰੀ ਰਾਤ ਉਹ ਪਾਣੀ ਚਾਰਜ ਹੁੰਦਾ ਰਹਿੰਦਾ. ਦੈਨ ਯੂ ਕੈਨ ਡਰਿੰਕ ਦੈਟ ਵਾਟਰ. ਉਹਦੇ ਨਾਲ ਵੀ ਤੁਹਾਡਾ ਮਨ ਜਿਹੜਾ ਉਹ ਸਟਰੋਂਗ ਹੁੰਦਾ. ਫਿਰ ਪੁਰਾਣੇ ਜ਼ਮਾਨੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਸਾਡੇ ਨਾਨੀਆਂ ਦਾਦੀਆਂ ਦਰਖਤ ਦੇ ਉੱਪਰ ਚੰਦਰਮਾ ਪੂਰਨਮਾਸ਼ੀ ਵਾਲੇ ਦਿਨ, ਫੁੱਲ ਮੂਨ ਵਾਲੇ ਦਿਨ ਖੀਰ ਬਣਾ ਕੇ ਟੰਗ ਦਿੰਦੇ ਸੀ ਤਾਂ ਕਿ ਚੰਦਰਮਾ ਦੀ ਪੂਰੀ ਰੋਸ਼ਨੀ ਉਸ ਖੀਰ ਦੇ ਅੰਦਰ ਆ ਜਾਏ ਔਰ ਉਸ ਤੋਂ ਬਾਅਦ ਉਹ ਸਾਰੀ ਫੈਮਿਲੀ ਨੂੰ ਖੀਰ ਦਿੱਤੀ ਜਾਂਦੀ ਸੀ. ਸੋ ਇਹ ਵੀ ਇੱਕ ਰਿਚੁਅਲ ਕਹਿ ਸਕਦੇ ਹੋ, ਟ੍ਰੈਂਡ ਕਹਿ ਸਕਦੇ ਹੋ, ਜਾਂ ਫਿਰ ਆਪਣੇ ਮਨ ਨੂੰ ਸਟਰੋਂਗ ਕਰਨ ਦਾ ਇੱਕ ਤਰੀਕਾ ਕਰ ਸਕਦੇ ਹੋ. ਛੋਟੇ ਛੋਟੀਆਂ ਚੀਜ਼ਾਂ ਨੇ ਬਟ ਵਿਦਾਊਟ ਐਨੀ ਕੋਸਟ ਅਸੀਂ ਘਰ ਦੇ ਵਿੱਚ ਹੀ ਇਹਨਾਂ ਚੀਜ਼ਾਂ ਨੂੰ ਯੂਜ਼ ਵਿੱਚ ਲਿਆ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਾਂ, ਆਪਣੇ ਮਨ ਨੂੰ ਸਟਰੋਂਗ ਬਣਾ ਸਕਦੇ ਹਾਂ. ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈ ਰੇਡੀਓ ਗੋਲਡ ਦੇ ਕਿਸੇ ਵੀ ਪਲੇਟਫਾਰਮ 'ਤੇ ਤੁਸੀਂ ਜਾਓਗੇ. ਯੂ ਵਿਲ ਗੈਟ ਆਲ ਦਾ ਇਨਫੋਰਮੇਸ਼ਨ ਆਪਣੀ ਜ਼ਿੰਦਗੀ ਨੂੰ ਅਤੇ ਆਪਣੇ ਮਨ ਨੂੰ ਕਿੱਦਾਂ ਬਿਹਤਰ ਬਣਾਇਆ ਜਾ ਸਕਦਾ ਹੈ. ਇੱਕ ਖੂਬਸੂਰਤ ਜਿਹਾ ਗੀਤ ਤੁਹਾਡੀ ਨਜ਼ਰ. ਇੰਜੋਏ ਦਿਸ ਬਿਊਟੀਫੁਲ ਸੌਂਗ. ਕਹਿੰਦੇ ਹੈ ਕਿ ਚਾਂਦ ਵੀ ਕਿਆ ਹਸੀ ਸਿਤਮ ਠਾਤਾ ਹੈ, ਚਾਂਦ ਵੀ ਕਿਆ ਹਸੀ ਸਿਤਮ ਠਾਤਾ ਹੈ, ਬਚਪਨ ਮੇਂ ਮਾਮਾ ਔਰ ਜਵਾਨੀ ਮੇਂ ਸਨਮ ਨਜ਼ਰ ਆਤਾ ਹੈ. ਇੰਜੋਏ ਦਿਸ ਬਿਊਟੀਫੁਲ ਸੌਂਗ ਔਰ ਪ੍ਰੋਗਰਾਮ ਐਸਾ ਹੀ ਸੁਣਦੇ ਰਹੋ. 5:30 ਤੇ 5 to 6 ਵਜੇ ਤੱਕ ਰੇਡੀਓ ਗੋਲਡ ਆਫਟਰ ਦਾ ਸ਼ੋ. ਨੰਬਰ ਇਜ 416-910-6000. ਜਸਟ ਬੀ ਰੈਡੀ. ਆਪਾਂ ਥੋੜ੍ਹੀ ਜਿਹੀ ਐਸਟ੍ਰੋਲੋਜੀਕਲੀ ਗੱਲ ਵੀ ਕਰਾਂਗੇ ਕਿ ਜੇਕਰ ਤੁਹਾਡੇ ਹੱਥ ਵਿੱਚ ਦਿਲ ਹੈ ਅਲੱਗ ਅਲੱਗ ਜਗ੍ਹਾ 'ਤੇ ਤਾਂ ਉਹਦੇ ਕੀ ਰੀਜ਼ਨਸ ਹੋ ਸਕਦੇ ਨੇ ਐਂਡ ਹਾਊ ਵੀ ਕੈਨ ਥਿੰਕ ਬੈਟਰ ਔਨ ਦੈਟ. ਔਰ ਮਨੀਬੰਦੀ ਵੀ ਗੱਲ ਕਰਾਂਗੇ ਜਿਹੜੀਆਂ ਲਾਈਨਸ ਤੁਹਾਡੇ ਹੱਥ ਵਿੱਚ ਟੋਕ ਅਬਾਊਟ ਦੈਟ. ਲੇਕਿਨ ਆਫਟਰ ਦਿਸ

0: जीटीए की रियल एस्टेट मार्केट में स्वागत है आपका। अगर आपको लग रहा है कि टोरंटो का रियल एस्टेट मार्केट अभी भी बस गिर रहा है तो जरा नंबर्स को ध्यान से देखिए, क्योंकि कहानी थोड़ी बदल रही है। अगस्त में जीटीए में करीब 5,057 होम सोल्ड हुए, जबकि नई लिस्टिंग्स पिछले साल की तुलना में। रियल एस्टेट मार्केट अपडेट में सोनम की तरफ से स्वागत है। घर खरीदते समय हम सब एक नंबर देखते हैं, प्राइस, लेकिन असली सवाल है इस प्राइस के पीछे छिपे हुए कॉस्ट कितने हैं। आज बात करते हैं हिडन कॉस्ट की। न्यू कंस्ट्रक्शन हमेशा ऑल इंक्लूसिव नहीं होता। ट्रेप के मुताबिक गवर्नमेंट इम्पोज टैक्सेस, फीस और चार्जेस नई हाउसिंग की टोटल कॉस्ट का लगभग 32-36% तक हिस्सा बना सकते हैं। इनमें डेवलपमेंट चार्जेस एक बड़ा कंपोनेंट है। डेवलपर्स इन चार्जेस को अक्सर परचेज प्राइस या क्लोजिंग एडजस्टमेंट के जरिए बायर तक पास करते हैं। एंड डिड यू नो, कुछ नए हाउस एग्रीमेंट्स में डेवलपिंग चार्जेस और दूसरे एडजस्टमेंट्स बायर की फाइनल क्लोजिंग कॉस्ट को काफी बदल सकते हैं। ट्रेप ने हाल ही में डेवलपमेंट चार्जेस डिस्क्लोजर को ज्यादा ट्रांसपेरेंट बनाने की जरूरत पर बात की है। मतलब एग्रीमेंट साइन करने से पहले एडजस्टमेंट्स और क्लोजिंग कॉस्ट को समझना बहुत जरूरी है। कॉन्ट्रो बायर्स के लिए हिडन फैक्ट। कॉन्ट्रो मार्केट में बायर्स को चॉइसेस मिल रही हैं, लेकिन परचेज प्राइस देकर फैसला लेना सही है। ट्रेप के क्वार्टर 2 2026 डेटा में जीटीए कॉन्डो सेल्स पिछले साल से 8.8% ऊपर थी, जबकि नए कॉन्डो लिस्टिंग्स 19% नीचे रही। एवरेज कॉन्डो प्राइस फिर भी ईयर ओवर ईयर नीचे था। सेलर्स के लिए, अगर आप घर बेचने वाले हैं तो सिर्फ मेरे पड़ोसी का घर इतने में बिका वाली कैलकुलेशन मत कीजिए। आज बायर पहले से ज्यादा इन्फॉर्मेशन लेकर आता है, इसलिए आज की मार्केट में वैल्यू एक्सप्लेन करना उतना ही इम्पोर्टेंट है जितना प्राइस सेट करना। घर खरीदते समय सिर्फ प्राइस मत देखिए। प्राइस प्लस क्लोजिंग कॉस्ट प्लस फ्यूचर कॉस्ट इज इक्वल टू रियल कॉस्ट। अब बात करते हैं उस चीज की जिसके बिना आजकल ज्यादातर बायर्स का रियल एस्टेट प्लान पूरा नहीं होता, मॉर्गेज। बहुत से बायर्स सबसे पहले पूछते हैं आज मॉर्गेज रेट क्या चल रहा है, लेकिन असली सवाल सिर्फ रेट नहीं है, किस रेट पे क्वालिफाई होते हैं, मंथली पेमेंट, अमोर्टाइजेशन और टोटल इंटरेस्ट कितना पे करना है, क्योंकि छोटा सा डिफरेंस बड़ी मॉर्गेज में काफी पैसा बना सकता है। कई बायर्स ये मानते हैं कि बैंक ने उन्हें सर्टेन अमाउंट के लिए प्री अप्रूव कर दिया है तो उतना ही घर खरीदना चाहिए। बिल्कुल नहीं, प्री अप्रूवल बॉरोइंग कैपेसिटी बनाता है, लेकिन जरूरी नहीं कंफर्टेबल बजट को रिप्रेजेंट करें। और आपको प्रिंसिपल के साथ कितना इंटरेस्ट देना है ये भी देखना जरूरी है। एक स्मार्ट बायर रेट कितना है नहीं देखता, वो पूछेगा बॉरोइंग कॉस्ट क्या है, प्री पेमेंट प्रिविलेजेस क्या है, जल्दी मॉर्गेज ब्रेक पे पेनल्टी कितनी हो सकती है और रेट। घर सिर्फ चार दीवारें नहीं होता। सही जानकारी के साथ उठाया गया एक छोटा सा कदम कल की एक बड़ी उपलब्धि बन सकता है। सो प्लान अकॉर्डिंगली। सुनते रहें रेडियो गोल्ड। आप सुन रहे हैं रेडियो गोल्ड। फॉर एनी प्रमोशंस टू ग्रो योर बिजनेस, स्पॉन्सरशिप और एनी अदर इन्फॉर्मेशन, कॉल 416-910-6000 416-910-6000 और यू कैन ईमेल radiogold01@gmail.com। कीप लिसनिंग एंड कीप स्माइलिंग।
1: वंस अगेन वेलकम टू द प्रोग्राम। स्वागत है थोड़ा रेडियो गोल्ड दे विच। और चलो जी, लेके चलते हैं रियल एस्टेट दी न्यूज अपडेट हो गई है। हम थोड़ी जी रियल एस्टेट इनकम्प्लीट है विदाउट मॉर्गेज। और नासिर जी साडे नाल है ओवर द फोन, स्वागत करते हैं। नासिर जी थोड़ा स्वागत है, हाउ आर यू?
2: बहुत शुक्रिया सनम जी, रेडियो प्रोग्राम सुन, नमस्ते, सत श्री अकाल, अस्सलाम वालेकुम।
1: वेलकम जी। और नासिर जी, न्यूज चल रही सी रियल एस्टेट दी, उस न्यू रियल एस्टेट इज इनकम्प्लीट विदाउट मॉर्गेज। और मॉर्गेज दे विच बहुत सारे क्वेश्चंस होंदे हैं अजकल, बहुत सारियां चीजां ने जिहड़ियां तुहानू करनियां पैंदियां टू क्वालिफाई। सो वट यू थिंक कि जे किसी बायर ने, कोई समवन इज लुकिंग फॉर अ हाउस होम टू बाय, तो केड़े केड़े चीजां दा ध्यान रखना चाहिए स्टार्टिंग दे विच टू गैट द मॉर्गेज अप्रूव्ड?
2: ਦੇਖੋ ਜੀ, ਦੋ ਤਿੰਨ ਤਰ੍ਹਾਂ ਦੇ ਲੈਂਡਰ ਹੈਗੇ ਨੇ। ਔਰ ਪਹਿਲਾ ਜਿਹੜਾ ਏ ਲੈਂਡਰ ਹੁੰਦੇ ਨੇ, ਉਹਨਾਂ ਦੀ ਰਿਕੁਆਇਰਮੈਂਟ ਇੱਕੋ ਹੀ ਹੁੰਦੀ ਹੈ ਵੀ 700+ ਬੀਕਨ ਸਕੋਰ ਹੋਣਾ ਚਾਹੀਦਾ।
1: ਓਕੇ।
2: ਬੀ ਲੈਂਡਰ ਦੇ ਆਰ ਫਲੈਕਸੀਬਲ ਆਲਵੇਜ, ਦੇ ਡੋਂਟ ਕੇਅਰ ਅਬਾਊਟ ਸਕੋਰ, ਉਹ ਵੇਖਦੇ ਨੇ ਇਕੁਇਟੀ ਕਿੰਨੀ ਤੁਸੀਂ ਪਾਉਣਾ ਚਾਹੁੰਦੇ ਹੋ, ਡਾਊਨ ਪੇਮੈਂਟ ਕਿੰਨਾ ਪਾਉਣਾ ਚਾਹੁੰਦੇ ਹੋ, ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ। ਔਰ ਮੈਂ ਆਲਵੇਜ ਓਨਰ ਕਹਿੰਦਾ ਹੁੰਦਾ ਵੀ ਆਪਣਾ ਤੁਸੀਂ ਚਾਹੁੰਦੇ ਹੋ ਤਰੱਕੀ ਕਰਨੀ ਹੈ ਇਸ ਕੰਟਰੀ ਚ, ਤੇ ਸੁਣੋ ਜੀ ਇੱਕੋ ਆ ਰਿਹਾ, ਬੈਕ ਆ ਰਿਹਾ ਕਾਫੀ ਨਾ।
1: ਓ ਓਕੇ, ਹਾਂਜੀ ਹਾਂਜੀ ਨਾਸਰ ਜੀ
2: ਜੀ, ਤੁਸੀਂ ਅਗਰ ਚਾਹੁੰਦੇ ਹੋ ਇੱਥੇ ਤੁਸੀਂ ਵਧਣਾ ਚਾਹੁੰਦੇ ਹੋ ਤੇ ਤੁਹਾਨੂੰ ਬਹੁਤ ਜ਼ਰੂਰੀ ਹੈ ਆਪਣਾ ਕ੍ਰੈਡਿਟ ਬਚਾ ਕੇ ਰੱਖੋ। ਔਰ ਤੁਹਾਨੂੰ ਰੇਟਸ ਵੀ ਚੰਗੇ ਮਿਲਣਗੇ, ਤੁਹਾਨੂੰ ਹਰ ਚੀਜ਼ ਦਾ ਧਿਆਨ ਅਸੀਂ ਰੱਖਦੇ ਹਾਂ ਕਿਉਂਕਿ ਸਾਡਾ 27 ਸਾਲ ਦਾ ਐਕਸਪੀਰੀਅੰਸ ਹੈ, 27 ਸਾਲਾਂ ਚ ਅਸੀਂ ਬਹੁਤ ਕੁਛ ਸਿੱਖਿਆ, ਅਸੀਂ ਕੋਸ਼ਿਸ਼ ਕਰਨੇ ਜੋ ਜੋ ਸਿੱਖਿਆ ਆਪਣੇ ਕਲਾਇੰਟਸ ਨੂੰ ਫਾਇਦਾ ਪਹੁੰਚਾਈਏ। ਔਰ ਮੋਰਗੇਜ ਵਾਸਤੇ ਬਹੁਤ ਜ਼ਰੂਰੀ ਹੈ, ਅਗਰ ਤੁਸੀਂ ਚੰਗਾ ਰੇਟ ਲੈਣਾ, ਮੈਂ 5% ਦੇ ਨਾਲ ਵੀ 5 ਲੱਖ ਤੱਕ ਤੁਸੀਂ ਕਾਰ ਬਾਏ ਕਰਨਾ, ਸਿਰਫ 5% ਡਾਊਨ ਪੇਮੈਂਟ ਦੇ ਨਾਲ ਤੁਹਾਨੂੰ ਕਾਰ ਮਿਲ ਸਕਦਾ, ਸਿਰਫ ਉਹ ਸਿਰਫ ਤੁਹਾਨੂੰ ਆਪਣਾ ਕ੍ਰੈਡਿਟ ਬਚਾ ਕੇ ਰੱਖਣਾ ਪੈਣਾ, ਕ੍ਰੈਡਿਟ ਬਚਾਓਗੇ ਤੇ ਤੁਹਾਨੂੰ ਬੜੀ ਆਸਾਨੀ ਨਾਲ ਅਸੀਂ ਮੋਰਗੇਜ ਦਵਾ ਸਕਦੇ ਹਾਂ। ਤੇ ਇਸ ਵਾਸਤੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਕਾਲ ਕਰੋ 6477 7419000, ਉਹਦੇ ਨਾਲ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ ਹੈ। ਮੈਂ ਆਲਵੇਸ ਕਹਿੰਦਾ ਬਿਜ਼ਨਸ ਲਾਜ਼ਮੀ ਸਟਾਰਟ ਕਰਨਾ ਚਾਹੀਦਾ, ਥੋੜੇ ਜਿਹੇ ਪੈਸੇ ਨਾਲ ਤੁਸੀਂ ਰਿਸਕ ਜ਼ਰੂਰ ਲਵੋ, ਕਿਉਂਕਿ ਥੋੜੀ ਜਿਹੀ ਸੇਵਿੰਗ ਕਿਧਰੇ ਪਈ ਹੈ ਤੁਸੀਂ ਉਹਦੇ ਨਾਲ ਤੁਸੀਂ ਬਿਜ਼ਨਸ ਸਟਾਰਟ ਕਰ ਸਕਦੇ ਹੋ। ਅਗਰ ਤੁਹਾਡੇ ਕੋਲ 20-25% ਡਾਊਨ ਹੈਗਾ ਤੇ ਬਾਕੀ ਜਿਹੜਾ ਅਸੀਂ ਸਾਰਾ ਤੁਹਾਨੂੰ ਅਸੀਂ ਲੋਨ ਦਵਾ ਸਕਦੇ ਹਾਂ। ਇੱਕ ਬਹੁਤ ਵਧੀਆ ਪ੍ਰੋਗਰਾਮ ਹੈ, 5 ਲੱਖ ਤੱਕ ਤੁਹਾਨੂੰ ਲੋਨ ਮਿਲ ਸਕਦਾ। ਕੋਈ ਵੀ ਤੁਸੀਂ ਗਰੋਸਰੀ ਸਟੋਰ ਖੋਲਣਾ, ਕੋਈ ਵੀ ਤੁਸੀਂ ਡਾਲਰ ਸਟੋਰ ਖੋਲਣਾ ਹੈ, ਕੋਈ ਤੁਸੀਂ ਇੰਡਸਟਰੀ ਲਗਾਉਣੀ ਹੈ, ਮਸ਼ੀਨ ਬਾਏ ਕਰਨੀ ਹੈ, ਲੇਜ਼ਰ ਮਸ਼ੀਨ ਬਾਏ ਕਰਨੀ, ਕਿਸੇ ਤਰ੍ਹਾਂ ਦੀ ਤੁਸੀਂ ਮਸ਼ੀਨਾਂ ਵਗੈਰਾ ਬਾਏ ਕਰਨੀ ਹੈ, ਤੇ ਉਹਦੇ ਵਾਸਤੇ 5 ਲੱਖ ਤੱਕ ਤੁਹਾਨੂੰ ਬੜੇ ਆਸਾਨੀ ਨਾਲ ਲੋਨ ਮਿਲ ਸਕਦਾ। ਤੇ ਕੋਈ ਜਾਣਕਾਰੀ ਚਾਹੀਦੀ ਕਾਲ ਕਰੋ 6477 7419000 ਤੇ ਕਾਲ ਕਰ ਸਕਦੇ ਹੋ। ਤੇ ਉਹਦੇ ਨਾਲ ਨਾਲ ਤੁਸੀਂ ਅਗਰ ਚਾਹੁੰਦੇ ਹੋ, ਤੁਸੀਂ ਆਲਰੇਡੀ ਬਿਜ਼ਨਸ ਜਦੋਂ ਬਿਜ਼ਨਸ ਨੂੰ ਬੈਟਰ ਕਰਨਾ ਚਾਹੁੰਦੇ ਹੋ, ਤੁਹਾਨੂੰ ਅਸੀਂ 50,000 ਤੋਂ ਲੈ ਕੇ 2 ਮਿਲੀਅਨ ਤੱਕ, ਤੁਹਾਨੂੰ ਜੀ ਫਿਰ ਇੱਕੋ ਆ ਰਿਹਾ ਕਾਫੀ ਜੀ, 50,000 ਤੋਂ ਲੈ ਕੇ ਹਾਂਜੀ 2 ਮਿਲੀਅਨ ਤੱਕ ਅਸੀਂ ਤੁਹਾਨੂੰ ਬੜੀ ਆਸਾਨੀ ਨਾਲ, ਵਿੱਚ ਆਵਾਜ਼ ਵਾਪਸ ਆ ਰਹੀ ਹੈ, ਸਮਥਿੰਗ ਰੋਂਗ ਆਈ ਥਿੰਕ ਆ ਰਿਹਾ ਜੀ।
1: ਹਾਂਜੀ ਹਾਂਜੀ ਨਾਸਰ ਜੀ, ਟ੍ਰਾਈ ਨਾਓ
2: ਨਾ। ਅੱਛਾ, 50,000 ਤੋਂ ਲੈ ਕੇ ਤੁਹਾਨੂੰ 2 ਮਿਲੀਅਨ ਤੱਕ, ਹਾਂਜੀ ਬੈਟਰੀ ਹੁਣ 50,000 ਤੋਂ ਲੈ ਕੇ 2 ਮਿਲੀਅਨ ਤੱਕ ਤੁਹਾਨੂੰ ਲੈਨੋ ਕ੍ਰੈਡਿਟ ਮਿਲ ਸਕਦੀ ਹੈ। ਅਗਰ ਤੁਸੀਂ ਬਿਜ਼ਨਸ ਲੈਨੋ ਕ੍ਰੈਡਿਟ ਦੀ ਗੱਲ ਕਰ ਰਹੇ ਹਾਂ, ਅਗਰ ਤੁਸੀਂ ਕ੍ਰੈਡਿਟ ਸਹੀ ਹੈ ਔਰ ਕੋਈ ਇਸ ਤਰ੍ਹਾਂ ਦੇ ਬਿਜ਼ਨਸ ਹੋਏਗਾ ਜਿੱਥੇ ਤੁਹਾਨੂੰ ਕ੍ਰੈਡਿਟ ਤੇ ਤੁਹਾਨੂੰ ਸਮਾਨ ਦੇਣਾ ਪੈਂਦਾ, ਜੈਸੇ ਕੋਈ ਵੀ ਪਾਰਟਸ ਤੁਸੀਂ ਦਿੰਦੇ ਹੋ ਮਹੀਨੇ ਬਾਅਦ 30 ਡੇਜ਼ ਜਾਂ 60 ਡੇਜ਼ ਬਾਅਦ ਤੁਹਾਨੂੰ ਵਾਪਸ ਪੇਮੈਂਟਸ ਆਉਂਦੀਆਂ ਨਾ, ਤੇ ਤੁਹਾਨੂੰ ਅਸੀਂ ਬੜੀ ਆਸਾਨੀ ਨਾਲ 50,000 ਤੋਂ ਲੈ ਕੇ 2 ਮਿਲੀਅਨ ਤੱਕ ਲੈਣ ਨੂੰ ਕ੍ਰੈਡਿਟ ਦਵਾ ਸਕਦੇ ਹਾਂ। ਤੇ ਉਹਦੇ ਵਾਸਤੇ ਵੀ ਤੁਸੀਂ ਸਾਨੂੰ ਕਾਲ ਕਰੋ 6477 7419000 ਤੇ ਕਾਲ ਕਰ ਸਕਦੇ ਹੋ। ਔਰ ਅਗਰ ਤੁਸੀਂ ਚਾਹੁੰਦੇ ਹੋ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਬਾਏ ਕਰਨੀ, ਕਿਸੇ ਤਰ੍ਹਾਂ ਦੀ ਹੋਟਲ ਮੋਟਲ ਗੈਸ ਸਟੇਸ਼ਨ ਜਾਂ ਫਰਨੀਚਰ ਲੈਣੀ ਹੈ ਜਾਂ ਪਲਾਜ਼ਾ ਲੈਣਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਏ ਕਰਨਾ ਹੈ, ਤੇ ਅਸੀਂ 27 ਸਾਲਾਂ ਦਾ ਐਕਸਪੀਰੀਅੰਸ, ਅਸੀਂ ਮੋਰਗੇਜ ਕਰ ਰਹੇ ਹਾਂ, ਕਮਰਸ਼ੀਅਲ ਹਰ ਤਰ੍ਹਾਂ ਦੀ ਕਮਰਸ਼ੀਅਲ ਮੋਰਗੇਜ ਕਰ ਰਹੇ ਹਾਂ, ਤੇ ਉਹਦੇ ਵਾਸਤੇ ਵੀ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 6477 7419000 ਜੀ। ਸੋਨਾ ਜੀ
1: ਬਿਲਕੁਲ ਨਾਸਰ ਜੀ, ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਨਾਸਰ ਜੀ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ ਔਰ ਗੈਟ ਯੂਰ ਮੋਰਗੇਜ ਡਨ ਬਿਫੋਰ ਲੁਕਿੰਗ ਫੋਰ ਅ ਹਾਊਸ, ਕਿਉਂਕਿ ਘਰ ਲੱਭਣ ਤੋਂ ਪਹਿਲੇ ਮੋਰਗੇਜ ਦਾ ਪ੍ਰੀ ਅਪਰੂਵ ਹੋਣਾ ਬਹੁਤ ਬਹੁਤ ਜ਼ਰੂਰੀ ਹੈ, ਇੰਪੋਰਟੈਂਟ ਹੈ, ਤਾਂ ਕਿ ਕਿਸੇ ਦਾ ਵੀ ਨਾ ਬਾਇਰ ਦਾ ਨਾ ਸੈਲਰ ਦਾ ਔਰ ਨਾ ਹੀ ਰਿਐਲਟਰ ਦਾ ਟਾਈਮ ਜਿਹੜਾ ਹੈ ਉਹ ਵੇਸਟ ਹੋਵੇ। ਤਾਂ ਮੋਰਗੇਜ ਤੁਹਾਡੀ ਪ੍ਰੀ ਅਪਰੂਵਡ ਹੈ ਤਾਂ ਤੁਹਾਨੂੰ ਈਜ਼ੀਲੀ ਕੋਈ ਵੀ ਘਰ, ਅੱਜ ਕੱਲ੍ਹ ਤਾਂ ਇਟਸ ਅ ਵੈਰੀ ਗੁੱਡ ਟਾਈਮ ਟੂ ਬਾਏ ਅ ਹਾਊਸ, ਅਤੇ ਘਰ ਲੈਣ ਦੇ ਵਿੱਚ ਤੁਹਾਨੂੰ ਮੁਸ਼ਕਿਲ ਨਾ ਆਏ ਜਾਂ ਫਿਰ ਤੁਸੀਂ ਬਿਹਾਈਂਡ ਨਾ ਹੋ ਜਾਓ, ਆਪਣੀ ਮੋਰਗੇਜ ਨੂੰ ਪਹਿਲੇ ਪ੍ਰੀ ਅਪਰੂਵ ਕਰਵਾ ਕੇ ਰੱਖੋ। ਨਾਸਰ ਜੀ, ਐਨੀਥਿੰਗ ਐਲਸ? ਅਦਰਵਾਈਜ਼ ਆਈਲ ਕਾਲ ਯੂ ਆਫਟਰ 5-10 ਮਿੰਟਸ ਅਗੇਨ।
2: ਜੀ ਬਿਲਕੁਲ, ਮੈਂ ਜਾਂਦੇ ਜਾਂਦੇ ਵੀ ਦੱਸਦਾ ਜਾਵਾਂ ਵੀ ਬਹੁਤ ਸਾਰੇ ਸਾਡੇ ਕੋਲ ਡਿਫਰੈਂਟ ਫਰੈਂਚਾਈਜ਼ ਆਈਆਂ ਨੇ, ਪੀਜ਼ਾ ਆਏ ਨੇ ਯਾਰ, ਇਸ ਤਰ੍ਹਾਂ ਦੇ ਕਾਫੀ ਬਿਜ਼ਨਸ ਆਏ ਨੇ, ਤੇ ਤੁਸੀਂ ਚਾਹੁੰਦੇ ਹੋ ਅਗਰ ਕੋਈ ਵੀ ਅੱਛਾ ਤੁਸੀਂ ਬਿਜ਼ਨਸ ਬਾਏ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਸਾਨੂੰ ਕਾਲ ਕਰ ਸਕਦੇ ਹੋ 6477 7419000। ਤੁਸੀਂ ਈਵਨ ਗੈਸ ਸਟੇਸ਼ਨ ਬਾਏ ਕਰਨਾ, ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਬਾਇੰਗ ਕਰਨੀ ਹੈ, ਉਹਦੇ ਉਹ ਸਾਡੇ ਉਸ ਫਰੈਂਚਾਈਜ਼ ਬਹੁਤ ਜ਼ਿਆਦਾ ਆਈ ਹੈ ਸਾਡੇ ਕੋਲ, ਤੇ ਉਹਦੇ ਵਾਸਤੇ ਤੁਸੀਂ ਕਾਲ ਕਰੋ 6477 7419000 ਜੀ।
1: ਬਿਲਕੁਲ ਨਾਸਰ ਜੀ, ਬਹੁਤ ਬਹੁਤ ਸ਼ੁਕਰੀਆ, ਔਰ ਫਿਰ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਲਬਾਤ ਹੋਏਗੀ। ਥੈਂਕ ਯੂ ਜੀ, ਸ਼ੁਕਰੀਆ। 4169106000 ਨੰਬਰ ਹੈ ਔਰ 4162337368 ਸਟੂਡੀਓਜ਼ ਦੇ ਨੰਬਰ ਹੈ।

0: अगर आप अपने घर के विंडोज और डोर्स को चेंज करवाने के बारे में सोच रहे हैं तो सोचे मत, कॉल करें यश विंडोज एंड डोर्स एट 416-732-3600। वर्किंग सिंस 2013, मोर देन 5,000 jobs completed, 16 installers team, cover across Ontario, more than 9% in home staffs last many years, windows and door manufacturer, not dealers, Yash Windows and Doors, 416-732-3600 or 416-674-7770. ਬਿਲਕੁਲ ਜੀ, ਵਾਂਸ ਅਗੇਨ ਵੈਲਕਮ ਟੂ ਦ ਪ੍ਰੋਗਰਾਮ। ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਯਸ਼ ਵਿੰਡੋਜ਼ ਐਂਡ ਡੋਰਸ, ਰਿਨਾਊਂਡ ਨੇਮ ਇਨ ਦਾ ਕਮਿਊਨਿਟੀ, ਇਨ ਦਾ ਕੰਟਰੀ, ਯਸ਼ ਵਿੰਡੋਜ਼ ਐਂਡ ਡੋਰਸ। ਤੁਸੀਂ ਘਰ ਦੀ ਡੋਰਸ ਚੇਂਜ ਕਰਨਾ ਚਾਹੁੰਦੇ ਹੋ, ਬਲਾਈਂਡਸ ਚੇਂਜ ਕਰਨਾ ਚਾਹੁੰਦੇ ਹੋ, ਜਾਂ ਰੈਨੋਵੇਟ ਕੀਤਾ ਕੁਛ, ਤੁਸੀਂ ਕੁਛ ਵੀ ਕਰਵਾਉਣਾ ਚਾਹੁੰਦੇ ਹੋ, ਆਪਣੇ ਰੈਨੋਵੇਟ ਕਰਵਾਉਣਾ ਚਾਹੁੰਦੇ ਹੋ ਆਪਣੇ ਘਰ ਨੂੰ, ਤਾਂ ਯਸ਼ ਵਿੰਡੋਜ਼ ਐਂਡ ਡੋਰਸ ਦਾ ਪਲੱਸ ਪੁਆਇੰਟ ਇਜ਼ there is no mediator, manufacturer hai aur direct manufacturer ton tonu very good price and good quality de yash windows and doors de upar jaake tusi information le sakde ho। yash ji swagat hai tuhanu।
1: thank you very much, aapko sare shrotao ko namaskar karta hu
0: ji, welcome। aur thodi si information de please dharam ji, yash windows and doors ke bare mein।
1: yash windows and door 2012 se window and door ki manufacturing karti hai, toronto based hamari factory hai और अक्रॉस ओंटारियो में 34 इंस्टॉलर्स के साथ हम विंडो डोर जो बनाते हैं उसको इंस्टॉल करते हैं। विंटर ज्यादा दूर नहीं है, अगर आपको लगता है कि आपके घर में विंडो डोर बदलने की जरूरत है तो अभी फास्टेस्ट 4.5 वीक में हम जॉब कंप्लीट कर देते हैं अक्रॉस ओंटारियो। सो प्लीज हमें कॉन्टेक्ट कीजिए 416-732-3600।
0: यश विंडोज एंड डोर्स का नंबर है, इस नंबर पर जाके तुसी इनफॉरमेशन कॉल करके एक्चुअली इनफॉरमेशन लो, क्योंकि मैन्युफैक्चरर हैं और डायरेक्ट तुसी इन्हां दे नाल डील करनी है, विचकार कोई मीडिएटर नहीं है, तो वेरी गुड प्राइस ऊपर तो गुड क्वालिटी का सामान मिल जाएगा। ओके यश जी, आप लोकल जीटीए में ही सर्विसेज देते हैं या आउट ऑफ जीटीए भी अगर किसी ने करवाना हो तो?
1: सर्विस देते हैं, अभी कैलगरी शुरू हो चुकी है, वैंकूवर में शिपमेंट जा रही है, तो मोस्टली नेशन वाइड अब खुल रहा है, लेकिन अक्रॉस ओंटारियो, पूरा ओंटारियो हमने कवर कर चुके हैं। हमारे 2 showrooms हैं, 2 factories हैं, तो पूरे ओंटारियो में हम सर्व करते हैं।
0: और इस टोरंटो में जीटीए में अपनी लोकेशंस बता दें यश जी।
1: ये हमारी 2 locations है, 185 कार्लिंग व्यू ड्राइव यूनिट 6 इटोबिको, वहाँ हमारी फैक्ट्री है। अगर शोरूम में जाना है तो 8917 दगोर रोड, सब्जी मंडी के प्लाजा में, सब्जी मंडी के एग्जैक्ट सामने ही यश विंडोज का शोरूम है।
0: बिल्कुल जी, क्या बात है, जबरदस्त। 416-732-3600 ब्रैम्पटन वासियों, तुहाडे लई इट्स अ गुड न्यूज और इट्स अ गुड अपॉर्चुनिटी कि तुहानू टोरंटो ऑल द वे जाण दी जरूरत नहीं है। ब्रैम्पटन ईस्ट दे विच तुहानू इह सर्विसिज, एक्चुअली ब्रैम्पटन ईस्ट ਦੇ ਵਿੱਚ ਤੁਹਾਨੂੰ ਇਹ ਸਰਵਿਸਿਜ਼ ਮਿਲ ਸਕਦੇ ਨੇ। ਗੌਰ ਰੋਡ, ਗੌਰ ਪਲਾਜ਼ਾ ਦੇ ਵਿਚਕਾਰ ਵਿੱਚ ਇਹਨਾਂ ਨੇ ਆਪਣਾ ਨਵਾਂ ਯੂਨਿਟ ਓਪਨ ਕਰ ਦਿੱਤਾ। ਸੋ ਜੇਕਰ ਤੁਸੀਂ ਯਸ਼ ਵਿੰਡੋਜ਼ ਐਂਡ ਡੋਰਸ ਦੀ ਕੋਈ ਵੀ ਇਨਫੋਰਮੇਸ਼ਨ ਚਾਹੁੰਦੇ ਹੋ, ਤੁਸੀਂ ਸਰਵਿਸਿਜ਼ ਚਾਹੁੰਦੇ ਹੋ, ਦੈਨ ਯੂ ਕੈਨ ਕੰਟੈਕਟ 416-732-3600 ਔਰ ਯੂ ਕੈਨ ਗੋ ਟੂ ਯਸ਼ ਵਿੰਡੋਜ਼ ਐਂਡ ਡੋਰਸ, 2 locations ਇਨ GTA। ਐਂਡ ਕੰਮ ਕਿਤੇ ਵੀ ਕਰਵਾਉਣਾ ਆਲ ਓਵਰ ਕੈਨੇਡਾ, ਤੁਹਾਨੂੰ ਸਾਰੀਆਂ ਦੀ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਹੋਣਗੀਆਂ ਫਰੋਮ ਯਸ਼ ਵਿੰਡੋਜ਼ ਐਂਡ ਡੋਰਸ, 732-3600। ਯਸ਼ ਜੀ, ਧਰਮ ਜੀ, ਸੌਰੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
1: ਥੈਂਕ ਯੂ
0: ਜੀ। ਔਰ ਛੋਟੀ ਸੀ ਬ੍ਰੇਕ ਕੀ ਤਰਫ ਚਲਤੇ ਹੈ, ਪ੍ਰੋਗਰਾਮ ਯੂੰ ਹੀ ਚਲਤਾ ਰਹੇਗਾ, ਇੱਦਾਂ ਹੀ ਤੁਹਾਡਾ ਸਾਡਾ ਸਾਥ 5 ਤੋਂ ਲੈ ਕੇ 6 ਵਜੇ ਤੱਕ। ਚਲੋ ਜੀ, ਥੋੜਾ ਜਿਹਾ ਲਾਈਵ ਸ਼ੋ ਕਰਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ, ਔਰ ਆਈ ਵਾਂਟ ਟੂ ਡਿਸਕਸ ਲਿਟਲ ਅਬਾਊਟ ਐਸਟ੍ਰੋਲੋਜੀ। ਐਸਟ੍ਰੋਲੋਜੀ ਨੂੰ ਨੈਵਰ ਥਿੰਕ ਇਟਸ ਅ ਸੁਪਰਸਟੀਸ਼ਨ ਥਿੰਗ, ਇਟਸ ਅ ਸਾਇੰਸ ਜਿਹੜੀ ਕੈਲਕੂਲੇਸ਼ਨ ਦੇ ਨਾਲ ਸਾਡੀ ਜ਼ਿੰਦਗੀ ਨੂੰ ਬਦਲਣ ਦੀ ਮਹਾਰਤ ਰੱਖਦੀ ਹੈ। ਇੱਕੋ ਇੱਕ ਸਾਇੰਸ ਹੈ ਜਿਹੜੀ ਸਾਨੂੰ ਆਉਣ ਵਾਲੇ ਟਾਈਮ ਦੇ ਬਾਰੇ ਵਿੱਚ ਦੱਸ ਸਕਦੀ ਹੈ, ਔਰ ਸਾਨੂੰ ਕੁਝ ਚੀਜ਼ਾਂ ਤੋਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਬਾਏ ਨੋਇੰਗ ਅਵਰ ਪ੍ਰੈਡਿਕਸ਼ਨ, ਅਵਰ ਐਸਟ੍ਰੋਲੋਜੀ। ਕੋਈ ਵੀ ਓਕੇ, ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਇਹਦੇ ਉੱਪਰ ਗੱਲਬਾਤ ਕਰਾਂਗੇ। ਸਟੇ ਟਿਊਨਡ ਰੇਡੀਓ ਕੋਲਡ।
2: आप सुन रहे हैं रेडियो गोल्ड। फॉर एनी प्रमोशंस टू ग्रो योर बिजनेस, स्पॉन्सरशिप और एनी अदर इन्फॉर्मेशन, कॉल 416-910-6000, 416-910-6000, और यू कैन ईमेल radiogold01@gmail.com। कीप लिसनिंग एंड कीप स्माइलिंग।

0: Meet Rohit Dayasman at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi, high end da saman mile sasta.
2: Hi Anju, कैसी हो? How's your son doing?
3: निशा पूछ मत, सारा दिन कंप्यूटर टीवी फोन पर लगा रहता है, आंखें तो खराब होंगी ही, होमवर्क के टाइम बैटरी गुल।
2: मैं समझ गई, उसे चाहिए प्रिस्क्रिप्शन वाले स्मार्ट ग्लासेस फ्रॉम क्लियर ऑप्टिकल।
4: She's right, चाहे बच्चे हो या बड़े, wear smart glasses every day। ये प्रिस्क्रिप्शन स्मार्ट ग्लासेस आपके खराब होते विजन को स्टेबलाइज करे बिना किसी भी स्ट्रेस एंड फटीग ऑन योर आईज। विजिट 8005 फाइनेंशियल ड्राइव ब्रैम्पटन, 905-457-3232. Clear Optical by Varun Kanda.
5: लीड गोल्ड में आपका स्वागत है और चले आपको लेकर चलते हैं क्लियर ऑप्टिकल और वरुण जी हमारे साथ हैं। वरुण जी वेलकम, कैसे हैं आप?
6: बहुत बहुत अच्छे, थैंक यू सो मच सोनम जी, आपका बहुत धन्यवाद मुझे प्रोग्राम पे लेने का।
5: You're welcome जी। और चलिए क्लियर ऑप्टिकल के बारे में बहुत बार हम सुनते रहते हैं, लेकिन जो हमारे नए लिसनर्स हैं उनके बारे में थोड़ी सी इन्फॉर्मेशन दें, क्लियर ऑप्टिकल क्या क्या सर्विसेज प्रोवाइड करता है एंड व्हाट इज द लोकेशन?
6: हाँ जी सोनम जी, क्लियर ऑप्टिकल है ये ब्रैम्पटन में स्टील्स एंड फाइनेंशियल लोकेशन भी है जॉर्ज टाउन में।
7: हमारा
6: जो मेन बिजनेस है आपको दुनिया के तमाम अच्छे से अच्छे फ्रेम्स देना आई ग्लासेस के, सो ब्रांड नेम फ्रेम्स, आई एग्जामिनेशन भी करते हैं हम, एंड आपकी कोई ग्लासेस की रिपेयर करनी है या आपने अपने फ्रेम में ही लेंसेज डलवाने हैं, हमारे पास पूरा ए टू जेड सिस्टम है।
5: क्लियर ऑप्टिकल फाइनेंशियल एंड स्टील्स के कॉर्नर पे बहुत ही खूबसूरत स्टोर है, आप भी वहां पे जाकर जरूर आएं और एक चक्कर जरूर लगाएं एंड यू विल सी द डिफरेंस विद क्लियर ऑप्टिकल। वरुण जी जाने से पहले अपना नंबर दे दें एक बार फिर से।
6: सोनम जी हमारा नंबर है 905-457-3232 एंड सोनम जी एक बहुत ही ज़रूरी बात है मैंने आप हमारे लिसनर्स को बतानी है कि हमारे पास स्मार्ट क्लासेस की पूरी रेंज है, जो स्मार्ट क्लासेस जिनमें ब्लूटूथ टेक्नोलॉजी है, कैमराज हैं, माइक्स हैं और सबसे इम्पोर्टेंट फंक्शन AI, आजकल AI के ज़माने में आप अपनी ग्लासेस में भी इस चीज़ को इंजॉय कर सकते हो।
5: वंडरफुल, क्लियर ऑप्टिकल स्टील्स एंड फाइनेंशियल, थैंक यू वरुण जी, शुक्रिया।
6: शुक्रिया।
5: Once again, welcome to the program. स्वागत है तुहाडा रेडियो गोल्ड दे विच, 5 to 6, 5:30 रेडियो गोल्ड तुसे सुनदे हो। ओके, लास्ट वीक आई आस्क्ड अ क्वेश्चन कि जेकर तुहाडे हैंड और आर्म दे विचकार जिहड़ा ज्वाइंट हुंदा है, जेकर उत्थे तीन लाइन्स ने तो इदां दे लोग बहुत घट हुंदे है और इदां दे लोग योगी या महान संत जिहड़े हुंदे है उन्हां दे हत्थ विच इह तीन लाइन्स हुंदियां ने। I got many messages and calls last week, last Saturday, jadon question puchya si, but tusi jehdi main Facebook live haan, tusi ja ke dekh vi sakde ho, Sonam Rasprit de naam te Facebook ID hai mera. Jehdi eh line hai jehdi sanu sade hand nu aur sade baju nu connect kardi hai, utthe ek line hundi hai, assi us line nu count nahi karna. Us to ilawa jekar tuhade hath vich 1, 2, and 3, you can see on Facebook live, I'm there. ਇਹ ਇੱਦਾਂ ਦੀਆਂ ਤਿੰਨ ਲਾਈਨਸ ਜੇਕਰ ਤੁਹਾਡੇ ਹੱਥ ਵਿੱਚ ਹੈਗੀਆਂ ਨੇ ਤਾਂ ਪਲੀਜ਼ ਗਿਵ ਮੀ ਅ ਕਾਲ 416-910-6000, ਕਿਉਂਕਿ ਬਹੁਤ ਘੱਟ ਲੋਕਾਂ ਦੇ ਹੱਥ ਵਿੱਚ ਇਹ ਲਾਈਨਸ ਹੁੰਦੀਆਂ ਨੇ। ਜਿਹੜੇ ਮਹਾਨ ਯੋਗੀ ਜਾਂ ਸੰਤ ਹੁੰਦੇ ਨੇ ਮੋਸਟਲੀ ਇੱਕ ਲਾਈਨ ਜਾਂ ਫਿਰ ਮੈਕਸੀਮਮ ਦੋ ਲਾਈਨਸ ਆਮ ਹਰ ਇਨਸਾਨ ਦੇ ਹੱਥ ਵਿੱਚ ਹੁੰਦੀਆਂ, ਬਟ ਤਿੰਨ ਲਾਈਨਸ ਦਾ ਹੋਣਾ ਇਟਸ ਵੈਰੀ ਗੁੱਡ ਸਾਈਨ। ਓਕੇ, ਨਾਓ ਵਿਲ ਟਾਕ ਅਬਾਊਟ ਤਿਲ ਜਿਹਦੇ ਬਾਰੇ ਮੈਂ ਗੱਲ ਕੀਤੀ ਸੀ। ਜੇਕਰ ਤੁਹਾਡੇ ਇੱਥੇ ਥੰਮ ਦੇ ਨੀਚੇ, ਜਿਹੜਾ ਥੰਮ ਦੇ ਨੀਚੇ ਮਾਊਂਟ ਹੁੰਦਾ ਜਿਹਨੂੰ ਵੀਨਸ ਮਾਊਂਟ ਕਿਹਾ ਜਾਂਦਾ, ਥੰਮ ਦੇ ਨੀਚੇ ਜੇਕਰ ਤੁਹਾਡੇ ਇੱਥੇ ਤਿਲ ਹੈ ਕਿਸੇ ਦੇ ਵੀ, ਉਹ ਵੀ ਕਾਲ ਕਰਕੇ ਜ਼ਰੂਰ ਦੱਸਣਾ 416-910-6000 'ਤੇ। ਜੇਕਰ ਤੁਸੀਂ ਲੈਫਟ ਰਾਈਟ ਹੈਂਡਿਡ ਹੋ ਔਰ ਤੁਹਾਡੇ ਰਾਈਟ ਹੈਂਡ ਦੇ ਵਿੱਚ ਤੁਹਾਡੇ ਥੰਮ ਦੇ ਨੀਚੇ ਤਿਲ ਹੈ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ, ਤੁਹਾਨੂੰ ਕਿਸੇ ਵੀ ਏਜ ਵਿੱਚ ਜਾ ਕੇ ਕਿਡਨੀ ਸਟੋਨਸ ਹੋ ਸਕਦੇ ਹੈ। ਜੇਕਰ ਲੈਫਟ ਹੈਂਡ ਵਿੱਚ ਜੇ ਤੁਸੀਂ ਰਾਈਟ ਹੈਂਡਿਡ ਹੋ ਔਰ ਲੈਫਟ ਹੈਂਡ ਵਿੱਚ ਕਿਸੇ ਵੀ ਤੁਹਾਡੇ ਥੰਮ ਦੇ ਨੀਚੇ ਕਿਸੇ ਦੇ ਵੀ ਤਿਲ ਹੈ ਤਾਂ ਉਹਨਾਂ ਦੇ ਪੇਰੈਂਟਸ ਨੂੰ ਕਿਡਨੀ ਸਟੋਨਸ ਜ਼ਰੂਰ ਹੋਏ ਹੋਣਗੇ, ਪਲੀਜ਼ ਫੋਨ ਕਰਕੇ ਜ਼ਰੂਰ ਦੱਸਣਾ। ਔਰ ਇੱਦਾਂ ਦੇ ਲੋਕ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਬਹੁਤ ਕਨੈਕਟਿਡ ਹੁੰਦੇ ਆ, ਮਿਡਲ ਏਜ ਵਿੱਚ ਜਾ ਕੇ ਸਪੈਸ਼ਲੀ ਸਿਨੇਮਾ ਦੇ ਨਾਲ, ਥੀਏਟਰ ਦੇ ਨਾਲ ਜਾਂ ਫਿਰ ਕਿਸੇ ਤਰ੍ਹਾਂ ਦਾ ਰੈਸਟੋਰੈਂਟ, ਦੀਸ ਪੀਪਲ ਵਾਂਟ ਟੂ ਓਪਨ ਪਲੱਸ ਕਿਡਨੀ ਦੇ ਵਿੱਚ ਸਟੋਨ ਹੋਣਾ ਇਟਸ 100% ਸ਼ੋਰ। ਜੇਕਰ ਤਿਲ ਹੈ ਤੁਹਾਡੇ ਅੰਗੂਠੇ ਥੰਮ ਦੇ ਨੀਚੇ ਵੱਲ ਹੈ ਜਿਹੜਾ ਸਾਡਾ ਮਾਊਂਟ ਹੈ ਉੱਥੇ ਜੇ ਤੁਹਾਡੇ ਤਿਲ ਹੈਗਾ ਅਤੇ ਕਿਡਨੀ ਸਟੋਨਸ ਦਾ ਤੁਸੀਂ ਧਿਆਨ ਰੱਖਣਾ। ਔਰ ਲਾਸਟ ਟਾਈਮ ਔਰ ਜੇਕਰ ਤੁਹਾਡੀ ਥੰਮ ਤੋਂ ਨੈਕਸਟ ਜਿਹੜੀ ਫਿੰਗਰ ਹੁੰਦੀ ਹੈ ਇੰਡੈਕਸ ਫਿੰਗਰ ਜਿਹਨੂੰ ਅਸੀਂ ਕਹਿੰਦੇ ਹਾਂ, ਜੇਕਰ ਉੱਥੇ ਤਿਲ ਹੈ ਇਸ ਜਗ੍ਹਾ 'ਤੇ ਜਾਂ ਇਸ ਜਗ੍ਹਾ 'ਤੇ ਤਾਂ ਉਹ ਲੋਕ ਦੈਟ ਇਜ਼ ਜੁਪੀਟਰ ਫਿੰਗਰ। ਔਰ ਜੁਪੀਟਰ ਹਮੇਸ਼ਾ ਇੱਕ ਐਸਾ ਪਲੈਨਟ ਹੈ ਜਿਹੜਾ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਔਰ ਇੱਦਾਂ ਦੇ ਲੋਕਾਂ ਨੂੰ ਸਮਾਜ ਦੇ ਵਿੱਚ ਸਨਮਾਨ ਬਹੁਤ ਮਿਲਦਾ, ਇੱਕ ਅੱਛਾ ਰੁਤਬਾ ਇਹ ਲੋਕ ਹਾਸਿਲ ਕਰਦੇ ਹੈ ਸਮਾਜ ਦੇ ਵਿੱਚ। ਜੇਕਰ ਤੁਹਾਡੇ ਜੁਪੀਟਰ ਦੇ ਨੀਚੇ ਤਿਲ ਹੈ, ਇੰਡੈਕਸ ਫਿੰਗਰ ਦੇ ਨੀਚੇ ਤਿਲ ਹੈ ਤਾਂ ਦੱਸਣਾ, ਕਿਉਂਕਿ ਇੱਦਾਂ ਦੇ ਲੋਕਾਂ ਨੂੰ ਸਮਾਜ ਵਿੱਚ ਬਹੁਤ ਸਨਮਾਨ ਔਰ ਪਿਆਰ ਮਿਲਦਾ। ਔਰ ਇੱਦਾਂ ਦੇ ਲੋਕ ਧਨੀ ਵੀ ਹੁੰਦੇ ਹੈ, ਪੈਸੇ ਵਾਲੇ ਹੁੰਦੇ ਆ ਇੱਦਾਂ ਦੇ ਲੋਕ, ਜੇਕਰ ਤੁਹਾਡੀ ਇੰਡੈਕਸ ਫਿੰਗਰ ਦੇ ਨੀਚੇ ਕਿਤੇ ਤਿਲ ਹੈਗਾ। ਔਰ ਲਾਸਟ ਟਾਈਮ ਮੈਂ ਆਪਾਂ ਡਿਸਕਸ ਕੀਤਾ ਸੀ ਕਿ ਤੁਸੀਂ ਆਪਣੇ ਮਨ ਨੂੰ ਸਟਰੋਂਗ ਕਰਨ ਲਈ ਚੰਦਰਮਾ ਨੂੰ ਸਟਰੋਂਗ ਕਰਨ ਲਈ ਆਪਣੇ ਪਿੱਲੋ ਦੇ ਨੀਚੇ ਤੁਸੀਂ ਚਾਂਦੀ ਦਾ ਇੱਕ ਸਿੱਕਾ ਰੱਖਣਾ ਹੈ। ਟਿਊਜ਼ਡੇ ਦੇ ਦਿਨ ਜੇਕਰ ਤੁਸੀਂ, ਟਿਊਜ਼ਡੇ ਹੈ ਮੰਗਲਵਾਰ, ਮੰਗਲ ਦਾ ਦਿਨ, ਮੰਗਲ ਨੂੰ ਇੱਕ ਬਹੁਤ ਹੀ ਫਿਊਰੀਅਸ ਔਰ ਗੁੱਸੇ ਵਾਲਾ ਔਰ ਕਰੇਜ ਵਾਲਾ ਪਲੈਨਟ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਆਪਣੇ ਮੰਗਲ ਨੂੰ ਸਟਰੋਂਗ ਕਰਨਾ ਚਾਹੁੰਦੇ ਹੋ, ਆਪਣੇ ਅੰਦਰ ਕਰੇਜ ਲੈ ਕੇ ਆਉਣਾ ਚਾਹੁੰਦੇ ਹੋ, ਔਰ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਸ ਕੰਮ ਨੂੰ ਪੂਰਾ ਮੈਂ ਕਰ ਸਕਾਂ, ਉਹ ਪਾਵਰ ਉਹ ਤੁਹਾਡੇ ਅੰਦਰ ਆ ਸਕੇ, ਤਾਂ ਮਸੂਰ ਦਾਲ ਅਸੀਂ ਖਾਂਦੇ ਹਾਂ ਹਰ ਰੋਜ਼ ਆਪਣੇ ਖਾਣੇ ਦੇ ਵਿੱਚ। ਮਸੂਰ ਦਾਲ ਨੂੰ ਇੱਕ ਕਿਸੇ ਵੀ ਛੋਟੇ ਜਿਹੇ ਕੱਪੜੇ ਵਿੱਚ ਬੰਨ੍ਹ ਕੇ ਤੁਸੀਂ ਆਪਣੇ ਪਿੱਲੋ ਨੀਚੇ ਰੱਖਦੇ ਹੋ, ਤਾਂ ਉਹਦੇ ਨਾਲ ਇਹ ਸਿਰਫ ਇੱਕ ਸਮਾਲ ਰੈਮੇਡੀਜ਼ ਨੇ, ਇਹਦੇ ਨਾਲ ਜ਼ਿੰਦਗੀ ਬਿਲਕੁਲ ਚੇਂਜ ਨਹੀਂ ਹੁੰਦੀ, ਪਰ ਤੁਹਾਡੇ ਪਲੈਨਟਸ ਸਟਰੋਂਗ ਹੋ ਜਾਂਦੇ ਹਨ, ਤੁਹਾਡੇ ਅੰਦਰ ਪਾਵਰ ਇਨਕਰੀਜ਼ ਹੋ ਜਾਂਦੀ ਹੈ ਟੂ ਫਾਈਟ ਵਿਦ ਦਾ ਪ੍ਰੋਬਲਮਸ ਐਂਡ ਹੈਂਡਲ ਦਾ ਸਿਚੁਏਸ਼ਨ। ਮਸੂਰ ਦਾਲ ਨੂੰ ਟਿਊਜ਼ਡੇ ਦੇ ਦਿਨ ਤੁਸੀਂ ਆਪਣੇ ਪਿੱਲੋ ਨੀਚੇ ਰੱਖਦੇ ਹੋ ਤਾਂ ਤੁਹਾਡੇ ਅੰਦਰ ਕਰੇਜ ਇਨਕਰੀਜ਼ ਹੁੰਦਾ ਹੈ, ਤੁਹਾਡੇ ਅੰਦਰ ਪਾਵਰ ਇਨਕਰੀਜ਼ ਹੁੰਦੀ ਹੈ। ਵੈਨਸਡੇ ਵੈਨ ਯੂ ਡੂ ਦ ਸੇਮ ਥਿੰਗ, ਵੈਨਸਡੇ ਨੂੰ, ਵੈਨਸਡੇ ਇਜ਼ ਮਰਕਰੀ ਡੇ, ਮਰਕਰੀ ਇਜ਼ ਗ੍ਰੀਨ ਐਂਡ ਹਰੀ ਇਲਾਇਚੀ ਨੂੰ ਮਰਕਰੀ ਦੇ ਨਾਲ ਜੋੜਿਆ ਜਾਂਦਾ ਹੈ। ਵੈਨਸਡੇ ਦੇ ਦਿਨ ਮਰਕਰੀ ਦੇ ਲਈ ਮਰਕਰੀ ਕੀ ਹੈ, ਤੁਹਾਡੀ ਕਮਿਊਨੀਕੇਸ਼ਨ, ਤੁਹਾਡੀ ਕਲੈਰਿਟੀ, ਤੁਹਾਡੀ ਬੁੱਧੀ, ਆਪਣੀ ਬੁੱਧੀ ਨੂੰ, ਆਪਣੀ ਸਮਝ ਨੂੰ ਇੰਪਰੂਵ ਕਰਨ ਲਈ ਤੁਸੀਂ ਆਪਣੇ ਪਿੱਲੋ ਦੇ ਅੰਦਰ ਰਾਤੀ ਸੌਣ ਤੋਂ ਪਹਿਲਾਂ ਇਲਾਇਚੀਆਂ ਰੱਖ ਕੇ ਸੌਂਗੇ ਤਾਂ ਤੁਹਾਡੀ ਪਲੈਨਟ ਨੂੰ ਆਟੋਮੈਟਿਕਲੀ ਪਾਵਰ ਮਿਲੇਗੀ ਔਰ ਤੁਹਾਡੇ ਪਲੈਨਟ ਇਨਕਰੀਜ਼ ਹੋਣਗੇ। ਤੁਹਾਡੇ ਪਲੈਨਟ ਇਨਕਰੀਜ਼ ਹੋਣਗੇ ਤਾਂ ਉਸ ਪਲੈਨਟ ਦੇ ਨਾਲ ਜੁੜੀ ਹੋਈ ਤੁਹਾਡੀ ਬੋਡੀ ਦੀ ਜਿਹੜੀ ਵੀ ਚੀਜ਼ ਹੋਏਗੀ ਆਟੋਮੈਟਿਕਲੀ ਇਨਕਰੀਜ਼ ਹੋਣੀ ਸ਼ੁਰੂ ਹੋ ਜਾਏਗੀ। ਸਵੇਰੇ ਉੱਠ ਕੇ ਤੁਸੀਂ ਇਹਨੂੰ ਕੋਸ਼ਿਸ਼ ਕਰੋ ਕਿ ਕਿਸੇ ਨੇਚਰ ਦੇ ਵਿੱਚ, ਪਲਾਂਟ ਦੇ ਵਿੱਚ ਬਾਹਰ ਜਾ ਕੇ ਆਪਣੇ ਘਰ ਤੋਂ ਇਹਨੂੰ ਤੁਸੀਂ ਥਰੋ ਕਰ ਸਕਦੇ ਹੋ। ਐਵਰੀ ਵੀਕ ਜਦੋਂ ਤੁਸੀਂ ਕਰੋਗੇ ਤਾਂ ਤੁਹਾਡੇ ਪਲੈਨਟਸ ਆਟੋਮੈਟਿਕਲੀ ਇਨਕਰੀਜ਼ ਹੋਣੇ ਸ਼ੁਰੂ ਹੋ ਜਾਣਗੇ। ਐਸਟ੍ਰੋਲੋਜੀ ਕੋਈ ਜਾਦੂ ਨਹੀਂ ਹੈ, ਇਟਸ ਨਾ ਹੀ ਇਹ ਸੁਪਰਸਟੀਸ਼ੀਅਸ ਥਿੰਗ ਹੈ, ਇਟਸ ਲਾਈਕ ਅ ਸਾਇੰਸ ਜਿਹੜੀ ਤੁਹਾਨੂੰ ਤੁਹਾਡੇ ਆਉਣ ਵਾਲੇ, ਇਟਸ ਲਾਈਕ ਅ GPS ਕਿ ਤੁਸੀਂ GPS 'ਤੇ ਗੱਡੀ ਚਲਾ ਰਹੇ ਹੋ ਔਰ ਤੁਹਾਨੂੰ GPS ਤੁਹਾਡਾ ਦੱਸ ਰਿਹਾ ਕਿ ਅੱਗੇ ਕੰਸਟਰਕਸ਼ਨ ਚੱਲ ਰਹੀ ਹੈ ਜਾਂ ਅੱਗੇ ਸੜਕ ਜਿਹੜੀ ਹੈ, ਰੋਡ ਹੈ ਉਹ ਖਰਾਬ ਹੈ, ਤੁਸੀਂ ਆਪਣਾ ਰਸਤਾ ਬਦਲ ਸਕਦੇ ਹੋ ਜਾਂ ਆਪਣੀ ਕਾਰ ਨੂੰ ਸਲੋ ਕਰ ਲਓ। ਦੈਟਸ ਦਾ ਓਨਲੀ ਥਿੰਗ, ਦੈਟਸ ਦਾ ਸੇਮ ਵੇ ਇਸ ਐਸਟ੍ਰੋਲੋਜੀ, ਤੁਹਾਨੂੰ ਤੁਹਾਡੇ ਆਉਣ ਵਾਲੇ ਟਾਈਮ ਤੋਂ ਪਹਿਲੇ ਤੁਹਾਨੂੰ ਆਗਾਹ ਕਰਨ ਲਈ, ਤੁਹਾਨੂੰ ਇਨਫੋਰਮੇਸ਼ਨ ਦੇਣ ਲਈ ਐਸਟ੍ਰੋਲੋਜੀ ਇਜ਼ ਦਾ ਓਨਲੀ ਸਟੱਡੀ ਵਿਚ ਕੈਨ ਟੈਲ ਯੂ ਕਿ ਤੁਹਾਡਾ ਆਉਣ ਵਾਲਾ ਫਿਊਚਰ ਇੰਨਾ ਅੱਛਾ ਆ ਰਿਹਾ ਜਾਂ ਤੁਹਾਡੀ ਜ਼ਿੰਦਗੀ 'ਚ ਆਹ ਵਾਲਾ ਪਾਰਟ ਜਿਹੜਾ ਇਹ ਥੋੜ੍ਹਾ ਮੁਸ਼ਕਿਲ ਵਾਲਾ ਹੋਏਗਾ, ਤੁਸੀਂ ਪੇਸ਼ੈਂਸ ਨਾਲ ਇਹਨੂੰ ਨਿਕਾਲਣਾ ਜਾਂ ਇੰਪਰੂਵ ਕਰ ਸਕਦੇ ਹੋ, ਆਪਣੇ ਆਪ ਨੂੰ ਕਿਸ ਤਰ੍ਹਾਂ ਇੰਪਰੂਵ ਕਰ ਸਕਦੇ ਹੋ, ਦੈਟ ਇਜ਼ ਐਸਟ੍ਰੋ ਸਾਇੰਸ। ਐਸਟ੍ਰੋਲੋਜੀ ਦੇ ਜ਼ਰੀਏ ਅਸੀਂ ਇਹਨਾਂ ਛੋਟੀ ਛੋਟੀਆਂ ਚੀਜ਼ਾਂ ਨੂੰ ਕਰਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਾਂ। ਹਾਂ, ਇੱਦਾਂ ਕਦੇ ਨਹੀਂ ਹੁੰਦਾ ਕਿ ਤੁਸੀਂ ਕੋਈ ਰੈਮੇਡੀ ਕਰ ਲਈ ਉਹ ਤੁਹਾਡੀ ਜ਼ਿੰਦਗੀ ਬਿਲਕੁਲ ਚੇਂਜ ਹੋ ਜਾਏਗੀ, ਥਿੰਗਸ ਡਜ਼ਨਟ ਵਰਕ ਲਾਈਕ ਦੈਟ। ਜਿੱਦਾਂ ਜਿੱਦਾਂ ਪਲੈਨਟਸ ਘੁੰਮਦੇ ਰਹਿਣਗੇ ਉਦੋਂ ਉਦੋਂ ਸਾਡੀ ਜ਼ਿੰਦਗੀ 'ਤੇ ਇਫੈਕਟ ਕਰਦੇ ਰਹਿਣਗੇ। ਰੈਮੇਡੀਜ਼ ਪਲੈਨਟਸ ਨੂੰ ਸਟਰੋਂਗ ਕਰਨ ਲਈ ਹੁੰਦੀਆਂ ਨੇ, ਜ਼ਿੰਦਗੀ ਕਦੇ ਨਹੀਂ ਬਦਲਦੀ। ਜੇ ਕਿਸੇ ਦਾ ਐਕਸੀਡੈਂਟ ਲਿਖਿਆ ਹੋਇਆ ਕਿ ਉਹਦਾ ਐਕਸੀਡੈਂਟ ਹੋਣਾ ਹੈ ਤਾਂ ਉਹ ਐਕਸੀਡੈਂਟ ਜ਼ਰੂਰ ਹੋਏਗਾ। ਲੇਕਿਨ ਜੇ ਤੁਸੀਂ ਸਪਿਰਿਚੁਅਲੀ ਇਨਕਲਾਈਨਡ ਹੋ, ਤੁਸੀਂ ਰਿਲੀਜੀਅਸ ਹੋ, ਤੁਸੀਂ ਆਪਣੇ ਪਲੈਨਟਸ ਨੂੰ ਸਟਰੋਂਗ ਕੀਤਾ ਹੋਇਆ, ਐਕਸੀਡੈਂਟ ਤਾਂ ਜ਼ਰੂਰ ਹੋਏਗਾ ਲੇਕਿਨ ਉਹਦਾ ਜਿਹੜਾ ਅਸਰ ਹੋਏਗਾ ਉਹ ਘੱਟ ਜਾਏਗਾ। ਉਹ ਹੀ ਐਸਟ੍ਰੋਲੋਜੀ ਦੱਸਦੀ ਹੈ ਐਂਡ ਦੈਟਸ ਦਾ ਵੇ ਆਫ ਲਰਨਿੰਗ ਅਬਾਊਟ ਯੂਅਰ ਲਾਈਫ। ਹੋਰ ਕੋਈ ਵੀ ਕੁਸ਼ਚਨ ਹੈ ਤੁਹਾਡੇ, 416-910-6000 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਚਲੋ ਜੀ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦੀ ਤਰਫ ਚੱਲਦੇ ਹਾਂ ਔਰ ਉਸ ਤੋਂ ਬਾਅਦ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇਗਾ। 416-910-6000। ਲਾਸਟ ਵੀਕ ਮੈਨੂੰ ਬਹੁਤ ਸਾਰੇ ਲੋਕਾਂ ਨੇ ਆਪਣੇ ਹੱਥਾਂ ਦੀਆਂ ਪਿਕਚਰਸ ਭੇਜੀਆਂ ਸੀਗੀਆਂ, ਕਾਫੀ ਦੇ ਪਿਕਚਰਸ ਕਲੀਅਰ ਨਹੀਂ ਸੀਗੀਆਂ, ਬਟ ਇੱਕ ਦੋ ਲੋਕਾਂ ਨੇ ਮੈਨੂੰ ਪਿਕਚਰਸ ਭੇਜੀਆਂ ਸੀ, ਮੈਂ ਉਹਨਾਂ ਨੂੰ ਫੋਨ ਕਰਕੇ ਦੱਸਿਆ ਸੀਗਾ ਪਿਕਚਰ ਤਾਂ ਮੈਨੂੰ ਕਲੀਅਰ ਨਹੀਂ ਸੀ ਪਰ ਉਹਦੇ ਹੱਥਾਂ ਦੀਆਂ ਲਕੀਰਾਂ ਦੱਸ ਰਹੀਆਂ ਸੀ ਕਿ ਉਹਦੇ ਲਾਈਫ ਵਿੱਚ ਕਾਫੀ ਪ੍ਰੋਬਲਮਸ ਚੱਲ ਰਹੀਆਂ ਨੇ ਸੋ ਆਪਣੇ ਹੱਥਾਂ ਦੀਆਂ ਲਕੀਰਾਂ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਰਸਤਿਆਂ ਨੂੰ ਵੀ ਬਿਹਤਰ ਬਣਾ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਆਉਣ ਵਾਲੇ ਪ੍ਰੋਗਰਾਮ ਵਿੱਚ ਸ਼ੇਅਰ ਕਰਦੇ ਰਹਾਂਗੇ ਔਰ ਰੇਡੀਓ ਗੋਲਡ ਦੇ ਕਿਸੇ ਵੀ ਪਲੇਟਫਾਰਮ 'ਤੇ ਜਾ ਕੇ ਯੂ ਕੈਨ ਗੈਟ ਸੋ ਮੈਨੀ ਵੀਡੀਓਜ਼ ਜਿੱਥੇ ਤੁਸੀਂ ਪੋਜ਼ਿਟਿਵ ਹੋ ਸਕਦੇ ਹੋ ਵੀਡੀਓਜ਼ ਨੂੰ ਦੇਖ ਕੇ ਤੁਸੀਂ ਆਪਣੀ ਲਾਈਫ ਬਾਰੇ ਜਾਣਕਾਰੀ ਲੈ ਸਕਦੇ ਹੋ ਔਰ ਛੋਟੇ ਛੋਟੇ ਰਿਚੁਅਲਸ ਕਰਕੇ ਔਰ ਛੋਟੇ ਛੋਟੇ ਰੈਮਡੀਜ਼ ਕਰਕੇ ਤੁਹਾਡੇ ਕਿਚਨ ਦੇ ਵਿੱਚ ਸਾਰੀ ਰੈਮਡੀਜ਼ ਹੁੰਦੀਆਂ ਨੇ ਤੁਸੀਂ ਆਪਣੀ ਲਾਈਫ ਨੂੰ ਬਿਹਤਰ ਬਣਾ ਸਕਦੇ ਹੋ ਸੋ ਸੁਣਦੇ ਰਹੋ ਰੇਡੀਓ ਗੋਲਡ।

0: ओपन माइक कैफे एंड कुजीन 1310 डंडा स्ट्रीट ईस्ट मिसिसागा। खालिस और लज्जत से भरपूर खाने वतन की याद दिला दें, तीखे और तेज मसाले हर फीकेपन को मिटा दें। लाहौरी गोट एंड चिकन कड़ाही, शिनवारी चिकन एंड गोट कड़ाही, सीख कबाब, रिश्मि कबाब, पाए निहारी, हलीम बिरयानी, शवरमा, पिज्जा और बहुत कुछ सिर्फ ओपन माइक कैफे एंड कुजीन पर। 416-526-6800
1: Once again, welcome to the program. Chalo ji, open mic cafe. Thonu leke chalde hain Nasir ji ek var fir to sade naal hai. Nasir ji, swagat hai.
2: Bahut shukriya Sonam ji, open mic cafe wale tonu pata hai bhi oh kehnde ne bhi maza nahi aayega te paise na dena. Aise wadiya gal ki ho sakdi hai, tusi pahunchna kithe Dixie and Dandas de bilkul corner te. Aur agar tusi waqai chahunde ho Lahori taste aur tusi Lahori taste hun pata apni Punjabi community bahut enjoy kardi hai. ਚਿਕਨ ਕੜਾਈ, ਗੋਲ ਕੜਾਈ ਜਾਂ ਚਿਕਨ ਕਬਾਬ ਅਗਰ ਤੁਸੀਂ ਖਾਣਾ ਚਾਹੁੰਦੇ ਹੋ ਤੇ ਤੁਹਾਨੂੰ ਪਹੁੰਚਣਾ ਪਏਗਾ ਡਿਕਸੀ ਐਂਡ ਡੰਡਾਸ ਦੇ ਕਾਰਨਰ ਤੇ ਓਪਨ ਮਾਈਕ ਕੈਫੇ ਐਂਡ ਕੁਜ਼ੀਨ ਔਰ 1310 ਡੰਡਾਸ ਸਟਰੀਟ ਈਸਟ ਉਹਦਾ ਐਡਰੈਸ ਹੈਗਾ ਔਰ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਕਾਲ ਕਰ ਸਕਦੇ ਹੋ 416-526-6800 ਤੇ ਕਾਲ ਕਰ ਸਕਦੇ ਹੋ।
1: ਨਾਸਰ ਜੀ, ਕੀ ਸਪੈਸ਼ਲ ਹੋਏਗਾ ਇਸ ਵੀਕਐਂਡ ਤੇ ਓਪਨ ਮਾਈਕ ਕੈਫੇ?
2: ਜੀ, ਦੋ ਦਿਨ ਤੇ ਬ੍ਰੇਕਫਾਸਟ ਹੁੰਦਾ ਵੀ ਸੁਬਹਾ 10 ਤੋਂ ਲੈ ਕੇ 3 ਵਜੇ ਤੱਕ ਉਹ ਬ੍ਰੇਕਫਾਸਟ ਚੱਲਦਾ ਰਹਿੰਦਾ ਔਰ ਬਫੇ ਹੁੰਦਾ ਉਹ ਸਿਰਫ 1999 ਚ 14 ਡਿਸ਼ਾਂ ਜਿੰਨੇ ਜੀ ਮਟਨ ਪਾਏ ਹੁੰਦੇ ਨੇ, ਨਿਹਾਰੀ ਹੁੰਦੀ ਹੈ, ਫਿਰ ਉਹਦੇ ਚ ਹਲਵਾ ਪੂਰੀ ਹੁੰਦੀ ਹੈ, ਲਾਹੌਰੀ ਚਨੇ ਹੁੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਔਰ ਤੁਸੀਂ ਵਾਕਈ ਚਾਹੁੰਦੇ ਹੋ ਵੀ ਇੰਜੋਏ ਕਰਨਾ ਔਰ ਤੁਸੀਂ ਲਾਹੌਰੀ ਟੇਸਟ ਨਾਲ ਇੰਜੋਏ ਕਰਨਾ ਚਾਹੁੰਦੇ ਹੋ ਔਰ ਚੰਗਾ ਬ੍ਰੇਕਫਾਸਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਓਪਨ ਮਾਈਕ ਕੈਫੇ ਐਂਡ ਕੁਜ਼ੀਨ ਜਾਣਾ ਪਏਗਾ। ਹੁਣ ਦੇਖੋ ਹਲਵਾ ਪੂਰੀ ਅਗਰ ਤੁਸੀਂ ਖਾਣ ਜਾਓ ਤਾਂ $12 ਦਾ ਹਲਵਾ ਪੂਰੀ ਸਿਰਫ ਮਿਲਦੀ ਹੈ, ਦੋ ਪੂੜੀਆਂ ਤੇ ਬਾਕੀ ਹਲਵਾ ਤੇ ਚਣੇ। ਇਹ ਤੁਹਾਨੂੰ 14 ਆਈਟਮਾਂ ਜਿਹਦੇ ਮਟਨ ਪਾਏ ਮੈਂ ਤੁਹਾਨੂੰ ਦੱਸਿਆ ਹੈ, ਤਾਂ ਹਲਵਾ ਪੂਰੀ ਦੱਸੀ, ਲਾਹੌਰੀ ਚਨੇ ਦੱਸੇ ਨੇ, ਫਿਰ ਆਲੂ ਗੋਸ਼ਤ ਦੱਸਿਆ ਔਰ ਨਾਨ ਕੁਲਚਾ ਹਲਵਾ, ਇਹ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਔਰ ਚਾਏ ਨਾਲ ਹੈਗੀ ਹੈ। ਤੁਸੀਂ ਅਗਰ ਜਾ ਕੇ ਟਰਾਈ ਕਰੋਗੇ, $20 ਚ ਲੱਭਦਾ ਕੀ ਅੱਜ ਕੱਲ, ਮੈਂ ਕਿਸੇ ਜਗ੍ਹਾ ਤੇ ਪਿਛਲੇ ਵੀਕ ਗਿਆ ਖੁਦ, ਉਹ $23 ਦੇ ਚ ਇੰਨੇ ਦੇ ਰਾਈਸ ਤੇ ਇੱਕ ਪੀਸ ਚਿਕਨ ਦਾ,
1: ਬਿਲਕੁਲ,
2: ਤੇ ਉਹ $23 ਉਹਨਾਂ ਨੇ ਚਾਰਜ ਕਰ ਲਿੱਤੇ। ਇਹ ਅਗਰ ਤੁਸੀਂ ਚਾਹੁੰਦੇ ਹੋ ਵੀ ਚੰਗਾ ਫੂਡ 14 ਆਈਟਮਾਂ ਦੇ ਨਾਲ ਖਾਣਾ ਹੈ, ਇਹ ਤੁਹਾਨੂੰ ਓਪਨ ਮਾਈ ਕੈਫੇ ਐਂਡ ਕੁਜ਼ੀਨ ਪਹੁੰਚਣਾ ਪੈਣਾ ਔਰ ਜਾਣਕਾਰੀ ਕੋਈ ਵੀ ਕਾਲ ਤੁਸੀਂ ਕਰ 6800 ਤੇ ਕਾਲ ਕਰ ਸਕਦੇ ਹੋ। ਔਰ ਉਹਦੇ ਨਾਲ ਨਾਲ ਸੁਣੋ ਜੀ, ਉਹ ਕਹਿੰਦੇ ਨੇ ਵੀ ਮਜ਼ਾ ਨਹੀਂ ਆਏਗਾ ਤੇ ਪੈਸੇ ਨਹੀਂ ਲੈਣੇ।
1: ਦੇਖੋ, ਦਿਸ ਇਜ਼ ਆਪਣੇ ਕੰਮ ਦੇ ਉੱਪਰ ਜੇਕਰ ਕੋਨਫੀਡੈਂਸ ਹੋਵੇ ਤਾਂ ਹੀ ਤੁਸੀਂ ਇਹ ਗੱਲ ਕਹਿ ਸਕਦੇ ਹੋ।
2: ਜੀ ਬਿਲਕੁਲ, ਇਸ ਤਰ੍ਹਾਂ। ਔਰ ਫਿਰ ਉਹਦੇ ਨਾਲ ਇੱਕ ਉਹਨਾਂ ਨੇ ਬਣਾਇਆ ਇੱਕ ਇਵੈਂਟ ਹਾਲ ਬਣਾ ਦਿੱਤਾ ਔਰ ਇਵੈਂਟ ਹਾਲ ਚ 150 ਬੰਦੇ ਤੱਕ ਗੈਦਰਿੰਗ ਹੋ ਸਕਦੀ ਹੈ ਔਰ ਉਹ ਸਿਰਫ 24.99 ਚ ਉਹਨਾਂ ਨੇ ਪਰ ਹੈਡ ਰੱਖਿਆ 20 ਆਈਟਮਾਂ। 20 ਆਈਟਮਾਂ ਦੇ ਨਾਲ ਤੁਸੀਂ ਆਪਣੀ ਪਾਰਟੀ, ਛੋਟੀ ਮੋਟੀ ਪਾਰਟੀ ਕਰ ਸਕਦੇ ਹੋ, ਬਰਥਡੇ ਪਾਰਟੀ ਜਾਂ ਕੋਈ ਮੰਗਣੀ ਕਰਨੀ ਹੈ, ਕੋਈ ਵੀ ਗੈਦਰਿੰਗ ਕਰਨੀ ਹੈ ਤੇ ਤੁਸੀਂ ਉੱਥੇ ਜਾ ਸਕਦੇ ਹੋ। 150 ਬੰਦੇ ਤੱਕ ਤੁਸੀਂ ਇਨਵਾਈਟ ਕਰ ਸਕਦੇ ਹੋ ਸਿਰਫ $25 ਚ, ਸਿਰਫ $25 ਚ ਤੁਸੀਂ 20 ਆਈਟਮਾਂ ਦੇ ਨਾਲ ਤੁਸੀਂ ਇੰਜੋਏ ਕਰ ਸਕਦੇ ਹੋ। ਦੇਖੋ, ਇਸ ਤੋਂ ਵਧੀਆ ਗੱਲ ਕੀ ਹੋ ਸਕਦੀ, ਐਨੀ ਰੀਜ਼ਨਬਲ ਪ੍ਰਾਈਸ ਔਰ ਤੁਸੀਂ ਫੂਡ ਦਾ ਫਿਰ ਉਹ ਗਰੰਟੀ ਦਿੰਦੇ ਪਏ, ਤੁਹਾਨੂੰ ਮਜ਼ਾ ਆਏਗਾ। ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ? ਨੰਬਰ ਫਿਰ ਇੱਕ ਵਾਰੀ 416-526-6800 ਤੇ ਕਾਲ ਕਰ ਸਕਦੇ ਹੋ। ਅਗਰ ਤੁਸੀਂ ਸੀ ਕਬਾਬ ਖਾਣੇ ਨਾ, ਉਹ ਵੀ ਟਰਾਈ ਕਰੋ ਉੱਥੇ ਜਾ ਕੇ। ਤੁਸੀਂ ਚਾਹੁੰਦੇ ਹੋ ਗੋਟ ਕੜਾਈ ਖਾਣੀ ਹੈ, ਕੜਾਈ ਲਾਹੌਰੀ ਟੇਸਟ ਕੜਾਈ, ਉੱਥੇ ਜਾ ਕੇ ਲਾਜ਼ਮੀ ਟਰਾਈ ਕਰੋ। ਲਾਹੌਰੀ ਚਨੇ ਖਾਣੇ ਨੇ, ਉਹ ਵੀ ਲਾਜ਼ਮੀ ਟਰਾਈ ਕਰੋ। ਬਿਰਿਆਨੀ ਟਰਾਈ ਕਰਨੀ ਹੈ, ਉਹ ਵੀ ਤੁਸੀਂ ਟਰਾਈ ਕਰ ਸਕਦੇ ਹੋ। ਫਿਰ ਵੀਲ ਪਲਾਓ ਜਾਂ ਤੁਸੀਂ ਚਿਕਨ ਪਲਾਓ ਖਾਣਾ ਹੈ, ਉਹ ਵੀ ਟਰਾਈ ਕਰ ਸਕਦੇ ਹੋ। ਇਹ ਸਾਰੀ ਸਾਰੀ ਚੀਜ਼ਾਂ ਜਿਹੜੀ ਮੈਂ ਦੱਸ ਰਿਹਾ ਲਾਹੌਰੀ ਟੇਸਟ ਹੈ, ਉਹ ਲਾਹੌਰੀ ਟੇਸਟ ਜਿਹੜਾ ਉਹ ਬਹੁਤ ਸਾਰੇ ਪੰਜਾਬੀ ਲੋਕ ਵੀ ਲੋਕ ਪਸੰਦ ਕਰਦੇ ਨੇ, ਉੱਠ ਜਾਂਦੇ ਨੇ। ਵਾਕਈ ਜਿਹੜਾ ਪਾਕਿਸਤਾਨ ਮੀਟ ਪੱਕਦਾ ਉਹ ਟੇਸਟ ਹੁੰਦਾ, ਪਾਕਿਸਤਾਨੀ ਟੇਸਟ ਬੈਸਟ ਟੇਸਟ ਹੀ ਰਹਿ ਜਾਂਦਾ। ਤੇ ਇਸ ਵਜ੍ਹਾ ਤੁਹਾਨੂੰ ਪਹੁੰਚਣਾ ਪਏਗਾ ਓਪਨ ਮਾਈ ਕੈਫੇ ਐਂਡ ਕੁਜ਼ੀਨ 416-526-6800 ਤੇ ਕਾਲ ਕਰ ਸਕਦੇ ਹੋ। ਔਰ ਉਹਦੇ ਨਾਲ ਨਾਲ ਵੀਕਐਂਡ ਤੇ ਜਿਵੇਂ ਮੈਂ ਦੱਸਿਆ ਉਹਨਾਂ ਦਾ ਬ੍ਰੇਕਫਾਸਟ ਹੁੰਦਾ ਦੋ ਦਿਨ, ਸੈਚਰਡੇ ਐਂਡ ਸੰਡੇ, ਔਰ ਸੁਬਹਾ 10 ਤੋਂ ਲੈ ਕੇ 3 ਵਜੇ ਤੱਕ ਬ੍ਰੇਕਫਾਸਟ ਚੱਲਦਾ ਰਹਿੰਦਾ। $19.99 ਚ ਤੁਸੀਂ ਇਹ ਕਹਿ ਲਓ 14 ਆਈਟਮਾਂ ਦੇ ਨਾਲ ਤੁਸੀਂ ਬ੍ਰੇਕਫਾਸਟ ਕਿਵੇਂ ਇੰਜੋਏ ਕਰ ਸਕਦੇ ਹੋ। ਆਪਣੀ ਫੈਮਿਲੀ ਲੈ ਕੇ ਜਾਓ, ਬੱਚਿਆਂ ਨੂੰ ਵੀ ਤੁਸੀਂ ਉਹ ਟੇਸਟ ਕਰਾਓ, ਉਹ ਵੀ ਤੁਹਾਨੂੰ ਐਪਰੀਸ਼ੀਏਟ ਕਰਨਗੇ। ਬਹੁਤ ਸਾਰੇ ਲੋਕ ਕਰਦੇ ਕਾਲਾਂ, ਫੀਡਬੈਕ ਦੇਖੋ, ਅਸੀਂ ਆਲਵੇਜ਼ ਜਦੋਂ ਵੀ ਕੋਈ ਕਿਸੇ ਸਪੋਸਰ ਨੂੰ ਨੌਕਰੀ ਦਾ ਸਪੋਰਟ ਕਰੀਦਾ ਤੇ ਫਿਰ ਅਸੀਂ ਮੇਕ ਸ਼ੋਰ ਕਰੀਦਾ ਉਹਦਾ ਫੀਡਬੈਕ ਲਾਜ਼ਮੀ ਲੈਂਦੇ ਹਾਂ। ਤੇ ਅਸੀਂ ਫੀਡਬੈਕ ਲੈਂਦੇ ਰਹਿੰਦੇ ਆ। ਸਾਨੂੰ ਬਹੁਤ ਜ਼ਿਆਦਾ ਲੋਕਾਂ ਨੇ ਐਪਰੀਸ਼ੀਏਟ ਕੀਤਾ, ਕਹਿੰਦੇ ਤੁਸੀਂ ਇਹ ਲੋਕੇਸ਼ਨ ਦੱਸ ਕੇ ਬੜਾ ਚੰਗਾ ਕੀਤਾ, ਤੁਸੀਂ ਪਹੁੰਚਣਾ ਕਿਤੇ ਓਪਨ ਮਾਈਕ ਕੈਫੇ ਐਂਡ ਕੁਜ਼ੀਨ ਮਿਸੀਸਾਗਾ ਚ ਪੈਂਦਾ, ਡਿਕਸੀ ਐਂਡ ਡਿੰਡਾਸ, ਡਿਕਸੀ ਐਂਡ ਡਿੰਡਾਸ ਦੇ ਬਿਲਕੁਲ ਕੋਰਨਰ ਤੇ ਹੈਗਾ। ਔਰ ਸੁਬਹਾ ਵੀਕਐਂਡ ਤੇ ਸੁਬਹਾ 10 ਤੋਂ ਲੈ ਕੇ ਰਾਤੀ 11 ਵਜੇ ਤੱਕ, ਔਰ ਵੀਕਡੇ ਚ 12 ਤੋਂ ਲੈ ਕੇ ਰਾਤੀ 10 ਵਜੇ ਤੱਕ ਚੱਲਦਾ। ਤੇ ਇਸ ਵਾਸਤੇ 416-526-6800 ਕਬਾਬ ਤੁਸੀਂ ਟਰਾਈ ਕਰੋ, ਮੈਂ ਖੁਦ ਜਾ ਕੇ ਟਰਾਈ ਕੀਤੇ ਨੇ ਕਈ ਵਾਰੀ ਚਿਕਨ ਕਬਾਬ, ਉਹ ਇਹੋ ਜਿਹਾ ਕਬਾਬ ਤੁਸੀਂ ਵੇਖਿਆ ਵੀ ਨੀ ਹੋਣਾ, ਖਾਧਾ ਤਾਂ ਬੜੀ ਦੂਰ ਦੀ ਗੱਲ, ਉਹ ਵੇਖਣ ਚ ਵੀ ਇੰਨਾ ਖੂਬਸੂਰਤ ਲੱਗਦਾ, ਵਾਕਈ ਲੱਗਦਾ ਕਬਾਬ, ਔਰ ਹੈਵੀ ਡਿਊਟੀ ਕਬਾਬ ਹੈ, ਛੋਟਾ ਨੀ ਹੁੰਦਾ, ਆਮ ਸਾਈਜ਼ ਨੀ ਹੁੰਦਾ, ਉਹ ਬੜਾ ਸਪੈਸ਼ਲ ਸਾਈਜ਼ ਹੁੰਦਾ ਕਬਾਬ ਦਾ, ਚਿਕਨ ਕਬਾਬ। ਔਰ ਵੈਜੀਟੇਰੀਅਨ ਲੋਕਾਂ ਵਾਸਤੇ ਵੀ ਬਹੁਤ ਚੀਜ਼ਾਂ ਹੈਗੀਆਂ ਨੇ, ਉਹਦੇ ਚ ਪਾਲਕ ਪਨੀਰ ਹੈਗਾ, ਲਾਹੌਰੀ ਚਨੇ ਹੈਗੇ ਨੇ, ਬਹੁਤ ਸਾਰੀ ਵੈਜ ਚੀਜ਼ਾਂ ਹੈਗੀ, ਦਾਲ ਹੈਗੀ, ਈਵਨ ਦਾਲ ਵੀ ਖਾਓਗੇ ਨਾ ਉਹਦੇ ਤੁਹਾਨੂੰ ਬਹੁਤ ਮਜ਼ਾ ਆਏਗਾ। 416-526-6800 ਤੇ ਕਾਲ ਕਰ ਸਕਦੇ ਜੀ।
1: ਜੀ ਬਹੁਤ ਸ਼ੁਕਰੀਆ ਨਾਸਿਰ ਜੀ, ਥੈਂਕ ਯੂ ਸੋ ਮਚ, ਔਰ ਫਿਰ ਕੋਸ਼ਿਸ਼ ਹੋਏਗੀ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਗੱਲਬਾਤ ਕਰਨ ਦੀ। ਹੈਵ ਅ ਗੁੱਡ ਡੇ, ਬਾਏ ਬਾਏ,
2: ਥੈਂਕ ਯੂ।

0: ਵਾਂਸ ਅਗੇਨ ਵੈਲਕਮ ਟੂ ਦਾ ਪ੍ਰੋਗਰਾਮ ਸਵਾਗਤ ਹੈ ਤੁਹਾਡਾ ਰੇਡੀਓ ਗੋਲਡ ਵਿੱਚ ਔਰ ਚਲੋ ਜੀ ਥੋੜ੍ਹੇ ਜਿਹੇ ਸ਼ਾਮ ਦਾ ਟਾਈਮ ਹੈ ਈਵਨਿੰਗ ਦੇ ਵਿੱਚ ਚਾਹ ਹੋ ਜਾਏ ਔਰ ਸਪੈਸ਼ਲੀ ਵੀਕਐਂਡ ਦੇ ਉੱਪਰ ਚਾਹ ਦੇ ਨਾਲ ਸਮੋਸੇ ਪਕੌੜੇ ਖਾਣ ਦਾ ਅਲੱਗ ਹੀ ਮਜ਼ਾ ਹੁੰਦਾ ਔਰ ਫਰੈਸ਼ ਸਵੀਟਸ ਤੁਹਾਨੂੰ ਮਿਲ ਜਾਣ ਅਤੇ ਫਿਰ ਸੋਨੇ ਦੇ ਸੁਹਾਗਾ ਲੈ ਕੇ ਚੱਲਦੇ ਹਾਂ ਸਮੋਸਾ ਐਂਡ ਸਵੀਟ ਫੈਕਟਰੀ ਔਰ ਹਰਪਾਲ ਜੀ ਸਾਡੇ ਨਾਲ ਹੈ ਹਰਪਾਲ ਜੀ ਸਵਾਗਤ ਹੈ ਤੁਹਾਡਾ
1: ਉਸ ਤੋਂ ਤਾਂ ਮੇਰਾ ਵੀ ਦਿਲ ਕਰ ਕੀਤਾ ਵੀ ਜਾ ਕੇ ਪਹਿਲਾਂ ਗੱਲਬਾਤ ਮਕਾਉਣ ਤੋਂ ਬਾਅਦ ਪਹਿਲਾਂ ਚਾਹ ਦਾ ਕੱਪੇ ਪੀਤਾ ਜਾਵੇ ਤੇ ਨਾਲ
0: ਸਹੀ ਗੱਲ ਹੈ
1: ਮਠਿਆਈ ਦੇ ਨਾਲ ਸਮੋਸੇ ਖਾਦੇ ਜਾਣ ਪਹਿਲਾਂ ਤਾਂ ਤੁਹਾਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਟੀਮ ਦੇ ਮੈਂਬਰਸ ਨੂੰ ਮੈਂ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਰ ਜੀ
0: ਸਤਿ ਸ਼੍ਰੀ ਅਕਾਲ ਜੀ ਵੈਲਕਮ ਔਰ ਹਰਪਾਲ ਜੀ ਮਿਠਾਈਆਂ ਦੇ ਲਈ ਤਾਂ ਸਮੋਸਾ ਸਵੀਟ ਫੈਕਟਰੀ ਔਰ ਸਮੋਸਾ ਲਈ ਤਾਂ ਫੇਮਸ ਹੈ ਅਤੇ ਨਾਲ ਨਾਲ ਕਾਫੀ ਕੁਛ ਫੂਡ ਨੂੰ ਰਿਲੇਟਡ ਵੀ ਗੱਲਬਾਤ ਕੀਤੀ ਜਾਂਦੀ ਹੈ ਕਿ ਸਮੋਸਾ ਸਵੀਟ ਫੈਕਟਰੀ ਤੇ ਬਹੁਤ ਹੀ ਜ਼ਬਰਦਸਤ ਫੂਡ ਤਿਆਰ ਕੀਤਾ ਜਾਂਦਾ ਉਹਦੇ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਦਿਓ ਪਲੀਜ਼
1: ਜੀ ਪਹਿਲਾਂ ਤਾਂ ਜਿਹੜੀ ਫੂਡ ਦੀ ਗੱਲ ਹੈਗੀ ਆ ਉਹਦੇ ਵਿੱਚ ਸਾਰੇ ਸਨੈਕਸ ਹੁੰਦੇ ਆ ਜੀ ਤੇ ਨਾਲ ਦੇ ਨਾਲ ਐਪੀਟਾਈਜ਼ਰ ਵੀ ਹੁੰਦੇ ਆ ਜਿਹਦੇ ਵਿੱਚ ਜਿੱਦਾਂ ਪਨੀਰ ਦੇ ਪਕੌੜੇ ਵੈਜੀਟੇਬਲ ਦੇ ਪਕੌੜੇ ਆਲੂ ਟਿੱਕੀ ਭਰਮੀ ਆਲੂ ਟਿੱਕੀ ਜਿਹਦੇ ਵਿੱਚ ਪਨੀਰ ਪਾਇਆ ਹੁੰਦਾ ਉਹਨੂੰ ਭਰਮੀ ਆਪਾਂ ਕਹਿ ਦਿੰਦੇ ਹਾਂ ਤੇ ਨਾਲ ਦੀ ਨਾਲ ਪਲੇਨ ਆਲੂ ਟਿੱਕੀ ਜਿਹੜੇ ਸਮੋਸਿਆਂ ਦੇ ਵਿੱਚ ਕਾਫੀ ਸਾਰੇ ਆਪਣੇ ਕੋਲ ਫਲੇਵਰ ਹੁੰਦੇ ਜਿਵੇਂ ਆਲੂ ਦਾ ਫਲੇਵਰ ਹੈਗਾ ਹੀ ਆ ਜੀ ਜਿਹੜਾ ਟ੍ਰੈਡੀਸ਼ਨਲ ਫਲੇਵਰ ਆ ਪਰ ਨਾਲ ਸਾਡੇ ਪਾਲਕ ਪਨੀਰ ਦੇ ਜਾਂ ਚਿਕਨ ਟਿੱਕੇ ਮਸਾਲੇ ਦੇ ਸੋਰੀ ਚਿਕਨ ਟਿੱਕਾ ਮੂੰਹ ਨਿਕਲੇ ਗਿਆ ਜੀ ਪਨੀਰ ਟਿੱਕਾ ਮਸਾਲਾ ਤੇ ਨਾਲ ਜਿਹੜਾ ਹੈਗਾ ਸਾਡੇ ਸਭ ਤੋਂ ਜਿਹੜਾ ਇਸ ਵੇਲੇ ਬਹੁਤ ਹਿੱਟ ਜਾ ਰਿਹਾ ਜੀ ਉਹ ਹੈਲੋਪੀਨੋ ਸਮੋਸਾ ਮੈਂ ਜਿੰਨੇ ਵੀ ਲਿਸਨਰਸ ਉਹਨਾਂ ਨੂੰ ਬੇਨਤੀ ਕਰਨਾ ਭਾਵੇਂ ਦੋ ਸਮੋਸੇ ਚਾਰ ਸਮੋਸੇ ਲੈ ਕੇ ਜਾਇਓ ਜਦੋਂ ਨੈਕਸਟ ਟਾਈਮ ਤੁਸੀਂ ਸਮੋਸਿਆਂ ਦੀ ਸਵੀਟ ਫੈਕਟਰੀ ਤੇ ਕਿਸੇ ਵੀ ਲੋਕੇਸ਼ਨ ਤੇ ਵਿਜਿਟ ਕਰਦੇ ਹੋ ਤੇ ਤੁਸੀਂ ਆਪਣੇ ਆਪ ਇੱਕ ਸਮੋਸਾ ਖਾਣ ਤੋਂ ਬਾਅਦ ਤੁਸੀਂ ਇਹ ਕਹਿਣਾ ਵੀ ਬੈਗ ਭਰਾ ਲਈਏ ਜੀ ਇਹ ਜਿਹੜਾ ਨਵਾਂ ਫਲੇਵਰ ਇੰਟਰੋਡਿਊਸ ਕੀਤਾ ਹੈਲੀਪੀਨੋ ਸਮੋਸਾ ਸੀ ਪਹਿਲਾਂ ਅਸੀਂ ਸਿਰਫ ਤੇ ਸਿਰਫ ਰਿਟੇਲ ਪੈਕ ਦੇ ਵਿੱਚ ਵੇਚਦੇ ਸੀ ਜਿਹੜਾ ਕਿ ਸਟੋਰਾਂ ਦੇ ਵਿੱਚ ਵੇਚਦੇ ਸੀ ਉਹ ਸੀਗਾ ਛੋਟਾ ਸਾਈਜ਼ ਆਲਮੋਸਟ 22 ਪਾਉਂਡ 24 ਗ੍ਰਾਮ ਦਾ ਇਹ ਜਿਹੜਾ ਮੀਡੀਅਮ ਸਾਈਜ਼ ਸਾਡਾ ਹੈਗਾ ਜੀ ਤਕਰੀਬਨ 45 ਗ੍ਰਾਮ ਦਾ ਇਹ ਸਮੋਸਾ ਆ ਤੇ ਇਹ ਤੁਸੀਂ ਜ਼ਰੂਰ ਲੈ ਕੇ ਜਾਇਓ ਤੁਸੀਂ ਦੇਖੋਗੇ ਯੂ ਵਿਲ ਬੀ ਵੈਰੀ ਹੈਪੀ ਤੇ ਬਾਕੀ ਜਿਹੜਾ ਫੂਡ ਹੁੰਦਾ ਜੇ ਤੁਸੀਂ ਕੇਟਰਿੰਗ ਕਰਾਉਣੀ ਹੈਗੀ ਆ ਜਾਂ ਤੁਸੀਂ ਘਰ ਵਾਸਤੇ ਜਿੱਦਾਂ ਹੁਣ ਘਰ ਬੈਠੇ ਆ ਤੁਸੀਂ 2-4-10 ਬੰਦੇ ਫੈਮਿਲੀ ਮੈਂਬਰ ਹੈਗੇ ਆ ਤੁਸੀਂ ਰੋਟੀ ਖਾਣ ਨੂੰ ਦਿਲ ਕਰਦਾ ਤੁਸੀਂ ਕਿਸੇ ਵੀ ਲੋਕੇਸ਼ਨ ਤੇ ਫੋਨ ਕਰਕੇ ਉੱਥੋਂ ਨਾਨ ਤਾਜ਼ੇ ਬਣਵਾ ਕੇ ਜਾਂ ਚਪਾਤੀ ਬਣਵਾ ਕੇ ਤੇ ਨਾਲ ਕੋਈ ਵੀ ਸਬਜ਼ੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚੋਂ ਲਿਜਾ ਸਕਦੇ ਬੜੇ ਰੀਜਨੇਬਲ ਰੇਟ ਤੇ ਹਾਈ ਕੁਆਲਿਟੀ ਦੀਆਂ ਮਠਿਆਈਆਂ ਤੇ ਨਾਲ ਨਾਲ ਸਬਜ਼ੀਆਂ ਵੀ ਦਿੰਦੇ ਹਾਂ ਅਸੀਂ ਤੁਹਾਨੂੰ ਤਿਆਰ ਕਰਕੇ ਦਿੰਦੇ ਹਾਂ ਤੇ ਬਾਕੀ ਸਾਡੇ ਕੋਲ ਜਿਵੇਂ ਕਿ ਪਹਿਲਾਂ ਆਪਾਂ ਹਮੇਸ਼ਾ ਦੱਸਦੇ ਹਾਂ ਵੀ ਵਿਆਹ ਸ਼ਾਦੀਆਂ ਵਾਸਤੇ ਭਾਜੀ ਭਾਜੀ ਸਿਰਫ ਵਿਆਹ ਸ਼ਾਦੀਆਂ ਵਾਸਤੇ ਨਹੀਂ ਆਉਂਦੀ ਤੁਸੀਂ ਲਿਆ ਕੇ ਆਪਣੇ ਕਹਿ ਲਓ ਵੀ ਕੱਪਬੋਰਡ ਦੇ ਵਿੱਚ ਰੱਖ ਲਓ ਤੇ ਜਾਂ ਡਾਇਨਿੰਗ ਟੇਬਲ ਦੇ ਉੱਤੇ ਰੱਖ ਲਓ ਜਦੋਂ ਸਵੇਰੇ ਉੱਠੀਏ ਪੀਣੇ ਚਾਹ ਜਾਂ ਦੁਪਹਿਰ ਨੂੰ ਚਾਹ ਪੀਣੀ ਜਾਂ ਕਿਸੇ ਵੇਲੇ ਵੀ ਆ ਚਾਹੇ ਥੋੜੀ ਜਿਹੀ ਸ਼ੀਰਨੀ ਖਾ ਲਓ ਚਾਹੇ ਲੂਣ ਵਾਲੀ ਚਾਹੇ ਮਿੱਠੀ ਚਾਹੇ ਸ਼ਕਰ ਪਾਰੇ ਗੁੜ ਪਾਰੇ ਜਾਂ ਕੋਈ ਵੀ ਚੀਜ਼ ਉਹਨਾਂ ਚੋਂ ਖਾਧੀ ਜਾ ਸਕਦੀ ਆ ਤੇ ਬੇਸਣ ਦੀ ਬਰਫੀ ਦੀ ਤੇ ਕਹਿ ਲਓ ਵੀ ਕਮਾਲ ਹੀ ਹੈਗੀ ਆ ਤੁਸੀਂ ਉਹਦੇ ਨਾਲ ਵੀ ਕਿਤੇ ਬੇਸਣ ਦੀ ਬਰਫੀ ਤੁਹਾਨੂੰ ਨਾ ਮਿਲਦੀ ਆ ਕਿਸੇ ਪਾਸੇ ਵੀ
0: ਨਹੀਂ ਮਿਲਦੀ ਬਿਲਕੁਲ
1: ਹਾਂਜੀ ਤੇ ਉਹ ਚੀਜ਼ਾਂ ਜਿਹੜੀਆਂ ਐਵਰੀਥਿੰਗ ਇਜ਼ ਪਾਰਟ ਟੂ ਦਾ ਪਰਫੈਕਸ਼ਨ ਤੇ ਸਾਡੀਆਂ ਹੈਗੀਆਂ 3 ਲੋਕੇਸ਼ਨ ਸਾਡੀਆਂ ਆਪਾਂ ਰਿਟੇਲ ਵਾਸਤੇ ਯੂਜ਼ ਕਰਦੇ ਹਾਂ ਸਰਵ ਕਰਦੇ ਹਾਂ ਹੈੱਡ ਆਫਿਸ 1850 ਐਲਮੀਆਂ ਰੋਡ ਤੇ 2 ਲੋਕੇਸ਼ਨਾਂ ਹੈਗੀਆਂ ਬ੍ਰੈਂਪਟਨ ਦੇ ਵਿੱਚ ਇਨਸਾਈਡ ਚਲੋ ਫਰੈਸ਼ਕੋ ਕੌਂਟਰੀ ਸਾਈਡ ਐਂਡ ਏਅਰਪੋਰਟ ਰੋਡ ਦੇ ਕਾਰਨਰ ਦੇ ਉੱਤੇ ਤੇ ਬ੍ਰੈਮਲੀ ਐਂਡ ਸੈਂਡਲਬਰਡ ਦੇ ਕਾਰਨਰ ਦੇ ਉੱਤੇ ਇਨ ਸਾਈਡ ਚਲੋ ਫਰੈਸ਼ਕੋ ਤੇ ਸਾਡਾ ਸੈਂਟਰ ਨੰਬਰ ਹੈਗਾ ਜੀ 416-213-6165 ਇਹ ਸਾਡਾ ਸੈਂਟਰ ਨੰਬਰ ਕੋਈ ਵੀ ਲੋਕੇਸ਼ਨ ਕਿਸੇ ਵੀ ਲੋਕੇਸ਼ਨ ਬਾਰੇ ਜਾਂ ਕਿਸੇ ਵੀ ਆਈਟਮ ਬਾਰੇ ਤੁਸੀਂ ਇਨਫੋਰਮੇਸ਼ਨ ਲੈਣੀ ਆ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਲੈ ਸਕਦੇ ਆ ਤੇ ਇੱਕ ਵਾਰੀ ਸੋਨਮ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜਾ ਸਾਡਾ ਹੈੱਡ ਆਫਿਸ 1850 ਐਲਮੀਆ ਰੋਡ ਤੁਸੀਂ ਕਹਿ ਲਓ ਬਹੁਤ ਸਾਲਾਂ ਤੋਂ ਉੱਥੋਂ ਅਸੀਂ ਤੁਹਾਡੇ ਤੁਹਾਨੂੰ ਸੇਵਾ ਤੁਹਾਨੂੰ ਪ੍ਰਵਾਨ ਕਰਦੇ ਪ੍ਰੋਵਾਈਡ ਕਰਦੇ ਹਾਂ ਤੇ ਨਾਲ ਮੈਂ ਮੈਂਸ਼ਨ ਕਰ ਰਿਹਾ ਕਿ ਸਾਡੇ ਕੋਲ ਅਲੀਟ ਬੈਂਕਵਟ ਹਾਲ ਵੀ ਆ ਜਿਹਦੇ ਵਿੱਚ ਤੁਸੀਂ 550 ਦੀ ਕਪੈਸਿਟੀ ਹੈਗੀ ਜਦੋਂ ਅਸੀਂ 550 ਦੀ ਕਪੈਸਿਟੀ ਕਹਿੰਦੇ ਵੀ ਉਹ ਹੁੰਦੇ ਆ 550 ਬੰਦਿਆਂ ਨੂੰ 550 ਬੰਦਿਆਂ ਨੂੰ ਪ੍ਰੋਪਰ ਸੀਟਾਂ ਲਾ ਕੇ ਤਾਂ ਕਿ ਉਹਦੇ ਵਿੱਚ ਤੁਰਦੇ ਫਿਰਦਿਆਂ ਲਈ ਥੈਂ ਛੱਡ ਗਏ ਕਈ ਪਾਰਟੀਆਂ ਤੇ ਅਸੀਂ ਜਾਈਦਾ ਜੀ ਵੀ ਉਹ ਸੀਟਾਂ ਤਾਂ ਲੱਗੀਆਂ ਹੋਣੀਆਂ ਪਰ ਉਹ ਏਦਾਂ ਹੁੰਦਾ ਵੀ ਜੇ ਤੁਸੀਂ ਆਪਣੀ ਸੀਟ ਤੋਂ ਉੱਠ ਕੇ ਜੇ ਪਿਛਲੇ ਬੰਦੇ ਨੂੰ ਵੀ ਉਠਾਲਣਾ ਪੈਂਦਾ ਵੀ ਭਾਈ ਜਿਹੜਾ ਗੋਟੀ ਮੈਂ ਬਾਹਰ ਨਿਕਲਣਾ ਤੇ ਜਾਂ ਫਿਰ ਇੱਕ ਜੇ ਆਪਣਾ ਟੇਬਲ ਦੂਸਰੇ ਤੀਸਰੇ ਪਾਸੇ ਹੈਗਾ ਤਾਂ ਤੁਹਾਨੂੰ ਹਰੇਕ ਬੰਦੇ ਨੂੰ ਉਠਾਲ ਕੇ ਉਹਨੂੰ ਰਿਕੁਐਸਟ ਕਰਨੀ ਪੈਂਦੀ ਭਾਈ ਮੈਨੂੰ ਲੰਘ ਲੈਣ ਦੇ ਬੱਚੇ ਦੀ ਇੱਥੋਂ ਵੀ ਪਰ ਗਏ 550 ਅਸੀਂ ਕਦੇ ਵੀ 550 ਤੋਂ ਵੱਧ ਤਾਂ ਨਹੀਂ ਅਸੈਪਟ ਕਰਦੇ ਕਿ ਜਿਹੜੇ ਕਸਟਮਰ ਆਉਂਦੇ ਆ ਤੁਹਾਡੇ ਜਿਹੜੇ ਗੈਸਟ ਆਉਂਦੇ ਆ ਉਹਨਾਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਉਹ ਤੁਸੀਂ ਸੱਜ ਕੇ ਉਹਨਾਂ ਨਾਲ ਧੱਕਾ ਕਰ ਰਹੇ ਆ ਉਹਨਾਂ ਨੂੰ ਪ੍ਰੋਪਰ ਕਹਿ ਲਓ ਵੀ ਕੰਫਰਟੇਬਲ ਜ਼ੋਨ ਕੰਫਰਟ ਜ਼ੋਨ ਮਿਲਣਾ ਚਾਹੀਦਾ ਤੇ ਉਹ ਬੈਠ ਕੇ ਤੁਹਾਡੇ ਇੰਜੋਏ ਪਾਰਟੀ ਕਰ ਸਕਣ ਤੇ ਅਲੀਟ ਬੈਂਕਵਟ ਹਾਲ ਨੂੰ ਤੁਸੀਂ ਬੁੱਕ ਕਰ ਸਕਦੇ
0: ਹਾਂਜੀ
1: ਤੇ ਬਾਕੀ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਜੀ
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸਮੋਸਾ ਐਂਡ ਸਵੀਟ ਫੈਕਟਰੀ 'ਤੇ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਐਂਡ ਯੂ ਕੈਨ ਗੈਟ ਆਲ ਦਾ ਇਨਫੋਰਮੇਸ਼ਨ।

0: ਵਾਂਸ ਅਗੇਨ ਵੈਲਕਮ ਟੂ ਦਾ ਪ੍ਰੋਗਰਾਮ, ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਦਾ। ਸਮਾਪਤੀ ਦਾ ਵਕਤ ਆ ਗਿਆ ਹੈ ਔਰ ਬਾਏ ਬਾਏ ਕਰਨ ਦਾ ਵੀ ਵਕਤ ਆ ਗਿਆ। ਅਗਲੇ ਹਫ਼ਤੇ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਮਾਈ ਨੰਬਰ ਆਫਟਰ ਦਾ ਸ਼ੋਅ 416-910-6000। ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨਾ ਚਾਹੁੰਦੇ ਹੋ, ਯੂ ਵਾਂਟ ਟੂ ਨੋ ਅਬਾਊਟ ਯੂਰ ਫਿਊਚਰ, ਯੂ ਵਾਂਟ ਟੂ ਡਿਸਕਸ ਸਮਥਿੰਗ, 416-910-6000। ਨਾਸਿਰ ਜੀ ਵੀ ਸਾਡੇ ਨਾਲ ਹੈ। ਨਾਸਿਰ ਜੀ ਵਾਇੰਡ ਅਪ ਕਰਾਂਗੇ, ਜਾਣ ਤੋਂ ਪਹਿਲੇ ਵੀ ਹੈਵ ਜਸਟ 2 ਮਿੰਟਸ, ਯੂ ਵਾਂਟ ਟੂ ਸੇ ਸਮਥਿੰਗ?
1: ਜੀ, ਮੈਂ ਇੱਕ ਵਾਰੀ ਫਿਰ ਕਹਿੰਦਾ ਜਾਵਾਂਗਾ, ਤੁਸੀਂ ਅਗਰ ਕੋਈ ਵੀ ਕਮਰਸ਼ੀਅਲ ਮੋਰਗੇ ਲੈਣੀ ਹੈ, ਹੋਟਲ, ਮੋਟਲ, ਗੈਸ ਸਟੇਸ਼ਨ, ਪਲਾਜ਼ਾ, ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਤੇ ਸਾਨੂੰ ਜ਼ਰੂਰ ਕਾਲ ਕਰੋ। ਜਾਂ ਤੁਸੀਂ ਰੀਫਰੈਂਸ ਕਰਾ ਕੇ ਉਹਦੇ 'ਚ ਪੈਸੇ ਕਰਨਾ ਚਾਹੁੰਦੇ ਹੋ, ਉਹ ਵੀ, ਕਿਉਂਕਿ ਸਾਨੂੰ ਓਵਰ 27 ਈਅਰ ਦਾ ਐਕਸਪੀਰੀਅੰਸ ਹੈ ਔਰ ਅਸੀਂ ਮੇਕ ਸ਼ੋਰ ਕਰਨੇ ਹਾਂ ਜੋ ਇੰਟਰਸਟ ਰੇਟ ਅਸੀਂ ਓਫਰ ਕਰਾਂਗੇ ਜਲਦੀ ਕੀਤੇ ਕੋਈ ਨਹੀਂ ਕਰ ਸਕਦਾ, ਔਰ ਉਹਦੇ ਨਾਲ ਜਿਹੜੇ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਨੇ ਉਹ ਵੀ ਅਸੀਂ ਗਰੰਟੀ ਕਰਨੇ ਹਾਂ, ਤੁਹਾਨੂੰ ਬੈਸਟ ਦਵਾਵਾਂਗੇ। ਨੰਬਰ ਬੜਾ ਸੌਖਾ ਹੈ, 6477-7419000 ਦੇ ਕਾਲ ਕਰ ਸਕਦੇ ਹੋ, ਔਰ ਉਹਦੇ ਨਾਲ ਨਾਲ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ, ਆਪਣਾ ਕੋਈ ਕਾਰ ਬਾਈ ਕਰਨਾ, ਤੁਸੀਂ ਆਪਣੀ ਪ੍ਰੀ ਅਪਰੂਵਲ ਲੈਣੀ ਹੈ, ਉਹਦੇ ਵਾਸਤੇ ਸਾਨੂੰ ਕਾਲ ਕਰੋ। ਕੋਈ ਤੁਸੀਂ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ ਕਿਸੇ ਤਰ੍ਹਾਂ ਦਾ, ਇੱਕ ਲੇਡੀਜ਼ ਲੋਨ ਆਇਆ, ਵੂਮੈਨ ਲੋਨ ਕਹਿੰਦੇ ਨੇ, ਉਹਨੂੰ 50,000 ਤੋਂ ਲੈ ਕੇ 1,00,000 ਤੱਕ ਮਿਲ ਸਕਦਾ, ਸਿਰਫ ਤੁਹਾਡਾ ਅਗਰ ਕ੍ਰੈਡਿਟ ਸਹੀ ਹੈ, ਅਤੇ ਉਹਦੇ ਵਾਸਤੇ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, 6477-7419000, ਔਰ ਉਹਦੇ ਨਾਲ ਤੁਸੀਂ ਕੋਈ ਵੀ

ਸੁਣਾਓ ਜੀ, ਕੀ ਹਾਲ ਚਾਲ ਨੇ? ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ, ਆਨੰਦਿਤ ਹੋਵੋਗੇ, ਆਪਣੀ ਜ਼ਿੰਦਗੀ ਦਾ ਨਜ਼ਾਰਾ ਲੈ ਰਹੇ ਹੋਵੋਗੇ। ਜ਼ਿੰਦਗੀ ਵੈਸੇ ਕਾਫੀ ਬਿਜ਼ੀ ਹੈਗੀ ਆ, 6:02 ਹੋ ਗਏ ਆ, ਕਦੋਂ ਦਿਨ ਲੰਘਦੇ ਆ, ਕਦੋਂ ਟਾਈਮ ਲੰਘ ਜਾਂਦਾ, ਕਦੋਂ ਮਹੀਨੇ ਲੰਘਦੇ ਆ ਅਤੇ ਕਦੋਂ ਸਾਲ ਲੰਘ ਜਾਂਦਾ, ਬਿਲਕੁਲ ਪਤਾ ਨਹੀਂ ਲੱਗਦਾ, ਕਿਉਂਕਿ ਲਾਈਫ ਬਹੁਤ ਬਿਜ਼ੀ ਆ, ਬਹੁਤ ਸਾਰੇ ਕੰਮ ਆ, ਦਿਨ ਭਰ ਰੁੱਝੇ ਅਸੀਂ ਰਹਿੰਦੇ ਹਾਂ, ਅਤੇ ਫਿਰ ਇੱਦਾਂ ਹੀ ਇੱਕ ਇੱਕ ਦਿਨ ਕਰਕੇ ਮਹੀਨੇ

ਲੰਘ ਜਾਂਦੇ ਆ ਤੇ ਮਹੀਨੇ ਇੱਕ ਇੱਕ ਮਹੀਨਾ ਕਰਕੇ ਫਿਰ ਸਾਲ ਲੰਘ ਜਾਂਦਾ। ਸੋ ਆਲਮੋਸਟ ਸਾਲ ਚੱਲਿਆ ਗਿਆ 2026 ਅਤੇ ਰਹਿ ਗਏ ਥੋੜ੍ਹੇ ਮਹੀਨੇ, ਪਰ ਜੋ ਦਿਨ ਪਰਮਾਤਮਾ ਨੇ ਸਾਨੂੰ ਬਖਸ਼ਿਆ ਉਹਦੇ ਲਈ ਸ਼ੁਕਰ ਜ਼ਰੂਰ ਕਰੀਏ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇਹ ਖਾਹਿਸ਼ ਹੋਏਗੀ ਕਿ ਜੋ ਜ਼ਿੰਦਗੀ ਤੁਸੀਂ ਜਿਉ ਰਹੇ ਹੋ, ਹਾਲਾਂਕਿ ਸਾਨੂੰ ਲੱਗਦਾ ਵੀ ਸਾਡੀ ਜ਼ਿੰਦਗੀ 'ਚ ਬਹੁਤ ਪ੍ਰੋਬਲਮਸ ਆ, ਪਰ ਬਹੁਤ ਸਾਰੇ ਲੋਕ ਉੱਦਾਂ ਦੀ ਜ਼ਿੰਦਗੀ ਦੀ ਖਾਹਿਸ਼ ਕਰਦੇ ਆ। ਸੋ ਉਹਨਾਂ ਦੀ ਡ੍ਰੀਮ ਹੁੰਦਾ ਕਿ ਇੱਦਾਂ ਦੀ ਜ਼ਿੰਦਗੀ ਮੈਨੂੰ ਮਿਲ ਜੇ, ਇੱਦਾਂ ਦੀ ਗੱਡੀ ਮੈਨੂੰ ਮਿਲ ਜੇ, ਇੱਦਾਂ ਦਾ ਘਰ ਹੀ ਮੈਨੂੰ ਮਿਲ ਜੇ ਰਹਿਣ ਲਈ, ਇੱਦਾਂ ਦੇ ਕੱਪੜੇ ਮੈਂ ਪਾ ਸਕਾਂ ਜਾਂ ਇੱਦਾਂ ਦਾ ਮੈਂ ਖਾ ਸਕਾਂ, ਇੱਦਾਂ ਦਾ ਮੇਰਾ ਪਰਿਵਾਰ ਹੋਵੇ। ਸੋ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਨੇਮਤਾਂ, ਬਹੁਤ ਸਾਰੀਆਂ ਰਹਿਮਤਾਂ ਸਾਡੇ ਕੋਲ ਹੁੰਦੀਆਂ, ਪਰ ਅਸੀਂ ਬਿਜ਼ੀ ਆਪਣੇ ਕੰਮਾਂ ਕਾਰਾਂ 'ਚ। ਪਰਮਾਤਮਾ ਦਾ ਸ਼ੁਕਰ ਜ਼ਰੂਰ ਕਰਨਾ ਚਾਹੀਦਾ। ਸੋ ਇਸ ਗੱਲਬਾਤ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਜੀ। ਤੁਹਾਡੇ ਨਾਲ 6:03 ਹੋ ਗਿਆ, ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਚਲੋ AM 530 'ਤੇ। ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਆਸ ਕਰਦੀ ਹਾਂ ਹਰ ਸ਼ਨੀਵਾਰ ਦੀ ਤਰ੍ਹਾਂ ਤੁਸੀਂ ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ ਜਿੱਥੇ ਜਿੱਥੇ ਵੀ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ। ਸਟੂਡੀਓਜ਼ ਦੇ ਨੰਬਰ 'ਤੇ ਕਾਲ ਕਰਨ ਲਈ, ਗੱਲਬਾਤ ਕਰਨ ਲਈ 416-233-7368 ਨੰਬਰ ਡਾਇਲ ਕਰ ਸਕਦੇ ਹੋ ਤੁਸੀਂ, 416-233-7368।

0: ਮੌਸਮ ਹੈ ਜੀ ਖੂਬਸੂਰਤ 16 ਡਿਗਰੀ ਅਤੇ ਹੌਲੀ ਹੌਲੀ ਜਿਹੜੀ ਠੰਡ ਹੈ ਉਹ ਫਿਰ ਆਮਦ ਹੋ ਰਹੀ ਹੈ ਠੰਡ ਦੀ ਅਤੇ ਫੋਲ ਆ ਗਈ ਆ ਕਿਉਂਕਿ ਹੁਣ ਓਬਵੀਅਸਲੀ ਟਾਈਮ ਚੇਂਜ ਹੋ ਚੁੱਕਿਆ ਮੌਸਮ ਬਦਲ ਚੁੱਕਿਆ ਰੁੱਤ ਲੰਘ ਚੁੱਕੀ ਆ ਸਮਰ ਦੀ ਅਤੇ ਮੌਸਮ ਨੇ ਵੀ ਫਿਰ ਬਦਲਣਾ ਹੀ ਹੈਗਾ ਥੋੜ੍ਹੀ ਥੋੜ੍ਹੀ ਠੰਡ ਆ ਗਈ ਆ ਫਿਰ ਜੇ ਤੁਸੀਂ ਆਪਣਾ ਅਕੋਰਡਿੰਗਲੀ ਕੋਈ ਹਲਕਾ ਸਵੈਟਰ ਜੈਕਟ ਤੁਸੀਂ ਜ਼ਰੂਰ ਲੈ ਸਕਦੇ ਹੋ ਕਈ ਵਾਰ ਹੁੰਦਾ ਕਿ ਅਸੀਂ ਇੱਦਾਂ ਹੀ ਘਰ ਤੋਂ ਚੱਲ ਜਾਂਦੇ ਫਿਰ ਬਾਅਦ 'ਚ ਪਤਾ ਲੱਗਦਾ ਵੀ ਨਹੀਂ ਹੁਣ ਤਾਂ ਮੌਸਮ ਬਦਲ ਗਿਆ ਠੰਡ ਹੋ ਗਈ ਨਾਲ ਜੈਕਟ ਚਾਹੀਦੀ ਸੀ ਸੋ ਜ਼ਰੂਰੀ ਹੈ ਜੀ ਆਪਣਾ ਧਿਆਨ ਰੱਖੋ ਖਿਆਲ ਰੱਖੋ ਖੁਸ਼ ਰਹੋ ਕੱਲ੍ਹ ਨੂੰ 20 ਡਿਗਰੀ ਆ ਮੰਡੇ 15 ਡਿਗਰੀ ਆ ਟਿਊਸਡੇ 17 ਅਤੇ ਫਿਰ ਵੈਨਸਡੇ 21 ਡਿਗਰੀ ਟੈਂਪਰੇਚਰ ਆ ਸੋ ਖੂਬਸੂਰਤ ਵੀਕ ਤੁਹਾਡਾ ਵੇਟ ਕਰ ਰਿਹਾ ਅਤੇ ਵੇਟ ਕਰ ਰਹੇ ਹਾਂ ਤੁਹਾਡੀਆਂ ਕਾਲਸ ਦੀ 416-233-7368 ਇਸ ਨੰਬਰ 'ਤੇ ਤੁਹਾਡੇ ਨਾਲ ਗੱਲਬਾਤ ਹੋਏਗੀ ਜੀ 7 ਵਜੇ ਤੱਕ ਰੇਡੀਓ ਅੰਦਾਜ਼ ਦੇ ਜ਼ਰੀਏ ਚਲੋ AM 530 'ਤੇ ਤੁਹਾਡੇ ਨਾਲ ਸਾਡਾ ਸਾਥ ਰਹਿਣਾ ਹਰ ਸ਼ਨੀਵਾਰ 6 ਵਜੇ ਤੋਂ ਲੈ ਕੇ 7 ਵਜੇ ਤੱਕ ਤੁਹਾਡਾ ਅਤੇ ਸਾਡਾ ਸਾਥ ਰੇਡੀਓ ਅੰਦਾਜ਼ ਦੇ ਜ਼ਰੀਏ ਹੁੰਦਾ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਜਿੰਨੇ ਵੀ ਲਿਸਨਰ ਪ੍ਰੋਗਰਾਮ ਨੂੰ ਟਿਊਨ ਕਰ ਚੁੱਕੇ ਆ ਜਿੱਥੇ ਜਿੱਥੇ ਵੀ ਤੁਸੀਂ ਹੈ ਕਿ ਉਹ ਆਪਣਾ ਖਿਆਲ ਰੱਖੋ ਐਂਡ ਡਰਾਈਵ ਕਰ ਰਹੇ ਹੋ ਅਤੇ ਡਰਾਈਵ ਸੇਫ
1: ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
2: ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2828
3: क्या बात है बड़े परेशान बैठे हो
4: क्या बताऊं यार ऑटो एंड होम इंश्योरेंस रिन्यूअल आई है फिर इंक्रीज हो गया क्लीन रिकॉर्ड है फिर भी हाई प्रीमियम हर साल पे करना पड़ रहा है
3: बस इतनी सी बात अभी फोन करो कुलविंदर गुलेरिया को जो 15 से ज्यादा इंश्योरेंस कंपनी के साथ काम करते हैं और तुम्हारी होम ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट प्रोवाइड कर सकते हैं
4: थैंक्स दोस्त तूने तो मेरी प्रॉब्लम ही हल कर दी
3: यदि आप भी अपनी ऑटो होम बिजनेस लाइफ या ट्रेवल इंश्योरेंस के बेस्ट रेट्स और प्रोफेशनल सर्विस चाहते हैं तो फोन करें कुलविंदर गुलेरिया को 647-218-0726 दैट इज 647-218-0726
5: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023 647-702
6: लाइसेंस नंबर 10394

0: ਬੈਕ ਜੀ, 6:08 ਹੋ ਗਿਆ ਜੀ ਆਇਆਂ ਨੂੰ, ਖੁਸ਼ ਆਮਦੀਦ ਇੱਕ ਵਾਰ ਫਿਰ ਤੋਂ ਨਿੱਘੀ ਜੀ ਆਇਆਂ ਨੂੰ। 416-233-7368 4162-33-7368 ਸਟੂਡੀਓਜ਼ ਦੇ ਨੰਬਰ ਦੇ ਤੁਸੀਂ ਹੁਣ ਜ਼ਰੂਰ ਕਾਲ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਰੇਡੀਓ ਅੰਦਾਜ਼ ਤੁਹਾਡੇ ਨਾਲ 7 ਤੱਕ ਤੁਹਾਡਾ ਸਾਥ ਦੇਵੇਗਾ ਜੀ, ਜਿੱਥੇ ਵੀ ਤੁਸੀਂ ਜਾ ਰਹੇ ਹੋ। ਸੁਖੀ ਸਾਂਦੀ ਆਪਣੇ ਕੰਮਾਂ ਕਾਰਾਂ 'ਤੇ ਪਹੁੰਚੋ ਅਤੇ ਆਪਣੇ ਘਰਾਂ ਪਰਿਵਾਰਾਂ 'ਚ ਪਹੁੰਚੋ, ਆਪਣਾ ਜਿਹੜਾ ਵੀਕਐਂਡ ਹੈ ਉਹਨੂੰ ਇੰਜੋਏ ਕਰੋ। 416-233-7368 4162-33-7368 'ਤੇ ਤੁਸੀਂ ਕਾਲ ਕਰ ਸਕਦੇ ਹੋ ਆਪਣੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਨ ਦੇ ਲਈ। ਅਤੇ ਤੁਹਾਡੇ ਨਾਲ ਗੱਲਬਾਤ ਚੱਲਦੀ ਰਹੇਗੀ, ਕੁਛ ਖਬਰਾਂ ਅਤੇ ਕੁਛ ਹੋਰ ਗੱਲਾਂ ਬਾਤਾਂ ਹੋਣਗੀਆਂ। ਇੱਕ ਤਾਂ ਦੱਸੀਏ ਜੀ ਤੁਹਾਨੂੰ ਸੁਨੇਹਾ ਕਿ ਜਿਹੜੇ ਸਾਡੇ ਲਿਸਨਰਸ ਜਿਨ੍ਹਾਂ ਨੂੰ ਬਰੈਂਪਟਨ ਦੇ ਵਿੱਚ ਘਰ ਲੀਜ਼ 'ਤੇ ਚਾਹੀਦਾ ਸੀਗਾ, ਅਤੇ ਉਸ ਦੇ ਲਈ ਤੁਹਾਨੂੰ ਡਿਕਸੀ ਐਂਡ ਨੌਰਥ ਪਾਰਕ ਦੇ ਏਰੀਏ ਦੇ ਵਿੱਚ ਇਹ ਘਰ ਹੈਗਾ, 3 bedroom 1.5 ਬਾਥਰੂਮ ਦੇ ਨਾਲ ਵਧੀਆ ਸੋਹਣੀ ਕਿਚਨ, ਖੁੱਲ੍ਹਾ ਡੁੱਲਾ ਫੈਮਲੀ ਰੂਮ ਅਤੇ ਨਾਲ 2 ਕਾਰਾਂ ਦੀ ਪਾਰਕਿੰਗ ਤੁਹਾਨੂੰ ਮਿਲ ਜਾਣੀ ਆ। ਡਿਕਸੀ ਐਂਡ ਨੌਰਥ ਪਾਰਕ ਦਾ ਬੜਾ ਵਧੀਆ ਏਰੀਆ ਹੈਗਾ, ਫੈਮਲੀ ਦੇ ਨਾਲ ਤੁਸੀਂ ਰਹਿਣਾ, ਸਪੈਸ਼ਲੀ ਬੱਚੇ ਆ, ਅਤੇ ਚੰਗਾ ਏਰੀਆ ਹੈਗਾ। ਅਤੇ ਨਾਲ ਦੀ ਨਾਲ ਦੱਸੀ ਜੀ ਇਹ ਘਰ ਫੈਮਲੀਜ਼ ਦੇ ਲਈ ਅਵੇਲੇਬਲ ਆ, 3 bedroom 1.5 ਬਾਥਰੂਮ ਦੇ ਨਾਲ ਕਿਚਨ ਐਂਡ ਫੈਮਲੀ ਰੂਮ ਹੈ, ਅਤੇ ਨਾਲ ਦੀ ਨਾਲ 2 ਕਾਰਾਂ ਦੀ ਪਾਰਕਿੰਗ। ਡਿਕਸੀ ਐਂਡ ਨੌਰਥ ਪਾਰਕ ਏਰੀਏ ਦੇ ਵਿੱਚ ਇੱਕ ਘਰ ਲੀਜ਼ ਦੇ ਲਈ ਅਵੇਲੇਬਲ ਆ ਫੈਮਲੀਜ਼ ਦੇ ਲਈ। ਨੰਬਰ ਹੈ ਜੀ ਕਾਲ ਕਰਨ ਲਈ, ਗੱਲਬਾਤ ਕਰਨੀ ਹੈ, 416-899-4368 416-899-4368 4168-499-4366 416-899-4366 ਨੰਬਰ 'ਤੇ ਤੁਸੀਂ ਕਾਲ ਕਰਕੇ ਇਸ ਘਰ ਦੀ ਕੋਈ ਜਾਣਕਾਰੀ ਲੈਣਾ ਚਾਹੋ ਤਾਂ ਜ਼ਰੂਰ ਕਾਲ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਲਈ ਨੰਬਰ ਹੈ ਜੀ 416-233-7368 4162-33-7368 ਸਾਡੇ ਨਾਲ ਫਸਟ ਕਾਲ ਹੈ ਜੀ, 6643 ਨੰਬਰ ਹੈ। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਪਰਮਾ ਜੀ, ਤੁਹਾਨੂੰ, ਤੁਹਾਡੇ ਰਵਾਈ ਸੁੱਤੇ ਨੂੰ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਤੇ ਚੜ੍ਹਦੀ ਕਲਾ, ਹੈਪੀ ਸੈਟਰਡੇ
0: ਜੀ। ਸੈਟਰਡੇ ਜੀ, ਥੈਂਕ ਯੂ ਸੋ ਮਚ ਜੀ। ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
1: ਪ੍ਰੋਗਰਾਮ ਆਲਵੇਜ਼ ਵਧੀਆ ਹੁੰਦਾ, ਦਿਨ ਵੀ ਮੌਸਮ ਵੀ ਵਧੀਆ ਜੀ, ਆਲਵੇਜ਼ ਪੋਜ਼ਿਟਿਵ ਜਿਵੇਂ ਆਪਾਂ ਕਹਿੰਦੇ ਹੁੰਦੇ ਆ
0: ਜੀ,
1: ਵੀ ਰਹਿਣਾ ਚਾਹੀਦਾ, ਖੁਸ਼ੀਆਂ ਇਧਰੋਂ ਆਪਣੇ ਆਲੇ ਦੁਆਲੇ ਨੂੰ ਲੱਭ ਜਾਂਦੀਆਂ ਨੇ, ਹਨਾ।
0: ਬਿਲਕੁਲ,
1: ਬਾਕੀ ਕੰਪਲੇਂਟਾਂ ਕਰੀ ਜਾਵਾਂਗੇ, ਚੇਂਜ ਤਾਂ ਨੀ ਵਾਲਾ ਕੁਛ ਹੋਣਾ, ਉਹ ਤਾਂ ਪਰਮਾਤਮਾ ਨੇ, ਆਪਾਂ ਮਿਹਨਤ ਕਰੀ ਜਾਈਏ, ਪਰਮਾਤਮਾ ਨੇ ਸੂਨਰ ਔਰ ਲੇਟਰ ਫਲ ਆਪਾਂ ਨੂੰ ਦੇ ਹੀ ਦੇਣਾ ਵਾ। ਤੇ ਜੇ ਟਾਈਮ ਲੱਗਿਆ ਭਾਜੀ ਜਾਣ ਤੋਂ ਪਹਿਲਾਂ ਨਾ, ਨਛੱਤਰ ਗਿੱਲ ਦਾ ਗਾਣਾ ਇੱਕ ਜਿਹੜਾ ਸ਼ੀਸ਼ਾ ਬੋਲਦਾ ਹੁੰਦਾ,
0: ਆਪਣੀ ਗੱਲਬਾਤ ਤੁਸੀਂ ਕਰ ਸਕਦੇ ਹੋ। ਜਦੋਂ ਅਸੀਂ ਜਿੱਦਾਂ ਕੁਲਦੀਪ ਜੀ ਕਹਿ ਕੇ ਗਏ ਆ ਕਿ ਜੇ ਕੰਪਲੇਂਟਸ ਕਰਦੇ ਰਹਾਂਗੇ ਤਾਂ ਫਿਰ ਕਿਤੇ ਨਹੀਂ ਪਹੁੰਚਾਂਗੇ, ਜ਼ਿੰਦਗੀ 'ਚ ਜੇ ਪਰੇਸ਼ਾਨੀਆਂ ਹੈਗੀਆਂ ਅਤੇ ਜਿੰਨੀ ਵੀ ਜੇ ਆਪਾਂ ਚਿੰਤਾ ਵੀ ਕਰਦੇ ਹਾਂ ਤਾਂ ਉਹਦੇ ਨਾਲ ਕਹਿੰਦੇ ਹੋਰ ਵੱਧ ਜਾਂਦੀਆਂ। ਵੈਸੇ ਤਾਂ ਇਹ ਆਟੋਮੈਟਿਕਲੀ ਆ ਕਿ ਚਿੰਤਾ ਕੀਤੇ ਬਿਨਾਂ ਅਸੀਂ ਰਹਿ ਨਹੀਂ ਸਕਦੇ, ਪਰ ਜੇ ਚਿੰਤਾ ਕਰਦੇ ਹਾਂ ਤਾਂ ਹੋਰ ਵੱਧ ਜਾਂਦੀਆਂ। ਚੁੱਪ ਰਹਿਣ ਨਾਲ ਕਹਿੰਦੇ ਘੱਟ ਜਾਂਦੀਆਂ, ਜੇ ਸਬਰ ਕਰਦੇ ਹਾਂ ਤਾਂ ਖਤਮ ਹੋ ਜਾਂਦੀਆਂ, ਅਤੇ ਸਭ ਤੋਂ ਬੈਸਟ ਚੀਜ਼ ਜੇ ਰੱਬ ਦਾ ਸ਼ੁਕਰ ਕਰਦੇ ਹਾਂ ਤਾਂ ਜਿਹੜੀ ਦਿੱਕਤਾਂ ਹੁੰਦੀਆਂ, ਪਰੇਸ਼ਾਨੀਆਂ ਹੁੰਦੀਆਂ, ਉਹ ਖੁਸ਼ੀਆਂ 'ਚ ਬਦਲ ਜਾਂਦੀਆਂ। ਸੋ ਇਹ ਟਰਾਈ ਕਰਕੇ ਦੇਖਣਾ ਚਾਹੀਦਾ ਕਿੰਨਾ ਕੁ ਸਹੀ ਆ, ਸਹੀ ਤਾਂ ਹੋਊਗਾ ਹੀ, ਜਦੋਂ ਪਰਮਾਤਮਾ ਦਾ ਸ਼ੁਕਰ ਕਰਤਾ ਸੀ ਸਭ ਚੀਜ਼ ਲਈ, ਅਤੇ ਫਿਰ ਕਾਹਦੀ ਦਿੱਕਤ ਰਹਿ ਗਈ, ਹੈ ਨਾ। ਸੋ ਜਿਹੜੀਆਂ ਦਿੱਕਤਾਂ ਹੁੰਦੀਆਂ ਉਹ ਖੁਸ਼ੀਆਂ 'ਚ ਬਦਲ ਜਾਂਦੀਆਂ। 416-233-7368 ਸਟੂਡੀਓਜ਼ ਦੇ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ, ਚਲੋ ਆ 5:30 'ਤੇ, ਮੈਂ ਤੁਹਾਡੀ ਹੋਸਟ ਪਰਮ, ਤੁਹਾਡਾ ਸਾਥ ਦੇ ਰਹੀ ਹਾਂ।

0: ਕਾਸ਼ ਅਸੀਂ ਗੱਲ ਕਹਿ ਸਕੀਏ ਗੈਸ ਪ੍ਰਾਈਸਿਸ ਨੂੰ ਦੇਖ ਕੇ ਵੀ ਸਾਨੂੰ ਇਹ ਸੌਦਾ ਮਨਜ਼ੂਰ ਨਹੀਂ ਆ, ਪਰ ਕੀ ਕਰ ਸਕਦੇ ਹਾਂ। ਕੱਲ੍ਹ ਵੀ ਆਈ ਥਿੰਕ 6-7 ਸੈਂਟ ਗੈਸ ਵਧੀ ਸੀਗੀ ਪ੍ਰਾਈਸਿਸ, ਅਤੇ ਅੱਜ ਵੀ ਕੱਲ੍ਹ ਨੂੰ ਘੱਟ ਜਾਣੀਆਂ ਜੀ, ਅਗਰ ਤੁਹਾਡੀ ਗੱਡੀ ਚੱਲ ਸਕਦੀ ਆ ਗੈਸ ਤੋਂ ਬਿਨਾਂ। ਵੈਸੇ ਤਾਂ ਤੇਲ ਤੋਂ ਬਿਨਾਂ ਗੱਡੀ ਚੱਲਦੀ ਨਹੀਂ ਆ, ਪਰ ਜੇ ਥੋੜ੍ਹੀ ਬਹੁਤੀ ਹੈਗੀ ਆ ਅਤੇ ਇਹ ਮੈਂ ਖਬਰ ਪੜ੍ਹ ਰਹੀ ਸੀ, ਉਹ ਕਹਿੰਦੇ ਨਾ ਪਵਾਇਓ, ਕੱਲ੍ਹ ਨੂੰ ਗੈਸ ਪਵਾ ਲਿਓ, ਕੱਲ੍ਹ ਨੂੰ 8 ਕੁ ਸੈਂਟ 7-8 ਸੈਂਟ ਗੈਸ ਪ੍ਰਾਈਸਿਸ ਜਿਹੜੀਆਂ ਹੈਗੀਆਂ ਘੱਟ ਜਾਣੀਆਂ, ਸੋ ਕੁਛ ਨਾ ਕੁਛ ਰਾਹਤ ਆਊਗੀ। ਪਰ ਜੇ ਡੀਜ਼ਲ, ਜਿਹੜੇ ਸਾਡੇ ਲਿਸਨਰ ਜੇ ਤੁਸੀਂ ਟਰੱਕ ਚਲਾਉਂਦੇ ਹੋ, ਫਿਰ ਤੁਹਾਨੂੰ ਪਤਾ ਹੀ ਹੈ ਕਿ ਡੀਜ਼ਲ ਕਿੰਨਾ ਮਹਿੰਗਾ ਜੀ ਅੱਜ ਕੱਲ੍ਹ, ਚਾਹੇ ਸੋਨਾ ਖਰੀਦ ਲਓ ਅਤੇ ਜਾਂ ਫਿਰ ਡੀਜ਼ਲ ਪਵਾ ਲਓ, ਮੈਨੂੰ ਤਾਂ ਲੱਗਦਾ ਇੱਕੋ ਹੀ ਗੱਲ ਆ। ਪਰ ਸਾਡੇ ਨਾਲ ਨੈਕਸਟ ਕਾਲ ਹੋਰ 'ਤੇ ਜੀ, ਉਹਨਾਂ ਨਾਲ ਗੱਲ ਕਰ ਲਈਏ। ਸੰਦੀਪ ਜੀ, ਹਾਂਜੀ ਸਤਿ ਸ਼੍ਰੀ ਅਕਾਲ।
1: ਹੈਲੋ
0: ਜੀ, ਭਾਵਨਾ, ਥੈਂਕ ਯੂ ਸੋ ਮਚ ਭਾਵਨਾ, ਆਪਣੇ ਪਹਿਲੀ ਬਾਰ ਕਾਲ ਕੀਆ ਆਈ ਥਿੰਕ ਨਾ ਸ਼ੋ ਮੇ ਜੀ, ਥੈਂਕ ਯੂ ਸੋ ਮਚ ਫੋਰ ਕਾਲਿੰਗ, ਥੈਂਕ ਯੂ, ਆਪਕਾ ਸੌਂਗ ਜ਼ਰੂਰ ਪਲੇ ਕਰੂੰਗੀ, ਥੈਂਕ ਯੂ। ਯੂ ਟਿਊ, ਥੈਂਕ ਯੂ ਸੋ ਮਚ, ਟੇਕ ਕੇਅਰ, ਥੈਂਕ ਯੂ ਜੀ। 416-233-7368 ਸਟੂਡੀਓਜ਼ ਦੇ ਨੰਬਰ ਨੇ ਜੀ, ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਤੁਸੀਂ ਵੀ ਸੁਣਾ ਸਕਦੇ ਹੋ ਆਪਣੀ ਗੱਲਬਾਤ ਅਤੇ ਦੱਸ ਸਕਦੇ ਹੋ ਕੀ ਹਾਲ ਚਾਲ ਨੇ। ਜੋ ਗੈਸ ਪ੍ਰਾਈਸਿਸ ਦੀ ਅਸੀਂ ਗੱਲ ਕਰ ਲਈ ਆ ਅਤੇ ਨਾਲ ਦੀ ਨਾਲ ਅਸੀਂ ਹੋਰ ਵੀ ਗੱਲਾਂ ਬਾਤਾਂ ਤੁਹਾਡਾ ਕਰਾਂਗੇ। ਇੱਕ ਦੱਸ ਇਹ ਕਿ ਜਿਹੜੇ ਸਾਡੇ ਲਿਸਨਰਸ ਅਤੇ ਸਪੈਸ਼ਲੀ ਜਿਹੜੀਆਂ ਮੇਰੀਆਂ ਭੈਣਾਂ ਸੁਣ ਰਹੀਆਂ ਜਿਨ੍ਹਾਂ ਨੇ ਸੂਟ ਖਰੀਦਣੇ ਆ ਜੀ, ਉਹਨਾਂ ਦੇ ਲਈ ਇਹ ਸੁਨੇਹਾ ਹੁੰਦਾ ਕਿ ਤੁਸੀਂ ਜਦੋਂ ਸੂਟ ਖਰੀਦਣੇ ਹੋਣ ਉਹ ਤੁਸੀਂ ਪਹੁੰਚਣਾ ਹੈ ਅਪਰਾ ਫੈਸ਼ਨ 'ਤੇ। ਜਦੋਂ ਤੁਸੀਂ ਘਰ ਕੋਈ ਵਿਆਹ ਸ਼ਾਦੀ ਹੋਵੇ ਜਾਂ ਫਿਰ ਤੁਹਾਨੂੰ ਲੱਗੇ ਕਿ ਹੁਣ ਸੂਟ ਖਰੀਦ ਲੈਣਾ ਚਾਹੀਦਾ ਅਤੇ ਸੂਟਾਂ ਦੀ ਥੋੜ੍ਹੀ ਜਿਹੀ ਤੋੜ ਆ ਗਈ ਆ, ਤੁਸੀਂ ਅਪਰਾ ਫੈਸ਼ਨ 'ਤੇ ਪਹੁੰਚਣਾ, ਜਿਹੜੇ ਕਿ ਸਟੀਲਸ ਐਂਡ ਟੋਰਬਮ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਇਹਨਾਂ ਕੋਲ ਬਹੁਤ ਸੋਹਣੇ ਲਹਿੰਗੇ ਕਰਾਰੇ ਸ਼ਰਾਰੇ ਹੁੰਦੇ ਆ, ਜੇ ਵਿਆਹ ਸ਼ਾਦੀ 'ਤੇ ਜਾਣਾ ਜਾਂ ਕੋਈ ਪਾਰਟੀ ਅਟੈਂਡ ਕਰਨੀ ਆ ਜਾਂ ਜਿੱਦਾਂ ਦਾ ਵੀ ਸੂਟ ਤੁਹਾਨੂੰ ਲੱਗਦਾ ਵੀ ਤੁਸੀਂ ਪਾਉਣਾ ਪਸੰਦ ਕਰਦੇ ਹੋ ਉੱਦਾਂ ਦਾ ਹੀ ਸੂਟ ਤੁਹਾਨੂੰ ਮਿਲ ਜਾਣਾ। ਕਢਾਈ ਵਾਲੇ ਸੂਟ ਵੀ ਹੁੰਦੇ ਆ, ਬਹੁਤ ਸੋਹਣੀਆਂ ਸਾੜੀਆਂ ਇਹਨਾਂ ਕੋਲ ਹੈਗੀਆਂ, ਹੈਵੀ ਡਰੈਸਿਸ ਹੈਗੀਆਂ ਜੀ, ਬ੍ਰਾਈਡਲ ਲਹਿੰਗੇ ਇੱਥੋਂ ਮਿਲ ਜਾਣੀਆਂ ਅਤੇ ਨਾਲ ਦੀ ਨਾਲ ਸੂਟਾਂ ਦੇ ਨਾਲ ਮੈਚ ਕਰਦੀ ਜੂਲਰੀ ਵੀ ਤੁਹਾਨੂੰ ਇੱਥੋਂ ਹੀ ਮਿਲ ਜਾਣੀਆਂ। ਸੋ ਆਪਣਾ ਫੈਸ਼ਨ 'ਤੇ ਜ਼ਰੂਰ ਪਹੁੰਚਣਾ। ਇੱਥੇ ਤੁਹਾਨੂੰ ਸ਼ੋਲ ਲੋਈਆਂ, ਹੁਣ ਸਰਦੀਆਂ ਦਾ ਮੌਸਮ ਹੈ ਅਤੇ ਇਹ ਵੀ ਮਿਲ ਜਾਣੇ ਆ ਅਤੇ ਨਾਲ ਕੰਬਲ ਵੀ ਮਿਲ ਜਾਣੇ ਆ, ਕਿਡਸ ਵੇਅਰ, ਯਾਨੀ ਕਿ ਸਾਰਾ ਕੁਛ ਹੀ ਤੁਹਾਨੂੰ ਅਪਰਾ ਫੈਸ਼ਨ ਤੋਂ ਮਿਲ ਜਾਣਾ। ਸਟੀਲਸ ਐਂਡ ਟੋਰਬਮ 'ਤੇ 2575 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 21, ਬਰੈਂਪਟਨ ਦੇ ਵਿੱਚ ਲੋਕੇਟਡ ਨੇ। 647-641-4595, 647-641-4595, 647-641-4595 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਅਪਰਾ ਫੈਸ਼ਨ 'ਤੇ। ਆਈ ਬਿਲੀਵ ਸੌਂਗ ਰਿਕੁਐਸਟ ਕੀਤਾ ਭਾਵਨਾ ਜੀ ਨੇ, ਇਹੀ ਹੋਊਗਾ, ਸੋ ਪਲੇ ਕਰਦੀ ਹੈ ਉਹਨਾਂ ਦੇ ਲਈ।

0: 6:09 ਹੋ ਗਿਆ ਜੀ। ਆਈ ਹੋਪ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਤੁਹਾਡੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੀ ਹੈ, ਬਹੁਤ ਸ਼ੁਕਰੀਆ। ਇੱਕ ਕਾਲ ਹੋਰ ਹੋਰਦੀ ਸੀ ਬਟ ਡਿਸਕਨੈਕਟ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ ਸਟੂਡੀਓਜ਼ ਵਿੱਚ 416-233-7868 'ਤੇ ਕਾਲ ਕੀਤੀ ਜਾ ਸਕਦੀ ਆ। ਅੱਜ ਇੱਕ ਸਵਾਲ ਵੀ ਸੀਗਾ ਅਤੇ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਡੇ ਨਾਲ ਸਾਂਝਾ ਕਰੂੰਗੀ। ਇੱਕ ਨੰਬਰ ਤੁਹਾਨੂੰ ਹੋਰ ਦੱਸ ਸੀ, ਜਦੋਂ ਅਸੀਂ ਆਪਣਾ ਫੈਸ਼ਨ ਦੀ ਗੱਲ ਕਰਦੇ ਹੁੰਦੇ ਹਾਂ, ਮੇਰੀ ਕੋਸ਼ਿਸ਼ ਹੁੰਦੀ ਆ ਨਾਲ ਹੀ ਜ਼ਰੂਰ ਦੱਸ ਦੇਵਾਂ ਤੁਹਾਨੂੰ ਕਿ ਅਗਰ ਤੁਸੀਂ ਫਰਨੀਚਰ ਲੈ ਕੇ ਆਉਣਾ ਤਾਂ ਸਟੀਵਨਸ ਫਰਨੀਚਰ ਦਾ ਸੁਨੇਹਾ, ਕਿਉਂਕਿ ਇਹ ਸੇਮ ਇੰਟਰਸੈਕਸ਼ਨ, ਸੇਮ ਪਲਾਜ਼ਾ, ਸੇਮ ਬਲੋਕ ਦੇ ਵਿੱਚ ਨੇ। ਸੋ ਤੁਸੀਂ ਟੋਰਬਮੈਨ ਸਟੀਲਸ ਦੇ ਇੰਟਰਸੈਕਸ਼ਨ 'ਤੇ ਜਦੋਂ ਪਹੁੰਚੋ ਅਤੇ ਅਗਰ ਘਰ ਦੇ ਵਿੱਚ ਫਰਨੀਚਰ ਲੈ ਕੇ ਆਉਣ ਦੇ ਬਾਰੇ ਸੋਚੋ, ਕੋਈ ਵੀ ਫਰਨੀਚਰ ਦੀ ਆਈਟਮ ਚਾਹੀਦੀ ਹੋਵੇ, ਸੋਫਾ ਸੈੱਟ ਚਾਹੀਦਾ ਜਾਂ ਫਿਰ ਬੈਡਰੂਮ ਸੈੱਟ ਚਾਹੀਦਾ ਜਾਂ ਫਿਰ ਡਾਇਨਿੰਗ ਸੈੱਟ ਚਾਹੀਦਾ, ਤੁਸੀਂ ਇੱਕ ਵਾਰ ਜ਼ਰੂਰ ਚੱਕਰ ਲਗਾ ਕੇ ਆਓ ਜੀ ਸਟੀਵਨਸ ਫਰਨੀਚਰ, ਜਿਹੜੀ ਕਿ ਕਨੇਡੀਅਨ ਮੇਡ ਫਰਨੀਚਰ ਦੀਆਂ ਬਹੁਤ ਸਾਰੀਆਂ ਆਈਟਮਸ ਵੀ ਇਹਨਾਂ ਕੋਲ ਹੁੰਦੀਆਂ। ਅਤੇ ਨਾਲ ਦੀ ਨਾਲ ਤੁਸੀਂ ਇਹਨਾਂ ਦੇ ਪਾਸੋਂ ਤੁਹਾਡੀ ਹੈਲਪ ਵੀ ਕਰ ਦਿੰਦੇ ਆ, ਜੇ ਰਾਈਟ ਵੇ ਤੁਸੀਂ ਪੇਮੈਂਟ ਨਹੀਂ ਕਰ ਸਕਦੇ, ਫਾਈਨੈਂਸਿੰਗ ਦੇ ਵਿੱਚ ਵੀ ਹੈਲਪ ਕਰ ਦਿੰਦੇ ਆ। ਅਤੇ ਅਗਰ ਕੋਈ ਰੈਂਟਲ ਪ੍ਰਾਪਰਟੀ ਦੇ ਲਈ ਤੁਹਾਨੂੰ ਮੈਟਰਸਿਸ ਜਾਂ ਬੈਡਸ ਚਾਹੀਦੇ ਆ ਅਤੇ ਉਹ ਵੀ ਤੁਸੀਂ ਜ਼ਰੂਰ ਲੈ ਕੇ ਆ ਸਕਦੇ ਹੋ ਸਟੀਵਨਸ ਫਰਨੀਚਰ। ਸੋ ਫਲੋਰ ਮਾਡਲਸ ਹੁੰਦੇ ਆ, ਕਾਫੀ ਸਾਰੇ ਡਿਸਪਲੇ 'ਤੇ ਲੱਗੇ, ਉਹਨਾਂ ਦੇ ਤੁਹਾਨੂੰ ਬਹੁਤ ਸਾਰਾ ਡਿਸਕਾਊਂਟ ਮਿਲ ਸਕਦਾ, ਅਪ ਟੂ 60% ਆਫ। ਸ਼ੈਂਡਲੀਅਰ ਹੋ ਗਏ ਜਾਂ ਫਿਰ ਏਰੀਆ ਰਗਸ ਹੋ ਗਏ, ਡੈਕੋਰੇਟਿਵ ਪੀਸਿਸ ਹੋ ਗਏ, ਇਹ ਵੀ ਸਾਰਾ ਕੁਛ ਤੁਸੀਂ ਸਟੀਵਨਸ ਫਰਨੀਚਰ ਤੋਂ ਲੈ ਕੇ ਆ ਸਕਦੇ ਹੋ। ਸਟੀਵਨਸ ਫਰਨੀਚਰ ਟੋਰਬਮੈਨ ਸਟੀਲਸ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ, ਬਹੁਤ ਵੱਡਾ ਸ਼ੋਰੂਮ ਆ, ਇੱਕ ਵਾਰ ਜ਼ਰੂਰ ਵਿਜ਼ਿਟ ਕਰਨਾ। 905-790-0560, 905-790-0560, 905-790-0560 'ਤੇ ਕਾਲ ਕੀਤੀ ਜਾ ਸਕਦੀ ਆ, 905-790-0560, 905-790-0560। ਨੈਕਸਟ ਕਾਲ ਹੈ ਜੀ ਸਾਡੇ ਨਾਲ 0230 ਨੰਬਰ। ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ ਜੀ 0230 ਨੰਬਰ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਦੁਬਾਰਾ ਤੁਸੀਂ ਕਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਨਾਲ ਦੀ ਨਾਲ ਅਸੀਂ ਕੁਛ ਗੱਲਾਂ ਬਾਤਾਂ ਸਾਡੇ ਜਿਹੜੇ ਸਪੋਂਸਰਸ ਹੋਣਗੇ ਉਹਨਾਂ ਦੇ ਨਾਲ ਵੀ ਕਰਾਂਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਆ ਅਤੇ ਜ਼ਰੂਰ ਕਾਲ ਕਰ ਸਕਦੇ ਹੋ ਜੀ 416-233-7368 'ਤੇ ਕਾਲ ਕੀਤੀ ਜਾ ਸਕਦੀ ਹੈ। ਅਗਰ ਘਰ ਨੂੰ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਘਰ ਬਹੁਤ ਖੂਬਸੂਰਤ ਬਣ ਜਾਵੇ, ਕੋਈ ਵਿਆਹ ਸ਼ਾਦੀ ਆ ਰਿਹਾ ਉਸ ਤੋਂ ਪਹਿਲਾਂ ਕੋਸ਼ਿਸ਼ ਹੁੰਦੀ ਆ ਕਿ ਘਰ ਖਿਲਿਆ ਖਿਲਿਆ ਲੱਗੇ, ਘਰ ਦੇ ਵਿੱਚ ਡੈਕੋਰੇਸ਼ਨ ਤੁਸੀਂ ਕਰਾਉਣੀ ਆ ਅਤੇ ਫਿਰ ਉਹ ਵੀ ਤਾਂ ਹੀ ਚੰਗੀ ਲੱਗਦੀ ਜੇ ਘਰ ਦੇ ਵਿੱਚ ਸੋਹਣਾ ਪੇਂਟ ਕੀਤਾ ਹੁੰਦਾ। ਸੋ ਘਰ ਨੂੰ ਤੁਸੀਂ ਪੇਂਟ ਕਰਾਉਣਾ ਹੋਵੇ, ਰਫਤਾਰ ਪੇਂਟਿੰਗ ਦੀ ਟੀਮ ਨੂੰ ਕਾਲ ਕਰਨੀ ਆ ਜੀ, ਇਹ ਬਹੁਤ ਵਧੀਆ ਕੰਮ ਕਰਦੇ ਨੇ। ਤੁਸੀਂ GTA ਦੇ ਵਿੱਚ ਕਿਤੇ ਵੀ ਆਵਾਜ਼ ਸੁਣ ਰਹੇ ਹੋ ਜਾਂ ਤੁਸੀਂ ਵਾਟਰਲੂ ਕਿਚਨਰ ਦੇ ਏਰੀਆ ਦੇ ਵਿੱਚ ਹੈਗੇ ਹੋ, ਰਫਤਾਰ ਪੇਂਟਿੰਗ, ਇਹ ਇੰਟੀਰੀਅਰ ਪੇਂਟਿੰਗ, ਐਕਸਟੀਰੀਅਰ ਪੇਂਟਿੰਗ ਦੇ ਵਿੱਚ ਤੁਹਾਡੀ ਹੈਲਪ ਕਰਨਗੇ। ਅਤੇ ਨਾਲ ਹੀ ਨਾਲ ਕਿਚਨ ਪੇਂਟ ਕਰਨੀ ਆ ਅਤੇ ਪਾਪਕੋਰਨ ਸੀਲਿੰਗ ਤੁਸੀਂ ਰਿਮੂਵ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਰਫਤਾਰ ਪੇਂਟਿੰਗ ਦੀ ਟੀਮ ਨੂੰ ਕਾਲ ਕਰਨੀ ਆ ਜੀ। ਰਫਤਾਰ ਪੇਂਟਿੰਗ 647-946-5630 'ਤੇ ਕਾਲ ਕੀਤੀ ਜਾ ਸਕਦੀ ਆ, 647-946-5630 'ਤੇ ਕਾਲ ਕੀਤੀ ਜਾ ਸਕਦੀ ਆ ਜੀ। ਅਤੇ ਇੱਕ ਲੋਨ ਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹੁੰਦੇ ਹਾਂ, ਜਿਹੜਾ ਕਿ ਸਰਾਂਸ਼ ਜੀ ਤੁਹਾਨੂੰ ਦੱਸਣਗੇ ਕਿ ਕੀ ਲੋਨ ਹੈ। ਇਹ ਲੋਨ ਹੈਗਾ ਕਿ ਤੁਸੀਂ ਅਗਰ ਸਟੱਡੀ ਕਰਨਾ ਚਾਹੁੰਦੇ ਹੋ, ਪੜ੍ਹਨਾ ਚਾਹੁੰਦੇ ਹੋ, ਸਕਿੱਲ ਡਿਵੈਲਪਮੈਂਟ ਦਾ ਕੋਈ ਕੋਰਸ ਕਰਨਾ ਚਾਹੁੰਦੇ ਹੋ, ਆਪਣੇ ਆਪ ਨੂੰ ਹੋਰ ਥੋੜ੍ਹਾ ਜਿਹਾ ਪੋਲਿਸ਼ ਕਰਕੇ, ਘਰ ਸੀਗੇ ਜਿਹੜੀਆਂ ਸਾਡੀਆਂ ਮੇਰੀਆਂ ਭੈਣਾਂ ਜਿਹੜੀਆਂ ਘਰ ਨੇ, ਬੱਚੇ ਸਾਂਭ ਰਹੇ ਹੋ ਤੁਸੀਂ ਅਤੇ ਨਾਲ ਦੀ ਨਾਲ ਕੁਛ ਸਟੱਡੀ ਕਰਨਾ ਚਾਹੁੰਦੇ ਹੋ, ਗਵਰਨਮੈਂਟ ਲੋਨ ਤੁਹਾਨੂੰ 50,000 ਤੋਂ ਲੈ ਕੇ 1,70,000 ਤੱਕ ਦਾ ਲੋਨ ਮਿਲ ਸਕਦਾ, ਜਿਹੜਾ ਕਿ ਗਵਰਨਮੈਂਟ ਨੇ ਤੁਹਾਨੂੰ ਦੇਣਾ। ਸੋ ਉਸ ਲੋਨ ਦੇ ਬਾਰੇ ਕੁਛ ਇਨਫੋਰਮੇਸ਼ਨ ਅਤੇ ਡੀਟੇਲਸ ਸਰਾਂਸ਼ ਜੀ ਲੈ ਕੇ ਆਏ ਨੇ, ਉਹਨਾਂ ਨੂੰ ਜੀ ਐਂ ਕਰ ਦਈਏ। ਸਰਾਂਸ਼ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ। ਅਤੇ ਅੱਜ ਦਾ ਪਹਿਲਾਂ ਤਾਂ ਨੰਬਰ ਦੱਸ ਦਿਓ ਜੀ ਸਾਡੇ ਲਿਸਨਰਸ ਤੁਹਾਨੂੰ ਰੀਚ ਆਊਟ ਕਰਨ, ਅਤੇ ਕਿਹੜੇ ਨੰਬਰ 'ਤੇ ਰੀਚ ਆਊਟ ਕਰਨ ਜੀ?
1: ਹਾਂਜੀ, ਨੰਬਰ ਹੈ ਜੀ 4372-37-3745, ਤੁਸੀਂ ਹੁਣੇ ਵੀ ਕਾਲ ਕਰ ਸਕਦੇ ਹੋ
0: ਜੀ। ਜਦੋਂ ਇਸ ਲੋਨ ਦੀ ਗੱਲ ਕਰਦੇ ਹਾਂ ਸਰਾਂ ਜੀ, ਕਿ ਗਵਰਨਮੈਂਟ ਲੋਨ ਹੈ, ਗਵਰਨਮੈਂਟ ਨੇ ਦੇਣਾ, ਕੋਈ ਪੇਪਰ ਵਰਕ ਨਹੀਂ, ਕੋਈ ਕੁਛ ਹੋਰ ਨਹੀਂ, ਜਿਹੜੇ ਤੁਹਾਡੇ CRA ਦੇ NOA ਆ, ਨੋਟਿਸ ਆਫ ਅਸੈਸਮੈਂਟ ਆ, ਜਾਂ ਬੱਚਿਆਂ ਦੇ ਬਰਥ ਸਰਟੀਫਿਕੇਟ ਆ, ਜਾਂ ਤੁਹਾਡੀ IDs ਹੈਗੀਆਂ, ਉਹੀ ਤੁਸੀਂ ਪ੍ਰੋਵਾਈਡ ਕਰਨੀ ਆ। ਅਤੇ ਇਹਦੇ ਵਿੱਚ ਕੋਈ ਕਲੈਟਰਲ ਜਾਂ ਕੋਈ ਸਿਕਿਉਰਿਟੀ ਦੇਣੀ ਪੈਂਦੀ ਹੋਵੇ ਜੇਕਰ ਅਪਲਾਈ ਕਰਨਾ ਤਾਂ ਕਿਸੇ ਨੇ ਜੀ?
1: ਨਹੀਂ ਜੀ, ਐਸਾ ਨਹੀਂ ਹੈ, ਤਭੀ ਇਤਨਾ ਯੇ ਸਭ ਸੇ ਯੂਨੀਕ ਲੋਨ ਹੈ, ਐਸਾ ਲੋਨ ਕਹੀਂ ਵੀ ਐਗਜ਼ਿਸਟ ਨਹੀਂ ਕਰਤਾ, ਕਿਉਂਕਿ आपको गवर्नमेंट यहाँ पे लोन दे रही है, बैंक नहीं दे रहा। बैंक तो गाड़ी के लोन पे गाड़ी गिरवी, घर के लोन पे घर गिरवी, स्ट्रेस से भरा कागज का थप्पा लगेगा, बट यहाँ पे ऐसा कुछ नहीं है। 50,000 से 1,70,000 हासिल करें, 8 साल में हजारों को असिस्ट कर चुके, कोई भी चलाकी या नकली कागज नहीं है। अभी कॉल करें 437-264-3175।
0: बिल्कुल जी तेनाली दास जी, जो तुसी हुण कोर्स की गल की सी कि तुसी रह के ऑनलाइन कोर्सेस कर सकते हो, किन्ने क सौखे होंगे जी ये कोर्स ते पास हो जाते हैं सारे जने?
1: हम जी सिर्फ 8 से 10 कोर्सेज में डील करते हैं। क्लाइंट्स आते हैं कुछ नखरे वाले, अगर एक दिन 10 क्लाइंट आते हैं एक नखरे वाला जरूर होता है, यही करना। मैंने कहा जी देखो हमारे हैंड्स अप हैं, हम तो कराएंगे नहीं, हमने अपने गाली खानी नहीं है। हम सिर्फ ऑनलाइन कोर्सेज कराते हैं, आसान है, एग्जाम्स नहीं है, टीचर भी नहीं है। 20 घंटे आपने ऑनलाइन रहना है, हफ्ते के अंदर किसी भी टाइम, चाहे रात को 2 बजे ऑनलाइन रहिए, चाहे 2 दिन में 20 घंटे खत्म करें। स्किल भी आई, सर्टिफिकेट भी आया, कॉलेज अप्रूव्ड है गवर्नमेंट से। गवर्नमेंट पागल नहीं है जो 50,000 से 1,70,000 लोगों को दे रही है कि आप यहाँ पढ़े, हम आपको पैसे दे रहे हैं घर के खर्चे चलाने के लिए, राइट? कहीं भी उस पैसे को खर्च करें, फंडिंग स्किल दोनों हासिल करें
0: जी। तो दस दिए जी ये कितना अप्रूवल रेट है जो लोन अप्लाई किया जाता है?
1: हाँ जी, इसमें गवर्नमेंट, इसमें देखिए पहले कागज क्या लगते हैं, आपका NOA, आपका बच्चों का बर्थ सर्टिफिकेट, आपका मैरिज सर्टिफिकेट, दैट्स इट। एम्प्लॉयमेंट का डॉक्यूमेंट लगता नहीं है, इसके मीनिंग क्या हुआ, कोई हेरा फेरी नहीं है, कोई कारीगरी नहीं है इसके अंदर। और जहाँ पे गवर्नमेंट आपका एम्प्लॉयमेंट का डॉक्यूमेंट देख ही नहीं रही बैंक की तरह, तो इसमें अप्रूवल रिफ्यूजल का क्वेश्चन ही नहीं है। सबके अप्रूव हो जाते हैं, यस। किसी का 2 महीने में, किसी का 1.5 महीने में, किसी को 3 महीने भी लगते हैं। अभी आप स्टार्ट करें, नेक्स्ट बैच स्टार्ट हो रहा है 14 अक्टूबर को, अभी एनरोल करें, फंडिंग आपके खाते में 1.5 से 3 महीने में ठा करके आ जाती है।
0: ठीक है जी, तो फिर कितनी फीस थोड़ी होती है सर जी?
1: हाँ जी, काम होने के बाद फ्लैट फीस $199 है। कोई भी इसमें मीठी बातें चलाकी नहीं है, प्रॉपर ऑफिस है, 6 बंदे आपके लिए काम कर रहे हैं, 218 एक्सपोर्ट बुलेवर्ड हरन टेरिटरी पे। फंडिंग वाले काम में लोग छीलने के लिए बैठे हैं औरों को, बट लोग जब हमारे पास आते हैं हमें ब्लेसिंग देते हैं, मिठाई के डिब्बे देते हैं, क्योंकि कोई चलाकी नहीं है सर। ना मैंने रिश्वत आपसे लेनी, ना मैंने रिश्वत आगे किसी को देनी है। आखिरी में काम होने के बाद ट्रांसपेरेंट 199 फीस है। कल भी 8 बंदों के अकाउंट में फंडिंग गिरी है, जिन्होंने जुलाई एंड वाले बैच में एनरोल करा था। पीछे ना रहिए, अभी कॉल करें, असेसमेंट कराएं। मैं ना बैंक गया था लोन लेने, अपने क्रेडिट लाइन बनाने के लिए अपनी कंपनी की, बंद इन्होंने पर्सनल गारंटी साइन कराई, घर उठा लेंगे आपका। एक बात बताइए, बंदा अपना बिजनेस बढ़ाने की सोचे, घर बचाने की सोचे, मत पड़िए इस गारंटी वाले लोन में। ये लोन 0% पे है और 2.5 साल बाद भी इसका ब्याज दर 2.5% साल का, मतलब $1,00,000 का ब्याज साल का कितना, $2,500। कहाँ मिलेगा? नहीं मिलेगा। अगर नहीं दे पाते ना लोन, गवर्नमेंट आपका लोन और ब्याज दोनों डेफर कर देती है 1 साल 2 साल 3 साल। नंबर 437-264-3175, 437-264-3175। उन्हें कॉल करो, एस्टिमेट लो 437-264-3175, 437-264-3175।
0: बिल्कुल जी, दस ये सरांची कहते यह टर्म्स थानू कि नहीं मिलनी है जो लोन थानू गवर्नमेंट दे रही है, क्योंकि ऑब्वियसली गवर्नमेंट ने थोड़ा ख्याल रखना है, तो नाल दी नाल ये भी है कि तुसी जे पढ़ रहे हो तो थोड़े ते कोई स्ट्रैस भी ना हो। सो यहो जी टर्म्स के नाल 50,000 तो लैके 1,70,000 तक का लोन मिल सकता है। तो तुसी पढ़ना चाहते हो, इस लोन के बारे अप्लाई करना चाहते हो, तुसी हुणे इन्हां नूं कॉल कर लो जे गलबात करनी है, कोई क्वेश्चन आ, तो या फिर तुसी इन्हां नूं मिलना चाहते हो। बकायदा इन्हां दा ऑफिस हैगा, इन्हां दे ऑफिस विजिट कर सकते हो। कॉल करने लिए नंबर नोट कर लो जी 437-264-3175, 437-264-3175। तो डेयरी एंड हर अंटारियो तो इन्हों का बकायदा ऑफिस है, 218 एक्सपोर्ट बुड़ेवर मिसिस आगा दे विच विजिट कर लियो, विजिट करके गलबात करनी आ ते या कॉल करके सवाल पूछने आ जी। 437-264-3175, 50,000 तो लैके 1,70,000 तक का लोन सरकार थानू दे रही है पढ़न वास्ते। पढ़ लो पढ़ लो पढ़ लो। थैंक यू सो मच सर जी, बहुत शुक्रिया जी, थैंक यू सो मच, बहुत शुक्रिया जी। 437-264-3175 पढ़ना चाहते हो। वैसे जेडे स्टूडेंट पढ़ते होंगे सी क्लास के जो स्पैशली इंडिया की गल करते, हूँ आप इंडिया तो पढ़ के आए हैं, चलो कॉलेजेस इतने भी पढ़े हैं, पर स्कूली पढ़ाई की सी गल करते जो आप स्कूल पढ़ते होंगे सी, तो उदो बड़ा ही हूँ भी है ही है, हूँ कि ये चीज़ खत्म हो गई कि स्कूल के बड़ी शान भी होंगी थोड़ी क्लास के ना, जो तुम चंगा पढ़ते हो चंगे थोड़े नंबर आते हैं, तो ਰੱਬ ਨਾ ਕਰੇ ਕਿਤੇ ਜੇ ਤੁਹਾਡਾ ਪੜ੍ਹਾਈ ਵੱਲ ਧਿਆਨ ਨਹੀਂ ਹੈਗਾ ਤਾਂ ਫਿਰ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਪਰ ਜਿਹੜਾ ਬੱਚਾ ਪੜ੍ਹਦਾ ਅਤੇ ਉਹਦੀ ਬੜੇ ਠਾਠ ਬਾਠ ਹੁੰਦੇ ਆ, ਫਿਰ ਉਹਦੀ ਕਲਾਸ ਦੇ ਵਿੱਚ ਸਾਰੇ ਉਹਨੂੰ ਰਿਸਪੈਕਟ ਵੀ ਕਰਦੇ ਆ ਓਬਵੀਅਸਲੀ, ਕਿ ਉਹ ਮਿਹਨਤ ਕਰਦਾ ਬੱਚਾ, ਅਤੇ ਨਾਲ ਦੀ ਨਾਲ ਸਟੂਡੈਂਟ ਵੀ ਤੁਹਾਡਾ ਬੜਾ ਖਿਆਲ ਰੱਖਦੇ ਆ ਅਤੇ ਟੀਚਰਸ ਵੀ ਬੜਾ ਖਿਆਲ ਰੱਖਦੇ ਆ, ਸੋ ਪੜ੍ਹਾਈ ਦੇ ਵਿੱਚ ਫਾਇਦਾ ਹੀ ਫਾਇਦਾ ਅਤੇ ਪੜ੍ਹ ਲੈਣਾ ਚਾਹੀਦਾ। 416-233-7368 4162-33-7368 ਸੁਣਾਓ ਜੀ, ਕੀ ਹਾਲ ਚਾਲ ਨੇ, ਠੀਕ ਠਾਕ ਹੋ, ਰੇਡੀਓ ਸੁਣ ਰਹੇ ਹੋ, ਰੇਡੀਓ ਕਿਹੜਾ ਰੇਡੀਓ, ਰੇਡੀਓ ਅੰਦਾਜ਼।

ਗਾਣਾ ਤੁਹਾਨੂੰ ਸੁਣਾਵਾਂਗੇ। ਸਵਾਲ ਸੀਗਾ ਇੱਕ, ਸਵਾਲ ਦਾ ਜਵਾਬ ਤੁਸੀਂ ਦੱਸਣਾ ਵੀ ਫਰਕ ਦੱਸਣਾ ਜੀ ਰੋਬ ਤੇ ਦਬਾਅ। ਆਪਾਂ ਕਹਿੰਦੇ ਨਾ ਉਹ ਬੜੇ ਦਾ ਬੰਦੇ ਦਾ ਬੜਾ ਦਬਦਬਾ ਜੀ, ਉਹਦਾ ਬੜਾ ਦਬਾਅ ਹੈਗਾ, ਜਾਂ ਕਹਿੰਦੇ ਉਹਦਾ ਬੜਾ ਰੋਬ ਆ। ਰੋਬ ਤੇ ਦਬਾਅ ਦੇ ਵਿੱਚ ਕੀ ਫਰਕ ਹੈ ਜੀ, ਦੱਸਿਓ ਮਾੜਾ ਜਿਹਾ। ਰੋਬ ਤੇ ਦਬਾਅ ਦੇ ਵਿੱਚ ਵੈਸੇ ਗੱਲ ਤਾਂ ਇੱਕੋ ਹੀ ਲੱਗਦੀ ਆ ਵੀ ਉਹਦਾ ਦਬਾਅ ਬੜਾ, ਉਹ ਬੰਦੇ ਦਾ ਬੜਾ ਦਾਬਾ ਹੈਗਾ, ਜਾਂ ਇੱਦਾਂ ਵੀ ਕਹਿ ਦਿੰਦੇ ਹਾਂ, ਅਤੇ ਜਾਂ ਕਹਿ ਦਿੰਦੇ ਉਹ ਬੰਦੇ ਦਾ ਬੜਾ ਰੋਬ ਹੈਗਾ, ਇਹ ਵੀ ਕਹਿ ਦਿੰਦੇ ਹਾਂ। ਪਰ ਰੋਬ ਅਤੇ ਦਬਾਅ ਦੇ ਵਿੱਚ ਫਰਕ ਕੀ ਆ, ਕੋਈ ਫਰਕ ਹੈ ਜਾਂ ਨਹੀਂ ਹੈ, ਅਤੇ ਜੇ ਹੈ ਤਾਂ ਕੀ ਹੈ। 416-233-7368 ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਜੀ, ਚਲੋ AM 530 'ਤੇ। ਮੈਂ ਤੁਹਾਡੀ ਹੋਸਟ ਪਰਮ।

0: ਬਸ ਤਾਂ ਕਹਿੰਦੇ ਜੀ ਸ਼ੀਸ਼ਾ ਵੀ ਇਨਸਾਨ ਦੇਖਦਾ। ਮੈਂ ਕਿਤੇ ਇਹ ਲਿਖੀ ਕੋਈ ਚੀਜ਼, ਇਹ ਪੜ੍ਹੀਏ ਕੋਟ ਕਹਿ ਲਓ ਜਾਂ ਕੋਈ ਕੁਛ ਚਾਰ ਲਾਈਨਾਂ ਕਹਿ ਲਓ, ਸ਼ੀਸ਼ੇ ਦੇ ਵਿੱਚ ਵੀ ਇਨਸਾਨ ਅਕਸਰ ਦੇਖਦਾ, ਸ਼ੀਸ਼ਾ ਅਸੀਂ ਦੇਖਦੇ ਹਾਂ, ਸ਼ੀਸ਼ੇ ਦੇ ਵਿੱਚ ਵੀ ਅਸੀਂ ਆਪਣੇ ਆਪ ਨੂੰ ਵਧੀਆ ਦੇਖਣਾ ਚਾਹੁੰਦੇ ਹਾਂ। ਵੈਸੇ ਤਾਂ ਅਸੀਂ ਜਿੱਦਾਂ ਦੇ ਹੈਗੇ ਹਾਂ ਉੱਦਾਂ ਦੇ ਹੀ ਦਿਖਾਂਗੇ, ਬਦਲ ਤਾਂ ਨਹੀਂ ਚਾਹਵਾਂਗੇ, ਸ਼ੀਸ਼ੇ ਵਿੱਚ ਦੇਖਾਂਗੇ, ਮੂੰਹ ਸ਼ਕਲ ਸਾਡਾ ਉੱਦਾਂ ਦਾ ਹੀ ਰਹਿਣਾ। ਪਰ ਗੱਲ ਕੀ ਆ ਕਿ ਅਸੀਂ ਸ਼ੀਸ਼ੇ ਵਿੱਚ ਵੀ, ਇਹ ਸਾਰਿਆਂ ਦੇ ਲਈ ਆ ਕਿ ਅਸੀਂ ਕਈ ਵਾਰੀ ਪਿੱਛੇ ਨੂੰ ਹੋ ਕੇ ਦੇਖਦੇ ਹਾਂ, ਇੱਦਾਂ ਮੂੰਹ ਕਰਦੇ ਹਾਂ, ਇੱਦਾਂ ਮੂੰਹ ਕਰਦੇ, ਸ਼ੀਸ਼ੇ ਦੇ ਲਈ ਵੀ ਅਸੀਂ ਕਹਿੰਦੇ ਹਾਂ ਵੀ ਸ਼ੀਸ਼ੇ 'ਚ ਵੀ ਅਸੀਂ ਸੋਹਣੇ ਦਿਖੀਏ। ਸੋ ਮਤਲਬ ਕਿ ਅਸੀਂ ਸ਼ੀਸ਼ੇ ਨੂੰ ਵੀ ਆਪਣੇ ਅਕੋਰਡਿੰਗ ਢਾਲਣਾ ਚਾਹੁੰਦੇ ਹਾਂ ਵੀ ਜੇ ਸ਼ੀਸ਼ੇ 'ਚ ਸਾਡੀ ਫੇਸ ਦਿਖੇ, ਸਾਡੀ ਸ਼ਕਲ ਦਿਖੇ, ਤਾਂ ਉਹ ਸੋਹਣੀ ਦਿਖੇ। ਵੈਸੇ ਇਨਸਾਨ ਦਾ ਹੈਗਾ ਕਿ ਹਰ ਇੱਕ ਜਗ੍ਹਾ ਸਾਨੂੰ ਹੁੰਦਾ ਹੈ ਕਿ ਜੋ ਕੰਮ ਹੋਵੇ ਸਾਡੀ ਮਰਜ਼ੀ ਨਾ ਹੋਵੇ, ਜਾਂ ਬਹੁਤੀ ਵਾਰ ਹੁੰਦਾ ਕਿ ਸਾਡੀ ਜੋ ਵਿਊਜ਼ ਨੇ, ਸਾਡੇ ਵਿਚਾਰ ਨੇ, ਉਹਦੀ ਰਿਸਪੈਕਟ ਕੀਤੀ ਜਾਵੇ। ਅਤੇ ਪਰ ਗੱਲ ਕਰ ਰਹੇ ਹਾਂ ਦਬਾਅ ਅਤੇ ਰੋਬ ਦੀ। ਦਬਾਅ ਅਤੇ ਰੋਬ ਦੇ ਵਿੱਚ ਕੀ ਫਰਕ ਹੈ ਜੀ? ਕੋਈ ਫਰਕ ਹੈ ਕਿ ਉਹ ਬੰਦੇ ਦਾ ਬੜਾ ਦਬਦਬਾ ਜਾਂ ਉਹਦਾ ਰੋਬ ਹੈ, ਇਹਨੂੰ ਦੋਨਾਂ ਦੇ ਵਿੱਚ ਕੋਈ ਫਰਕ ਹੈ ਜਾਂ ਨਹੀਂ ਹੈ? ਅਤੇ ਜੇ ਹੈ ਤਾਂ ਕੀ ਹੈ? 416-233-7378 ਸਟੂਡੀਓ ਨੰਬਰ 'ਤੇ ਕਾਲ ਕਰ ਸਕਦੇ ਹੋ ਜੀ। ਸਾਡੇ ਨਾਲ ਨੈਕਸਟ ਕਾਲ ਹੈ ਦਵਿੰਦਰ ਜੀ। ਦਵਿੰਦਰ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ?
1: ਹਾਂਜੀ ਠੀਕ ਹੈ ਠੀਕ ਹੈ। ਮੈਂ ਕਿਹਾ ਦੇਖੋ ਤੁਸੀਂ ਪੜ੍ਹਾਈ ਕਹਿੰਦੇ ਸੀਗੇ ਕਰੋ, ਪੜ੍ਹਾਈ ਕਰ ਲਾ ਜੇ ਕਰ ਹੁੰਦੀ ਆ
0: ਜੀ।
1: ਉਹ ਮੈਨੂੰ ਯਾਦ ਆਇਆ ਇੰਡੀਆ ਦੀ ਗੱਲ ਆ, ਜਿੱਦਾਂ ਜਦੋਂ ਪੜ੍ਹਦੇ ਹੁੰਦੇ ਸੀ ਸਕੂਲੇ ਕਾਲਜ ਵੀ ਜਾਂਦੇ ਰਹੇ ਆ, ਉਹ ਘਰਦੇ ਨੇ ਕਹਿਣਾ ਜਦੋਂ ਆਪਣੇ ਤਿਆਰ ਤੁਰ ਹੋ ਕੇ ਜਾਣਾ ਮੋਟਰ ਮੋਟਰ ਸਾਈਕਲ ਤੇ ਵੀ ਜਾਂਦੇ ਰਹੇ ਕਾਲਜ, ਹੈ ਨਾ
0: ਜੀ, ਠੀਕ ਹੈ ਜੀ ਜੀ ਜੀ ਜੀ।
1: ਪਲੱਸ ਜਾਣੀ ਕਿ ਮੈਂ ਆਪਣੇ ਕਹਿੰਦੇ ਹੁੰਦੇ ਆ ਪਰਮ ਜੀ ਪੜ੍ਹਾਈ ਦਾ ਕੋਈ ਆਪਣੇ ਮੁੱਲ ਨੀ ਹੈਗਾ, ਕਹਿੰਦੇ ਹੁੰਦੇ ਇਹਦਾ ਕੋਈ ਦੂਜਾ ਆਪਣੇ ਪਾਸਾ ਨੀ ਹੈਗਾ, ਜੇ ਬੰਦਾ ਪੜ੍ਹਿਆ ਹੋਊਗਾ ਆਪਣੇ ਪੈਰੀ ਹੋ ਜਾਂਦਾ ਨਿਆਣਾ ਕੋਈ ਵੀ ਆ,
0: ਬਿਲਕੁਲ ਸਹੀ
1: ਜੀ, ਕਹ ਲਓ ਨਿਆਣਾ ਜੋ ਵੀ ਮਰਜ਼ੀ ਕਹ ਲਓ,
0: ਹਨਾ ਬਿਲਕੁਲ।
1: ਤੇ ਪਲੱਸ ਅਸੀਂ ਤਾਂ 32-33 ਨੰਬਰ ਵਾਲਾ ਜੀ, ਹੁਣ ਮੇਰੀ ਮੈਂ ਤੁਹਾਨੂੰ ਦੱਸਦਾ ਬੇਟੀ
0: ਬਿਲਕੁਲ ਸਹੀ ਹੈ ਜੀ, ਮਿਹਨਤ ਕਰਨ ਦੇ ਨਾਲ ਹੀ ਸਭ ਕੁਛ ਮਿਲਦਾ। ਬਿਲਕੁਲ, ਬਹੁਤ
1: ਸ਼ੁਕਰੀਆ।
0: ਠੀਕ ਹੈ ਜੀ, ਤੁਸੀਂ ਵੀ ਰੀਸ ਨਾਲ ਰਾਜ ਮੂਵੀ ਨੂੰ ਪਸੰਦ ਕਰਨ ਲੱਗ ਪਏ, ਲਾ ਦਿੰਦੇ ਜੀ, ਬਹੁਤ ਸ਼ੁਕਰੀਆ ਜੀ ਜੀ, ਬਿਲਕੁਲ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ, ਥੈਂਕ ਯੂ। ਨੈਕਸਟ ਕਾਲ ਹੈ ਜੀ 9090 ਜੀ, ਆਇਆਂ ਨੂੰ ਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਮੈਂ ਠੀਕ ਹੂੰ, ਆਪ ਕੈਸੇ?
2: ਮੈਂ ਠੀਕ ਹੂੰ, ਆਪਕਾ ਤਾਂ ਟਾਈਮਿੰਗ ਹੀ ਬਦਲ ਗਿਆ, ਮੈਂ ਸਾਥ ਸਾਥ ਮੇ ਸੇ ਸੁਨ ਤੋ ਪਤਾ ਹੀ ਨਹੀਂ ਮੁਝੇ,
0: ਅੱਛਾ
2: ਮਤਲਬ ਨਹੀਂ, ਸ਼ਾਇਦ ਸ਼ੋਅ ਖਤਮ ਹੋ ਗਿਆ ਤੋ ਫਿਰ ਦੋ ਦਿਨ ਪਹਿਲੇ ਲਾਸਟ ਵੀਕ ਮੈਂ ਲਗਾ ਤੋ ਪਤਾ ਚਲਾ 6 ਵਜੇ ਸੇ ਆਪਕਾ ਸ਼ੋਅ ਹੈ, ਅਜੀਬ ਬਾਤ ਹੈ, ਮੈਂ ਪਤਾ ਇਤਲਾ ਹੀ ਨਹੀਂ। ਬਹਰਹਾਲ ਰੌਬ ਔਰ ਦਬਦਬਾਵੇ ਮੇ ਕਿਆ ਫਰਕ ਹੈ ਬੋਲੇ ਤੋ, ਰੌਬ ਸੇ ਨੁਕਸਾਨ ਬੇਇੰਤਿਹਾ ਹੋਤਾ, ਉਸਮੇ ਜਾਨ ਵੀ ਜਾ ਸਕਤੀ, ਉਸਕੋ ਬੋਲਤੇ ਹੈ ਰੌਬ। ਮਿਸਾਲ ਹੈ ਉਸਕੀ ਕਿ ਯਾਰ ਸ਼ੇਰ ਸਾਹਮਣੇ ਆ ਜਾਏਗਾ ਤੋ ਕਿਆ ਹੋਗਾ, ਅਰੇ ਯਾਰ ਕਿਸਕੀ ਗੱਲ ਕਰ ਰਹੇ ਤੁਮ, ਉਸਕਾ ਰੌਬ ਦੇਖੋ, ਅਗਰ ਵੋ ਹਮਲਾ ਕਰਾ ਤੋ ਮਰ ਜਾਊਂਗਾ ਮੈਂ, ਬੋਲਤਾ ਤੋ ਤੁਮ ਨਹੀਂ ਲੜ ਸਕਤੇ ਉਸਸੇ, ਨਹੀਂ ਯਾਰ ਮੈਂ ਕੈਸੇ ਲੜੂੰਗਾ ਸ਼ੇਰ ਸੇ, ਤੋ ਯੇ ਹੈ ਰੌਬ। ਦਬਦਬਾ ਉਸਕੋ ਬੋਲਤੇ ਕਿਸੀ ਸ਼ਖਸੀਅਤ ਕਾ, ਕੋਈ ਆਫਿਸਰ ਕਾ, ਕਿ ਯਾਰ ਵੋ ਆਨੇ ਵਾਲਾ ਹੈ, ਠੀਕ ਠਾਕ ਕਰ ਲੋ ਤੁਸੀਂ, ਡਰੈਸ ਬਰਾਬਰ ਕਰੋ, ਯੂਨੀਫਾਰਮ ਕਰੋ, ਕੋਈ ਇੰਸਪੈਕਸ਼ਨ ਕਰਨੇ ਵਾਲਾ ਹੈ, ਉਸਕਾ ਹੋਤਾ ਹੈ ਦਬਦਬਾ। ਲੇਕਿਨ ਦੋਨੋਂ ਮੇ ਸਿਰਫ ਇੱਕ ਚੀਜ਼ ਕਾਮਨ ਹੋਤੀ ਹੈ, ਵੋ ਹੈ ਕਿ ਹਲਕਾ ਸਾ ਆਪਣੇ ਆਪ ਕੋ ਖੌਫ ਜ਼ਦਾ ਰੱਖਣਾ, ਅਰੇ ਯਾਰ ਪਤਾ ਨਹੀਂ ਕੁਛ ਪੁੱਛ ਲੇਗਾ ਮੁਝਸੇ, ਅਗਰ ਮੈਂ ਜਵਾਬ ਨਾ ਦੇ ਸਕਾ ਤੋ ਮੈਂ ਕਿੱਥੇ ਹੋਊਂਗਾ, ਯੇ ਜੋ ਖਿਆਲ ਹੈ ਯੇ ਦਬਦਬੇ ਮੇ ਆਤਾ, ਰੌਬ ਮੇ ਕੁਛ ਨਹੀਂ ਆਤਾ, ਰੌਬ ਮੇ ਬੰਦਾ ਉਗੜ ਗਿਆ ਤੋ ਜਾਨ ਚਲੀ ਜਾਤੀ।
0: ਠੀਕ ਹੈ ਜੀ, ਠੀਕ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ ਜੀ, ਓਕੇ, ਥੈਂਕ ਯੂ। 416-233-7378 ਅੱਜ ਮੈਂ ਪੁੱਛ ਰਹੀ ਹਾਂ ਰੋਬ ਅਤੇ ਦਬਦਬਾ 'ਚ ਕੀ ਫਰਕ ਹੈ? ਰੋਬ ਅਤੇ ਦਬਦਬਾ, ਵੈਸੇ ਤਾਂ ਅਸੀਂ ਆਮ ਤੌਰ 'ਤੇ ਤਾਂ ਅਸੀਂ ਇੱਕੋ ਹੀ ਚੀਜ਼ ਵਰਤ ਲੈਂਦੇ ਹਾਂ ਕਿ ਰੋਬ ਆ ਜਾਂ ਬੰਦੇ ਦਾ ਦਬਦਬਾ, ਪਰ ਇਹਦੇ 'ਚ ਇੱਕ ਫਰਕ ਹੋਰ ਇੱਕ ਹੈਗਾ ਫਰਕ ਜਿਹੜਾ ਮੈਨੂੰ ਪਤਾ, ਪਰ ਹੋ ਸਕਦਾ ਇਹਦੇ 'ਚ ਹੋਰ ਵੀ ਫਰਕ ਹੋਵੇ ਜਿਹੜਾ ਤੁਸੀਂ ਮੈਨੂੰ ਦੱਸ ਸਕੋ। ਰੋਬ ਤੇ ਦਬਦਬਾ ਚ ਕੀ ਫਰਕ ਹੈ ਜੀ? 416-233-73-68 ਪਰ ਜੇ ਬੈਂਕਾਂ ਤੁਹਾਡੇ ਤੇ ਰੋਬ ਪਾ ਰਹੀਆਂ, ਰੋਬ ਨਹੀਂ ਪਾ ਰਹੀਆਂ, ਦਬਦਬਾ ਪਾ ਰਹੀਆਂ ਕਿ ਤੁਸੀਂ ਪੈਸੇ ਨਹੀਂ ਦਿੱਤੇ, ਕੋਈ ਕਿਸ਼ਤ ਜਾਣੀ ਸੀ, ਕੋਈ ਵੀਜ਼ਾ ਕਾਰਡ ਪੇ ਕਰਨ ਵਾਲਾ ਉਹਦਾ ਵਿਆਜ ਨਹੀਂ ਗਿਆ, ਜਾਂ ਕੋਈ ਹੋਰ CRA ਦੇ ਪੈਸੇ ਆ, ਡਰ ਲੱਗਦਾ, ਤੇ ਉਹਦਾ ਕੀ ਹੱਲ ਹੋਊਗਾ? ਉਹਦਾ ਹੱਲ ਹੋਊਗਾ ਹਰਿੰਦਰ ਘੁੰਮਣ ਜੀ ਨੂੰ ਤੁਸੀਂ ਕਾਲ ਕਰਨੀ ਹੈ। ਇਹਨਾਂ ਦਾ ਨੰਬਰ ਹੈ ਜੀ 416-400-44-44 416-400-44-44 ਕਰਜ਼ਿਆਂ ਦੇ ਨਾਲ ਡੀਲ ਕਰਦੇ ਹੋ ਤੇ ਨੰਬਰ ਸਾਂਭ ਕੇ ਆਪਣੀ ਜੇਬ 'ਚ ਰੱਖ ਲਿਓ, ਅਤੇ ਫਿਰ ਜਦੋਂ ਤੁਹਾਨੂੰ ਲੱਗੇ ਵੀ ਨਹੀਂ ਹੁਣ ਬਹੁਤ ਔਖਾ ਹੋ ਗਿਆ, ਉਦੋਂ ਇਹਨਾਂ ਨੂੰ ਕਾਲ ਕਰ ਲਿਓ। ਠੀਕ ਹੈ ਜੀ, ਗੱਲਬਾਤ ਕਰਾਂਗੇ, ਹਰਿੰਦਰ ਘੁੰਮਣ ਜੀ ਸਾਡੇ ਨਾਲ ਹੋਣਗੇ।

0: ਓਕੇ ਤੁਹਾਨੂੰ ਦੱਸ ਦੀਜੀ ਫਿਰ ਅਸੀਂ ਹਰਿੰਦਰ ਜੀ ਦੇ ਨਾਲ ਗੱਲਬਾਤ ਕਰਾਂਗੇ। ਅਗਰ ਤੁਸੀਂ ਘਰ ਲੱਭ ਰਹੇ ਸੀ ਲੀਜ਼ ਦੇ ਲਈ, 3 ਬੈਡਰੂਮ ਅਤੇ 1.5 ਬਾਥਰੂਮ ਦੇ ਨਾਲ ਇਹ ਘਰ ਹੈਗਾ, ਬਹੁਤ ਖੂਬਸੂਰਤ, ਤੁਹਾਡੀ ਫੈਮਲੀ ਦੇ ਲਈ ਵੇਟ ਕਰ ਰਿਹਾ। ਲੀਜ਼ ਦੇ ਲਈ ਘਰ ਅਵੇਲੇਬਲ ਹੈ ਜੀ ਫੈਮਲੀਜ਼ ਦੇ ਲਈ। ਇਹ ਨੌਰਥ ਪਾਰਕ ਐਂਡ ਟਿਕਸੀ ਦੇ ਏਰੀਏ ਦੇ ਵਿੱਚ ਹੈ ਇਹ ਘਰ, ਅਤੇ ਤੁਸੀਂ 2 ਕਾਰਾਂ ਦੀ ਪਾਰਕਿੰਗ ਵੀ ਤੁਹਾਨੂੰ ਨਾਲ ਮਿਲੇਗੀ। 3 ਬੈਡਰੂਮ 1.5 ਬਾਥਰੂਮ ਅਤੇ ਨਾਲ ਕਿਚਨ ਹੈ, ਬਹੁਤ ਸੋਹਣਾ ਖੁੱਲ੍ਹਾ ਡੁੱਲਾ ਫੈਮਲੀ ਏਰੀਆ ਹੈਗਾ, ਫੈਮਲੀ ਰੂਮ ਤੁਸੀਂ, ਅਤੇ ਨਾਲ 2 ਕਾਰਾਂ ਦੀ ਪਾਰਕਿੰਗ। ਇਹ ਫੈਮਲੀਜ਼ ਦੇ ਲਈ ਘਰ ਅਵੇਲੇਬਲ ਹੈ ਲੀਜ਼ ਦੇ ਲਈ। ਤੁਸੀਂ ਗੱਲਬਾਤ ਕਰਨੀ ਹੈ ਜੀ, ਇਹ ਨੰਬਰ ਨੋਟ ਕਰ ਲਿਓ, ਇਹਨਾਂ ਨੂੰ ਕਾਲ ਕਰ ਲਿਓ। ਅਤੇ ਆਪਾਂ ਅਕਸਰ ਹੀ ਗੱਲ ਕਰਦੇ ਹੁੰਦੇ ਹਾਂ ਕਿ ਓਨਰ ਵੀ ਚੰਗਾ ਮਿਲਣਾ ਚਾਹੀਦਾ ਅਤੇ ਅੱਗੇ ਟੈਨੈਂਟ ਵੀ ਚੰਗੇ ਮਿਲਣੇ ਚਾਹੀਦੇ ਆ। ਸੋ ਮੈਂ ਇਹਨਾਂ ਦੀ ਗੱਲ ਕਰ ਲੈਂਦੀ ਹਾਂ। ਇਹ ਓਨਰ ਬਹੁਤ ਚੰਗੇ ਆ, ਕਾਫੀ ਸਾਲਾਂ ਤੋਂ ਮੈਂ ਜਾਣਦੀ ਹਾਂ ਇਹਨਾਂ ਨੂੰ, ਅਤੇ ਓਨਰ ਤੁਹਾਨੂੰ ਚੰਗੇ ਮਿਲ ਜਾਣਗੇ। ਅਤੇ ਓਬਵੀਅਸਲੀ ਜੇ ਤੁਸੀਂ ਰੇਡੀਓ ਅੰਦਾਜ਼ ਸੁਣ ਰਹੇ ਹੋ ਤਾਂ ਟੈਨੈਂਟ ਵੀ ਤੁਸੀਂ ਚੰਗੇ ਹੋਵੋਗੇ। 416-893-4066 ਨੰਬਰ 'ਤੇ ਕਾਲ ਕਰ ਲੈਣੀ ਹੈ ਜੀ, 416-893-4066 416-893-4066 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ, ਇਸ ਘਰ ਦੇ ਬਾਰੇ ਗੱਲਬਾਤ ਕਰਨੀ ਆ। ਹਰਿੰਦਰ ਜੀ ਨੂੰ ਜੀ ਆਇਆ ਕਹੀਏ ਜੀ। ਹਰਿੰਦਰ ਜੀ ਵੈਲਕਮ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ
1: ਜੀ। ਪਰਮ ਜੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ। ਸਰੋਤਿਆਂ ਨੂੰ ਮੇਰਾ ਨੰਬਰ ਯਾਦ ਕਰਾ ਦਈਏ, 416-400-4444 416-444-4444 ਤੇ ਤੁਹਾਡਾ ਸਵਾਲ ਤੁਸੀਂ ਕਹਿ ਰਹੇ ਸੀ ਕੁਝ ਰੋਬ ਤੇ ਦਬਦਬਾ
0: ਜੀ, ਬਿਲਕੁਲ
1: ਮੈਂ ਵੀ ਆਨਸਰ ਦੇ ਦਾਂਗਾ ਕਿ
0: ਜ਼ਰੂਰ ਜੀ ਜ਼ਰੂਰ।
1: ਲੇਡੀਜ਼ ਦਾ ਘਰ ਵਿੱਚ ਰੋਬ ਵੀ ਉਹਨਾਂ ਦਾ ਤੇ ਦਬਦਬਾ ਵੀ ਉਹਨਾਂ ਦਾ,
0: ਠੀਕ ਹੈ ਜੀ। ਇਹ ਤਾਂ ਹੁਣ ਅਸੀਂ ਜਵਾਬ ਗਲਤ ਕਹਿ ਨਹੀਂ ਸਕਦੇ ਕਿਉਂਕਿ ਇਹ 110% ਸਹੀ ਹੈ ਜੀ।
1: ਮਤਲਬ ਉਹਨਾਂ ਦਾ ਲੇਡੀਜ਼ ਦਾ ਆਦਰ ਕਰਨਾ ਚਾਹੀਦਾ, ਇਸ ਕਰਕੇ ਉਹਨਾਂ ਦਾ ਰੂਪ ਕਹਿ ਲਓ, ਦਬਦਬਾ ਕਹਿ ਲਓ, ਕੁਛ ਵੀ ਕਹਿ ਲਓ, ਆਦਰ ਸਤਿਕਾਰ ਕਹਿ ਲਓ, ਵੈਸੇ ਉਹਨਾਂ ਦੀ ਚੱਲਦੀ ਹੈ ਸਵੇਰ ਤੋਂ ਲੱਗ ਕੇ ਤੇ ਸ਼ਾਮ ਤੱਕ 24 ਆਵਰ।
0: ਬਿਲਕੁਲ ਜੀ ਬਿਲਕੁਲ।
1: ਅਗਰ ਰੂਪ ਤੇ ਦਬਦਬਾ ਦੇ ਕਰਜ਼ੇ ਦੇ ਰਿਗਾਰਡਿੰਗ ਸੋਚਿਆ ਜਾਏ, ਫਿਰ ਉਹ ਨਾ ਰੂਬ ਹੈ ਨਾ ਦਬਦਬਾ, ਕਿਉਂਕਿ ਜਿਹੜੇ ਕ੍ਰੈਡੀਟਰ ਉਹ ਤੇ ਕੋਰਟ ਵਿੱਚ ਚਲ ਜਾਂਦੇ ਆ, ਉਹ ਤਾਂ ਹੁਕਮ ਸੁਣਾਉਂਦੇ ਆ ਵੀ ਜਾਂ ਦੇ ਇਸ ਤਰੀਕ ਤੱਕ ਪੈਸੇ ਦੇ ਦੋ ਤੇ ਨਹੀਂ ਤੇ ਤੁਹਾਡੀ ਵੇਜ ਗਾਰਨਿਸ਼ ਕਰਾਂਗੇ ਜਾਂ ਤੁਹਾਡੇ ਘਰ ਤੇ ਲੀਨ ਪਾਵਾਂਗੇ।
0: ਬਿਲਕੁਲ ਜੀ ਬਿਲਕੁਲ ਸਹੀ ਆ। ਸੋ ਜਿਹੜੇ ਸਾਡੇ ਲਿਸਨਰਸ ਕਿਸੇ ਕਰਜ਼ੇ ਦੇ ਨਾਲ ਤੁਸੀਂ ਡੀਲ ਕਰ ਰਹੇ ਹੋ ਜੀ, ਉਹ ਭਾਵੇਂ CRA ਦਾ ਕਰਜ਼ਾ, ਭਾਵੇਂ ਕਿਸੇ ਬੈਂਕ ਦਾ ਕਰਜ਼ਾ, ਕੋਈ ਪ੍ਰਾਈਵੇਟ ਲੋਨ ਤੁਸੀਂ ਮਾਰਗੇਜ ਲਈ ਹੋਈ ਸੀ, ਸੋ ਗੱਲ ਕੀ ਹੁੰਦੀ ਹੈ, ਮੈਂ ਆਲਵੇਜ਼ ਇਹ ਕਹਿੰਦੀ ਹੁੰਦੀ ਹਾਂ ਕਿ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਜਿੰਨਾ ਛੇਤੀ ਅਸੀਂ ਸੁਲਝਾ ਲਾਂਗੇ ਉਨਾ ਛੇਤੀ ਅਸੀਂ ਚੰਗੇ ਰਵਾਂਗੇ। ਸੋ ਜੇ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਥੋੜ੍ਹੀ ਜਿਹੀ ਉਲਝ ਗਈ ਆ, ਤਾਂ ਨੰਬਰ ਤੁਹਾਨੂੰ ਦੱਸ ਦਿੰਦੇ ਹਾਂ ਜੀ, ਹਰਿੰਦਰ ਘੁੰਮਣ ਜੀ ਨੂੰ ਕਾਲ ਕਰ ਲੈਣੀ ਆ, 416-400-4444 416-400-4444 ਤੇ ਮੈਂ ਅੱਜ ਦਾ ਸਵਾਲ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗੀ ਹਰਿੰਦਰ ਜੀ, ਕਿ ਜੀ ਮਿਸਕਨਸੈਪਸ਼ਨ ਜਦੋਂ ਅਸੀਂ ਕਹਿ ਦਿੰਦੇ ਹਾਂ ਹਰ ਇੱਕ ਚੀਜ਼ ਦੇ ਲਈ ਸਾਡੀਆਂ ਹੁੰਦੀਆਂ, ਪਰ ਅਸੀਂ ਹੁਣ ਗੱਲ ਕਰਾਂਗੇ ਡੈਟ ਰਿਲੀਫ ਦੀ, ਜਦੋਂ ਅਸੀਂ ਕਰਜ਼ੇ ਤੋਂ ਰਾਹਤ ਦੀ ਗੱਲ ਕਰਦੇ ਹਾਂ, ਐਸੀ ਕਿਹੜੀਆਂ 5 ਮਿਸਕਨਸੈਪਸ਼ਨਸ ਆ ਜਿਹੜੀਆਂ ਅਸੀਂ ਡੈਟ ਰਿਲੀਫ ਜਿਹੜਾ ਪ੍ਰੋਗਰਾਮ ਆ ਉਹਦੇ ਬਾਰੇ ਲੋਕਾਂ ਦੀਆਂ ਹੋ ਸਕਦੀਆਂ?
1: ਦੇਖੋ ਸਾਨੂੰ ਪਰਮਜੀਤ ਸਭ ਨੂੰ ਪਤਾ ਹੈ ਕਿ ਕੈਨੇਡਾ ਜਿਹੜਾ 2 ਕਾਰਨਾਂ ਕਰਕੇ ਦੁਨੀਆ ਦੇ ਵਿੱਚ ਮਸ਼ਹੂਰ ਹੈ, ਪ੍ਰਸਿੱਧ ਹੈ। ਇੱਕ ਤੇ ਆ ਕਿ ਹੈਲਥ ਸਿਸਟਮ ਬੜਾ ਵਧੀਆ ਇੱਥੋਂ ਦਾ, ਦੂਸਰਾ ਜਿਹੜਾ ਮੇਨ ਚੀਜ਼ ਤੇ ਖਾਸ ਚੀਜ਼ ਇਹ ਆ ਕਿ ਇੱਥੋਂ ਦਾ ਜਿਹੜਾ ਕਰਜ਼ੇ ਸੰਬੰਧੀ ਕਾਨੂੰਨ ਹੈ ਉਹ 100% ਸਰਕਾਰੀ ਹੈ, ਇਹਦੇ ਚ ਕੋਈ ਵੀ ਪ੍ਰਾਈਵੇਟ ਅਦਾਰਾ ਨਹੀਂ ਹੈਗਾ। ਇਹ ਕਾਨੂੰਨ ਜਿਹੜਾ ਜੀ ਇਹ ਵੱਖਰਾ ਵੀ ਹੈ, ਵਧੀਆ ਵੀ ਹੈ, ਬੇਮਿਸਾਲ ਵੀ ਹੈ। ਦੁਨੀਆ ਦੇ ਬਾਕੀ ਮੁਲਕਾਂ ਨਾਲ ਗੱਲ ਕੰਪੇਅਰ ਕਰੀਏ ਤਾਂ ਜਿਹੜਾ ਇੱਥੋਂ ਦਾ ਪਲੇਟਫਾਰਮ ਕੈਨੇਡੀਅਨ ਗਵਰਨਮੈਂਟ ਨੇ ਬਣਾਇਆ ਉਹਦਾ ਕੋਈ ਵੀ ਮੁਕਾਬਲਾ ਨਹੀਂ ਜੇ, ਇਹ ਇੰਨਾ ਵਧੀਆ ਤੇ ਬੇਮਿਸਾਲ ਕਾਨੂੰਨ ਹੈਗਾ। ਇਹ ਪਰਮ ਕਿੰਨਾ ਵੀ ਚੰਗਾ ਹੈਗਾ, ਚੰਗਾ ਹੋਣ ਦੇ ਬਾਵਜੂਦ ਵੀ ਕਈ ਵਾਰ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਦੇ ਵਿੱਚ ਆ ਜਾਂਦੇ ਹਾਂ ਤੇ ਸਾਡੇ ਮਾਇੰਡ ਵਿੱਚ ਕੁਝ ਸਵਾਲ ਆ ਜਾਂਦੇ ਆ, ਜਿਵੇਂ ਤੁਸੀਂ ਦੱਸਿਆ ਜੀ ਕੋ 4-5 ਮਿਸਕਨਸੈਪਸ਼ਨ ਦੱਸੋ ਜਿਹੜੀਆਂ ਕਰਜ਼ੇ ਸੰਬੰਧੀ ਜਾਂ ਇਸ ਕਾਨੂੰਨ ਸੰਬੰਧੀ ਆ ਜਾਂਦੀਆਂ, ਜਿਹਨਾਂ ਚ ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਉਂਦੀ ਹੈ ਇਹ ਸੱਚਾਈ ਨਹੀਂ ਹੈਗੀ, ਜੋ ਸਾਡੀਆਂ ਆਪਾਂ ਵਰਡ ਯੂਜ਼ ਕਰ ਰਹੇ ਹਾਂ ਮਿਸਕਨਸੈਪਸ਼ਨ
0: ਜੀ।
1: ਅਸੀਂ ਜੀ ਜੇ ਕਰਜ਼ੇ ਚ ਫਸ ਗਏ ਹਾਂ ਤੇ ਅਗਰ ਅਸੀਂ ਸਰਕਾਰ ਤੋਂ ਹੈਲਪ ਲਈ ਤਾਂ ਅਸੀਂ ਘਰ ਨਹੀਂ ਰੱਖ ਸਕਦੇ, ਸਾਡੀ ਮੋਰਗੇਜ ਰਿਨਿਊਅਲ ਵਿੱਚ ਰੁਕਾਵਟ ਆ ਸਕਦੀ ਹੈ, ਇਹ ਬਿਲਕੁਲ ਹੀ ਵਹਿਮ ਹੈਗਾ। ਦੂਸਰੀ ਆਮ ਤੌਰ ਤੇ ਇਹ ਹੁੰਦਾ ਕਿ ਸਾਡੀਆਂ ਜਿਹੜੀਆਂ ਬੱਚਤਾਂ ਨੇ ਜਿਵੇਂ RRSP ਹੈ ਉਹ ਨਹੀਂ ਰੱਖ ਸਕਾਂਗੇ, ਉਹ ਵੀ ਮਤਲਬ ਸੁਣੀ ਸੁਣਾਈਆਂ ਗੱਲਾਂ ਨੇ, ਇਹਦੇ ਚ ਸੱਚਾਈ ਨੀ ਹੈਗੀ। ਸੱਚਾਈ ਇਹ ਹੈ ਨਾ ਤਾਂ ਘਰ ਰੱਖਣ ਚ ਕੋਈ ਰੁਕਾਵਟ ਹੈ, ਨਾ ਮੌਰਗੇਜ ਰਿਨਿਊਅਲ ਚ ਤੇ ਨਾ ਬੱਚਤਾਂ ਵਿੱਚ। ਨੈਕਸਟ ਆ ਜਾਂਦਾ ਕਿ ਜੇਕਰ ਅਸੀਂ ਕਿਸੇ ਦੇ ਪੈਸੇ ਨਹੀਂ ਸੀ ਦੇ ਸਕੇ, ਉਹ ਕੋਰਟ ਵਿੱਚ ਚਲੇ ਗਏ, ਉਹਨਾਂ ਨੇ ਵੇਜ ਗਾਰਨਿਸ਼ ਦਾ ਆਰਡਰ ਲੈ ਲਿਆ, ਤਾਂ ਉਹ ਰੁਕ ਨਹੀਂ ਸਕਦਾ। ਰੁਕ ਸਕਦਾ ਜੀ ਬਿਲਕੁਲ, ਇਹਦੇ ਵਾਸਤੇ ਬਹੁਤਾ ਟਾਈਮ ਨਹੀਂ ਲੱਗਦਾ, ਪਰ ਇਹ ਕਾਨੂੰਨ ਦੇ ਮੁਤਾਬਿਕ ਕੀ ਗਿਆ। ਉਸ ਤੋਂ ਬਾਅਦ ਹੈ ਕਿ ਅਸੀਂ ਕਾਰਾਂ ਵਗੈਰਾ ਨਹੀਂ ਰੱਖ ਸਕਦੇ, ਹੋਰ ਬਿਜ਼ਨਸ ਨਹੀਂ ਖੋਲ੍ਹ ਸਕਦੇ, ਜਾਂ ਸਾਨੂੰ ਜੇਕਰ ਅਸੀਂ ਸਰਕਾਰੀ ਇਸ ਕਾਨੂੰਨ ਦਾ ਸਹਾਇਤਾ ਲਈ ਤਾਂ ਸਾਨੂੰ ਨਾ ਤਾਂ ਅੱਗੇ ਮੌਰਗੇਜ ਮਿਲੇਗੀ, ਨਾ ਸਾਨੂੰ ਲੋਨ ਮਿਲੇਗਾ, ਦੁਬਾਰਾ ਕ੍ਰੈਡਿਟ ਕਾਰਡ ਵੀ ਨਹੀਂ ਮਿਲਣੇ। ਇਹ ਜਿੰਨੀਆਂ ਚਾਰ ਪੰਜ ਚੀਜ਼ਾਂ ਜੋ ਤੁਸੀਂ ਮੈਨੂੰ ਸਵਾਲ ਪੁੱਛਿਆ, ਇਹ ਸਾਡੇ ਸਾਰੇ ਦੇ ਸਾਰੇ ਵਹਿਮ ਨੇ, ਮਿਸਅੰਡਰਸਟੈਂਡਿੰਗ ਨੇ, ਮਿਸਕਨਸੈਪਸ਼ਨਸ ਨੇ। ਰਿਐਲਿਟੀ ਜਿਹੜੀ ਹੈਗੀ ਹੈ ਪਰਮ ਜੀ, ਉਹ ਇਸ ਤੋਂ ਬਹੁਤ ਦੂਰ ਆ। ਅਗਰ ਅਸੀਂ ਰਿਐਲਿਟੀ ਨੂੰ ਸਮਝਣ ਵਾਸਤੇ ਵੀ ਇਹ ਕਾਨੂੰਨ ਕੀ ਹੈ, ਦੁਨੀਆ ਦੇ ਜਿੰਨੇ ਪ੍ਰਸਿੱਧ ਲੀਡਰ ਹੋਏ ਆ ਉਹਨਾਂ ਨੇ ਤਰੱਕੀ ਹੀ ਇਸ ਕਾਨੂੰਨ ਦੇ ਸਹਾਰੇ ਕੀਤੀ ਹੈ, ਜਿਨ੍ਹਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ ਲਿੰਕਨ, ਇੱਥੋਂ ਦੇ ਵੀ ਲੀਡਰ ਤੁਸੀਂ ਵੇਖ ਲਓ, ਈਵਨ ਫੋਰਡ ਗੱਡੀਆਂ ਵਾਲੇ, ਹੋਰ ਵੀ ਉਹਨਾਂ ਨੂੰ ਜਦ ਵੀ ਜ਼ਰੂਰਤ ਪਈ ਹੈ ਉਹਨਾਂ ਨੇ ਕਰਜ਼ਾ ਮਾਫ਼ੀ ਦੇ ਫਾਰਮ ਭਰੇ ਆ, ਸਰਕਾਰੀ ਸਹਾਇਤਾ ਪ੍ਰਾਪਤ ਕੀਤੀ ਹੈ, ਤਾਂ ਉਹ ਇਸ ਪ੍ਰੋਬਲਮ ਵਿੱਚੋਂ ਨਿਕਲ ਗਏ ਆ। ਸੋ ਆਪਾਂ ਇਹ ਕਲੀਅਰ ਕਰਤਾ ਅੱਜ ਸਰੋਤਿਆਂ ਨੂੰ ਕਿ ਤੁਹਾਨੂੰ ਕਿਸੇ ਗੱਲ ਬਾਰੇ ਡਰਨ ਝਿਜਕਣ ਦੀ ਕੋਈ ਜ਼ਰੂਰਤ ਨਹੀਂ। ਇਹ ਸਰਕਾਰ ਦੀ ਵੈਬਸਾਈਟ ਦੇ ਉੱਪਰ ਲਿਖੀਆਂ ਹੋਈਆਂ ਗੱਲਾਂ ਨੇ ਜੋ ਮੈਂ ਤੁਹਾਨੂੰ ਦੱਸ ਰਿਹਾ। ਮੈਂ ਇਹ ਕੋਰਸ ਦੌਰਾਨ ਜੋ ਕਿ ਅੱਜ ਤੋਂ 20 ਸਾਲ ਪਹਿਲੇ ਕੀਤਾ ਸੀ, ਤਾਂ ਉਸ ਤੋਂ ਬਾਅਦ ਵੀ ਟਾਈਮ ਟੂ ਟਾਈਮ ਮੈਂ ਇਹਨੂੰ ਅਪਡੇਟ ਕਰਦਾ ਰਹਿੰਦਾ। ਕੋਈ ਵੀ ਭੈਣ ਭਰਾ ਅਗਰ ਤੁਸੀਂ ਲੋੜ ਮਹਿਸੂਸ ਕਰਦੇ ਹੋ ਕਿ ਤੁਸੀਂ ਕਰਜ਼ਿਆਂ ਦੇ ਜਿਹੜੀ ਪ੍ਰੋਬਲਮ ਹੈ, ਪੇਮੈਂਟਸ ਹੈ, ਉਹਦੇ ਵਿੱਚੋਂ ਤੁਸੀਂ ਲੱਭਣ ਦਾ ਕੋਈ ਰਾਹ ਨਹੀਂ ਲੱਭਦਾ, ਨੰਬਰ ਉਹਦੇ ਵਾਸਤੇ ਨੋਟ ਕਰ ਲਓ, 416-400-4444, 416-444-4444। ਦੋ ਅਪੁਆਇੰਟਮੈਂਟਸ ਪਰਮ ਜੀ ਜਿਹੜੇ ਵੀ ਭੈਣ ਭਰਾ ਤੁਹਾਡੇ ਰੇਡੀਓ ਸੁਣ ਕੇ ਆਉਣਗੇ, ਕਿਉਂਕਿ ਇੱਕ ਮੀਟਿੰਗ ਵਿੱਚ ਸਾਰੀਆਂ ਚੀਜ਼ਾਂ ਬੰਦੇ ਨੂੰ ਕਲੀਅਰ ਨਹੀਂ ਹੁੰਦੀਆਂ। ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ ਜੀ, ਕੋਈ ਵੀ ਕੰਮ ਜਿਹੜਾ ਉਹ ਕ੍ਰਿਸਟਲ ਕਲੀਅਰ ਹੋਣਾ ਚਾਹੀਦਾ। ਤੁਹਾਨੂੰ ਦੋ ਅਪੁਆਇੰਟਮੈਂਟਸ ਬਿਲਕੁਲ ਐਬਸੋਲਿਊਟਲੀ ਫ੍ਰੀ ਨੇ, ਜਦੋਂ ਮਰਜ਼ੀ ਫੋਨ ਕਰੋ ਤੇ ਤੁਸੀਂ ਇਹਦੇ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕਰਜ਼ੇ ਕਿਹੜੇ ਕਿਹੜੇ ਜਿਹੜੇ ਹੈਗੇ ਆ, ਇਹ ਸਰਕਾਰੀ ਪ੍ਰੋਗਰਾਮ ਥੱਲੇ ਆਉਂਦੇ ਆ, ਜਿਵੇਂ ਕ੍ਰੈਡਿਟ ਕਾਰਡਸ। ਕਈ ਵਾਰੀ ਅਸੀਂ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਮੌਰਗੇਜ ਤਾਂ ਸਾਡੇ ਘਰ ਉੱਪਰ ਹੈ, ਇਹ ਪ੍ਰਾਈਵੇਟ ਹੈ, ਜਾਂ ਇਹ ਪ੍ਰਾਈਵੇਟ ਲੋਨ ਨੇ, ਜਾਂ ਇਹ ਪੇ ਡੇ ਲੋਨਸ ਨੇ। ਇਹ ਸਾਰਾ ਕੁਛ ਅਸੀਂ ਆਪਣੇ ਮਨ ਨਾਲ ਆਪ ਹੀ ਕਲਪਨਾ ਕੀਤੀ ਹੁੰਦੀ ਹੈ ਕਿ ਇਹ ਚੀਜ਼ਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਰਿਐਲਿਟੀ ਲੱਭਣ ਵਾਸਤੇ ਨੰਬਰ ਹੈ 416-400-4444। ਜੇਕਰ ਕਰਜ਼ੇ ਦੀਆਂ ਪੇਮੈਂਟਸ ਕਰਕੇ, ਕਰਜ਼ੇ ਕਰਕੇ ਘਰ ਵਿੱਚ ਸਕੂਨ ਨਹੀਂ, ਸਮਝ ਨਹੀਂ ਆਉਂਦੀ ਕਿ ਕੀ ਕੀਤਾ ਜਾਵੇ, ਘਰ ਵਿੱਚ ਸਕੂਨ ਲਿਆਉਣ ਵਾਸਤੇ, ਕਰਜ਼ਿਆਂ ਤੋਂ ਛੁਟਕਾਰਾ ਪਾਉਣ ਵਾਸਤੇ, ਉਹ ਵੀ ਸਰਕਾਰੀ ਤਰੀਕੇ ਵਿਧੀਆਂ ਵਿਧਾਨ ਦੇ ਨਾਲ, ਨੰਬਰ ਹੈ 416-400-4444, 416-400-4444 ਮੇਰਾ ਨੰਬਰ ਹੈ। ਤੇ ਪਰਮ ਜੀ ਤੁਸੀਂ ਸਮਾਂ ਦਿੱਤਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ।
0: ਬਹੁਤ ਸ਼ੁਕਰੀਆ ਹਰਿੰਦਰ ਜੀ। ਤੁਸੀਂ ਜੇ ਕਰਜ਼ਿਆਂ ਦੇ ਨਾਲ ਡੀਲ ਕਰ ਰਹੇ ਹੋ, ਜੇ ਕਿਸੇ ਵੀ ਤਰ੍ਹਾਂ ਦਾ ਕਰਜ਼ਾ, ਕੋਈ ਫਾਈਨੈਂਸ਼ੀਅਲ ਸਿਚੁਏਸ਼ਨ ਆ ਜਿਹੜੀ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਬੜੇ ਓਨੈਸਟ ਪ੍ਰੋਫੈਸ਼ਨਲੀ ਤੁਹਾਨੂੰ ਦੱਸਣਗੇ ਕਿ ਇਹਦਾ ਹੱਲ ਕੀ ਹੋ ਸਕਦਾ। ਹਰਿੰਦਰ ਘੁੰਮਣ ਜੀ 416-444-4444 ਨੰਬਰ 'ਤੇ ਕਾਲ ਕਰ ਸਕਦੇ ਹੋ। ਬਹੁਤ ਸ਼ੁਕਰੀਆ ਹਰਿੰਦਰ ਜੀ, ਥੈਂਕ ਯੂ ਸੋ ਮਚ ਜੀ। ਥੈਂਕ ਯੂ ਜੀ। 416-444-4444 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਆ। ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਜੀ, ਚਲੋ AM 530 'ਤੇ। ਹਰ ਸ਼ਨੀਵਾਰ 6 ਵਜੇ ਤੋਂ ਲੈ ਕੇ ਹੁਣ ਤੁਸੀਂ ਟਾਈਮ ਨੋਟ ਕਰ ਲੈਣਾ ਜੀ 7 ਵਜੇ ਤੱਕ ਤੁਹਾਡਾ ਸਾਡਾ ਸਾਥ ਹੁੰਦਾ ਪ੍ਰੋਗਰਾਮ ਦੇ ਵਿੱਚ। ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ 416-233-7368 ਅਤੇ ਮੈਂ ਗੱਲ ਕਰ ਰਹੀ ਸੀ ਰੋਬ ਅਤੇ ਦਬਦਬਾ, ਜਾਂ ਦਬਾਅ ਕਹਿ ਲਓ ਜਾਂ ਦਾਬਾ ਕਹਿ ਲਓ ਜਾਂ ਦਬਦਬਾ ਕਹਿ ਲਓ, ਉਹਦੇ 'ਚ ਫਰਕ ਤੁਸੀਂ ਦੱਸਣਾ ਚਾਹੋ ਤਾਂ ਜ਼ਰੂਰ ਕਾਲ ਕਰ ਸਕਦੇ ਹੋ ਜੀ 416-233-7368 'ਤੇ।

0: ਬਿਲਕੁਲ ਜੀ, ਦਿਲ ਨਹੀਂ ਮੰਨਦਾ ਵੀ 6:50 ਹੋ ਗਏ ਆ ਤੁਹਾਡੇ ਨਾਲ, 7 ਤੱਕ ਸਾਡਾ ਸਾਥ ਹੈ। ਦੱਸੀਏ ਕਿ ਜਿਹੜੇ ਸਾਡੇ ਲਿਸਨਰਸ ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਦਾ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਜੀ ਆਪਣੇ ਘਰ ਦੇ ਵਿੱਚ, ਇੰਟੀਰੀਅਰ ਰੈਨੋਵੇਸ਼ਨ, ਬੇਸਮੈਂਟ ਹੋ ਗਈ, ਲੀਗਲ ਬੇਸਮੈਂਟ ਬਣਾਉਣਾ ਚਾਹੁੰਦੇ ਹੋ, ਜਾਂ ਫਿਰ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੋਈ ਕੰਮ ਹੋ ਗਿਆ, ਕੋਈ ਬਾਥਰੂਮ ਐਡ ਆਨ ਕਰਨਾ, ਕਿਚਨ ਤੁਸੀਂ ਰੈਨੋਵੇਟ ਕਰਨਾ ਚਾਹੁੰਦੇ ਹੋ, ਜਾਂ ਕੋਈ ਫਲੋਰਿੰਗ ਦਾ ਕੰਮ ਆ, ਕੋਈ ਸਟੇਅਰਸ ਦਾ ਕੰਮ ਆ, ਕਿਸੇ ਵੀ ਤਰ੍ਹਾਂ ਦਾ ਇੰਟੀਰੀਅਰ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ ਹੋਵੇ, ਬੀ ਬਿਲਡ ਕੰਸਟਰਕਸ਼ਨ ਨੂੰ ਤੁਸੀਂ ਕਾਲ ਕਰ ਸਕਦੇ ਹੋ ਜੀ। ਇਹ ਤੁਹਾਡੀ ਜੋ ਵੀ ਗੱਲਬਾਤ ਹੈ ਉਹਨੂੰ ਸੁਣ ਕੇ ਤੁਹਾਨੂੰ ਸਲਾਹ ਵੀ ਦੇ ਸਕਦੇ ਆ, ਕੋਈ ਤੁਸੀਂ ਆਪਣੇ ਘਰ ਨੂੰ ਕਿੱਦਾਂ ਲੇਆਊਟ ਕਰਨਾ, ਜਾਂ ਤੁਸੀਂ ਕੋਈ ਰੈਂਟਲ ਪ੍ਰਾਪਰਟੀ ਲਈ ਸੀ ਫਲਿਪਿੰਗ ਦੇ ਲਈ ਅਤੇ ਉਹਦੀ ਰੈਨੋਵੇਸ਼ਨ ਕਰਾਉਣਾ ਚਾਹੁੰਦੇ ਹੋ, ਲੀਗਲ ਬੇਸਮੈਂਟ ਦੇ ਵਿੱਚ ਪਰਮਿਟ ਤੋਂ ਲੈ ਕੇ ਐਂਡ ਤੱਕ ਸਾਰੀਆਂ ਇੰਸਪੈਕਸ਼ਨਸ, ਜਿਹੜਾ ਸਰਟੀਫਿਕੇਟ ਹੁੰਦਾ ਉਹਦੇ ਤੱਕ ਸਾਰਾ ਇਹ ਕੰਮ ਦੇਖ ਕੇ ਦੇਖ ਕਰਦੇ ਆ। ਸੋ ਬੀ ਬਿਲਡ ਕੰਸਟਰਕਸ਼ਨ ਦਾ ਨੰਬਰ ਤੁਹਾਨੂੰ ਦੱਸ ਦਿੰਦੀ ਹਾਂ ਜੀ, ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ, ਨੰਬਰ ਹੈ 6472 3600, 6472 3600 ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਬੀ ਬਿਲਡ ਕੰਸਟਰਕਸ਼ਨ, ਐਂਡ ਸਪੈਸ਼ਲੀ ਜੀ ਟੀ ਏ ਦੇ ਵਿੱਚ, ਜਾਂ ਫਿਰ ਤੁਸੀਂ ਹੈਮਿਲਟਨ, ਸਟੋਨੀ ਕ੍ਰੀਕ, ਵੈਲਐਂਡ, ਥੋਰਲਡ ਐਂਡ ਨਾਇਆਗਰਾ ਫਾਲਸ ਦੇ ਵਿੱਚ ਮੇਰੀ ਆਵਾਜ਼ ਸੁਣ ਰਹੇ ਹੋ, ਇਹ ਨੰਬਰ ਜ਼ਰੂਰ ਕਾਲ ਕਰ ਲਿਓ, ਕਿਉਂਕਿ ਇਹ ਬੇਸਿਕਲੀ ਕਾਫੀ ਸਾਰੇ ਜਿਹੜੇ ਕਲਾਇੰਟਸ ਆ ਇਹ ਸਰਵ ਕਰ ਰਹੇ ਨੇ ਅਤੇ ਕਰ ਚੁੱਕੇ ਨੇ ਨਾਇਆਗਰਾ ਫਾਲਸ ਦੇ ਆਸ ਪਾਸ ਦੇ ਏਰੀਏ ਦੇ ਵਿੱਚ। ਸੋ ਕਈ ਵਾਰ ਹੁੰਦਾ ਕਿ ਤੁਸੀਂ ਜੀ ਟੀ ਏ ਤੋਂ ਥੋੜ੍ਹਾ ਜਿਹਾ ਬਾਹਰ ਨਿਕਲ ਜਾਓ, ਸਾਨੂੰ ਕੋਈ ਪ੍ਰੋਫੈਸ਼ਨਲ ਟੀਮ ਨਹੀਂ ਲੱਭਦੀ, ਸੋ ਤੁਸੀਂ ਜਦੋਂ ਵੀ ਕੋਈ ਕੰਸਟਰਕਸ਼ਨ ਦਾ ਕੰਮ ਕਰਾਉਣਾ ਹੋਵੇ, ਸਟੋਨੀ ਕ੍ਰੀਕ, ਸੇਂਟ ਕੈਥਰੀਨ, ਥੋਰਲਡ, ਵੈਲਐਂਡ, ਨਾਇਆਗਰਾ ਫਾਲਸ ਦੇ ਵਿੱਚ, ਤਾਂ ਨੰਬਰ ਹੈ ਬੀ ਬਿਲਡ ਕੰਸਟਰਕਸ਼ਨ ਦਾ 6472 3600। ਅਤੇ ਘਰ ਦੇ ਵਿੱਚ ਪਾਣੀ ਆ ਗਿਆ ਅਤੇ ਇੰਸ਼ੋਰੈਂਸ ਵਾਲੇ ਕਹਿੰਦੇ ਵੀ ਅਸੀਂ ਤਾਂ 8000 ਸਿਰਫ ਪੱਟਣ ਦਾ ਹੀ, ਜਿਹੜੀਆਂ ਡਰਾਈ ਵਾਲਸ ਆ ਪੱਟਣੀਆਂ ਅਤੇ ਬੇਸ ਬੋਰਡ ਪੱਟ ਕੇ ਸਿੱਟਣਾ, ਅਤੇ 3000 ਲਵਾਂਗੇ ਅਸੀਂ ਉਹਨੂੰ ਡੰਪ ਕਰਨ ਦਾ। ਸੋ ਜੇ ਇੱਦਾਂ ਦੀ ਸਿਚੁਏਸ਼ਨ ਆ ਗਈ, ਇੰਸ਼ੋਰੈਂਸ ਨਾਲ ਤੁਹਾਡਾ ਪਾਲਾ ਪੈ ਗਿਆ, ਅਤੇ ਫਿਰ ਤਾਂ ਵੀ ਇਹਨਾਂ ਨੂੰ ਕਾਲ ਕਰ ਲਿਓ ਜੀ, 6472 3600, 6472 3600, ਬੀ ਬਿਲਡ ਕੰਸਟਰਕਸ਼ਨ ਕਾਲ ਜੀ। 9090 ਜੀ, ਸਤਿ ਸ਼੍ਰੀ ਅਕਾਲ ਜੀ, ਅਨੂ ਜੀ ਅਗੇਨ
1: ਜੀ, ਸਤਿ ਸ਼੍ਰੀ ਅਕਾਲ ਹਰਮਿੰਦਰ ਜੀ, ਰੌਬ ਔਰ ਉਸਕਾ ਸੁਨਾਏ ਪਤਨੀ ਵਾਲੀ ਬਾਤ ਤੋਂ ਮੁਝੇ ਇੱਕ ਲਤੀਫਾ ਯਾਦ ਆ ਗਿਆ।
0: ਜੀ ਜੀ ਜੀ,
1: ਇੱਕ ਬੰਦਾ ਐਪਲੀਕੇਸ਼ਨ ਦੇਤਾ ਹੈ, ਤੁਸੀਂ ਬੋਲਤਾ ਭਾਈ ਆਪ ਪ੍ਰੈਜੈਂਟਲੀ ਕਿਆ ਕਰਤੇ ਹੈ, ਤੋ ਬੋਲਤਾ 24 ਘੰਟੇ ਬਸ ਮੇ ਰਹਤਾ ਹੂੰ।
0: ਅੱਛਾ,
1: 24 ਘੰਟੇ ਬਸ ਮੇ ਕਿਆ ਬਸ ਡਰਾਈਵਰ ਹੈ? ਨਹੀਂ ਜੀ, ਬੋਲਤਾ ਫਿਰ ਕਿਆ ਬਸ ਕੰਡਕਟਰ ਹੈ? ਹਾਂ ਜੀ ਬਸ ਕੰਡਕਟਰ। ਤੋ 24 ਘੰਟੇ ਕੰਡਕਟਰ ਹੀ ਕਰਤੇ? ਨਹੀਂ ਜੀ 12 ਘੰਟੇ ਕਰਤਾ ਹੂੰ, ਫਿਰ ਬਚੇ 12 ਜੀ ਬੀਵੀ ਕੇ ਬਸ ਮੇ ਰਹਤਾ ਹੂੰ।
0: ਰੋਟੀਆਂ ਬਣਾ ਕੇ ਦੇਣੀਆਂ, ਘਰ ਸਾਂਭਣਾ, ਬੱਚੇ ਸਾਂਭਣੇ, ਫਿਰ ਥੋੜਾ ਜਿਹਾ ਤਾਂ ਰੋਬ ਰੱਖਣਾ ਹੀ ਪਊਗਾ ਨਾ, ਥੋੜਾ ਰੋਬ ਸਹਿਣਾ ਵੀ ਪਊਗਾ। ਸੋ ਸਾਰਾ ਕੁਛ ਲੇਡੀਜ਼ ਨੂੰ ਕੰਮ ਬਹੁਤ ਹੁੰਦਾ ਬਈ, ਬਹੁਤ ਸਾਰਾ ਕੰਮ ਹੁੰਦਾ। ਕਈ ਵਾਰ ਹੁੰਦਾ ਕਿ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਤਾਂ ਬਾਹਰ ਕੰਮ ਕਰਨਾ, ਅਤੇ ਇੱਕ ਬਾਹਰ ਕੰਮ ਕਰਕੇ ਫਿਰ ਘਰ ਦਾ ਵੀ ਕੰਮ ਕਰਨਾ, ਅਤੇ ਘਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਦਿਮਾਗ 'ਚ ਰੱਖਣੀਆਂ, ਟੇਕਰ ਕਰਨੀਆਂ। ਸੋ ਓਬਵੀਅਸਲੀ ਜਿਹੜੀਆਂ ਮੇਰੀਆਂ ਭੈਣਾਂ ਹੈਗੀਆਂ ਸੁਣ ਰਹੀਆਂ, ਉਹਨਾਂ ਦਾ ਰੋਬ ਹੋਣਾ ਚਾਹੀਦਾ। ਰੋਬ ਅਤੇ ਦਬਾਅ ਦੇ ਵਿੱਚ ਕੀ ਫਰਕ ਹੈ ਇਹ ਵੀ ਦੱਸਾਂਗੇ। ਜੀ ਐਨ ਈ ਮੋਰਗੇਜਸ ਤੋਂ ਮੈਂ ਇੱਕ ਭਟਨਾਗਰ ਜੀ ਦਾ ਫੋਨ ਨੰਬਰ ਵੀ ਨੋਟ ਕਰ ਲਿਓ ਜੀ, ਅਗਰ ਮੋਰਗੇਜ ਸਮਹਾਓ ਕੋਈ ਅੜਚਨ ਆ ਰਹੀ ਹੈ, ਕਿਉਂਕਿ ਅੱਜ ਕੱਲ੍ਹ ਦੀ ਮਾਰਕੀਟ ਥੋੜ੍ਹੀ ਜਿਹੀ ਡਾਵਾਡੋਲ ਹੈਗੀ ਆ, ਹਰ ਕੁਛ ਮਹਿੰਗਾ, ਅਤੇ ਨਾਲ ਦੀ ਨਾਲ ਫਿਰ ਘਰਾਂ ਦੀ ਜਿਹੜੀ ਰੀਅਲ ਸਟੇਟ ਹੈ ਉਹ ਵੀ ਡਾਵਾਡੋਲ, ਅਤੇ ਜਦੋਂ ਅਸੀਂ ਮੋਰਗੇਜ ਦੀ ਗੱਲ ਕਰਦੇ ਹਾਂ ਤਾਂ ਓਬਵੀਅਸਲੀ ਉਹਦੇ ਵਿੱਚ ਕਈ ਵਾਰੀ ਅੜਚਣਾਂ ਆ ਜਾਂਦੀਆਂ। ਸੋ ਤੁਸੀਂ ਮੋਰਗੇਜ ਕਰਾਉਣ ਜਾ ਰਹੇ ਹੋ ਅਤੇ ਲੱਗਦਾ ਕਿ ਕੁਛ ਨਾ ਕੁਛ ਨਹੀਂ ਕੰਮ ਬਣ ਰਿਹਾ, ਜੀ ਐਨ ਈ ਮੋਰਗੇਜਸ ਤੋਂ ਮੈਂ ਇੱਕ ਭਟਨਾਗਰ ਜੀ ਨੂੰ ਕਾਲ ਕਰ ਲੈਣੀ ਆ, ਏ ਲੈਂਡਰਸ ਦੇ ਨਾਲ, ਬੀ ਲੈਂਡਰਸ ਦੇ ਨਾਲ, ਜਾਂ ਘਰ ਦੇ ਵਿੱਚੋਂ ਐਕੁਇਟੀ ਟੇਕ ਆਊਟ ਕਰਨੀ ਹੋਵੇ, 6474720 ਨੰਬਰ 'ਤੇ ਤੁਸੀਂ ਕਾਲ ਕਰ ਲੈਣੀ ਆ ਜੀ, 6477022023 'ਤੇ ਕਾਲ ਕੀਤੀ ਜਾ ਸਕਦੀ ਆ। ਦੇਸੀ ਫਾਈਡ ਮੈਨਿਊ ਵਾਲੇ ਕਹਿੰਦੇ ਕਿ ਅਸੀਂ ਵਿੰਟਰ ਮੈਨਿਊ, ਵਿੰਟਰ ਵੈਸੇ ਆਈ ਨਹੀਂ ਆ, ਪਰ ਜੇ ਤੁਸੀਂ ਹੁਣ ਵੈਸੇ ਤਾਂ ਕਿਉਂਕਿ ਸ਼ਾਮ ਨੂੰ ਤਾਂ ਠੰਡ ਹੋ ਜਾਂਦੀ ਹੈ ਅਤੇ ਇਹ ਰਾਤੀ ਲੇਟ ਨਾਈਟ ਤੱਕ ਓਪਨ ਹੁੰਦੇ ਆ, ਸੋ ਇਹਨਾਂ ਨੇ ਵਿੰਟਰ ਮੈਨਿਊ ਆਲਰੇਡੀ ਲਾਂਚ ਕਰ ਦਿੱਤਾ ਹੈਗਾ, ਜਿਹਦੇ ਵਿੱਚ ਗੋਟ ਕਰੀ ਤੁਹਾਨੂੰ ਮਿਲੇਗੀ ਜੀ, ਨਾਲ ਇੱਕ ਰੁਮਾਲੀ ਰੋਟੀ ਮਿਲੇਗੀ। ਤੁਸੀਂ ਚਿਕਨ ਕਰੀ ਟਰਾਈ ਕਰਨਾ ਚਾਹੁੰਦੇ ਹੋ ਅਤੇ ਉਹਦੇ ਨਾਲ ਇੱਕ ਰੁਮਾਲੀ ਰੋਟੀ, ਜਾਂ ਫਿਰ ਜਿਹੜੇ ਵੈਜੀਟੇਰੀਅਨ ਲਿਸਨਰਸ ਜਿਹੜੇ ਚਿਕਨ ਨਹੀਂ ਖਾਂਦੇ ਮੇਰੇ ਅੱਗੇ, ਉਹਨਾਂ ਨੂੰ ਲੱਗਦਾ ਵੀ ਕੁਛ ਹੈ ਨੀਗਾ, ਨਹੀਂ, ਉਹਨਾਂ ਦੇ ਲਈ ਪਨੀਰ ਭੁਰਜੀ ਹੈਗੀ ਆ ਇੱਕ ਰੁਮਾਲੀ ਰੋਟੀ ਨਾਲ, ਅਤੇ ਜੇ ਤੁਸੀਂ ਗੋਟ ਸੂਪ ਹੈ ਜੀ, ਇਹ ਗੋਟ ਸੂਪ ਫਿਊਜ਼ਨ ਹਾਕਾ, ਸੋ ਇਹ ਕੁਛ ਹੁੰਦਾ ਹੋਊਗਾ, ਟਰਾਈ ਕਰ ਲਿਓ। ਤੁਸੀਂ ਗੋਟ ਸੂਪ ਜਿਹੜਾ ਟਰਾਈ ਕਰਨਾ ਅਤੇ ਦੇਸੀ ਫਰਾਈਡ ਮੈਨਿਊ 'ਤੇ ਪਹੁੰਚਣਾ, ਜਿਹੜੇ ਕਿ 6171 ਮੇਫੀਲਡ ਰੋਡ, ਯੂਨਿਟ ਨੰਬਰ 96 ਦੇ ਵਿੱਚ ਲੋਕੇਟਡ ਨੇ ਬ੍ਰੈਂਪਟਨ ਦੇ ਵਿੱਚ ਏਅਰਪੋਰਟ ਐਂਡ ਮੇਫੀਲਡ ਦੇ ਮੇਨ ਇੰਟਰਸੈਕਸ਼ਨ ਤੇ ਜਾਇਓ ਤੇ ਜਿਹੜਾ ਇਹ ਮੈਨਿਊ ਆ ਉਸ ਤੋਂ ਬਿਨਾਂ ਤੇ ਹੋਰ ਕੁਛ ਟਰਾਈ ਕਰਨਾ ਉਹਦੇ ਵਿੱਚ ਵੀ ਤੁਹਾਨੂੰ ਬਹੁਤ ਕੁਛ ਅਥੈਂਟਿਕ ਇੰਡੀਅਨ ਖਾਣਾ ਖਾਣਾ ਉਹ ਵੀ ਮਿਲ ਜਾਣਾ ਸੋ ਕਾਫੀ ਵਧੀਆ ਇਹਨਾਂ ਦਾ ਮੈਨਿਊ ਆ ਤੇ ਉਹ ਵੀ ਜ਼ਰੂਰ ਤੁਸੀਂ ਦੇਖ ਸਕਦੇ ਹੋ ਜੀ 6171 ਮੇਫੀਲਡ ਰੋਡ ਯੂਨਿਟ ਨੰਬਰ 96 ਬ੍ਰੈਂਪਟਨ ਦੇ ਵਿੱਚ ਦੇਸੀ ਫਰਾਈਡ ਮੈਨਿਊ ਆ ਕੇਟਰਿੰਗ ਦੇ ਲਈ ਕਾਲ ਕਰਨਾ ਚਾਹੁੰਦੇ ਹੋ 647-534-3475 647-534-3475 647-534-3475 ਤੇ ਤੁਸੀਂ ਕਾਲ ਕਰ ਸਕਦੇ ਹੋ ਦੇਸੀ ਫਰਾਈਡ ਮੈਨੀ ਆ ਤੇ ਦੇਸੀ ਫਰਾਈਡ ਮੈਨੀ ਆ 647-534-3475 ਤੇ

ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਸੁਨੇਹਾ ਵੀ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸੀਏ ਜੀ, ਜਦੋਂ ਘਰ ਦੇ ਵਿੱਚ ਅਪਲਾਈਸਿਸ ਲੈ ਕੇ ਆਉਣੇ ਹੋਣ, ਟੀਵੀ ਚਾਹੀਦੇ ਹੋਣ, ਤਾਂ ਫਿਰ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਪਹੁੰਚਣਾ, ਜਿਹੜੇ ਕਿ ਚਿੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਦਹਾਕਿਆਂ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪ੍ਰਾਈਸਿਸ ਵੀ ਬੈਸਟ ਮਿਲ ਜਾਣ, ਕੋਈ ਵਾਸ਼ਰ ਡਰਾਇਰ ਚਾਹੀਦਾ ਸੀ, ਜਾਂ ਫਿਰ ਕਿਚਨ ਦੇ ਸਾਰੇ ਅਪਲਾਈਸਿਸ ਚਾਹੀਦੇ ਸੀ, ਜਾਂ ਫਿਰ ਇਕੱਲਾ ਫਰਿੱਜ ਚਾਹੀਦਾ, ਸਟੋਵ ਚਾਹੀਦਾ, ਜਾਂ ਫਿਰ ਰੈਂਟਲ ਪ੍ਰਾਪਰਟੀ ਦੇ ਲਈ। ਮੈਂ ਜਿੱਦਾਂ ਤੁਹਾਡੇ ਨਾਲ ਅਕਸਰ ਸ਼ੇਅਰ ਕਰਦੀ ਹੁੰਦੀ ਹਾਂ ਕਿ ਮੈਂ ਕੁਝ ਪ੍ਰਾਪਰਟੀਜ਼ ਆ ਜਿਹੜੀਆਂ ਮੈਨੇਜ ਕਰਦੀ ਹਾਂ, ਅਤੇ ਇੱਥੋਂ ਮੈਂ ਸਟੋਵ ਅਤੇ ਵਾਸ਼ਰ ਸੀ ਲੈ ਕੇ ਗਈ ਰੈਂਟਲ ਪ੍ਰਾਪਰਟੀਜ਼ ਦੇ ਲਈ, ਡਿਲੀਵਰ ਕਰਵਾਇਆ, ਅਤੇ ਬਹੁਤ ਵਧੀਆ ਪ੍ਰਾਈਸਿਸ ਤੁਹਾਨੂੰ ਮਿਲਣੀਆਂ ਜੀ। ਸੋ ਸਿਰਫ ਇਹ ਨਹੀਂ ਕਿ ਮੈਂ ਐਡਵਰਟਾਈਜ਼ ਕਰਦੀ ਹਾਂ, ਸੁਲਤਾਨ ਜੀ ਨੂੰ ਸਾਡੇ ਲਿਸਨਰਸ ਬਹੁਤ ਟਾਈਮ ਤੋਂ ਜਾਣਦੇ, ਬਹੁਤ ਸਾਲਾਂ ਤੋਂ ਤੁਸੀਂ ਜਾਣਦੇ ਹੋ ਜੀ, ਬਹੁਤ ਫੈਮਲੀਜ਼ ਆਲਰੇਡੀ ਵਿਜ਼ਿਟ ਕਰਦੀਆਂ, ਅਤੇ ਉਹਨਾਂ ਦੇ ਬੱਚੇ ਵੀ ਅੱਗੇ ਇੱਥੋਂ ਸ਼ੋਪਿੰਗ ਕਰਦੇ ਆ। ਸੋ ਜਦੋਂ ਤੁਸੀਂ ਅਪਲਾਈਸਿਸ ਜਾਂ ਟੀਵੀਜ਼ ਲੈਣੇ ਹੋਣ, ਤਾਂ ਟਰੱਸਟਵਰਦੀ ਨਾਮ ਤੁਹਾਨੂੰ ਚਾਹੀਦਾ ਹੋਵੇ, ਜਿੱਥੋਂ ਤੁਹਾਨੂੰ ਬਹੁਤ ਵਧੀਆ ਪ੍ਰਾਈਸਿਸ ਮਿਲ ਜਾਣ, ਘਰ ਅਪਲਾਈਸਿਸ ਡਿਲੀਵਰ ਹੋ ਜਾਣ। ਚਿੰਕਿਊਜ਼ੀ ਐਂਡ ਬੋਵੇਡ ਦਾ ਇੰਟਰਸੈਕਸ਼ਨ ਤੁਸੀਂ ਯਾਦ ਰੱਖਣਾ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨਾਮ ਯਾਦ ਰੱਖ।

ਚ ਦੇਖ ਜੇਕਰ ਜ਼ਰੂਰ ਲਗਾ ਕੇ ਆਉਣਾ ਟੋਰਬਮੈਂਟ ਸਟੀਲਸ ਦੇ ਇੰਟਰਸੈਕਸ਼ਨ ਤੇ 905 790 0560 905 790 0056 ਤੇ ਕਾਲ ਕਰ ਸਕਦੇ ਹੋ ਤੇ ਜੀ ਤੁਸੀਂ 3 bedroom 1.5 bathroom ਦੇ ਨਾਲ ਘਰ ਲੀਸ 'ਤੇ ਲੈਣਾ ਚਾਹੁੰਦੇ ਹੋ ਨੌਰਥ ਪਾਰਕ ਐਂਡ ਡਿਕਸੀ ਏਰੀਏ ਦੇ ਵਿੱਚ 2 ਕਾਰਾਂ ਦੀ ਪਾਰਕਿੰਗ ਦੇ ਨਾਲ ਖੁੱਲ੍ਹਾ ਡੁੱਲਾ ਫੈਮਲੀ ਰੂਮ ਹੈਗਾ ਅਤੇ ਨਾਲ ਕਿਚਨ ਹੈ ਬਹੁਤ ਸੋਹਣੀ ਫੈਮਲੀ ਇਸ ਲਈ ਘਰ ਅਵੇਲੇਬਲ ਆ 416-899-4368 416-899-4366 'ਤੇ ਕਾਲ ਕੀਤੀ ਜਾ ਸਕਦੀ ਹੈ ਜੀ ਰੋਬ ਅਤੇ ਦਬਦਬਾ ਰੋਬ ਉਹ ਹੁੰਦਾ ਦਬਦਬਾ ਤਾਂ ਚਲੋ ਆਪਾਂ ਨੂੰ ਪਤਾ ਹੀ ਹੈ ਵੀ ਕਿਸੇ ਦਾ ਦਬਾਅ ਹੁੰਦਾ ਵੀ ਕਿਸੇ ਦਾ ਬਹੁਤ ਕਿਸੇ ਤੋਂ ਡਰ ਕੇ ਰਹਿੰਦੇ ਅਸੀਂ ਉਹਨੇ ਕਹਿੰਦੇ ਉਦੋਂ ਦਬਦਬਾ ਸੋ ਰੋਬ ਉਹ ਹੁੰਦਾ ਕਹਿੰਦੇ ਜਿਹੜਾ ਪਾਇਆ ਨਹੀਂ ਜਾਂਦਾ ਆਪ ਮੁਹਾਰੇ ਹੁੰਦਾ ਰੋਬ ਕੀ ਹੁੰਦਾ ਆਪ ਮੁਹਾਰੇ ਹੁੰਦਾ ਜਿਵੇਂ ਅਸੀਂ ਕਹਿ ਲਈਏ ਵੀ ਸਿਆਣੇ ਬੰਦੇ ਜਦੋਂ ਕੋਈ ਤੁਹਾਡੇ ਨਾਲ ਗੱਲ ਕਰ ਰਿਹਾ ਜਾਂ ਤੁਹਾਨੂੰ ਥੋੜ੍ਹਾ ਜਿਹਾ ਗੁੱਸੇ ਹੋ ਗਿਆ ਉਹਦੀ ਚੁੱਪ ਆ ਤਾਂ ਉਹਦਾ ਰੋਬ ਆ ਈਵਨ ਕਿ ਉਹ ਬੰਦਾ ਚੁੱਪ ਆ ਪਰ ਉਹਦਾ ਰੋਬ ਆ ਇਵੇਂ ਹੀ ਬੰਦਾ ਕੋਈ ਸੋਹਣਾ ਬੜਾ ਖੂਬਸੂਰਤ ਆ ਉਹਦੀ ਜਿਹੜੀ ਖੂਬਸੂਰਤੀ ਦਾ ਉਹਦਾ ਰੋਬ ਹੁੰਦਾ ਸੋ ਉਹ ਜਿਹੜਾ ਰੋਬ ਆ ਉਹ ਪਾਇਆ ਨਹੀਂ ਜਾਂਦਾ ਉਹ ਆਪਣੇ ਆਪ ਹੁੰਦਾ ਆਪ ਮੁਹਾਰੇ ਸੋ ਇਹ ਫਰਕ ਮੇਰੇ ਕੋਲ ਸੀ ਜੀ ਦੱਸਣ ਦੇ ਲਈ ਅਤੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਜਿੰਨੇ ਵੀ ਲਿਸਨਰਸ ਨੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਸ਼ੋਅ ਤੋਂ ਬਾਅਦ ਗੱਲਬਾਤ ਕਰਨੀ ਹੋਵੇ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਰੇਡੀਓ ਅੰਦਾਜ਼ ਦੇ ਜ਼ਰੀਏ ਅਤੇ ਮੈਨੂੰ ਜ਼ਰੂਰ ਕਾਲ ਕਰਿਓ ਜੀ ਅਗਰ ਕੋਈ ਫੀਡਬੈਕ ਵੀ ਹੋਵੇ ਪ੍ਰੋਗਰਾਮ ਦੇ ਰਿਗਾਰਡਿੰਗ ਅਤੇ ਤਾਂ ਵੀ ਕਾਲ ਕਰ ਸਕਦੇ ਹੋ ਮੇਰਾ ਫੋਨ ਨੰਬਰ 647-234-6000 647-234-6000 ਅਗਲੇ ਸ਼ਨੀਵਾਰ 6 ਵਜੇ ਮੁਲਾਕਾਤ ਹੋਊਗੀ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਪਰ ਮੱਲੋ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣਾ ਖਿਆਲ ਰੱਖਿਓ ਸਿਹਤ ਦਾ ਖਿਆਲ ਰੱਖਿਓ ਮਿਲਾਂਗੇ ਅਗਲੇ ਸ਼ਨੀਵਾਰ ਸ਼ਬ ਖੈਰ ਸ਼ੁਭ ਰਾਤਰੀ

0: Talk1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: Aaron Carr, how are the juice goodie?
5: ਇੰਨੀ ਖੁਸ਼ੀ ਚ ਕਿਉਂ ਚਲਾ ਰਹੇ
4: ਹੋ? ਸਹੀ ਗੁੱਡੀ, ਅੱਜ ਮੇਰੇ ਕੋਲੇ ਸਮਾਂ ਬਹੁਤ ਘੱਟ ਆ ਕਿਉਂਕਿ ਅੱਜ ਮੈਂ ਸੋਚ ਲਿਆ ਕਿ ਮੈਂ ਕੁਝ ਨਵਾਂ ਹੀ ਤਰ੍ਹਾਂ ਦਾ ਕੰਮ ਜਿਹੜਾ ਕਰਨਾ।
5: ਕੁਛ
4: ਪਤਾ ਨੀ, ਚਾਹ ਨਾ ਵੀ ਆ ਸਕਦੀ। ਮੈਂ ਦਾਰੂ ਪੀਣਾ ਜ਼ਿਆਦਾ ਆਉਂਦੀ,
5: ਉਹ ਤਾਂ ਤੈਨੂੰ ਜ਼ਿਆਦਾ ਪਤਾ,
4: ਕਿਉਂਕਿ ਬੰਦੇ ਦੇ ਚਿਹਰੇ ਤੇ ਵੀ ਆ ਸਕਦੀ ਹੈ ਚੇਂਜ,
5: ਮੰਤਰਾ
4: ਆਫ ਦਾ ਕਲਚਰ ਆਫ ਪੰਜਾਬ, ਯੂ ਨੋ ਦਾ ਗੁਰਪ੍ਰੀਤ ਸੰਧਾ ਵਾਲੀ ਆ,
5: ਕੌਣ ਆ ਉਹ?
4: ਓਕੇ, that is called the idiotic girl here sitting
5: Excuse
4: alongside
5: me.
4: With me
5: Excuse
4: because she don't
5: me.
4: Know about the Gurpreet Sandhawalia.
5: Gurpreet Sandhawalia da hun but na banade ha main itthe.
4: Yeah, of course.
5: Haan.
4: Now her expression shows that ke he know Gurpreet Sandhawalia.
5: I'm not he, she, say she.
4: But that girl not want to talk about him.
5: Mok gaya.
4: The greatest person of the
5: Mok
4: this
5: gaya.
4: Creature.

0: ਮੇਰਾ ਬਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਦੇਵ ਤਾਤਰੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609 416-677-0609
2: ਭਾਈ ਬਣ ਕੇ ਕੀ ਆਈ ਆ ਲਾਲ ਝੱਗਾ ਪਾਇਆ ਭਾਈ ਸਾਹਿਬ ਤਿਤਲੀਆਂ ਵਾਲਾ ਉੱਤੇ ਸਿਰ ਤੇ ਕਲੰਪ ਜਿਹਾ ਲਾਇਆ ਕੀ ਚੱਕਰ ਕੀ ਹੈ
3: ਤੈਨੂੰ ਕੀ ਪ੍ਰੋਬਲਮ
2: ਨਹੀਂ ਚੱਕਰ ਕੀ ਮਤਲਬ ਤੈਨੂੰ
3: ਐ ਲੱਗ ਰਿਹਾ
2: ਨਹੀਂ ਉਹ ਭਾਈ ਸਾਹਿਬ ਅੱਖਾਂ ਤੇ ਮੈਂ ਹੁਣ ਵੇਖੀਆਂ ਨੇ ਤੁਹਾਡੀ ਗੱਲ ਹੈ
3: ਕਿਆ ਅੱਜ ਮਤਲਬ ਅੱਖਾਂ ਤੇ ਹਾਲੇ ਤਾਈ ਕੋਈ ਉਹ ਨਹੀਂ ਆਈ
2: ਲੋਕੀ ਆਮ ਤੌਰ ਤੇ ਅੱਖਾਂ ਅੰਡਰਲਾਈਨ ਕਰਦੇ ਵੀ ਇਹ ਅੱਖਾਂ ਹਨ ਤੂੰ ਅੱਖਾਂ ਦੇ ਅਪਰ ਲਾਈਨ ਕਿਉਂ ਕੀਤੀ
3: ਅੰਡਰਲਾਈਨ ਵੀ ਆ ਧਿਆਨ ਨਾਲ ਦੇਖ
2: ਨਹੀਂ ਅੰਡਰਲਾਈਨ ਹੋਣੀ ਨਜ਼ਰ ਨਹੀਂ ਆ ਰਹੀ ਜਿੰਨੀ ਅਪਰ ਲਾਈਨ ਨਜ਼ਰ ਆ ਰਹੀ
3: ਓ ਹੈਲੋ ਇਹਨੂੰ ਆਈਲਾਈਨਰ ਕਹਿੰਦੇ ਆ
2: ਇਹ ਮੈਨੂੰ ਕਿਉਂ ਲੱਗ ਰਿਹਾ ਵੀ ਤੂੰ ਰਾਤ ਕਿਤੇ ਸੁੱਤੀ ਨਹੀਂ ਜਾਂ ਫਿਰ ਪੀਤੀ ਜ਼ਿਆਦਾ ਹੋ ਗਈ ਸਵੇਰੇ ਉਗੜਦੀ ਨਹੀਂ ਸੀ ਇਸ ਕਰਕੇ ਤੂੰ ਜਾਣ ਬੁੱਝ ਕੇ ਸੁਰਮੇ ਨਾ ਬਣਾਈਆਂ ਕਿ ਮਤਲਬ ਪਤਾ ਲੱਗੇ ਵੀ ਇਹ ਭਾਈ ਸਾਹਿਬ ਅੱਖਾਂ ਹੀ ਨੇ
3: ਹਰ ਕੋਈ ਤੇਰੇ ਵਰਗਾ ਹੁੰਦਾ
2: ਕੀ ਤੇਰੇ ਵਰਗਾ ਮੈਂ ਕਿੱਦਾਂ ਕਾਜਲ ਲਾ ਕੇ ਆਉਂਦਾ
3: ਤੂੰ ਬਸ ਕਰ ਇਹ ਤਾਂ
2: ਬਾਕੀ ਗੱਲਾਂ ਛੱਡੀਆਂ ਇਹ ਦੱਸ ਮੈਨੂੰ ਤਿਤਲੀ ਵਾਲੀ ਮਤਲਬ ਆ ਸਿਰ ਤੇ ਕਲੰਪ ਜਾ ਖਲਾਇਆ
3: ਮੈਂ ਕਿਹਾ ਸ਼ਾਇਦ ਮੈਂ ਉੜਨ ਨਹੀਂ ਲੱਗ ਜਾ
2: ਓਏ ਤਿਤਲੀ ਦਾ ਲਾਉਣ ਦੀ ਵਜ੍ਹਾ ਨਾ ਜੇਕਰ ਤੂੰ ਛਤਰ ਮੁਰਗ ਦਾ ਲਾਉਂਦੀ ਫੇਰ ਭਾਵੇਂ ਕੋਈ ਨਾ ਕੋਈ ਗੱਲ ਬਣਦੀ ਪਰ ਜਦੋਂ ਹਾਥੀ ਉੱਡ ਗਿਆ ਇਹਦੇ ਵੱਜਣੀ ਵੱਜਣੀ ਹੈ
4: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
5: ਕਲਚਰ ਆਫ ਪੰਜਾਬ
6: ਕਲਚਰ ਆਫ ਪੰਜਾਬ
7: ਫॉर ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-677-0609
5: ਕਲਚਰ ਆਫ ਪੰਜਾਬ
6: ਕਲਚਰ ਆਫ ਪੰਜਾਬ
2: ਅੱਜਾ ਦੇਖ ਗੱਲਾਂ ਬਹੁਤ ਹੋ ਗਈਆਂ ਇਧਰ ਉਧਰ ਦੀਆਂ ਕੰਮ ਦੀ ਗੱਲ ਤੇ ਆਈਏ ਕੰਮ ਦੀ ਗੱਲ ਇਹ ਹੈ ਕਿ ਆਈ ਵਾਂਟ ਟੂ ਚੇਂਜ ਮਾਈ ਪ੍ਰੋਫੈਸ਼ਨ ਐਂਡ ਯੂ ਨੋ ਐਂਡ ਆਈ ਨੋ ਦੈਟ ਕਿ ਯੂ ਨੋ
3: ਬਟ ਦੇ ਡੋਨਟ ਨੋ
2: ਬਟ ਦੇ ਪੀਪਲ ਕਨੋ ਨਾ ਯੈਸ ਆਫ ਕੋਰਸ
3: ਵਾਟ
2: ਦੈਟ ਤਰੀਕਾ ਇਜ਼ ਕਿ ਤੁਸੀਂ ਮੈਨੂੰ ਅੱਜ ਇਹ ਦੱਸੋਗੇ ਕੋਈ ਨਵੀਂ ਤਰ੍ਹਾਂ ਦੇ ਮਤਲਬ ਪ੍ਰੋਫੈਸ਼ਨਸ ਦੱਸੋ ਕਿ ਜਿਨ੍ਹਾਂ ਨੂੰ ਮੈਂ ਜੁਆਇਨ ਕਰ ਸਕਦਾ ਹਾਂ ਐਂਡ ਦੈਟ ਪ੍ਰੋਫੈਸ਼ਨ ਵੁੱਡ ਬੀ ਵੈਰੀ ਗੁੱਡ ਫਾਰ ਮਾਈ ਪੋਕਟ because I like the very much dollar in my pocket
3: acha
2: because always when I paying hath in my pocket
3: ha
2: I always find khali my pocket
3: eh ta matlab mere naal zyada better kaun samajh sakda hai
2: chal theek hai
3: ha chal
2: vaddi matlab dharmbaniyan di thi
3: aur tu mera muh na khla tenu main phir tera udhar jitte kara dena
2: white house secretary lagi rahi tu ਪੁਰਾਣੀ ਸਾਂਝ ਆ ਸਾਡੇ ਮੈਂ ਕੀ ਦੱਸਾਂ
3: ਇੱਕ ਮਿੰਟ ਉਹ ਤੂੰ ਕੀ ਸੁਣਾਉਣਾ ਹੁੰਦਾ ਹੈ ਦਿਲ ਕੋ ਬਹਿਲਾਨੇ ਖੇਲ ਗਏ ਯੇ ਕਿਆ ਅੱਛਾ ਹੈ ਗਾਲਿਬ ਯੇ ਖਿਆਲ ਅੱਛਾ ਹੈ ਗਾਲਿਬ ਆ ਗਿਆ ਯਾਦ
2: ਖਿਆਲ ਤਾਂ ਅੱਛਾ ਹੈਗਾ ਤੂੰ ਜਿੱਦਾਂ ਗੱਲ ਸਾਰਾ ਸ਼ੇਰ ਵਿਗਾੜਨੇ ਨਾ ਉਹਨਾਂ ਨੇ ਡਾਂਗ ਲੈ ਕੇ ਤੇਰੇ ਦੁਆਲੇ ਆ ਜਾਣਾ
3: ਸਾਰੀ

0: हाँ दास भाई।
1: हाँ
0: की गल बात है।
1: चल पहले फेल हो गए,
0: कोई आइडिया मैं तेरा पसंद नहीं है।
1: चल मैं हुण जिहड़ा तेनू आइडिया दसना ना, मैनू एकदम याद आया, ओ सब तो बेस्ट आ।
0: बेस्ट आइडिया?
1: हाँ। तेनू ओ काम कर लेना चाहिए।
0: दसो दस।
1: तेनू सौना किन्ना क पसंद आ?
0: मैनू सौना इन्ना क पसंद है, इन्ना क पसंद है मैनू सौना।
1: हेलो,
0: मेरी गल सुनो।
1: हाँ?
0: मैं तेरे को काम दी सलाह मांगी, तू मैं सुवागे राजी।
1: ओहो, काम में ही सौंदा है ता?
0: मतलब
1: भाई साहब प्रोफेशनल स्लीपर्स होंदे ने ना।
0: स्लीपर मतलब?
1: स्लीपर जेड़े लोग सौंदे ने।
0: ਜਿਹੜੇ ਲੋਕ ਸੌਂਦੇ ਭੁਲੀਏ ਲੋਕ ਪ੍ਰੋਫੈਸ਼ਨਲ ਕਿੱਦਾਂ ਹੋ ਸਕਦਾ, ਉਹਦੇ ਸੁਸਤੜ ਹੁੰਦਾ ਸੁਸਤੀ।
1: ਓਏ ਨਹੀਂ, ਮੈਂ ਤੈਨੂੰ ਪ੍ਰੋਫੈਸ਼ਨ ਦੀ ਹੀ ਗੱਲ ਕਰ ਰਹੀ ਹਾਂ। ਦੇਖ 2013 ਦੀ ਗੱਲ ਆ, ਕਹਿੰਦੇ ਉਹਦੇ ਇੱਕ ਹੋਟਲ ਹੈ ਫਿਨ, ਉਸ ਹੋਟਲ ਨੇ ਇੱਕ ਮਤਲਬ ਕਿ ਕਹਿ ਲਓ ਐਡਵਰਟੀਜ਼ਮੈਂਟ ਕੱਢੀ ਸੀ ਜਿਹਦੇ ਚ ਉਹਨਾਂ ਨੂੰ ਪ੍ਰੋਫੈਸ਼ਨਲ ਸਲੀਪਰ ਚਾਹੀਦਾ ਸੀ। ਕਾਹਦੇ ਲਈ ਭਲਾ? ਉਹਨਾਂ ਦੇ ਹੋਟਲ ਦੇ ਵਿੱਚ 35 ਕਮਰੇ ਸੀ। ਉਹਨਾਂ 35 ਕਮਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੋਫੈਸ਼ਨਲ ਸਲੀਪਰ ਹੋਏਗਾ ਨਾ, ਉਹਦਾ ਕੰਮ ਹੋਏਗਾ ਕਿ ਉਹਨੇ ਹਰੇਕ ਕਮਰੇ ਦੇ ਵਿੱਚ ਸੌ ਕੇ ਦੇਖਣਾ ਕਿ ਉਹ ਕਮਰੇ ਕਿੰਨੇ ਕੁ ਕੰਫਰਟੇਬਲ ਨੇ, ਜਿਹੜੇ ਲੋਕ ਸਾਡੇ ਹੋਟਲ ਦੇ ਵਿੱਚ ਆਉਣਗੇ ਉਹ ਕਿੰਨਾ ਕੰਫਰਟੇਬਲੀ ਸੌ ਸਕਣਗੇ, ਜਾਂ ਕਿਹੜੀ ਚੀਜ਼ 'ਚ ਕਿੱਥੇ ਕੁ ਪ੍ਰੋਬਲਮ ਹੈ, ਸਾਰੀਆਂ ਚੀਜ਼ਾਂ ਪ੍ਰੋਫੈਸ਼ਨਲ ਸਲੀਪਰ ਦੱਸਦਾ।
0: ਅੱਛਾ ਜੀ,
1: ਤੂੰ ਬਣ ਜਾ
0: ਬਈ, ਆ ਤਾਂ ਨਜ਼ਾਰੇ ਦਾ ਰਗਣਾ ਉੱਪਰ ਦੱਸਿਆ,
1: ਨਾਲੇ ਪੁੰਨ ਤੇ ਨਾਲੇ ਫਲੀਆਂ।
0: ਦੇਖੋ ਜੀ, ਪੁੰਨ ਪਾਉਂਦਾ ਤਾਂ ਪਤਾ ਨਹੀਂ, ਫਲੀਆਂ ਲਗਾਤਾਰ ਨੇ।
1: ਮਤਲਬ
0: ਭਾਈ ਸਾਹਿਬ, ਹੋਟਲ ਜਦੋਂ ਮੈਂ ਰਹੂੰਗਾ 35 ਕਮਰੇ ਨੇ, 30 ਦਾ ਮਤਲਬ ਮਹੀਨਾ ਹੁੰਦਾ, ਜਦੋਂ ਅਗਲਾ ਮਹੀਨਾ ਹੋਣਾ ਫੇਰ ਪਹਿਲੇ ਕਮਰੇ 'ਚ।
1: ਹੈਲੋ, ਇੱਕੋ ਵਾਰੀ ਇੱਕ ਕਮਰੇ 'ਚ, ਉੱਥੇ ਤੂੰ ਆਪਣੇ ਸਹੁਰਿਆਂ ਦੇ ਨੀ ਜਾਣਾ,
0: ਇਹ ਕੀ ਫਾਇਦਾ ਭਾਈ ਸਾਹਿਬ। ਹੋ ਗਈ, ਮੈਂ ਪੱਕੀ ਨੌਕਰੀ ਭਾਲਣਾ, ਤੂੰ ਮਹੀਨੇ ਵਾਲੀ ਦਵਾਈ ਜਾ।

0: ਤੂੰ ਨਾ ਕੰਮ ਦੀ ਨੀ ਹੈ ਮੇਰੇ।
1: ਕਿਉਂ?
0: ਮਤਲਬ ਓਦਾਂ ਤੂੰ ਨਾ ਚੀਕਾਂ ਮਾਰ ਮਾਰ ਮੇਰਾ ਸਿਰ ਧੋਣਾ ਲਾ ਛੱਡਾਂ ਦਾ। ਮੈਂ ਬੜੀ ਪੜੀ, ਮੈਂ ਬੜੀ ਅਕਲ ਵਾਲੀ, ਮੈਨੂੰ ਬੜੀ ਨੌਜ਼ਲ। ਹੁਣ ਤੇਰੀ ਨੌਜ਼ਲ ਕਿਤੇ ਚੱਲ ਗਈ ਫਿਰ?
1: ਤੈਨੂੰ ਹੈਲੋ, ਜੇ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ, ਦੈਟ ਇਜ਼ ਨਾਟ ਮਾਈ ਫਾਲਟ।
0: ਅੱਛਾ, ਮਤਲਬ ਤੂੰ ਹੁਣ ਮੈਨੂੰ ਲੋਕਾਂ ਦੇ ਹੋਟਲਾਂ 'ਚ ਖੜ ਖੜ ਕੇ ਸਵਾਵੇਂ ਤੇ ਮੈਨੂੰ ਚੀਜ਼ਾਂ ਪਸੰਦ ਆ ਜਾਣ?
1: ਉਹ ਨਹੀਂ,
0: ਲੋਕਾਂ ਦੇ ਨਿਆਣੇ ਤੇ ਮੈਂ ਕੱਚੇ ਬਣਾਉਣਾ ਆਰਗੇਨਾਈਜ਼ ਕਰਦਾ ਫਿਰਾਂ ਤੇ ਉਹ ਮੇਰਾ ਪ੍ਰੋਫੈਸ਼ਨ। ਗੱਲ ਹੀ ਬਾਤ ਨਹੀਂ,
1: ਕਰਨ ਵਾਲੇ ਕਰਦੇ ਹੀ ਆ। ਇੱਕ ਤਾਂ ਲੋਕਾਂ ਨਾਲ ਜੁਗਾੜ ਦੱਸੋ, ਦੂਜੇ ਬੰਨੇ
0: ਪੰਜਾਬੀ ਬੰਦਾ ਮੈਂ।
1: ਅੱਛਾ,
0: ਇਸ ਕਰਕੇ ਮਹਾਰਾਜ ਅਸੀਂ ਕੰਮ ਉਹ ਕਰਾਂਗੇ ਜਿਹੜਾ ਸਾਨੂੰ ਪਸੰਦ ਹੋਊਗਾ। ਤੇਰੀ ਡਿਊਟੀ ਹੈ ਫਿਲਹਾਲ ਮੈਨੂੰ ਦੱਸਣਾ ਕਿ ਕਿੱਦਾਂ ਕਿੱਦਾਂ ਦੇ ਕੰਮ ਹੋ ਸਕਦੇ।
1: ਅੱਜ ਤੂੰ ਮੈਨੂੰ ਤਾਂ ਇੱਥੇ ਤਨਖਾਹ ਤੇ ਰੱਖਿਆ ਹੈ ਨਾ।
0: ਐਕਸਕਿਊਜ਼ ਮੀ,
1: ਐਕਸਕਿਊਜ਼ ਮੀ,
0: ਇਹਦਾ ਡਬਲ ਫਾਇਦਾ ਤੈਨੂੰ ਦੇ। ਹੁਣ ਜਿਹੜੀਆਂ ਸਲਾਹਾਂ ਤੂੰ ਦੇ ਰਹੀ ਆ, ਕੀ ਪਤਾ ਮੇਰੇ ਕੇ ਕਈ ਵੀਰ ਸੱਜਣ ਹੋਣਗੇ, ਕਿਸੇ ਦੇ ਤਾਂ ਪਸੰਦ ਆ ਹੀ ਸਕਦੀ ਹੈ ਨਾ ਕੋਈ ਸਲਾਹ।
1: ਅੱਛਾ ਅੱਛਾ ਅੱਛਾ,
0: ਹਮੇਸ਼ਾ ਬੀ ਪੋਜ਼ਿਟਿਵ।
1: ਮਤਲਬ ਮੈਂ ਤਾਂ ਸਾਰੀ
0: ਐਚਆਈਵੀ ਪੋਜ਼ਿਟਿਵ ਹੋ।
1: ਤੂੰ ਬਦਤਮੀਜ਼ ਇਨਸਾਨ, ਠੀਕ ਹੀ ਬੋਲਦਾ ਰਹਿਣਾ ਹੁਣ ਤੂੰ। ਥੋੜੀ ਅਕਲ ਤੋਂ, ਥੋੜੀ ਜੀ ਅਕਲ ਤੋਂ, ਫੇਰ ਜਦੋਂ ਤੇਰੇ ਦੁਆਲੇ ਕੋਈ ਚੀਜ਼ ਰੱਖਦਾ ਫੇਰ ਤੂੰ ਕਹਿਣਾ ਵੀ ਮੈਨੂੰ ਲੋਕ ਐਂ ਕਹਿੰਦੇ।
0: ਉਹ ਭੂਆ, ਮੈਂ ਕਹਾਂ ਕੱਲ ਬੀ ਤਾਂ ਇੱਕ ਵਾਰਡ, ਮੈਂ ਤਿੰਨ ਵਾਰਡ ਲਾ ਕੇ ਪੋਜ਼ਿਟਿਵ ਕਰਨ ਦਾ, ਤੂੰ ਗੁੱਸਾ ਹੀ ਕਰ ਗਈ।
1: ਤੂੰ ਮੈਨੂੰ ਨਾ ਹੀ ਪੋਜ਼ਿਟਿਵ ਕਰ, ਮੈਂ ਨੈਗੇਟਿਵ ਹੀ ਚੰਗੀ ਹਾਂ।
0: ਅੱਛਾ ਜੀ,
1: ਹਾਂਜੀ,
0: ਚੱਲ ਬੀ ਨੈਗੇਟਿਵ ਹੋ ਫਿਰ।
1: ਹੈਲੋ,
0: ਹਾਂ,
1: ਮੈਂ ਤੇਰੇ ਨਾਲ ਗੁੱਸੇ ਹੋ ਗਈ ਆਂ।
0: ਗੁੱਸੇ ਕਿਉਂ ਹੋ ਗਈ? ਹੁਣ ਗੁੱਸੇ ਵਾਲੀ ਕਿਹੜੀ ਗੱਲ ਹੋਈ ਆ?
1: ਕੀ ਤੈਨੂੰ ਮੇਰੀ ਕੋਈ ਗੱਲ ਹੀ ਨਹੀਂ ਪਸੰਦ ਆ ਰਹੀ ਆ?
0: ਤੂੰ ਇਦਾਂ ਕਰ,
1: ਹਾਂ,
0: ਤੂੰ ਸੋਚ ਕੇ ਘੈਂਟ ਜੀ ਚੀਜ਼ ਲੈ ਕੇ ਆ।
1: ਓਕੇ ਚੱਲ, ਹਾਂ, ਰੈਡੀ
0: ਸਟੈਡੀ,
1: ਹਾਂ,
0: ਗੋ।
1: ਇੱਕ ਚੀਜ਼ ਭੁੱਲ ਗਿਆ, ਇੰਡੀਆ।
0: ਇੰਡੀਆ, ਇੰਡੀਆ ਦਾ ਕੀ ਮਤਲਬ ਹੈ?
1: ਕਹਿੰਦੇ ਨਹੀਂ ਹੁੰਦੇ ਰੈਡੀ ਸਟੈਡੀ ਇੰਡੀਆ ਗੋ?
0: ਚਲੋ ਇੰਡੀਆ ਛੱਡ, ਤੂੰ ਇਧਰ ਪਹਿਲਾਂ ਵੱਲ ਬਾਹਰ ਵਾਲੇ ਗੋ ਕਰਾਈਏ ਆਪਾਂ।
1: ਅੱਛਾ ਅੱਛਾ, ਚੱਲ ਤੂੰ ਐਂ ਕਰ, ਹੁਣ ਮੈਂ ਬਹੁਤ ਸੋਚਣ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਲੈ ਕੇ ਆਈ ਆ ਕਿ ਤੂੰ ਨਾ ਜਿਹੜੇ ਡਾਈਵਰਸ ਹੁੰਦੇ ਨਾ, ਪ੍ਰੋਫੈਸ਼ਨਲ ਡਾਈਵਰਸ, ਉਹ ਬਣ ਜਾ।
0: ਪ੍ਰੋਫੈਸ਼ਨਲ ਡਾਈਵਰ ਮਤਲਬ?
1: ਕਲਿਫ ਡਾਈਵਿੰਗ ਕਦੇ ਸੁਣੀ ਹੈ?
0: ਉਹਨੇ
1: ਉੱਚੀ ਸਾਰੀ ਚੋਟੀ ਤੋਂ ਥੱਲੇ ਛਾਲ ਮਾਰ ਕੇ ਦੇਖਣਾ ਹੁੰਦਾ।
0: ਯਾਰ ਮੈਂ ਮਾਰਾਂ ਨੱਕ ਤੇ ਮੋਕੇ।
1: ਕੀ ਹੋਇਆ?
0: ਮੋਟੀ ਹੈ ਬਾ, ਮੇਰੀਆਂ ਲੱਤਾਂ ਬਾਵਾਂ ਤੜਾਉਣ ਵਾਲੇ ਪ੍ਰੋਫੈਸ਼ਨ ਦੱਸ ਤੂੰ ਮੈਨੂੰ।
1: ਤੁਸੀਂ ਪੰਜਾਬੀ ਹੁੰਦੇ ਹੋ?
0: ਬਾਲ ਐ ਨਹੀਂ ਪੰਜਾਬੀ ਹੁੰਦੇ। ਉੱਚੀ ਸਾਰੀ ਚੋਟੀ ਤੋਂ ਚੈੱਕ ਕਰਨਾ ਵੀ ਚੋਟੀ ਤੋਂ ਬੰਦਾ ਡਿੱਗਦਾ ਤੇ ਕਿਹੜੀ ਕਿਹੜੀ ਲੱਤ ਟੁੱਟਦੀ, ਇਹ ਚੈੱਕ ਕਰਨਗੇ ਮੇਰੇ
1: ਭਾਈ ਸਾਹਿਬ? ਇਹ ਪ੍ਰੋਫੈਸ਼ਨ,
0: ਦਾੜਾਂ ਕਿੰਨੀਆਂ, ਬੱਤੀਆਂ ਚ ਬਾਹਰ ਕਿੰਨੀਆਂ ਆਉਂਦੀਆਂ, ਇਹ ਚੈੱਕ ਕਰਨਗੇ ਮੇਰਾ।
1: ਦੇਖ, ਇਸ ਪ੍ਰੋਫੈਸ਼ਨ ਦੇ ਵਿੱਚ ਕਰੋ ਜਾਂ ਮਰੋ ਵਾਲੀ ਸਥਿਤੀ ਆ।
0: ਨਹੀਂ ਤੂੰ ਕਰ,
1: ਬੰਦਾ ਕਰੇ,
0: ਇਹ ਵੈਸੇ ਤੇਰੇ ਲਈ ਪ੍ਰੋਫੈਸ਼ਨ ਵਧੀਆ, ਕਿਉਂਕਿ ਉੱਤੋਂ ਤੂੰ ਛਾਲ ਮਾਰੀ ਗੇਂਦ ਵਾਂਗੂ ਫੇਰ ਤਾਂ ਮੁੜ ਕੇ ਜਾਣਾ।
1: ਹੈਲੋ
0: ਭਾਈ ਸਾਹਿਬ, ਹੁਣ ਤੂੰ ਆਪਣੇ ਵਾਲੇ ਪ੍ਰੋਫੈਸ਼ਨ ਆ ਮੇਰੇ ਤੇ, ਤੋ ਇਦਾਂ ਨਾ ਕਰ ਫਿਰ।
2: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਉਹ ਕੰਮ ਦੀ ਗੱਲ ਲੱਭੀ।
1: ਚੱਲ ਤੂੰ ਐ ਕਰ, ਆਪਣੇ ਇਧਰ ਸਨੋ ਵਗੈਰਾ ਪੈਂਦੇ ਆ?
0: ਸਨੋ? ਮੈਂ ਬਰਫ਼ ਦੇ ਹੁਣ ਗੋਲੇ ਬਣਾਉਣ ਲੱਗ। ਮਤਲਬ ਰਗੜ ਰਗੜ ਕੇ, ਮਤਲਬ ਮੈਂ ਗੋਰਿਆਂ ਦੇ ਨਿਆਣੇ ਨੇ ਉੱਤੇ ਰੰਗ ਨੀਲਾ ਪੀਲਾ ਪਾ ਪਾ ਕੇ ਲਿਆ ਕਰ।
1: ਵੈਸੇ ਇਹ ਕੰਮ ਸਭ ਤੋਂ ਵਧੀਆ,
0: ਤੇ ਜੇ ਇਹ ਕੰਮ ਕਰਨਾ ਪੰਜਾਬ ਨਹੀਂ ਹੁੰਦਾ, ਇਧਰ ਐ ਕਰਨ ਦੀ ਕੀ ਲੋੜ?
1: ਉੱਥੇ ਬਰਫ਼ ਕ੍ਰਸ਼ ਕਰਨੀ ਪੈਣੀ ਸੀ, ਇੱਥੇ ਜਦੋਂ ਸਨੋ ਪੈਂਦੀ ਆ ਉਦੋਂ ਆਲਰੇਡੀ ਮਿਲ ਜਾਂਦੀ ਆ।
0: ਹਾਂ, ਤੇ ਵੇਖਣੀ ਨਹੀਂ ਨਾ
1: ਕਿਉਂ
0: ਬਾਹਰ ਗੋਡੇ ਗੋਡੇ ਅੱਗੇ ਬਰਫ਼ ਪਈ, ਮੈਂ ਉਹਦੇ ਤੀਲਾ ਡਾ ਕੇ ਜਵਾਕ ਨੂੰ ਆਗਾ ਵੀ ਚੂਸੀ ਜਾ। ਉਹਨਾਂ ਨੇ ਅੰਕਲ ਮੈਂ $3 ਦੇਣ ਨੂੰ ਚਾਹੀਦਾ, ਥੱਲੇ ਮੁੱਠ ਭਰ ਕੇ ਖਾ ਲਾਂ।
1: ਪਰ ਜਿਹੜਾ ਉੱਤੇ ਲਾਲ ਨੀਲਾ ਰੰਗ ਪਾਉਣਾ
0: ਉਹ ਵੀ ਲੱਭ ਲੈਂਦੇ ਅਗਲੇ, ਤੂੰ ਆਪਣੀ ਗੱਲ ਕਰ।
1: ਚੱਲ ਤੂੰ ਇੱਦਾਂ ਕਰ, ਆਈਸਬਰਗ ਮੂਵਰ ਬਣ ਜਾ।
0: ਉਹ ਕਹਿੰਦਾ
1: ਆਈਸਬਰਗ ਯਾਨੀ ਕਿ ਸਮੁੰਦਰ, ਟਾਈਟੈਨਿਕ ਫਿਲਮ ਦੇਖੀ
0: ਜੀ?
1: ਟਾਈਟੈਨਿਕ ਦੇ ਵਿੱਚ
0: ਜਿਹੜਾ ਦੀਆਂ ਗੱਲਾਂ ਨਾ ਕਰਾਓ, ਉਦਾਂ ਦੇ ਕੰਮ ਨਹੀਂ ਹੋਣੇ ਮੇਰੇ ਕੋਲੋਂ
1: ਭਾਈ ਸਾਹਿਬ।
0: ਟਾਈਟੈਨਿਕ ਫਿਲਮ ਹੋਰ ਕੀ ਸੀ ਫਿਰ ਉਹਦੇ ਚ?
1: ਓਏ ਸੁਣ ਤਾਂ ਲਾ, ਤੂੰ ਭਾਵੁਕੀ ਹੋ ਜਾਣਾ ਹੁਣ।
0: ਫੇਰ
1: ਪੂਰੀ ਗੱਲ ਸੁਣ, ਟਾਈਟੈਨਿਕ ਜਹਾਜ਼ ਜਿਹੜਾ ਜਦੋਂ ਪਾਣੀ ਦੇ ਵਿੱਚ ਚੱਲ ਰਿਹਾ ਸੀ
0: ਜੀ,
1: ਸਡਨਲੀ ਉਹ ਇੱਕ ਚੀਜ਼ ਨਾਲ ਟਕਰਾਇਆ ਸੀ, ਉਹਨੂੰ ਕੀ ਕਹਿੰਦੇ ਆ?
0: ਬਰਫ਼ ਦਾ ਸੀ ਤੋਂਦਾ ਆ।
1: ਜਦੋਂ ਐਕਚੁਅਲੀ ਇਹ ਕਹਿੰਦੇ ਟਾਈਟੈਨਿਕ ਜਿਹੜੀ ਮੂਵੀ ਆ ਇਹ ਰਿਐਲਿਟੀ ਅਸਲੀ ਮੂਵੀ ਸੀ, ਹੈ ਨਾ, ਅਸਲੀ ਸਟੋਰੀ ਸੀ ਇਹ। ਤੇ ਉਹ ਜਦੋਂ ਸਾਰੀ ਘਟਨਾ ਕਹਿੰਦੇ ਵਾਪਰੀ ਸੀ, ਉਸ ਤੋਂ ਬਾਅਦ ਨਾ ਅਮੈਰੀਕਾ ਦੇ ਵਿੱਚ ਤਾਂ ਸਪੈਸ਼ਲੀ, ਹੈ ਨਾ, ਨਾਰਥ ਅਮੈਰੀਕਨ ਜਿਹੜੀ ਇੱਕ ਕੰਪਨੀ ਸੀ ਉਹਨਾਂ ਨੇ ਕੀ ਕੀਤਾ ਸੀ, ਆਈਸਬਰਗ ਮੂਵਰਸ ਬਣਾ ਦਿੱਤੇ ਸੀ।
0: ਅੱਛਾ,
1: ਜਿਹਨਾਂ ਦਾ ਕੰਮ ਸੀ ਸਮੁੰਦਰ ਦੇ ਵਿੱਚੋਂ ਨਾ ਉਹ ਜਿਹੜੇ ਬਰਫ਼ ਦੇ ਉਠੇਲੇ ਜੇ ਏਡੇ ਏਡੇ ਵੱਡੇ ਪਹਾੜ ਜੇ ਉਹਨਾਂ ਨੂੰ ਮੂਵ ਕਰਨਾ, ਤਾਂ ਜੋ ਜਿਹੜੇ ਕੋਈ ਹੋਰ ਜਹਾਜ਼ ਨੇ ਉਹ ਉਹਨਾਂ ਨਾਲ ਟਕਰਾ ਕੇ ਡੁੱਬ ਨਾ ਸਕਣ ਜਾਂ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੋ ਸਕਣ।
0: ਨਹੀਂ ਮਤਲਬ ਇਹ ਕੰਪਨੀਆਂ ਦਾ ਕੰਮ ਵੱਡੀਆਂ ਵੱਡੀਆਂ ਦਾ, ਮੈਂ ਸਮੁੰਦਰ ਚ ਕੀ ਸਾਈਕਲ ਲੈ ਕੇ ਨਾ ਚੱਲ ਜਾਵਾਂ,
1: ਮਤਲਬ
0: ਹੋਰ ਮੈਂ ਕਦੇ ਨਾ ਮਤਲਬ ਪਾਸੇ ਕਰੂੰਗਾ ਦੱਸੀ ਮੈਨੂੰ ਇਹ ਕੁੜੀ ਨੂੰ ਪੰਜਾਬੀ ਆ ਤੂੰ ਰਹਿਣ ਦੇ ਭੂਆ ਮੈਂ ਪੰਜਾਬੀ ਨੀਗਾ ਮੈਂ ਮਤਲਬ ਸਾਈਕਲ ਦੇ ਟਾਟਾ ਨਿਕਲ ਖਾਇਆ ਹੋਵੇ।

0: ਕੋਈ ਤੂੰ ਨਾ ਸਵਾਦ ਦੀ ਮੈਨੂੰ ਇੱਕ ਗੱਲ ਨੀ ਦੱਸੀ।
1: ਅੱਛਾ ਚੱਲ ਤੂੰ ਮੈਨੂੰ ਇਹ ਦੱਸ ਕਿ ਤੂੰ ਕੀ ਚਾਹੁੰਦਾ, ਕਿਹੋ ਜਿਹੀ ਜੌਬ ਹੋਣੀ ਚਾਹੀਦੀ ਹੈ?
0: ਚੱਲ ਕੋਈ ਸਾਰੀ ਜੌਬ ਇਦਾਂ ਦੀ ਹੋਵੇ ਵੀ ਭਾਈ ਸਾਹਿਬ ਮੈਂ ਜਦੋਂ ਬੈਠਾ ਨਾ ਇੱਕ ਥਾਂ ਤੇ ਤੇ ਮੈਂ ਬੈਠੇ ਰਹਾਂ, ਬਹੁਤ ਹੀ ਟੈਨਸ਼ਨ ਨਾ ਲੈਣੀ ਪਵੇ।
1: ਮਤਲਬ ਵੇਲੀਆਂ ਰੋਟੀਆਂ ਚਾਹੁੰਦਾ ਹੈ,
0: ਮੋਸਟ ਦੀਆਂ
1: ਹੈਨਾ,
0: ਨਿਆਰੇ ਜਿਹਦੇ ਹੁਣ ਨਿਆਰੇ।
1: ਚੱਲ ਇਹਦੇ ਨਾਲ ਰਿਲੇਟਡ ਵੀ ਜੌਬ ਹੈਗੀ ਹੈ
0: ਕਿਹੜੀ?
1: ਦੇਖ ਅੱਜ ਮੈਂ ਤੈਨੂੰ ਕਿੰਨੀਆਂ ਜੌਬਸ ਆਫਰ ਕਰਤੀਆਂ।
0: ਚੱਲ ਠੀਕ ਹੈ,
1: ਇਹ ਜੌਬ ਆ ਪੇਂਟ ਡਰਾਇਰ ਵਾਚਰ ਦੀ।
0: ਪੇਂਟ ਡਰਾਇਰ ਵਾਚਰ ਮਤਲਬ?
1: ਹਾਂ ਪੇਂਟ ਜਿਹੜਾ ਜਿਵੇਂ ਲੈ ਕਿਸੇ ਕੰਧ ਉੱਪਰ ਪੇਂਟ ਕੀਤਾ, ਉਹਨਾਂ ਨੇ ਉਹਦੇ ਬੋਰੇ ਕੁਰਸੀ ਲਾ ਕੇ ਬਹਿ ਜਾਣਾ, ਫਿਰ ਉਹਨੂੰ ਦੇਖੀ ਜਾਣਾ।
0: ਅੱਛਾ ਜੀ,
1: ਫਿਰ ਦੇਖੀ ਜਾਣਾ।
0: ਅੱਛਾ ਜੀ,
1: ਫਿਰ ਦੇਖੀ ਜਾਣਾ।
0: ਦੇਖੀ ਕਿਉਂ ਜਾਣਾ?
1: ਕਿ ਪੇਂਟ ਸੁੱਕਦਾ ਹੋਇਆ ਦੇਖਣਾ ਨਾ, ਕਿੰਨੀ ਦੇਰ ਸੁੱਕਦਾ।
0: ਮੇਰੇ ਮੈਂ ਮਾਰਾ ਨੱਕ ਤੇ ਮੁੱਕੀ, ਕੋਈ ਕੰਮ ਨਹੀਂ
1: ਕਿਹਾ ਨਹੀਂ ਤੈਨੂੰ ਬੈਠੇ ਬਿਠਾਏ ਫ੍ਰੀ ਦੀ।
0: ਮੇਰੀ ਗੱਲ ਸੁਣ, ਇਹ ਜਿੰਨੀਆਂ ਤੋਂ ਹੁੰਦਾ ਕਿ ਨੌਕਰੀ ਦੱਸੀ, ਇਹ ਜ਼ਿੰਦਗੀ ਦੁਨੀਆ 'ਚ ਕਰਦੇ ਲੋਕੀ?
1: ਹਾਂ, ਦੁਨੀਆ 'ਚ ਵੀਅਰਡ ਜੌਬਸ ਨੇ।
0: ਅੱਛਾ, ਤੈਨੂੰ ਵੀਅਰਡ ਜੌਬ ਹੀ ਲੱਭੀ ਹੈ ਮੇਰੇ ਲਈ? ਨਾਲੇ ਬੰਦਾ ਪੁੱਛੇ ਭਲਿਆ ਲੋਕਾਂ ਵੀ ਤੈਨੂੰ ਘੰਟਾ ਭਰ ਉੱਤੇ ਕੁਰਸੀ ਡਾ ਕੇ ਬਹਿਣ ਦੀ ਕੀ ਲੋੜ ਹੈ?
1: ਕਿਉਂ
0: ਤੂੰ ਮੌਜ ਕਰ, ਇੱਕ ਨਾ ਪੇਂਟ ਵਾਲੇ ਪੇਂਟ ਕਰਕੇ ਚਲੇ ਜਾਣ, ਤੂੰ ਬਾਹਰੋਂ ਜੂਸ ਜਾਸ ਪੀ ਕੇ ਰੋਟੀ ਰਾਟੀ ਖਾ, ਅੱਧੇ ਘੰਟੇ ਬਾਅਦ ਆ ਕੇ ਕੰਨ ਤੇ ਉਂਗਲ ਮਾਰ ਕੇ ਵੇਖ ਲਾ, ਜੇ ਉਂਗਲ ਨੂੰ ਲੱਗ ਗਿਆ ਫੇ ਗਿੱਲਾ ਨਹੀਂ ਤੇ ਸੁੱਕਾ।
1: ਹਾਂ, ਮੁੜ ਕੇ ਤੈਨੂੰ ਫੇ ਨੌਕਰੀ ਤੇ ਕੌਣ ਰੱਖੂਗਾ ਇਹ ਵੀ ਦੱਸ।
0: ਕਿਉਂ?
1: ਵੈਸੇ ਸੋਚ ਕੇ ਵੇਖ,
0: ਤੇ ਪੇਂਟ ਹੀ ਸੁੱਕਾ ਚਾਹੀਦਾ ਉਹਨਾਂ ਨੂੰ,
1: ਤੇ ਜੇ ਉਹ ਗਿੱਲਾ ਹੋਵੇ ਤੇ ਉਂਗਲ ਨੂੰ ਲੱਗ ਗਿਆ ਫੇਰ
0: ਤੇ ਉਹਨੇ ਤਾਂ ਦੇ ਫੇ ਬੁਰਸ਼ ਮਾਰ ਦਾਂਗੇ।
1: ਚੱਲ ਤੇ ਤੂੰ ਬੁਰਸ਼ ਹੀ ਮਾਰਦਾ ਰਹੇਗਾ
0: ਕਾਕਾ, ਕਦੇ ਇਹ ਲੋਕ ਤਦੇ ਨਹੀਂ ਕਾਮਯਾਬ ਭਾਈ ਸਾਹਿਬ।
1: ਅੱਛਾ ਜੀ,
2: ਐ ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਇਹ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਕਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਰਮਨ ਕੌਰੇ,
1: ਹਾਂ
0: ਦੇਖ ਲਾ ਵੀ ਇੰਨਾ ਚਿਰ ਹੋ ਗਿਆ ਪ੍ਰੋਗਰਾਮ ਦਾ ਵੇਲਾ ਗਾਂ ਮੁੱਕਣ ਵਾਲੇ ਪਾਸੇ ਨੂੰ ਨੇੜੇ ਆ ਗਿਆ, ਤੂੰ ਮੈਨੂੰ ਕੋਈ ਕੰਮ ਦੀ ਸ਼ੈ ਨਹੀਂ ਦੱਸਣ ਦੀ।
1: ਅੱਛਾ ਚੱਲ ਮੈਂ ਤੈਨੂੰ ਨਾ ਇੱਕ ਸਭ ਤੋਂ ਵਧੀਆ ਕੰਮ ਦੱਸ ਦਿੰਦੀ ਹਾਂ। ਇਹ ਕੰਮ ਚਾਹੇ ਤੂੰ ਇੰਡੀਆ ਰਵੇਂ, ਚਾਹੇ ਤੂੰ ਇੱਥੇ ਰਵੇਂ, ਚਾਹੇ ਕਿਤੇ ਵੀ ਦੁਨੀਆਂ ਦੇ ਕੋਨੇ ਚੱਲ ਜਾਏ,
0: ਆਲ ਓਵਰ ਦ ਵਰਲਡ,
1: ਹਾਂ ਹਰ ਪਾਸੇ ਇਹਦੀ ਕਹਿ ਲਓ ਵੀ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ, ਡਿਮਾਂਡ
0: ਡਿਮਾਂਡ
1: ਹੈ ਨਾ, ਹੈ ਨਾ। ਤੂੰ ਇੱਦਾਂ ਕਾਰ ਪ੍ਰੋਫੈਸ਼ਨਲ ਹਿਚਕਰਸ ਬਣ ਜਾ।
0: ਹਿਚਕਰ?
1: ਹਾਂ,
0: ਮਤਲਬ ਜਿਹਨਾਂ ਨੂੰ ਹਿਚਕੀ ਆਉਂਦੀ ਰਹਿੰਦੀ?
1: ਨਹੀਂ, ਹਿਚਕੀਆਂ ਮਾਰ ਮਾਰ ਤੂੰ ਦੱਸਣਾ ਲੋਕਾਂ ਨੂੰ
0: ਕੀ ਦੱਸਣਾ
1: ਭਾਈ ਸਾਹਿਬ। ਮਤਲਬ ਤੂੰ ਦੇਖਿਆ ਹੋਏਗਾ ਇੰਡੀਆ ਦੇ ਵਿੱਚ
0: ਪ੍ਰੋਫੈਸ਼ਨਲ ਟਿਚਕਰ ਹੋਣਾ ਹੈ ਭੂਆ,
1: ਟਿਚਰਾ ਕਰਨੀ ਦਾ ਲੋਕ
0: ਹੋਰ ਕੀ ਹੈ।
1: ਹੈਲੋ,
0: ਆਲ ਓਵਰ ਦਾ ਵਰਲਡ ਤੇ ਇਸੇ ਚੀਜ਼ ਦੀ ਲੋੜ ਹੈ ਵੇਲੇ ਕੰਮ ਚ।
1: ਓਏ ਨਹੀਂ, ਆ ਜਿਹੜਾ ਕੰਮ ਹੈ ਦੇਖ, ਮੈਂ ਤੈਨੂੰ ਜਿਹੜੀ ਹੁਣ ਜੌਬ ਦੱਸਣੀ ਹੈ, ਘੁੰਮੇ ਫਿਰੇਗਾ ਤੂੰ ਵੱਖਰਾ, ਨੋਟ ਵੱਖਰੇ, ਗੱਡੀ ਅਗਲਿਆਂ ਦੀ, ਤੇਲ ਵੀ ਅਗਲਿਆਂ ਦਾ, ਤੇਰਾ ਖਰਚਾ ਕੋਈ ਵੀ ਨਹੀਂ ਹੈ।
0: ਨਜ਼ਾਰੇ ਮਤਲਬ
1: ਬਸ ਤੂੰ ਬਹਿਣਾ ਹੀ ਆ ਗੱਡੀ ਚ,
0: ਮਤਲਬ ਗੱਡੀ ਦਾ ਡਰਾਈਵਰ।
1: ਓਏ ਨਹੀਂ, ਉਹਦੇ ਚ ਵੀ ਟੈਨਸ਼ਨ ਹੁੰਦੀ ਹੈ ਨਾ, ਇਹ ਤਾਂ ਮਤਲਬ ਕੰਮ ਹੀ ਜਦੋਂ ਦਿਲ ਕਰੇ ਕਰ ਲਿਆ, ਨਹੀਂ ਦਿਲ ਤਾਂ ਨਹੀਂ ਕੀਤਾ।
0: ਪਤਾ ਲੱਗੇ
1: ਇਹ ਕੰਮ ਚ ਪਤਾ ਕੀ ਹੋਏਗਾ, ਹੁਣ ਤੂੰ ਦੇਖਿਆ ਹੋਣਾ ਪੰਜਾਬ ਚ ਤਾਂ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜਦੋਂ ਕਿਤੇ ਬੰਦਾ ਸਾਥ ਚ ਬੈਠਾ ਹੋਏ, ਕੋਈ ਨਾ ਕੋਈ ਸਾਈਕਲ ਤੇ ਆਉਂਦਾ ਪੁੱਛਦਾ ਜੀ ਫਲਾਣਿਆਂ ਦੇ ਘਰੇ ਜਾਣਾ ਸੀ, ਤਾਂ ਫੇਰ ਕਿੱਦਾਂ ਲੋਕ ਜਵਾਬ ਦਿੰਦੇ ਆ?
0: ਇਹੋ ਹੀ ਵੀ ਇੱਥੋਂ ਸਿੱਧਾ ਹੋਇਆ ਤੂੰ ਐਂ ਕਰ, ਕੋਈ ਛੱਪੜ ਹੋਊਗਾ, ਛੱਪੜ ਤੋਂ ਸੱਜੇ ਹੱਥੋਂ ਜੀ ਤੇ ਸੱਜੇ ਹੱਥ ਗਲੀ ਅੱਗੇ ਥੋੜੀ ਜਿਹੀ ਤੰਗ ਆ, ਉੱਥੋਂ ਚੱਕੀ ਵੱਲ ਦੀ ਘੁੰਮ ਕੇ ਤਾਹਾਂ ਦੀ ਆ ਗਏ ਤੇ ਫਿਰ ਉੱਥੇ ਇੱਕ ਹਰੀ ਜੀ ਕਲੀ ਵਾਲਾ ਕੋਠਾ ਹੋਣਾ, ਉੱਥੇ ਦੋ ਬੰਦੇ ਬੈਠੇ ਹੋਣੇ, ਉਹਨਾਂ ਚੋਂ ਜਿਹੜਾ ਛੋਟਾ ਜਿਹਾ ਹੋਊਗਾ ਉਹਨੂੰ ਪੁੱਛ ਲਈ, ਉਹਨਾਂ ਦਾ ਸੀਰੀਆ ਤੈਨੂੰ ਘਰੇ ਛੱਡਿਆ
1: ਛੱਡਿਆ ਨਾ, ਪਰ ਇਹ ਥਾਂ ਦੱਸਣ ਦੀ ਜਗ੍ਹਾ ਤੇ ਜੇ ਤੂੰ ਨਾਲ ਚੱਲ ਜਾਵੇਂ ਤਾਂ ਅਗਲਾ ਤੈਨੂੰ ਪੈਸੇ ਵੀ ਦਊਗਾ।
0: ਅਗਲਾ ਚਪੇੜਾ ਮਾਰ ਗਿਆ, ਹਾਂ ਵੀ ਕੱਢ ਕਿੰਨੇ ਕਮਾਈ, ਹਾਂਜੀ ਟਿਚਕਰ ਦੇ ਬਾਅਦ ਟਿਚਕਰ ਹੋ ਜਾਏ ਬੇਕਰੇ ਬੰਦਾ।

0: ਸਾਲ ਮੈਂ ਦਾ
1: ਦਾ ਦੀ ਦਾ
0: ਤੂੰ ਐ ਕਰ
1: ਹਾਂ
0: ਕਿਰਨੇ ਕੁਰਨੇ ਪਾਉਣੇ ਆਉਂਦੇ ਸਨ
1: ਮੈਂ ਤੇ ਨੱਕ ਤੇ ਮੁੱਖੇ ਮਾਰਨੇ ਆ
0: ਕੀ ਹੋਇਆ
1: ਇੱਕ ਸਵਾਦ ਦੀ ਚੀਜ਼ ਤੂੰ ਮੈਨੂੰ ਨਹੀਂ ਦੱਸੀ
0: ਤਾਇਵਾਨ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਪਾਪੂਲਰ ਹੋਈ ਹੋਈ ਹੈ ਉਹਦੇ ਚ ਕੀ ਹੈ ਜਿਹੜੇ ਪ੍ਰੋਫੈਸ਼ਨਲ ਮੂਰਨਰਸ ਹੁੰਦੇ ਨੇ ਯਾਨੀ ਕਿ ਜੋ ਲੋਕ ਇੱਦਾਂ ਖੀਰਨੇ ਪਾਉਂਦੇ ਨੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਲੋਕ ਜਦੋਂ ਕਿਸੇ ਦਾ ਏਦਾਂ ਦੀ ਕੋਈ ਹੈਪਨਿੰਗ ਹੋ ਜਾਂਦੀ ਹੈ ਨਾ ਉੱਥੇ ਜਾ ਕੇ ਫਿਰ ਉਹ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹ ਰੋ ਕੇ ਦਿਖਾਉਂਦੇ ਨੇ ਕਿ ਇੱਦਾਂ ਰੋਣਾ ਚਾਹੀਦਾ ਇਹ ਕੰਮ ਕਰ ਲਾ ਤੂੰ
1: ਮਤਲਬ ਕਹਿਣ ਦੇ ਵੀ ਭਾਈ ਸਾਹਿਬ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੀ ਕਿਸੇ ਦੇ ਭਾਪੇ ਲਈ ਕਦੀ ਕਿਸੇ ਦੇ ਬਾਬੇ ਲਈ ਡਾਡਾ ਮਾਰਦਾ ਰਵੇ ਹੈ ਮਤਲਬ ਆ ਇੱਥੇ ਆ ਕੇ ਡਿੱਗੀ ਹੈ ਤੂੰ ਵੇਖ ਲਓ ਭਾਈ ਹੈ ਕੋਈ ਮਤਲਬ ਅੱਜ ਕੱਲ੍ਹ ਤੁਹਾਨੂੰ ਲੱਗਦਾ ਕੋਈ ਇਮਾਨਦਾਰੀ ਦਾ ਜ਼ਮਾਨਾ ਹੈ ਭਲਾਈ ਦਾ ਜ਼ਮਾਨਾ ਨਜ਼ਰ ਆਉਂਦਾ
0: ਤੁਹਾਨੂੰ ਕੀ ਕਿਹਾ
1: ਮਤਲਬ ਇਹਦੇ ਕੋਲੋਂ ਸਲਾਹ ਲੈ ਲਈ ਤੇ ਮੈਨੂੰ ਆਹ ਕਰਾਉਣ ਡੇ ਵੀ ਤੂੰ ਪਿੱਟ ਸਿਆਪੇ ਕਰਨੇ ਸ਼ੁਰੂ ਕਰ ਦੇ
0: ਪਾਗਲਾ ਜਦੋਂ ਅਗਲੇ ਨੇ ਵੱਡਾ ਵੱਡਾ ਕਰਨਾ ਹੋਏ ਉਦੋਂ ਜਲੇਬੀਆਂ ਵੀ ਮਿਲਣਗੀਆਂ
1: ਮੇਰੀ ਤੁਹਾਨੂੰ ਗੱਲ ਇਹ ਬੀਬੀ ਵਾਲਾ ਕੰਮ ਹੈ ਤੈਨੂੰ ਫਿੱਟ ਬਹਿਣਾ ਤੂੰ ਸਰਕਾਰ ਟਰਾਈ ਨਾਲੇ ਇਸ ਤਰ੍ਹਾਂ ਸਿਰ ਜਿਹਾ ਸੁੱਟ ਕੇ ਲੱਗੀ ਰਹੀ ਅਗਲੇ ਨੂੰ ਪਤਾ ਨੀ ਲੱਗਣਾ ਨਾਲੇ ਰੋਂਦੀ ਹੈ ਕਿ ਹੱਸਦੀ ਹੈ ਤੂੰ ਤਾਂ ਮੈਨੂੰ ਕੋਈ ਪ੍ਰੋਫੈਸ਼ਨ ਨਹੀਂ ਦੱਸਿਆ ਨਾ ਮੈਂ ਲੱਭ ਲਿਆ ਇੱਕ
0: ਕਿਹੜਾ
1: ਹਿਊਮਨ ਸਕੇਅਰਕਰੋ
0: ਇਹ ਤਾਂ ਤੇਰੀ ਪਰਸਨੈਲਿਟੀ ਦੇ ਨਾਲ ਵੀ ਜਾਂਦਾ ਆ
1: ਕਿਉਂ
0: ਬਿਲਕੁਲ ਇਦਾਂ ਦਾ ਹੀ ਹੁੰਦਾ ਸਕੇਅਰਕਰੋ ਕਰੋ ਤੈਨੂੰ ਦੇਖ ਕੇ ਤਾਂ ਵੈਸੇ ਹੀ ਵਿਚਾਰੇ ਹਾਰਟ ਫੇਲ ਹੋ ਜਵੇ ਵੀ ਹੈ ਇਹ ਕੀ ਆ
1: ਕੁਛ ਵੀ ਹੈ ਮੈਨੂੰ ਵਧੀਆ ਲੱਗਾ ਵੀ ਦੇਖੋ ਇਹ ਡਰਨਾ ਬਣ ਕੇ ਤੁਸੀਂ ਖੇਤਾਂ 'ਚ ਅਗਲੇ ਦੇ ਖੜੇ ਰਹੋ ਫੁਲਵਾੜੀ 'ਚ ਤੇ ਤੁਸੀਂ ਕਾਂ ਚਿੜੀਆਂ ਡਾਉਂਦੇ ਰਹੋ
0: ਬਿਲਕੁਲ
1: ਹੈ ਨਾ ਕੰਮ ਤਾਂ ਵੈਸੇ ਨਹੀਂ ਜਾ ਰਿਹਾ
0: ਤੇਰੇ ਤੋਂ ਪਰ ਕੋਈ ਬੰਦਾ ਨਹੀਂ ਡਰਦਾ ਕਾਂ ਚਿੜੀ ਮਤਲਬ
1: ਮੇਰੀ ਸੁਣ ਗੱਲ ਕਾਂ ਚਿੜੀ ਹੀ ਡਰਾਉਣੇ ਬੰਦੇ ਨਹੀਂ ਡਰਾਉਣੇ ਨਾਲੇ ਦੂਜੀ ਗੱਲ ਇਹ ਨੀ ਮੈਨੂੰ ਸਮਝ ਲੱਗੀ